ਆਪ ਤਿਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰੇ ਤੇ ਕਮਜ਼ਾਤ, ਨਾਨਕ ਨਾਵੇਂ ਬਾਜ ਸਨਾਤ। ਰਾਗ ਗੁਜ਼ਰੀ ਮਹਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿ ਪੁਰਖਾ। ਬਿਨੋ ਕਰੂੰ ਗੁਰ ਪਾਸ, ਹਮ ਕੀਰੇ ਕਿਰਮ ਸਤਿਗੁਰ ਸ਼ਰਣਾਈ, ਕਰ ਦਇਆ ਨਾਮ ਪ੍ਰਗਾਸ਼। ਮੇਰੇ ਮੀਤ ਗੁਰਦੇਵ, ਮੋਕੋ ਰਾਮ ਨਾਮ ਪ੍ਰਗਾਸ਼।

ਰਹਿਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ਼ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ

ਸ਼ੈਲ ਪੱਥਰ ਮੈਂ ਜੰਤਿ ਉਪਾਏ ਤਾਂ ਕਾ ਰਿਜ਼ਕ ਆਗੈ ਕਰ ਧਰਿਆ। ਮੇਰੇ ਮਾਧੂ ਜੀ ਸਤ ਸੰਗਤ ਮਿਲੇ ਸੋ ਤਰਿਆ। ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਤਾ

ਆ। ਊੜੇ ਊੜ ਆਵੈ ਸਹਿ ਕੁਸਾਂ, ਤਿਸ ਪਾਛੈ ਬਚਰੇ ਸ਼ਰੇ ਆ। ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰੇ ਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਘਰ ਤਲ ਤਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈ ਹੈ, ਤੇਰਾ ਅੰਤ ਨਾ ਪਾਰਾ ਵਰਿਆ। ਰਾਗ ਆਸਾ ਮਹਲਾ ਚੌਥਾ, ਸੂਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰ ਅਗਾਮਾ ਅਗਾਮੇ ਅਪਾਰਾ। ਸਭ ਧਿਆਵੈ ਸਭ ਧਿਆਵੈ ਤੁਦ ਜੀ, ਹਰ ਸੱਚੇ ਸਿਰਜਣ ਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ। ਹਰ ਧਿਆਵੋ ਸੰਤੋ ਜੀ, ਸਭ ਦੁੱਖ ਵਿਸਾਰਣ ਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਨ। ਇੱਕ ਦਾਤੇ ਇੱਕ ਪੇਖਾਰੀ ਜੀ, ਸਭ ਤੇਰੇ ਚੋਜ ਵਿਡਾਣ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹੋਂ ਤੁਧ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣ। ਜੋ ਸੇਵੈ ਜੋ ਸੇਵੈ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵੈ ਹਰ ਧਿਆਵੈ ਤੁਧ ਜੀ, ਸੇ ਜਨ ਜੁਗ ਮਹਿ ਸੁਖਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੋਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨੇਕ ਅਨੰਤਾ।

ਛੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਨਾ ਦੁਹੁਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ।

ਸੋ ਕਿਉਂ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੈ। ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਵ ਸਲਾਹ ਤੇਰੀ ਨਾ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੈ। ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਾਇ ਵਸਿਆ, ਜਨੇਸ਼ਾਂ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ, ਸ਼ਬਦ ਰੂ ਪਿਆਰੂ, ਸਾਚਾ ਨਾਮ ਮੇਰਾ ਆਧਾਰੂ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂ ਤੁਦ ਵਸ ਕੀਤੇ, ਕਾਲ ਕੰਟ ਕੁਮਾਰਿਆ, ਤੁਰ ਕਰਮ ਪਾਇਆ ਤੁਦ ਜਿਨ ਕੋ, ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤਾਂ ਸੁਖ ਹੁਆ, ਤਿਤ ਕਰ ਅਨਹਦ ਵਾਜੇ। ਅਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਮੁੰਦਾਵਣੀ ਮਹਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੁਧਾਰੋ, ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ ਉਧਾਰੋ, ਇਹ ਵਸਤ ਜੀ ਨਾ ਜਾਈ, ਨਿਤ ਨਿਤ ਰਾਖੁਰ ਧਾਰੋ, ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ ਮਹਲਾ ਪੰਜਵਾਂ। ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕਿਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ, ਤਰਸ ਪਿਆ ਮੇਰਾ ਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀ ਵੈ ਹਰਿਆ, ਤਰਸ ਪਿਆ ਮੇਰਾ ਮਤ ਹੋਈ।

ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜੁਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੈ ਘਰ ਨੋ ਨਿਦਿਆ ਵੇ ਧਾਏ। ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ। ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਕਾ ਧਿਆਨ ਧਰ ਕੇ

ਕੀਆਂ ਜਿੰਨਾ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਡਿੱਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੇ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹਿੱਤ ਸੀਸ ਦਿੱਤੇ ਬੰਧ ਬੰਧ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ

ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ, ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰੱਛਿਆ ਰਿਆਇਤ, ਦੇਖ ਦੇਖ ਫਤਿਹ ਬਿਰਧ ਕੀ ਪਹਿਜ, ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ, ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗਰ ਟਲ, ਧਰਮ ਕਾ ਜੈਕਾਰ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤਦਾ ਰੱਖਾ, ਵਾਹਿਗੁਰੂ ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰਿਆਂ, ਗੁਰਧਾਮਾਂ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ

ਪਿਤਾ ਅਕਾਲ ਪੁਰਖ, ਧੰਨ ਧੰਨ ਗੁਰੂ ਗਰੀਬ ਨਵਾਜ, ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਕੀ ਮਹਾਨ ਬਖਸ਼ਿਸ਼ ਰਹਿਮਤ ਦੇ ਸਦਕਾ ਪਾਵਨ ਹਜ਼ੂਰੀ ਵਿੱਚ ਸੰਧਿਆ ਵੇਲੇ ਦੇ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਆਪ ਜੀ ਕੀ ਇਲਾਹੀ ਬਾਣੀ ਦੇ ਕੀਰਤਨ ਸੋਦਰ ਕੀ ਅਰਦਾਸ, ਆਪ ਜੀ ਨੇ ਕਿਰਪਾ ਕਰਨੀ ਮਿਹਰ ਕਰਨੀ, ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਸੰਗਤ ਦੀਆਂ ਤਿਲ ਫੁੱਲ ਪਿਟਾਵਾਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ, ਸਭਨਾਂ ਨੂੰ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ਣੀਆਂ, ਸਭਨਾ ਪਰਿਵਾਰਾਂ ਵਿੱਚ ਆਪਸੀ ਏਕਤਾ ਇਤਫਾਕ ਪ੍ਰੇਮ ਭਰੋਸੇ ਦੀਆਂ ਦਾਤਾਂ ਬਖਸ਼ ਕੇ ਨਿਵਾਜਣਾ, ਆਪ ਜੀ ਕੇ ਹਜ਼ੂਰ ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਸਮੂਹ ਸੰਗਤ ਵੱਲੋਂ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਤੇ ਪ੍ਰਵਾਨ ਹੋਵੇ, ਕਰੋ ਕਿਰਪਾ ਆਪਣੇ ਇਲਾਹੀ ਫੁਰਮਾਨ ਬਖਸ਼ ਕੇ ਕਿਰਤਾਰਥ ਕਰੋ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਪਹੀ ਅਕਾਲ ਕੀ ਤਵੈ ਚਲਾਇਓ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ, ਖੋ ਸ਼ਬਦ ਮੈਂ

ਸਤਨਾਮ ਵਾਹਿਗੁਰੂ ਸਾਹਿਬ ਜੀ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵੇਸਾ ਸਤਨਾਮ ਵਾਹਿਗੁਰੂ ਜੀ। ਧਨਾਸਰੀ ਮਹੱਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ ਜੇਵਾ ਏਕ ਕਵਣ ਗੁਣ ਕਹੀਐ ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਹੀਐ ਜੇਵਾ ਏਕ ਕਵਣ ਗੁਣ ਕਹੀਐ ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਹੀਐ ਰਹਾਉ ਕੋਟ ਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮੇ ਆਪਨ ਬਿਰਧ ਰਖਾਵੋ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖ ਨਹਾਰ ਦਿਆਲਾ ਨਾਨਕ ਕਰਕੇ ਗੋਲੇ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖ ਨਹਾਰ ਦਿਆਲਾ ਨਾਨਕ ਕਰਕੇ ਗੋਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਡਭਾਗੀ ਹੋ ਸ਼ਾਮਾਂ ਵੇਲੇ ਦੇ ਸੱਜੇ ਦੁਆਨਾਂ ਦੀਆਂ ਹਾਜ਼ਰੀਆਂ ਭਰਦਿਆਂ ਸਤਿਗੁਰ ਕੀ ਅੰਮ੍ਰਿਤਮਈ ਬਾਣੀ ਦੇ ਨਾਲ ਆਪ ਸੰਗਤ ਨੇ ਸਾਂਝ ਬਣਾਈ ਹੈ। ਗੁਰੂ ਚਰਨਾਂ ਵਿੱਚ ਅਰਦਾਸ ਉਪਰੰਤ ਪਾਵਨ ਮੁੱਖ ਵਾਕ ਆਪ ਜੀ ਨੇ ਸਰਵਣ ਕੀਤਾ ਹੈ। ਆਓ ਸਮਾਂ ਹੈ ਗੁਰਬਾਣੀ ਕੀਰਤਨ ਦਾ। ਸਤਿਕਾਰਯੋਗ ਭਾਈ ਦਿਲਬਾਗ ਸਿੰਘ ਜੀ ਲੁਧਿਆਣੇ ਵਾਲਿਆਂ ਦਾ ਜਥਾ ਆਪ ਜੀ ਨੂੰ ਰੱਬੀ ਬਾਣੀ ਦੇ ਕੀਰਤਨ ਸਰਵਣ ਕਰਾਵੇਗਾ। ਕੜਾਹ ਪ੍ਰਸ਼ਾਦ ਦੀਆਂ ਦੇਗਾਂ ਦੇ ਵਰਤਾਰੇ ਹੋ ਰਹੇ ਨੇ। ਜਾਣ ਵਾਲੀਆਂ ਸੰਗਤਾਂ ਨੂੰ ਬੇਨਤੀ ਹੈ ਗੁਰੂ ਕੇ ਲੰਗਰ ਤਿਆਰ ਨੇ, ਆਪ ਜੀ ਨੇ ਲੋੜ ਮੁਤਾਬਕ ਛੱਕ ਕੇ ਜਾਣੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਲੁਧਿਆਣੇ ਵਾਲੇ ਅਤੇ ਉਹਨਾਂ ਦੇ ਕੀਰਤਨੀ ਜਥੇ ਦਾ। ਭਾਈ ਸਾਹਿਬ ਜੀ ਦਾ ਜਥਾ ਆਪ ਜੀ ਨੂੰ ਗੁਰਬਾਣੀ ਕੀਰਤਨ ਦੇ ਨਾਲ ਜੋੜ ਰਿਹਾ ਸੀ। ਦੋਨੋਂ ਵਕਤ ਸੱਜ ਦੇ ਦੀਵਾਨਾਂ ਵਿੱਚ ਭਾਈ ਸਾਹਿਬ ਜੀ ਦਾ ਜਥਾ ਹਾਜ਼ਰੀਆਂ ਭਰਦਾ। ਆਪ ਜੀ ਸਰਵਣ ਕਰਕੇ ਜ਼ਰੂਰ ਲਾਹੇ ਪ੍ਰਾਪਤ ਕਰਿਆ ਕਰੋ। ਗੁਰੂ ਪਿਆਰੀ ਸਾਧ ਸੰਗਤ ਗੁਰਦੁਆਰਾ ਸਾਹਿਬ ਦੇ ਵਿੱਚ ਆਨੰਦ ਕਾਰਜ ਦੀ ਮਰਿਆਦਾ ਦੀ ਜਾਣਕਾਰੀ ਦੇਣ ਵਾਸਤੇ ਇੱਕ ਸਪੈਸ਼ਲੀ ਵਰਕਸ਼ਾਪ ਰੱਖੀ ਗਈ ਹੈ। ਦੋ ਸੈਸ਼ਨ ਇਸ ਵਰਕਸ਼ਾਪ ਦੇ ਹੋਣਗੇ, ਜਿਹਦੇ ਵਿੱਚ ਪਹਿਲਾ ਸੈਸ਼ਨ 26 ਜੂਨ ਦਿਨ ਸ਼ੁੱਕਰਵਾਰ, ਇਹਦਾ ਸਮਾਂ ਸ਼ਾਮ 6:30 ਤੋਂ 8 ਵਜੇ ਤੱਕ ਹੋਵੇਗਾ। ਔਰ ਇਸ ਤਰ੍ਹਾਂ ਦਾ ਦੂਸਰਾ ਸੈਸ਼ਨ ਜੁਲਾਈ ਮਹੀਨੇ ਦੇ ਵਿੱਚ 11 ਜੁਲਾਈ ਦਿਨ ਸਨਿਚਰਵਾਰ ਸ਼ਾਮ 2:30 ਤੋਂ 4 ਵਜੇ ਤੱਕ ਹੋਵੇਗਾ। ਤੋ ਆਨੰਦ ਕਾਰਜ ਦੀ ਵਿਸਥਾਰ ਪੂਰਵਕ ਜਾਣਕਾਰੀ ਪ੍ਰਾਪਤ ਕਰਨ ਵਾਸਤੇ ਆਪ ਜੀ ਇਸ ਵਰਕਸ਼ਾਪ ਦਾ ਹਿੱਸਾ ਬਣ ਸਕਦੇ ਹੋ ਤੋ ਆਪ ਜੀ ਨੇ ਜ਼ਰੂਰ ਹਾਜ਼ਰੀਆਂ ਭਰਨੀਆਂ। ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਕੀਰਤਨ ਕਲਾਸਾਂ ਹਰ ਬੁੱਧਵਾਰ ਸ਼ਾਮ 6 ਤੋਂ 7 ਵਜੇ ਤੱਕ ਲਗਾਈਆਂ ਜਾਂਦੀਆਂ ਨੇ। ਦਸਤਾਰ ਸਿਖਲਾਈ ਕੈਂਪ ਹਰ ਸ਼ੁੱਕਰਵਾਰ ਸ਼ਾਮ 6 ਵਜੇ ਇੱਥੇ ਲੱਗਦਾ ਹੈ। ਨੌਜਵਾਨ ਵੀਰਾਂ ਵੱਲੋਂ ਇਹ ਉਪਰਾਲਾ ਹੁੰਦਾ ਹੈ। ਤੋ ਦਸਤਾਰਾਂ ਸਿੱਖਣ ਦੇ ਚਾਹਵਾਨ ਨੌਜਵਾਨ ਵੀਰਾਂ ਕੋਲ ਆਪਣੀਆਂ ਦਸਤਾਰਾਂ ਲੈ ਕੇ 6 ਵਜੇ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਤੋ ਆਓ ਜਿੱਥੇ ਗੁਰਬਾਣੀ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ ਹੈ, ਸਮਾਂ ਹੈ ਗੁਰਬਾਣੀ ਸ਼ਬਦ ਵਿਚਾਰ ਦਾ। ਔਰ ਆਪ ਜੀ ਨੂੰ ਗੁਰਬਾਣੀ ਸ਼ਬਦ ਵਿਚਾਰ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਸਤਿਕਾਰਯੋਗ ਗਿਆਨੀ ਗੁਰਸ਼ਰਨ ਸਿੰਘ ਜੀ ਚੀਮਾ ਕਲਾਂ, ਤਿੰਨਾਂ ਦੇ ਪਾਸੋਂ ਗੁਰਬਾਣੀ ਸ਼ਬਦ ਵਿਚਾਰ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ

बन जनहारी बहरा कौड़ी बदले जाए।

0: ਬੁਰੀਆਂ, ਮਨੋਂ ਕੁਸ਼ੁੱਧਾਂ ਕਾਲੀਆਂ, ਬਾਹਰੋਂ ਚਿਟਵੀਆਂ। ਜਿਹਦਾ ਸੰਖੇਪ ਜਿਹਾ ਅਰਥ ਬਣਦਾ ਹੈ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਆਪਣੇ ਆਪ ਲਈ ਤਸਲੀਮ ਕਰਦੇ ਨੇ ਕਿ ਮੈਂ ਗੱਲਾਂ ਕਰਕੇ ਚੰਗਾ ਹਾਂ, ਪਰ ਮਨ ਕਰਕੇ ਉਨੀ ਹੀ ਅੰਦਰ ਖੋਟ ਹੈ, ਉਨੀ ਹੀ ਕਾਲਖ ਹੈ। ਤੋ ਇਹ ਸਭ ਤੋਂ ਖਤਰਨਾਕ ਗੱਲ ਹੁੰਦੀ ਹੈ ਜਿਸ ਮਨੁੱਖ ਦੇ ਜ਼ਬਾਨ ਤੋਂ ਬੋਲ ਭਲੇ ਨਿਕਲਦੇ ਹੋਣ ਪਰ ਮਨ ਵਿੱਚ ਖੋਟ ਹੋਵੇ, ਮਨ ਵਿੱਚ ਕਾਲਖ ਹੋਵੇ। ਤੋ ਗੁਰਦੇਵ ਗੁਰੂ ਨਾਨਕ ਸਾਹਿਬ ਮਹਾਰਾਜ ਇੰਨੀ ਮਹਾਨ ਪਰਸਨੈਲਿਟੀ ਨੇ, ਜਿਨ੍ਹਾਂ ਨੂੰ ਆਪਾਂ ਰੱਬ ਦਾ ਰੂਪ ਕਹਿੰਦੇ ਹਾਂ, ਉਹ ਵੀ ਆਪਣੇ ਆਪ ਨੂੰ ਰੱਬ ਦੇ ਸਾਹਮਣੇ ਇੱਦਾਂ ਹੀ ਕਹਿੰਦੇ ਨੇ ਵੀ ਮੇਰੇ ਮਨ ਦੇ ਵਿੱਚ ਖੋਟ ਹੈ। ਸੋ ਜੇ ਬੰਦੇ ਦੇ ਮਨ ਵਿੱਚ ਖੋਟ ਹੈ ਤੇ ਬਾਹਰੋਂ ਜ਼ੁਬਾਨ ਤੋਂ ਬੰਦਾ ਭਲੇ ਬੋਲ ਵੀ ਬੋਲਦਾ ਹੈ ਉਹਦਾ ਕੋਈ ਅਰਥ ਨਹੀਂ ਹੁੰਦਾ। ਪਰ ਸਾਡੀ ਦੁਨੀਆਂ ਦਾ ਇੱਕ ਸੁਭਾਅ ਹੈ, ਅਸੀਂ ਜ਼ੁਬਾਨ ਤੋਂ ਹੀ ਚੰਗਾ ਸੁਣਨਾ ਚਾਹੁੰਦੇ ਹਾਂ ਤੇ ਜ਼ੁਬਾਨ ਤੋਂ ਹੀ ਚੰਗਾ ਕਹਿੰਦੇ ਹਾਂ। ਦਿਲ ਭਾਵੇਂ ਜਿੱਦਾਂ ਦਾ ਮਰਜ਼ੀ ਹੋਵੇ, ਉਹ ਖੋਟ ਹੋਵੇ, ਉਹ ਚੰਗਿਆਈ ਹੋਵੇ, ਬੁਰਾਈ ਹੋਵੇ, ਇਹਦੇ ਨਾਲ ਬੰਦੇ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ। ਤੋ ਗੁਰਦੇਵ ਦੀ ਬਾਣੀ ਨੇ ਆਖਿਆ ਨਹੀਂ, ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ। ਖੇਡ ਇਹ ਨਹੀਂ ਹੁੰਦੀ ਵੀ ਜ਼ੁਬਾਨ ਤੋਂ ਤੁਹਾਨੂੰ ਕੀ ਕਿਹਾ ਜਾ ਰਿਹਾ ਹੈ। ਬੜੇ ਐਸੇ ਨੇ ਜਿਹੜੇ ਬਹੁਤ ਚੰਗਾ ਬੋਲਦੇ ਨੇ ਜ਼ੁਬਾਨ ਤੋਂ, ਬੜੀ ਤਾਰੀਫ ਕਰਦੇ ਨੇ, ਉਸਤਤ ਕਰਦੇ ਨੇ, ਦੁਨੀਆਂ ਨੂੰ ਚੰਗੇ ਵੀ ਲੱਗਦੇ ਨੇ, ਪਰ ਮਨ ਦੇ ਵਿੱਚ ਕੀ ਹੁੰਦੀ ਹੈ? ਮੈਲ ਹੁੰਦੀ ਹੈ। ਤੇ ਬੜੇ ਐਸੇ ਨੇ ਜਿਹੜੇ ਮੂੰਹ ਤੋਂ ਕੁਝ ਵੀ ਨਹੀਂ ਬੋਲਦੇ ਪਰ ਮਨ ਵਿੱਚ ਮੈਲ ਨਹੀਂ ਹੈਗੀ, ਮਨ ਵਿੱਚ ਖੋਟ ਨਹੀਂ ਹੈਗੀ। ਜਿਵੇਂ ਨਾ ਇੱਕ ਉਦਾਹਰਨ ਦੇਵਾਂਗਾ, ਵੈਸੇ ਫਿਰ ਆਪਾਂ ਸਲੋਕ ਦੀ ਵਿਚਾਰ ਨੂੰ ਆਰੰਭਦੇ ਹਾਂ। ਅੱਜ ਕੱਲ੍ਹ ਦੇ ਇਸ ਯੁੱਗ ਦੇ ਵਿੱਚ ਨਾ ਤੁਸੀਂ ਕਿਸੇ ਦੇ ਨਾਲ ਇਹ ਸ਼ਿਕਾਇਤ ਕਰਦੇ ਹੋ ਵੀ ਇਹ ਮੇਰੇ ਬਾਰੇ ਚੰਗਾ ਬੋਲਦਾ ਨਹੀਂ, ਤੇ ਜਿਹੜੇ ਤੁਹਾਡੇ ਚੋਂ ਪੜ੍ਹੇ ਲਿਖੇ ਨੇ ਉਹਨਾਂ ਨੂੰ ਇਹ ਗੱਲ ਪਤਾ ਹੈ ਵੀ ਇੱਥੇ ਨਾ ਕੋਰਸ ਕਰਾਏ ਜਾਂਦੇ ਨੇ, ਜਿਵੇਂ ਆਪਾਂ ਸ਼ਬਦ ਵਰਤਦੇ ਹਾਂ ਹੋਸਪਿਟੈਲਿਟੀ ਕਹਿੰਦੇ ਹਾਂ ਆਪਾਂ, ਆਓ ਭਗਤ ਜਿਹਨੂੰ ਕਹਿੰਦੇ ਨੇ, ਉਹ ਕੋਰਸ ਹੁੰਦਾ ਕੀ ਹੈ? ਉਹਦੇ ਵਿੱਚ ਹੁੰਦਾ ਇਹੋ ਹੀ ਹੈ ਵੀ ਜਿਹੜਾ ਕਸਟਮਰ ਆਇਆ ਹੈ ਉਹਦੇ ਨਾਲ ਤੁਸੀਂ ਮੂੰਹ ਤੋਂ ਮੁਸਕਰਾ ਕੇ ਗੱਲ ਕਰਨੀ ਹੈ, ਬੜੇ ਪਿਆਰੇ ਸ਼ਬਦ ਉਹਨੂੰ ਬੋਲਣੇ ਨੇ। ਉਹ ਇੱਕ ਪ੍ਰੈਕਟਿਸ ਹੁੰਦੀ ਹੈ, ਇੱਕ ਅਭਿਆਸ ਹੁੰਦਾ ਹੈ ਮੂੰਹ ਤੋਂ ਚੰਗਾ ਬੋਲਣ ਦਾ। ਕਿਉਂ ਭਲਾ? ਕਿਉਂਕਿ ਭਾਵੇਂ ਦਿਲ ਵਿੱਚ ਖੋਟ ਹੋਵੇ ਪਰ ਮੂੰਹ ਤੋਂ ਚੰਗਾ ਹੀ ਬੋਲਿਆ ਜਾਵੇਗਾ ਤਾਂ ਕਸਟਮਰ ਜਿਹੜਾ ਹੈ ਉਹ ਤੁਹਾਡੇ ਹੋਟਲ ਨਾਲ, ਤੁਹਾਡੇ ਰੈਸਟੋਰੈਂਟ ਨਾਲ ਬੱਝਾ ਰਹੇਗਾ। ਤੋ ਉਹ ਤਰੀਕਾ ਜਿਹੜਾ ਹੈ ਉਹ ਸਿਖਾਇਆ ਜਾਂਦਾ, ਉਹਦੀ ਪੜ੍ਹਾਈ ਜਿਹੜੀ ਹੈ ਬੰਦੇ ਨੂੰ ਕਰਵਾਈ ਜਾਂਦੀ ਹੈ। ਤਾਂ ਹੀ ਤੁਸੀਂ ਵੇਖੋ ਵੀ ਜਦੋਂ ਬੰਦਾ ਕਿਸੇ ਵੀ ਹੋਟਲ, ਰੈਸਟੋਰੈਂਟ, ਕਿਸੇ ਜਗ੍ਹਾ 'ਤੇ ਵੀ ਜਾਂਦਾ ਹੈ ਅਤੇ ਉੱਥੇ ਸਾਨੂੰ ਹੱਸਦੇ ਹੋਏ ਚਿਹਰੇ ਮਿਲਦੇ ਨੇ, ਉੱਥੇ ਬੜੇ ਪਿਆਰ ਨਾਲ ਗੱਲ ਕਰਨ ਵਾਲੇ ਸਾਨੂੰ ਮਿਲਦੇ ਨੇ, ਕਿਉਂਕਿ ਉਹਨਾਂ ਦੀ ਟ੍ਰੇਨਿੰਗ ਹੈ ਉਹ। ਹੁਣ ਇਹ ਚੀਜ਼ਾਂ ਬੰਦੇ ਨੇ ਨਾ ਆਮ ਯਾਰਾਂ ਮਿੱਤਰਾਂ ਦੇ ਵਿੱਚ, ਆਪਣੇ ਘਰਾਂ ਪਰਿਵਾਰਾਂ ਵਿੱਚ ਵੀ ਅਪਣਾਉਣੀਆਂ ਸ਼ੁਰੂ ਕਰ ਲਈਆਂ। ਬੰਦਾ ਕਹਿੰਦਾ ਹੈ ਵੀ ਇਹ ਮੇਰੀ ਤਾਰੀਫ ਨਹੀਂ ਕਰਦਾ, ਮੇਰੇ ਬਾਰੇ ਚੰਗੇ ਸ਼ਬਦ ਨਹੀਂ ਬੋਲਦਾ, ਪਰ ਤੁਹਾਨੂੰ ਵੀ ਪਤਾ ਹੈ ਵੀ ਜਿਹੜੇ ਯਾਰ ਮਿੱਤਰ ਸੱਜਣ ਪਿਆਰੇ ਹੋਣ ਉਹ ਇੱਕ ਦੂਜੇ ਦੀ ਤਾਰੀਫ ਕੋਈ ਬਹੁਤੀ ਕਰਦੇ ਨਹੀਂ, ਉਹ ਤੇ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਸਾਂਝੀਆਂ ਕਰ ਲੈਂਦੇ ਨੇ। ਪਰ ਇੱਕੋ ਫਰਕ ਹੁੰਦਾ ਹੈ ਵੀ ਤਾਰੀਫ ਹੋਟਲਾਂ ਵਿੱਚ ਹੁੰਦੀ ਹੈ, ਰੈਸਟੋਰੈਂਟਾਂ ਵਿੱਚ ਹੁੰਦੀ ਹੈ, ਜਦੋਂ ਬੰਦਾ ਇਕੱਠਾ ਬੈਠਾ ਹੈ ਉਦੋਂ ਤਾਰੀਫ ਵੀ ਹੈ, ਉਦੋਂ ਸਾਰਾ ਕੁਝ ਹੀ ਨਾਲ ਨਾਲ ਹੈ, ਪਰ ਇੱਕ ਚੀਜ਼ ਨਹੀਂ ਹੁੰਦੀ, ਉਹ ਹੁੰਦੀ ਹੈ ਮਨ ਵਿੱਚ ਖੋਟ ਨਹੀਂ ਹੁੰਦੀ। ਆਹ ਫਰਕ ਹੁੰਦਾ, ਮਨ ਵਿੱਚ ਖੋਟ ਨਾ ਹੋਵੇ ਸ਼ਬਦ ਕੋਈ ਮੈਟਰ ਨਹੀਂ ਕਰਦੇ। ਮਨ ਵਿੱਚ ਖੋਟ ਹੈ, ਤੁਸੀਂ ਚੰਗਾ ਸੁਣਨਾ ਚਾਹੁੰਦੇ ਹੋ, ਮੈਂ ਚੰਗਾ ਸੁਣਾ ਦਿੰਦਾ, ਤੁਸੀਂ ਚੰਗੇ ਬੋਲ ਸੁਣਨਾ ਚਾਹੁੰਦੇ ਹੋ, ਮੈਂ ਸੁਣਾ ਦਿੰਦਾ, ਪਰ ਮਨ ਵਿੱਚ ਖੋਟ ਰੱਖਾਂਗਾ। ਤੋ ਗੁਰੂ ਨਾਨਕ ਸਾਹਿਬ ਨੇ ਕਿੱਡਾ ਵੱਡਾ ਇੱਕ ਸਬਕ ਦਿੱਤਾ ਵੀ ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਵੀ ਗੱਲਬਾਤ ਨੂੰ ਮੈਂ ਬਹੁਤ ਚੰਗੀ ਹਾਂ, ਮੈਂ ਚੰਗਾ ਬੋਲਦੀ ਹਾਂ ਜਾਂ ਚੰਗਾ ਸੁਣਨਾ ਚਾਹੁੰਦੀ ਹਾਂ ਜਾਂ ਸੁਣਨਾ ਚਾਹੁੰਦਾ ਹਾਂ, ਜ਼ੁਬਾਨ ਦੇ ਸ਼ਬਦਾਂ ਤੱਕ ਮੈਂ ਮਹਿਦੂਦ ਹੋ ਕੇ ਰਹਿ ਗਿਆ, ਪਰ ਬੰਦੇ ਦੇ ਅੰਦਰ ਖੋਟ ਕਿੰਨੀ ਹੈ ਇਹਦੇ ਨਾਲ ਹੁਣ ਮੈਨੂੰ ਕੋਈ ਬਹੁਤਾ ਮੈਟਰ ਨਹੀਂ ਕਰਦੀ ਇਹ ਗੱਲ। ਤੋ ਆਓ ਸਾਧ ਸੰਗਤ ਆਪਾਂ ਜਿਹੜੇ ਦੋ ਸਲੋਕ ਕਬੀਰ ਸਾਹਿਬ ਦੇ ਪੜ੍ਹੇ ਨੇ ਉਹਨਾਂ ਨੂੰ ਵੀ ਵਿਚਾਰੀਏ। ਵਿਚਾਰਾਂ ਰੰਭਣ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬੀਰ ਸਾਹਿਬ ਨੇ ਇੱਕ ਅਚੰਬੇ ਦੀ ਗੱਲ ਕੀਤੀ ਹੈ, ਇੱਕ ਤਮਾਸ਼ੇ ਦੀ ਗੱਲ ਕੀਤੀ ਹੈ। ਹਰ ਚੀਜ਼ ਦੀ ਖਰੀਦਣ ਤੇ ਵੇਚਣ ਦੀ ਇੱਕ ਥਾਂ ਹੈ। ਤੁਸੀਂ ਕਿਸੇ ਦੁਕਾਨ ਉੱਤੋਂ ਕੁਝ ਖਰੀਦਦੇ ਹੋ, ਕੁਝ ਉੱਥੇ ਵੇਚਿਆ ਜਾਂਦਾ ਹੈ, ਕੁਝ ਮੰਡੀ ਹੈ ਉਹਦੇ ਵਿੱਚ ਆਮ ਚੀਜ਼ਾਂ ਵਿਕਦੀਆਂ ਨੇ, ਕੋਈ ਪਸ਼ੂ ਮੰਡੀ ਹੈ, ਘਿਓ ਮੰਡੀ ਹੈ, ਗੁੜ ਮੰਡੀ ਹੈ, ਇੱਦਾਂ ਹੀ ਕੋਈ ਸਬਜ਼ੀ ਮੰਡੀ ਹੈ, ਅਤੇ ਜਿਹੜੀ ਚੀਜ਼ ਜਿਹੜੇ ਵਾਸਤੇ ਬਣੀ ਹੈ ਉਹਦੇ ਵਾਸਤੇ ਹੀ ਉਹ ਹੋਣੀ ਚਾਹੀਦੀ ਹੈ, ਉੱਥੇ ਵਿਕਦੀ ਹੋਈ ਵੀ ਉਹ ਸੋਹਣੀ ਲੱਗਦੀ ਹੈ। ਹੁਣ ਤੁਸੀਂ ਸਬਜ਼ੀ ਮੰਡੀ ਜਾਓ, ਚਲੋ ਇੱਥੋਂ ਦਾ ਤਾਂ ਹੁਣ ਹਿਸਾਬ ਹੋ ਰਿਹਾ ਵੀ ਉਹ ਨਾ ਹੀ ਕਈਆਂ ਨੇ ਸਟੋਰਾਂ 'ਤੇ ਸਬਜ਼ੀ ਮੰਡੀ ਰੱਖਦੇ ਨੇ। ਵੈਸੇ ਸਬਜ਼ੀ ਮੰਡੀ ਉਹ ਹੁੰਦੀ ਹੈ ਜਿੱਥੋਂ ਇਕੱਲੀ ਸਬਜ਼ੀ ਨਾਲ ਰਿਲੇਟਡ ਚੀਜ਼ਾਂ ਮਿਲਦੀਆਂ। ਹੁਣ ਤਾਂ ਵੱਡੇ ਵੱਡੇ ਸਟੋਰ ਆ ਗਏ, ਪਹਿਲਾਂ ਇੱਦਾਂ ਸੀ ਨਾ ਵੀ ਇੱਕ ਤੁਸੀਂ ਅੰਮ੍ਰਿਤਸਰ ਸਾਹਿਬ ਦਾ ਨਮੂਨਾ ਵੇਖ ਲਓ, ਉੱਥੇ ਘਿਓ ਮੰਡੀ ਹੈ, ਪਤਾ ਵੀ ਇੱਥੋਂ ਘਿਓ ਮਿਲਦਾ, ਗੁੜ ਮੰਡੀ ਹੈ ਉੱਥੋਂ ਗੁੜ ਮਿਲਦਾ। ਸੋ ਇਸੇ ਤਰੀਕੇ ਨਾਲ ਜਿੱਥੇ ਚਾਮੜੀ ਬਾਜ਼ਾਰ ਹੈ ਜਿੱਥੇ ਚਮੜੇ ਦਾ ਕੰਮ ਹੁੰਦਾ, ਸੋ ਕਬਾੜੀਆਂ ਦਾ ਬਾਜ਼ਾਰ ਹੈ ਉੱਥੇ ਕਬਾੜ ਦਾ ਸਮਾਨ ਹੁੰਦਾ। ਹਰ ਚੀਜ਼ ਵਾਸਤੇ ਪ੍ਰੋਪਰ ਇੱਕ ਥਾਂ ਹੈ, ਬੰਦੇ ਨੂੰ ਪਤਾ ਹੈ ਵੀ ਮੈਂ ਕੀ ਖਰੀਦਣਾ ਹੈ ਅਤੇ ਉੱਥੋਂ ਜਾ ਕੇ। ਹੁਣ ਚੀਜ਼ਾਂ ਚਲੋ ਸੁੰਗੜ ਗਈਆਂ, ਅੱਜ ਸ਼ੈਲਫਾਂ ਆ ਗਈਆਂ ਵੱਡੇ ਵੱਡੇ ਸਟੋਰਾਂ ਦੇ ਵਿੱਚ, ਇੱਕ ਛੱਤ ਥੱਲੇ ਸਾਨੂੰ ਪਤਾ ਹੈ ਵੀ ਇਸ ਸ਼ੈਲਫ ਤੋਂ ਮੈਂ ਆਹ ਸਮਾਨ ਚੁੱਕਣਾ ਹੈ। ਅਤੇ ਇੱਥੇ ਵੀ ਇੱਦਾਂ ਹੀ ਹੁੰਦਾ, ਆਪਾਂ ਜਦੋਂ ਕੋਸਕੋ ਜਾਂ ਸੁਪਰ ਸਟੋਰ 'ਤੇ ਵੱਡੇ ਸਟੋਰਾਂ 'ਤੇ ਜਾਂਦੇ ਹਾਂ ਵੀ ਜਿੱਥੇ ਪਤਾ ਹੈ ਵੀ ਦੁੱਧ ਨਾਲ ਰਿਲੇਟਡ ਡੇਅਰੀ ਪ੍ਰੋਡਕਟ ਨੇ ਉੱਥੇ ਡੇਅਰੀ ਪ੍ਰੋਡਕਟ ਪਏ ਹੁੰਦੇ ਨੇ, ਜਿੱਥੇ ਸਬਜ਼ੀਆਂ ਨੇ ਉੱਥੇ ਸਬਜ਼ੀਆਂ ਪਈਆਂ ਹੁੰਦੀਆਂ ਨੇ। ਸੋ ਤੋ ਇਹ ਸਮਾਜ ਦੀ ਮੰਡੀ ਦਾ ਇੱਕ ਹਾਲਤ, ਇੱਕ ਜਿਹੜਾ ਹੈ ਉਹ ਦ੍ਰਿਸ਼ ਹੈ। ਹੁਣ ਇੱਦਾਂ ਹੀ ਜਿਹੜੇ ਸੁਨਿਆਰ ਹੁੰਦੇ ਨੇ ਉਹ ਸੋਨੇ ਦੀਆਂ ਦੁਕਾਨਾਂ 'ਤੇ ਬਹਿੰਦੇ ਨੇ, ਹੀਰੇ ਜਵਾਹਰਾਤ ਵੇਚਣ ਵਾਲੇ ਹੀਰਿਆਂ ਦੀਆਂ ਦੁਕਾਨਾਂ ਦੇ ਉੱਤੇ ਬਹਿੰਦੇ ਨੇ। ਹੀਰਾ ਕਦੀ ਵੀ ਸਬਜ਼ੀ ਵਾਂਗੂ ਨਹੀਂ ਵਿਕਦਾ। ਵੀ ਜੇ ਬੰਦਾ ਸਮਝੇ ਵੀ ਜਿੱਦਾਂ ਸਬਜ਼ੀ ਵਿਕਦੀ ਹੈ ਇੱਦਾਂ ਹੀਰਾ ਕਦੀ ਨਹੀਂ ਵਿਕਦਾ, ਸੋਨਾ ਕਦੀ ਇੱਦਾਂ ਨਹੀਂ ਵਿਕਦਾ। ਅਤੇ ਤੁਸੀਂ ਵੇਖੋ ਜਿਹੜੀ ਹੀਰਿਆਂ ਵਾਲਿਆਂ ਦੀ ਦੁਕਾਨ ਹੁੰਦੀ ਹੈ ਉਹ ਬੜੀ ਸ਼ਿੰਗਾਰੀ ਵੀ ਹੁੰਦੀ ਹੈ ਅਤੇ ਬੜਾ ਆਰਾਮ ਹੈ, ਬੜੀ ਸੋਹਣੀ ਫਰੈਗਨੈਂਸ ਸੁਗੰਧੀ ਉਸ ਹੀਰੇ ਦੀ ਦੁਕਾਨ ਦੇ ਵਿੱਚੋਂ ਆ ਰਹੀ ਹੈ। ਇੱਕ ਸੇਠ ਬੈਠਾ ਅਤੇ ਬੜੇ ਆਰਾਮ ਦੇ ਨਾਲ ਬੈਠਾ ਹੋਇਆ। ਪਰ ਹੁਣ ਅਗਲੀ ਖੇਡ ਇਹ ਹੈ ਵੀ ਜੇ ਹੀਰਾ ਸਬਜ਼ੀ ਮੰਡੀ ਦੇ ਵਿੱਚੋਂ ਮਿਲਣ ਲੱਗ ਪਏ, ਫਿਰ ਸਵਾਲ ਪੈਦਾ ਹੁੰਦਾ ਹੈ ਵੀ ਜਾਂ ਤਾਂ ਹੀਰਾ ਜਾਲੀ ਹੈ ਅਤੇ ਜਾਂ ਵੇਚਣ ਵਾਲੇ ਨੂੰ ਇਹਦੀ ਕੀਮਤ ਦਾ ਪਤਾ ਨਹੀਂ ਹੈ। ਤਾਂ ਹੀ ਹੈ ਨਾ ਇੱਕ ਇਤਿਹਾਸ ਦੇ ਵਿੱਚ ਵੈਸੇ ਪ੍ਰਚਲਿਤ ਸਾਖੀ ਆਉਂਦੀ ਹੈ ਵੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪਟਨੇ ਦੀ ਧਰਤੀ 'ਤੇ ਗਏ ਨੇ, ਜਿਹਨੂੰ ਪਾਟਲੀ ਪੁੱਤਰ ਕਹਿੰਦੇ ਸੀ ਪਹਿਲਾਂ, ਜਿੱਥੇ ਗੁਰੂ ਕਲਗੀਧਰ ਮਹਾਰਾਜ ਦਾ ਪ੍ਰਕਾਸ਼ ਹੋਇਆ। ਚੰਗੀ ਸੰਗਤ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਹੀ ਇੱਥੇ ਵੱਸ ਚੁੱਕੀ ਸੀ, ਤਾਂ ਹੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵੀ ਆਪਣੇ ਪਰਿਵਾਰ ਨੂੰ ਉੱਥੇ ਛੱਡ ਕੇ ਫਿਰ ਅੱਗੇ ਧਰਮ ਪ੍ਰਚਾਰ ਦੇ ਲਈ ਗਏ ਨੇ। ਕਿਉਂਕਿ ਪਟਨਾ ਜਿਹੜਾ ਅੱਜ ਕੱਲ੍ਹ ਬਿਹਾਰ ਦੇ ਵਿੱਚ ਹੈ, ਪਾਟਲੀ ਪੁੱਤਰ ਇਹਨੂੰ ਪਹਿਲਾਂ ਕਹਿੰਦੇ ਸੀ, ਇੱਥੇ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਇਆ। ਤੋ ਉੱਥੇ ਇਤਿਹਾਸਕਾਰਾਂ ਨੇ ਇੱਕ ਗੱਲ ਲਿਖੀ ਹੈ ਵੀ ਜਦੋਂ ਗੁਰੂ ਨਾਨਕ ਸਾਹਿਬ ਅਤੇ ਭਾਈ ਮਰਦਾਨਾ ਜੀ ਪਾਟਲੀ ਪੁੱਤਰ ਪਟਨੇ ਦੇ ਵਿੱਚ ਪਹੁੰਚੇ ਨੇ ਅਤੇ ਉਹਨਾਂ ਨੇ ਕੁਝ ਪੇਟ ਦੀ ਪੂਜਾ ਲਈ, ਪੇਟ ਪੂਜਾ ਲਈ ਤ੍ਰਿਪਤੀ ਲਈ ਕੁਝ ਖਰੀਦਣਾ ਸੀ ਅਤੇ ਭਾਈ ਮਰਦਾਨੇ ਨੇ ਜਿਹੜਾ ਹੈ ਉਹਨੂੰ ਖਰੀਦਣ ਦੇ ਲਈ, ਜਿਵੇਂ ਆਪਾਂ ਸਿੱਕਿਆਂ ਦੀ ਜਾਂ ਪੈਸੇ ਦੀ ਲੋੜ ਪੈਂਦੀ ਹੈ, ਅਤੇ ਗੁਰੂ ਨਾਨਕ ਸਾਹਿਬ ਦੇ ਕੋਲ ਕੀਮਤੀ ਮੋਤੀ, ਕੀਮਤੀ ਹੀਰਾ ਪੱਥਰ ਸੀ ਅਤੇ ਇਤਿਹਾਸ ਨੇ ਲਿਖਿਆ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਹਦੀ ਤਲੀ ਉੱਤੇ ਰੱਖਿਆ ਅਤੇ ਇੱਕ ਗੱਲ ਭਾਈ ਮਰਦਾਨੇ ਨੂੰ ਕਹੀ ਵੀ ਭਾਈ ਸਾਹਿਬ ਇਹਦੀ ਕੀਮਤ ਬਹੁਤ, ਜੇ ਇਹ ਚੇਤਾ ਰੱਖਿਓ ਅਤੇ ਜੋ ਤੁਸੀਂ ਲਿਆਉਣਾ ਹੈ ਬਾਜ਼ਾਰ ਦੇ ਵਿੱਚੋਂ ਜਾ ਕੇ ਲੈ ਆਓ। ਅਤੇ ਕਹਿੰਦੇ ਭਾਈ ਮਰਦਾਨਾ ਸਭ ਤੋਂ ਪਹਿਲਾਂ ਸਬਜ਼ੀ ਵਾਲੀ ਕਿਸੇ ਦੁਕਾਨ 'ਤੇ ਗਿਆ ਅਤੇ ਉਹਨੇ ਉਹਦੇ ਬਦਲੇ ਕੁਝ ਕੁ ਮੂਲੀਆਂ ਜਾਂ ਕੁਝ ਇੱਦਾਂ ਦਾ ਸੌਦਾ ਦੇਣ ਦੀ ਕੋਸ਼ਿਸ਼ ਕੀਤੀ। ਭਾਈ ਮਰਦਾਨੇ ਨੇ ਏਕੜਾਂ 'ਤੇ ਸੌਦਾ ਫੜਿਆ ਪਰ ਬਾਬੇ ਨੇ ਆਖਿਆ ਸੀ ਕੀਮਤੀ ਬਹੁਤ ਹੈ। ਫਿਰ ਮਠਿਆਈ ਵਾਲੀ ਹਲਵਾਈ ਵਾਲੀ ਦੁਕਾਨ 'ਤੇ ਗਿਆ, ਉਹਨੇ ਕੁਝ ਜਲੇਬ ਜਾਂ ਸਮੋਸੇ ਦੇ ਕੇ ਉਹ ਕੀਮਤੀ ਪੱਥਰ ਰੱਖਣ ਦੀ ਕੋਸ਼ਿਸ਼ ਕੀਤੀ ਅਤੇ ਇੱਦਾਂ ਕਰਕੇ ਉਹ वापस गुरु नानक साहब के कोल आउंदे ने भाई मरदाना जी ते आण के गुरु नानक साहब सच्चे पातशाह नूं कहिंदे ने वी बाबा जी तुसीं कहिंदे सी इहदी कीमत वड़ी है। मैं मठियाई वाली दुकान ते गया ते उहने मैनूं दो जलेब जां होर थोड़े बहुत कोई पकौड़े दे के ते तोरन की कोशिश की भी चल ठीक है कीमती जिहा इक पत्थर लगदा चमकदा होया मैं रख लैना इहदे बदले मैं इहो कुछ तैनूं दे सकदा। फिर मैं सब्जी वाली दुकान ते गया ते उत्थे भी इदां है तुसीं कहे इह कीमती वड़ा है। इतिहास ने लिखा उत्थे एक दुकान सी साल सराय जौहरी उहदा नां सी उह गुरु नानक साहब दा सिख बनिया। उह साल सराय जौहरी दी दुकान ते गुरु नानक साहब महाराज भाई मरदाने नूं कहिंदे ने जा इहनूं साल सराय उह जौहरी दी दुकान उत्थे लै के जा ते उहदे साल सराय जिहड़ा जौहरी सी उहदा जिहड़ा नौकर सी उहनूं अदरका कहिंदे सी। उह जदों जी जा के भाई मरदाना जी ने उस दुकान दे उत्ते उह कीमती जिहड़ा पत्थर सी चमकदा होया वह दिता ना जदों जाके ते अदरके ने उन्हूं वेख्या साल सराय जौहरी दे कोल लै गया। साल सराय जौहरी वापस आया ते वापस वह हीरा भाई मरदाने की तली ते टका के कहण लगा भी यह बड़ा बेशकीमती है तू ये कित्थों लियांदा। उन्हें आख्या मेरे मुरशद बाबे नानक ने मैनूं यह दिता ते उन्हें कुछ क पैसे जिहड़े सी साल सराय जौहरी ने उन्हूं भाई मरदाना जी नूं दे दित्ते ते वड्डा अमाउंट सी उह। हुण भाई मरदाना जी नूं उहने नाल इक गल कही भी इह एडा कीमती पत्थर है एडा कीमती रतन है भी मैं इहदा मुल नहीं दे सकदा तूं वेचण आया पर इस बेशकीमती पत्थर दे मैं दर्शन करन दी इहदी दर्शनी भेटा ही तैनूं इन्नी दे रहा भी तूं मैनूं इहदे दर्शन कराए ने भी इदां दा नयाब हीरा भी कोई हुंदा है। हुण वापस गुरु नानक साहब दे कोल आया ते आण के महाराज नूं कहण लगा महाराज भी मैं पहला सब्जी वाली दुकान ते गया फिर हलवाई की दुकान ते गया ते अखीर ते हुण जिथे तुसीं भेजिया उन्हें खरीदिया नहीं उन्हें पैसे ते मैनूं दित्ते ने पर उन्हें इहनूं रखिया नहीं कहण लगा बड़ा बेशकीमती है भी इहदी मैं दर्शनी भेटा ही जिहड़ी है तैनूं दे रहा। तो गुरु नानक साहब महाराज ने भाई मरदाना जी नूं कहा भी कई वार ना चीज़ां कीमती हुंदियां ने पर जे तुसीं चले गलत जगह जाओ तो तुहाडा मुल घट जाता है चीज़ कीमती हुंदी है। इहनूं तां मैं दुनियावी तौर पर भी जे आपां प्रैक्टिकलिटी दे नाल वेखीए कई वारां ऐसा नहीं हुंदा भी तुहाडे विच कोई गुण नहीं हुंदा गुण तो हुंदा है तुहाडे विच ਇਹ ਵੀ ਨਹੀਂ ਹੁੰਦਾ ਵੀ ਤੁਸੀਂ ਕੀਮਤੀ ਨਹੀਂ ਹੋ ਕੀਮਤੀ ਤੁਸੀਂ ਹੈਗੇ ਹੋ ਬਸ ਜੇ ਤੁਸੀਂ ਜਗ੍ਹਾ ਠੀਕ ਤੇ ਨਹੀਂ ਹੋ ਤੇ ਕੀਮਤ ਵੀ ਕੱਖ ਨਹੀਂ ਮੁੱਲ ਕਰਦੀ ਸਮਝ ਕੇ ਬੇਨਤੀ ਨੂੰ। ਮਹਾਰਾਜ ਨੇ ਬਾਣੀ ਵਿੱਚ ਲਿਖਿਆ ਹੈ ਸਤਿਗੁਰੂ ਸੱਚੇ ਪਾਤਸ਼ਾਹ ਦਾ ਇੱਕ ਬਚਨ ਆਉਂਦਾ ਹੈ ਉੱਥੇ ਗੁਰਦੇਵ ਮਹਾਰਾਜ ਕਹਿੰਦੇ ਨੇ ਰਤਨਾ ਪਾਰਖ ਜੋ ਹੋਵੇ ਸੋ ਰਤਨਾ ਕਰੇ ਵਿਚਾਰ। ਆਖਿਆ ਜਿਹੜਾ ਰਤਨਾ ਦਾ ਪਾਰਖੂ ਹੋਵੇਗਾ ਰਤਨ ਦੀ ਵਿਚਾਰ ਵੀ ਤੇ ਉਹੀ ਕਰੇਗਾ ਨਾ। ਹੁਣ ਐਸਾ ਨਹੀਂ ਤੁਹਾਡੀ ਕੀਮਤ ਘੱਟ ਹੈ ਤੁਹਾਡੀ ਕੀਮਤ ਪੂਰੀ ਹੈ ਪਰ ਜੇ ਤੁਸੀਂ ਸਬਜ਼ੀ ਮੰਡੀ ਦੇ ਵਿੱਚ ਤੁਰੇ ਫਿਰਦੇ ਹੋ ਜੇ ਤੁਸੀਂ ਆਪਣੀ ਕੀਮਤ ਦਾ ਮੁੱਲ ਪਾਉਣ ਲਈ ਕਿਸੇ ਹਲਵਾਈ ਦੀ ਦੁਕਾਨ ਤੇ ਤੁਰੇ ਫਿਰਦੇ ਹੋ ਤੇ ਫਿਰ ਕੋਈ ਮੁੱਲ ਨਹੀਂ ਤੇ ਜੇ ਤੁਸੀਂ ਸਹੀ ਜਗ੍ਹਾ ਉੱਤੇ ਪਹੁੰਚ ਗਏ ਤੇ ਤੁਹਾਡੀ ਕੀਮਤ ਜਿਹੜੀ ਹੈ ਉਹ ਆਪੇ ਪੈ ਜਾਣੀ ਤੁਹਾਡਾ ਮੁੱਲ ਆਪੇ ਬੇਸ਼ਕੀਮਤੀ ਹੈ। ਕਈ ਵਾਰਾਂ ਜ਼ਿੰਦਗੀ ਤੇ ਹਾਲਾਤ ਸਾਨੂੰ ਗਲਤ ਥਾਵਾਂ ਦੇ ਵੱਲ ਲਿਆਣ ਕੇ ਰੱਖ ਦਿੰਦੇ ਨੇ ਬੰਦਾ ਬੰਦੇ ਨੂੰ ਇੱਦਾਂ ਲੱਗਦਾ ਮੇਰਾ ਤੇ ਮੁੱਲ ਹੀ ਕੋਈ ਨਹੀਂ ਹੈ ਗੱਲ ਇਹ ਨਹੀਂ ਹੈ। ਤੋ ਇਹ ਇੱਕ ਜ਼ਿੰਦਗੀ ਦਾ ਸਬਕ ਵੀ ਹੈ ਇਸ ਘਟਨਾ ਵਿੱਚ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭਾਈ ਮਰਦਾਨੇ ਨੂੰ ਗੱਲ ਆਖੀ ਵੀ ਜਿਹੜਾ ਗੁਰੂ ਦਾ ਸ਼ਬਦ ਹੁੰਦਾ ਹੈ ਨਾ ਗੁਰੂ ਦਾ ਉਪਦੇਸ਼ ਹੈ ਇਹ ਵੀ ਬੜਾ ਕੀਮਤੀ ਹੈ ਪਰ ਇਸ ਉਪਦੇਸ਼ ਦੀ ਹਰ ਇੱਕ ਨੂੰ ਸਾਂਝ ਜਿਹੜੀ ਹੈ ਉਹ ਨਹੀਂ ਪੈਂਦੀ ਤੇ ਹਰ ਕੋਈ ਇਸ ਉਪਦੇਸ਼ ਦੀ ਸਾਰ ਨੂੰ ਸਮਝਦਾ ਨਹੀਂ। ਕਬੀਰ ਸਾਹਿਬ ਨੇ ਨਾ ਅੱਜ ਇੱਕ ਜ਼ਿਕਰ ਕੀਤਾ ਉਹਨਾਂ ਆਖਿਆ ਕਬੀਰਾ ਏਕ ਅਚੰਭੋ ਦੇਖਿਆ। ਭਗਤ ਕਬੀਰ ਸਾਹਿਬ ਕਹਿੰਦੇ ਇੱਕ ਮੈਂ ਬੜੀ ਮੂਰਖਤਾ ਭਰੀ ਗੱਲ ਵੇਖੀ ਹੈ ਬੜੀ ਹੈਰਾਨ ਕਰ ਦੇਣ ਵਾਲੀ ਤੇ ਬੜੀ ਅਸਚਰਜ ਤਮਾਸ਼ਾ ਮੈਂ ਵੇਖਿਆ ਵੀ ਹੀਰਾ ਹਾਟ ਵਿਖਾਏ ਜਿਹੜਾ ਹੀਰਾ ਕੀਮਤੀ ਸੀ ਉਹ ਹੱਟੀਆਂ ਤੇ ਵਿਕਦਾ ਫਿਰਦਾ ਉਹਦੀ ਥਾਂ ਨਹੀਂ ਸੀ ਉਹ ਪਰ ਵਿਕਦਾ ਫਿਰਦਾ। ਹੁਣ ਹੀਰਾ ਬਾਣੀ ਵਿੱਚ ਨਾ ਜੀ ਦੋ ਤਿੰਨ ਚੀਜ਼ਾਂ ਨੂੰ ਮਹਾਰਾਜ ਨੇ ਹੀਰਾ ਕੰਸਿਡਰ ਕੀਤਾ। ਪਹਿਲਾਂ ਤਾਂ ਇਹ ਸਮਝ ਲਓ ਵੀ ਜਿਹੜਾ ਤੁਹਾਡਾ ਇਹ ਜੀਵਨ ਹੈ ਇਹ ਹੀਰੇ ਵਰਗਾ ਕੀਮਤੀ ਹੈ ਜਿਹੜੀ ਸਾਨੂੰ ਇਹ ਜ਼ਿੰਦਗੀ ਮਿਲੀ ਹੈ ਨਾ ਇਹ ਹੀਰੇ ਵਰਗੀ ਕੀਮਤੀ ਹੈ ਤਾਂ ਹੀ ਤਾਂ ਬਾਬੇ ਨੇ ਕਿਹਾ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਜਿਹੜਾ ਸਾਨੂੰ ਇਹ ਜੀਵਨ ਮਿਲਿਆ ਏ ਇਹ ਹੀਰੇ ਵਰਗਾ ਕੀਮਤੀ ਹੈ, ਪਰ ਚਲਿਆ ਕੌਡੀਆਂ ਦੇ ਭਾਗ ਆ, ਕਿਉਂਕਿ ਇਸ ਕੀਮਤੀ ਜੀਵਨ ਦੀ ਸਾਨੂੰ ਸਾਰ ਨਹੀਂ ਹੈ। ਦੂਜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਆਖਿਆ ਰੱਬ ਵੀ ਹੀਰਾ ਏ, ਪਰਮੇਸ਼ਰ ਵੀ ਹੀਰਾ ਏ। ਤੀਜੀ ਗੱਲ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਵੀ ਗੁਰੂ ਦਾ ਸ਼ਬਦ ਵੀ ਹੀਰਾ ਏ, ਗੁਰ ਕਾ ਸ਼ਬਦ ਰਤਨ ਹੈ, ਗੁਰੂ ਦਾ ਸ਼ਬਦ ਬੜਾ ਕੀਮਤੀ ਰਤਨ ਹੈ। ਤੇ ਹੀਰੇ ਦੀ ਇੱਕ ਖੂਬੀ ਇਹ ਹੁੰਦੀ ਹੈ ਵੀ ਉਹਨੂੰ ਹਨੇਰੇ 'ਚ ਲੁਕਾ ਕੇ ਰੱਖ ਦਿਓ ਤਾਂ ਵੀ ਚਮਕਾਉਂਦਾ। ਪੂਰਾ ਕਮਰਾ ਬੰਦ ਹੋਵੇ ਨਾ ਤੇ ਤੁਸੀਂ ਕਿਸੇ ਨੁੱਕਰ 'ਚ ਹੀਰੇ ਨੂੰ ਸੁੱਟ ਦਿਓ ਤੇ ਉਹਨੇ ਤਾਂ ਵੀ ਆਪਣੀ ਚਮਕ ਨੂੰ ਕਦੀ ਛੱਡਣਾ ਨਹੀਂ ਹੈ, ਹੀਰਾ ਚਮਕਦਾ ਹੈ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ ਵੀ ਰਤਨਾ ਪਾਰਖ ਜੋ ਹੋਵੇ ਸੋ ਰਤਨਾ ਕਰੇ ਵਿਚਾਰ। ਜਿਹੜਾ ਸੱਚੀ ਰਤਨਾ ਦਾ ਪਾਰਖੂ ਹੋਵੇਗਾ ਨਾ, ਰਤਨ ਦੀ ਵਿਚਾਰ ਵੀ ਉਹ ਕਰ ਸਕਦਾ ਹੈ। ਬਹੁਤੀ ਦੁਨੀਆ ਕੱਚ ਦਾ ਵਪਾਰ ਕਰਦੀ ਹੈ, ਕੱਚ ਦੇ ਨਾਲ ਹੀ ਖੁਸ਼ ਰਹਿੰਦੀ ਹੈ, ਮਦਮਸਤ ਹੈ ਕੱਚ ਦੇ ਵਿੱਚ। ਦੁਨੀਆ ਨੂੰ ਹੀਰਿਆਂ ਦੀ ਸਾਰ ਕਦੀ ਵੀ ਨਹੀਂ ਹੁੰਦੀ, ਹੋ ਹੀ ਨਹੀਂ ਸਕਦੀ। ਜੇ ਇੱਦਾਂ ਹੀਰਿਆਂ ਦੀ ਸਾਰ ਹੋਵੇ ਤੇ ਸਾਰੇ ਜੌਹਰੀ ਨਾ ਬਣ ਜਾਣ। ਕਿੰਨੇ ਐਸੇ ਹੀਰੇ ਹੁੰਦੇ ਨੇ ਜਿਹੜੇ ਸੰਸਾਰ ਆਪਣੀ ਬੇਵਕੂਫੀ ਕਰਕੇ, ਆਪਣੀ ਅਗਿਆਨਤਾ ਕਰਕੇ ਗਵਾ ਲੈਂਦਾ ਹੈ। ਬਾਬਾ ਕਬੀਰ ਸਾਹਿਬ ਦਾ ਇੱਕ ਬਚਨ ਆਪਾਂ ਪਹਿਲਾਂ ਵੀ ਵਿਚਾਰਿਆ ਸੀ, ਉੱਥੇ ਕਬੀਰ ਸਾਹਿਬ ਨੇ ਕਿਹਾ ਕਬੀਰ ਮਾਰਗ ਮੋਤੀ ਬਿਥਰੇ, ਮਾਰਗ ਰਸਤੇ ਵਿੱਚ ਮੋਤੀ ਬਿਖਰੇ ਹੋਏ ਨੇ। ਅੰਧਾ ਨਿਕਸਿਓ ਆਏ, ਅੰਨਾ ਬੰਦਾ ਉੱਤੋਂ ਦੀ ਲੰਘ ਕੇ ਆ ਗਿਆ, ਇਹਨੂੰ ਆਪਣੇ ਰਸਤੇ ਦੇ ਮੋਤੀਆਂ ਦੀ ਸਾਰ ਨਹੀਂ ਸੀ ਹੈਗੀ, ਕਿਉਂਕਿ ਦੇਖ ਨਹੀਂ ਸੀ ਸਕਦਾ। ਕਬੀਰ ਮਾਰਗ ਮੋਤੀ ਬਿਥਰੇ, ਅੰਧਾ ਨਿਕਸਿਓ ਆਏ, ਜੋਤ ਬਿਨਾਂ ਜਗਦੀਸ਼ ਕੀ ਜਗਤ ਉਲੰਘੇ ਜਾਏ। ਧੰਨ ਗੁਰੂ ਅਮਰਦਾਸ ਮਹਾਰਾਜ ਆਨੰਦ ਸਾਹਿਬ ਦੀ ਬਾਣੀ ਵਿੱਚ ਇਹ ਗੱਲ ਕਹਿੰਦੇ ਨੇ ਵੀ ਗੁਰ ਕਾ ਸ਼ਬਦ ਰਤਨ ਹੈ, ਸੰਸਾਰ ਦੇ ਲੋਕੋ ਗੁਰੂ ਦਾ ਸ਼ਬਦ ਕੀਮਤੀ ਹੀਰਾ ਹੈ, ਹੀਰੇ ਜਿੱਤ ਜੜਾਓ, ਇਹ ਕੀਮਤੀ ਸ਼ਬਦ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਇਸੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸ਼ਬਦ ਬਾਰੇ ਗੱਲ ਕਹਿੰਦੇ ਨੇ ਵੀ ਉਹ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਉਹਨਾਂ ਨੇ ਆਖਿਆ ਰਤਨ ਲਾਲ ਜਾਂ ਕੱਛੂ ਨਾ ਮੋਲ, ਇਹਦਾ ਮੁੱਲ ਕੋਈ ਨਹੀਂ, ਇਹ ਬੇਸ਼ਕੀਮਤੀ ਹੈ ਖਜ਼ਾਨਾ। ਰਤਨ ਲਾਲ ਜਾਂ ਕਾ ਕਸ਼ੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਭੰਡਾਰੇ ਭਰੇ ਪਏ ਨੇ, ਨਾ ਮੁੱਕਣ ਵਾਲੇ ਨੇ, ਨਾ ਇਹਨਾਂ ਨੂੰ ਤੋਲਿਆ ਜਾ ਸਕਦਾ, ਏਡੇ ਕੀਮਤੀ ਹੀਰੇ ਨੇ। ਗੁਰੂ ਦਾ ਸ਼ਬਦ ਕੀ ਹੀਰਾ ਹੀ ਹੈ ਨਾ। ਭਰੇ ਭੰਡਾਰ ਅਖੂਟ ਅਤੋਲ, ਖਾਵੇਂ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ। ਇਹ ਐਸਾ ਹੀਰਾ ਹੈ, ਗੁਰੂ ਦਾ ਸ਼ਬਦ ਐਸਾ ਉਹ ਕੀਮਤੀ ਮੋਤੀ ਹੈ, ਜਿਹਨੂੰ ਜਿੰਨਾ ਮਰਜ਼ੀ ਖਾ ਲਓ ਹੰਢਾ ਲਓ ਤੁਹਾਡਾ ਜੀਵਨ ਸਵਾਰੇਗਾ, ਇਹਦੀ ਕਦੀ ਕਮੀ ਨਹੀਂ ਆਵੇਗੀ, ਇਹ ਤੁਹਾਡੇ ਜੀਵਨ ਵਿੱਚ ਵੀ ਤੋੜ ਕੋਈ ਨਹੀਂ ਰਹਿਣ ਦੇਵੇਗਾ। ਹੁਣ ਸਾਡੀ ਮੁਸ਼ਕਲ ਇਹ ਹੈ, ਸਾਨੂੰ ਹੀਰਿਆਂ ਦੀ ਪਰਖ ਨਾ ਹੋਣ ਕਰਕੇ ਅਸੀਂ ਹੀਰੇ ਨੂੰ ਰੋਲਿਆ ਤੇ ਕੱਚ ਦੇ ਪਿੱਛੇ ਜ਼ਿਆਦਾ ਭੱਜੇ ਫਿਰਦੇ। ਜਿਵੇਂ ਨਾ ਕਿਸੇ ਬੰਦੇ ਨੂੰ ਸਾਰ ਨਾ ਹੋਵੇ ਤੇ ਜਿਹੜੀ ਕੀਮਤੀ ਚੀਜ਼ ਹੋਵੇ ਉਹਨੂੰ ਤੇ ਉਹ ਇਗਨੋਰ ਕਰ ਦੇਵੇ, ਤੇ ਜਿਹੜੀ ਚੀਜ਼ ਕੱਚ ਹੈ ਉਹਦੇ ਨਾਲ ਉਹ ਭੱਜ ਕੇ ਸਾਂਝ ਬਣਾ ਲਵੇ। ਹੁਣ ਸਾਡੀ ਵੀ ਅਧਿਆਤਮਕ ਖੇਤਰ ਵਿੱਚ ਜਿਹੜੀ ਗੱਲਬਾਤ ਹੈ ਉਹ ਇਦਾਂ ਦੀ ਹੈ ਵੀ ਜਿਹੜਾ ਤੇ ਗੁਰੂ ਦਾ ਸ਼ਬਦ ਕੀਮਤੀ ਹੈ ਉਹਨੂੰ ਅਸੀਂ ਕਦੀ ਪੜ੍ਹਿਆ ਤੇ ਵਿਚਾਰਿਆ ਨਹੀਂ, ਪਰ ਬੰਦਾ ਕਰਮ ਕਾਂਡਾਂ ਦਾ ਕੱਚ ਜੀਵਨ ਵਿੱਚ ਢੋਈ ਤੁਰਿਆ ਆਉਂਦਾ, ਪਖੰਡਾਂ ਦਾ ਕੱਚ ਜਿਹੜਾ ਹੈ ਨਾ ਉਹਦੇ ਨਾਲ ਬੜੀ ਗੂੜੀ ਸਾਂਝ ਹੈ ਬੰਦੇ ਦੀ, ਪਰ ਗੁਰੂ ਦੇ ਸ਼ਬਦ ਨਾਲ ਬੰਦੇ ਨੇ ਸਾਂਝ ਬਣਾਈ ਨਹੀਂ। ਤੁਸੀਂ ਪੁੱਛ ਕੇ ਵੇਖੋ ਕਦੀ ਸਾਡਾ ਆਲਾ ਦੁਆਲਾ, ਕਿਉਂਕਿ ਇੱਥੇ ਕੱਚ ਦੇ ਵਪਾਰੀ ਬਹੁਤੇ ਨੇ, ਕੱਚ ਦੀ ਵਣਜ ਕਰਨ ਵਾਲੇ ਬਹੁਤੇ ਨੇ, ਜਿਨ੍ਹਾਂ ਨੇ ਸਾਡੀ ਝੋਲੀ ਵਿੱਚ ਕੱਚ ਜ਼ਿਆਦਾ ਪਾਇਆ ਹੈ। ਜਿੰਨਾ ਬੰਦਾ ਧਾਰਮਿਕ ਤੌਰ 'ਤੇ ਅਡੰਬਰ ਕਰਦਾ ਹੈ, ਕਰਮਕਾਂਡ ਕਰਦਾ, ਇਹ ਕੱਚ ਹੀ ਹੈ, ਇਹਦਾ ਲਾਭ ਕੋਈ ਨਹੀਂ। ਅਤੇ ਕਈ ਵਾਰ ਇੱਦਾਂ ਹੁੰਦਾ ਹੈ ਜੇ ਸਾਨੂੰ ਹੀਰੇ ਦੀ ਸਾਰ ਨਾ ਹੋਵੇ ਜੀ, ਅਤੇ ਕੋਈ ਐਸਾ ਚਲਾਕ ਬੰਦਾ ਜਿਹੜਾ ਨਕਲੀ ਹੀਰਾ ਵੀ ਸਾਨੂੰ ਵੇਚ ਜਾਂਦਾ, ਨਕਲੀ ਡਾਇਮੰਡ ਵੀ ਸਾਨੂੰ ਵੇਚ ਜਾਵੇਗਾ। ਇਸੇ ਤਰੀਕੇ ਨਾਲ ਜਦੋਂ ਅਸੀਂ ਗੁਰੂ ਦੇ ਸ਼ਬਦ ਨਾਲੋਂ ਟੁੱਟੇ ਤੇ ਸਾਡੀ ਝੋਲੀ ਵਿੱਚ ਅਗਲਿਆਂ ਨੇ ਨਕਲੀ ਹੀਰੇ ਪਾ ਦਿੱਤੇ, ਨਕਲ ਵਾਲੇ ਬੰਨੇ ਸਾਨੂੰ ਉਲਝਾ ਦਿੱਤਾ। ਅੱਜ ਕੀ ਰੀਜ਼ਨ ਹੋਇਆ ਵੀ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਦੇ ਨਾਲੋਂ ਟੁੱਟ ਚੁੱਕਾ ਹੈ, ਸ਼ਬਦ ਦੀ ਵਿਚਾਰ ਦੇ ਨਾਲੋਂ ਟੁੱਟ ਚੁੱਕਾ ਹੈ, ਅਸਲੀ ਰਾਏ ਹੈ, ਹੁਣ ਸਾਨੂੰ ਸਾਰ ਨਹੀਂ ਹੈ। ਤੋ ਮਹਾਰਾਜ ਕਹਿੰਦੇ ਨੇ ਰਤਨਾ ਪਾਰਖ ਜੋ ਹੋਵੇ, ਬਚਨ ਬੜਾ ਪਿਆਰਾ ਹੈ ਗੁਰਦੇਵ ਦਾ, ਤੇ ਰਤਨ ਹੈ ਗੁਰੂ ਦਾ ਸ਼ਬਦ, ਰਤਨਾ ਪਾਰਖ ਜੋ ਹੋਵੇ ਜਿਹੜਾ ਇਸ ਰਤਨ ਨੂੰ ਪਰਖਦਾ, ਸੋ ਰਤਨਾ ਕਰੇ ਵਿਚਾਰ ਰਤਨਾ ਸਾਰ ਨਾ ਜਾਣਨੀ। ਅਗਿਆਨੀ, ਅੰਧ, ਅੰਧਾਰ। ਜਿਹੜਾ ਬੰਦਾ ਅਗਿਆਨੀ ਹੈ, ਅੰਨਾ ਹੈ, ਹਨੇਰੇ ਵਿੱਚ ਹੈ, ਉਹਨੂੰ ਗੁਰੂ ਦੇ ਸ਼ਬਦ ਦੀ ਸਾਰ ਕੋਈ ਨਹੀਂ। ਵੇਖੋ ਇਹੋ ਸ਼ਬਦ ਗੁਰੂ ਅੰਗਦ ਸਾਹਿਬ ਨੇ ਆਪਣੇ ਕੰਨਾਂ ਨਾਲ ਸੁਣਿਆ ਅਤੇ ਉਹ ਗੁਰੂ ਨਾਨਕ ਦੇ ਹੋ ਕੇ ਰਹਿ ਗਏ ਅਤੇ ਸਾਰਾ ਕਰਮ ਕਾਂਡ ਪਖੰਡ ਉਹਨਾਂ ਜੀਵਨ ਵਿੱਚੋਂ ਪਾਸੇ ਮਾਰਿਆ। ਸ਼ਬਦ ਹੀ ਸੁਣਿਆ ਨਾ। ਕਹਿੰਦੇ ਅੰਮ੍ਰਿਤ ਵੇਲੇ ਉਹਨਾਂ ਨੇ ਇਹ ਬੋਲ ਸੁਣੇ ਵੀ ਜਿੱਤ ਸੇਵੈ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿੱਤ ਕੀਤਾ ਪਾਈਏ ਆਪਣਾ ਸਕਾਲ ਬੁਰੀ ਕਿਉਂ ਘਾਲੀਐ। ਭਾਈ ਜੋਧ ਦੇ ਪਾਸੋਂ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਇਹ ਸ਼ਬਦ ਸੁਣਿਆ ਵੀ ਜੇ ਇਸ ਵਾਹਿਗੁਰੂ ਦੀ ਸੰਭਾਲ ਕੀਤਿਆਂ ਤੈਨੂੰ ਸੁੱਖ ਮਿਲੇਗਾ, ਉਹਨੂੰ ਸਾਂਭ। ਜਿਹੜੀ ਚੀਜ਼ ਸਾਂਭਣ ਵਾਲੀ ਹੈ, ਪਰ ਬੰਦੇ ਦੀ ਬਿਰਤੀ ਹੈ। ਮਹਾਰਾਜ ਨੇ ਸੁਖਮਣੀ 'ਚ ਬਿਆਨਿਆ ਆਖਿਆ, ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ। ਜਿਹੜੀ ਚੀਜ਼ ਨੂੰ ਫੜ ਕੇ ਰੱਖਣਾ ਸੀ ਉਹਨੂੰ ਤਾਂ ਛੱਡ ਦਿੱਤਾ। ਗੁਰੂ ਦੇ ਸ਼ਬਦ ਨੂੰ, ਗੁਰੂ ਦਾ ਸ਼ਬਦ ਰਤਨ ਸੀ, ਇਹਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਰੱਖਣਾ ਸੀ, ਆਸਰਾ ਬਣਾ ਕੇ ਰੱਖਣਾ ਸੀ, ਇਹਨੂੰ ਛੱਡ ਦਿੱਤਾ। ਮਹਾਰਾਜ ਨੇ ਆਖਿਆ ਰਤਨ ਤਿਆਗ ਕੌਡੀ ਸੰਗ ਰਚੈ। ਕੌਡੀ ਦੇ ਨਾਲ ਇਹਨੇ ਸਾਂਝ ਬਣਾ ਲਈ। ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ। ਜੀਵਨ ਵਿੱਚ ਗੁਰੂ ਦੇ ਉਪਦੇਸ਼ ਦਾ ਸੱਚ ਛੱਡ ਕੇ ਅਤੇ ਝੂਠ ਦੇ ਨਾਲ ਇਹਦੀ ਸਾਂਝ ਜ਼ਿਆਦਾ ਬਣ ਗਈ ਹੈ ਅਤੇ ਅਸੀਂ ਖੁਸ਼ ਵੀ ਕਿੱਥੇ ਹੁੰਦੇ ਹਾਂ। ਬੰਦਾ ਝੂਠੀਆਂ ਚੀਜ਼ਾਂ ਉੱਤੇ ਜ਼ਿਆਦਾ ਖੁਸ਼ ਹੁੰਦਾ, ਇਹ ਬੰਦੇ ਦੀ ਮਾਨਸਿਕਤਾ ਹੈ। ਤੁਹਾਡੇ ਬਾਰੇ ਨਾ ਤੁਹਾਨੂੰ ਵੀ ਕਈ ਵਾਰ ਪਤਾ ਹੁੰਦਾ ਵੀ ਮੇਰੇ ਬਾਰੇ ਜੋ ਬੋਲਿਆ ਜਾ ਰਿਹਾ ਉਹ ਕੀ ਹੈ, ਝੂਠ ਹੈ। ਹੁੰਦਾ ਨਾ ਜੀ ਕਈ ਵਾਰ, ਪਰ ਬੰਦਾ ਉਸ ਚੀਜ਼ 'ਤੇ ਕੀ ਹੁੰਦਾ, ਖੁਸ਼ ਹੁੰਦਾ। ਅਤੇ ਜਦੋਂ ਤੁਹਾਡੇ ਬਾਰੇ ਸੱਚੀ ਕੋਈ ਗੱਲ ਕਵੇਗਾ, ਸੱਚ ਬੋਲਿਆ ਜਾਵੇਗਾ, ਫਿਰ ਬੰਦਾ ਬੰਦੇ ਨੂੰ ਦੁੱਖ ਲੱਗਦਾ। ਕਿਉਂਕਿ ਦੁਨੀਆ ਝੂਠ ਦੇ ਵਿੱਚ ਜ਼ਿਆਦਾ, ਜਦੋਂ ਤੁਸੀਂ ਵੇਖੋ ਜੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਨਾ ਭੱਟਾਂ ਨੇ ਇੱਕ ਜ਼ਿਕਰ ਕੀਤਾ ਹੈ। ਉਹ ਕਹਿੰਦੇ ਮਹਾਰਾਜ ਅਸੀਂ ਪੰਡਿਤਾਂ ਦੇ ਕੋਲ ਵੀ ਗਏ। ਮੈਂ ਇੱਕ ਉਦਾਹਰਨ ਦੇਵਾਂਗਾ। ਤੁਸੀਂ ਕਿਸੇ ਪੰਡਿਤ ਕੋਲ ਚਲੇ ਹੋ, ਜਿੰਨੇ ਤੁਸੀਂ ਇੰਨੇ ਬੈਠੇ ਹੋ, ਭਾਵੇਂ ਤਜਰਬਾ ਕਰਕੇ ਵੇਖ ਲਓ, ਕੋਈ ਨਹੀਂ 10-20 ਡਾਲਰ ਹੀ ਨੇ, ਲੈ ਲਊਗਾ ਫੀਸ 'ਤੇ, ਕੋਈ ਗੱਲ ਨਹੀਂ। ਜਿੱਥੇ ਇੰਨੇ ਅਸੀਂ ਲਟਾ ਛੱਡੇ ਉੱਥੇ 10-20 ਡਾਲਰ ਹੋਰ ਸੀ। ਤੁਸੀਂ ਕਿਸੇ ਹੱਥ ਵੇਖਣ ਵਾਲੇ ਪੰਡਿਤ ਕੋਲ ਚਲੇ ਜਾਓ ਅਤੇ ਉਹਨੂੰ ਜਾ ਕੇ, ਜਾਂ ਕਿਸੇ ਬਾਬੇ ਕੋਲ ਚਲੇ ਜਾਓ, ਉਹਨੂੰ ਜਾ ਕੇ ਆਖੋ ਬਾਬਾ ਜੀ ਦੁਖੀ ਬਹੁਤ ਆ, ਹੱਥ ਵੇਖੋ ਅਤੇ ਕਰੋ ਕਲਿਆਣ। ਉਹਦਾ ਇੱਕੋ ਹੀ ਸ਼ਬਦ ਹੋਵੇਗਾ, ਪਤਾ ਕੀ, ਤੂੰ ਤਾਂ ਬਹੁਤ ਚੰਗਾ ਪਰ ਤੈਨੂੰ ਕਿਸੇ ਨੇ ਕੁਝ ਕੀਤਾ। ਆਹ ਸ਼ਬਦ ਪੱਕਾ ਹੈ, ਤੇਰੇ 'ਚ ਕੋਈ ਕਮੀ ਨਹੀਂ ਹੈ। ਇਹਨੂੰ ਕੀ ਕਹਿੰਦੇ ਨੇ, ਮਿੱਠੀ ਗੋਲੀ, ਸਮਝਦੇ, ਮਿੱਠੀ ਗੋਲੀ। ਤੁਸੀਂ ਸੁਣਨ ਹੀ ਉਹ ਗਏ ਸੀ, ਤੁਸੀਂ ਸੁਣਨ ਉਹ ਹੀ ਗਏ ਸੀ, ਉਹ ਚੀਜ਼ ਤੁਸੀਂ ਸੁਣ ਲਈ। ਅੱਛਾ ਜਦੋਂ ਨਾ ਤੁਸੀਂ ਵੇਖੋ ਆਪਣੀ ਕਿਸੇ ਨਾਲ ਕੋਈ ਲੜਾਈ ਹੋ ਜਾਵੇ, ਝਗੜਾ ਹੋ ਜਾਵੇ, ਤੁਸੀਂ ਜਿਹੜੇ ਬੰਦੇ ਕੋਲ ਬਹਿਣਾ ਨਾ ਝਗੜੇ ਤੋਂ ਬਾਅਦ, ਜਿਹਦੇ ਕੋਲ ਜਾ ਕੇ ਬਹਿਣਾ, ਤੁਸੀਂ ਉਹਦੇ ਕੋਲ ਕੀ ਸੁਣਨਾ ਚਾਹੁੰਦੇ ਹੋ? ਮੰਨ ਲਓ ਮੈਂ ਵੀ ਹੋਵਾਂ, ਮੈਂ ਕੀ ਸੁਣਨਾ ਚਾਹੁੰਦਾ, ਨਹੀਂ ਤੂੰ ਗਲਤ ਨਹੀਂ ਹੈਗਾ, ਤੂੰ ਤਾਂ ਬਹੁਤ ਚੰਗਾ। ਇਹਦਾ ਅਰਥ ਕੀ ਹੈ? ਭਾਵੇਂ ਕਿ ਕਈ ਵਾਰ ਤੁਸੀਂ ਜਾਣਦੇ ਹੁੰਦੇ ਹੋ ਵੀ ਨਹੀਂ ਮੇਰੇ ਵਿੱਚ ਵੀ ਗਲਤੀ ਹੈਗੀ ਹੈ, ਪਰ ਮੈਂ ਜਿਹਦੇ ਕੋਲ ਬਹਿਣਾ ਨਾ, ਜਿਹਨੂੰ ਜਾ ਕੇ ਮੈਂ ਕਹਿਣਾ ਇਹ ਗੱਲ, ਮੈਂ ਉਹਦੇ ਕੋਲੋਂ ਇਹੋ ਹੀ ਆਸ ਰੱਖਾਂਗਾ ਵੀ ਤੇਰੀ ਕੋਈ ਗਲਤੀ ਨਹੀਂ ਹੈਗੀ, ਤੂੰ ਤਾਂ ਠੀਕ ਸੀ, ਤੁਸੀਂ ਆਪਣੀਆਂ, ਮੈਂ ਤਾਂ ਇੱਦਾਂ ਕੀਤਾ। ਬੰਦਾ ਕਿੰਨੀਆਂ ਦਲੀਲਾਂ, ਕਿੰਨੀਆਂ ਜਿਹੜੀਆਂ, ਕਿੰਨੇ ਆਰਗਿਊ ਘੜ ਲੈਂਦਾ, ਕਿਉਂਕਿ ਤੁਸੀਂ ਸੁਣਨਾ ਉਹ ਚਾਹੁੰਦੇ ਸੀ, ਇਸ ਕਰਕੇ ਉਹਨੇ ਤੁਹਾਨੂੰ ਉਹ ਗੱਲ ਸੁਣਾ ਦਿੱਤੀ। ਫਿਰ ਜਿਹਦੇ ਕੋਲ ਤੁਸੀਂ ਜਾ ਕੇ ਰੋ ਰਹੇ ਸੀ ਨਾ, ਜਦੋਂ ਉਹਨੇ ਤੁਹਾਨੂੰ ਸੇਮ ਉਹ ਗੱਲ ਦੱਸੀ ਜਿਹੜੀ ਤੁਸੀਂ ਸੁਣਨਾ ਚਾਹੁੰਦੇ ਸੀ, ਤੁਸੀਂ ਆਖਿਆ ਇਹ ਮੇਰਾ ਅਸਲੀ ਮਿੱਤਰ ਹੈ। ਸਮਝੇ ਮੈਂ ਬੇਨਤੀ ਨੂੰ? ਬੰਦਾ ਗੁਰਦੁਆਰਿਆਂ ਵਿੱਚ ਵੀ ਜਦੋਂ ਆਉਂਦਾ ਨਾ, ਕਈ ਵਾਰ ਸਾਨੂੰ ਕੁਝ ਲੋਕ ਲਾਮਾ ਦਿੰਦੇ ਨੇ। ਇੱਥੇ ਇੱਕ ਦਿਨ ਮੈਂ ਕਥਾ ਕਰਾਂ ਤੇ ਗਿਆਨੀ ਨੂੰ ਕੋਈ ਲਾਮਾ ਦੇ ਗਿਆ, ਸਾਡੇ ਵੱਡੇ ਗਿਆਨੀ ਜੀ ਨੂੰ। ਹੁਣ ਮੁਸ਼ਕਲ ਕੀ ਹੈ, ਅਸੀਂ ਜਦੋਂ ਗੁਰਦੁਆਰੇ ਵੀ ਆਉਂਦੇ ਹਾਂ ਤੇ ਅਸੀਂ ਚਾਹੁੰਦੇ ਹਾਂ ਵੀ ਮੈਂ, ਮੇਰਾ ਇੱਦਾਂ ਦੀ ਮੇਰੀ ਸੋਚ ਹੈ, ਜਦੋਂ ਮੈਂ ਕਿਤੇ ਜਾ ਕੇ ਬੈਠਾ ਨਾ ਤੇ ਇਹਦੇ ਅਕੋਰਡਿੰਗ ਹੀ ਗੱਲ ਮੈਨੂੰ ਦੱਸੀ ਜਾਣੀ ਚਾਹੀਦੀ। ਸਮਝ ਕੇ ਬੇਨਤੀ ਨੂੰ? ਤੇ ਜੇ ਤੇ ਉਹਦੇ ਅਕੋਰਡਿੰਗ ਗੱਲ ਮੈਨੂੰ ਦੱਸੀ ਜਾ ਰਹੀ ਆ ਤੇ ਫਿਰ ਮੈਂ ਪਤਾ ਕੀ ਕਹਿੰਦਾ, ਕਹਿੰਦਾ ਜੀ ਆਹ ਤੇ ਨਜ਼ਾਰਾ ਆ ਗਿਆ ਭਾਈ ਕਥਾ ਸੁਣ ਕੇ, ਕਿਉਂਕਿ ਗੱਲ ਤੁਹਾਡੇ ਅਕੋਰਡਿੰਗ ਹੋ ਰਹੀ ਸੀ, ਜਿੱਦਾਂ ਤੁਸੀਂ ਸੁਣਨਾ ਚਾਹੁੰਦੇ ਸੀ ਉੱਦਾਂ ਹੋ ਰਹੀ ਸੀ। ਪਰ ਜੇ ਥੋੜ੍ਹੀ ਜਿਹੀ ਗੱਲ ਉਸ ਤੋਂ ਉਲਟ ਹੋ ਜਾਵੇ ਤੇ ਬੰਦਾ ਕਹਿੰਦਾ ਹੈ ਵੀ ਨਹੀਂ ਯਾਰ, ਇਹ ਨਹੀਂ ਕੋਈ ਸੁਰ ਸਵਾਦ। ਸਮਝ ਗਏ? ਇਹ ਹਿਊਮਨ ਨੇਚਰ ਹੈ, ਇਹ ਬੰਦੇ ਦਾ ਨੇਚਰ ਹੈ, ਸੁਭਾਅ ਹੈ ਬੰਦੇ ਦਾ। ਤੋ ਮਹਾਰਾਜ ਦੀ ਬਾਣੀ ਵਿੱਚ ਆਖਿਆ ਜਿਹੜੇ ਪੰਡਿਤ ਹੁੰਦੇ ਨੇ ਨਾ,
1: ਇਹ ਮੂੰਹ ਦੇ ਮਿੱਠੇ ਹੁੰਦੇ ਨੇ, ਇਹ ਮਿੱਠੀਆਂ ਗੱਲਾਂ ਕਰਦੇ ਨੇ, ਮਿੱਠੀਆਂ ਗੱਲਾਂ ਕਰਦੇ ਨੇ। ਤਾਂ ਕਰਕੇ ਉਹਨਾਂ ਦੀਆਂ ਦੁਕਾਨਾਂ ਕਾਮਯਾਬ ਨੇ, ਤਾਂ ਕਰਕੇ ਲੋਕ ਉੱਥੇ ਜਾ ਕੇ ਬੈਠੇ ਹੋਏ ਨੇ। ਜਦੋਂ ਤੁਸੀਂ ਆਪਣੀ ਸਮੱਸਿਆ ਲੈ ਕੇ ਗਏ, ਉਹਨਾਂ ਨੇ ਇਹ ਨਹੀਂ ਆਖਣਾ ਤੇਰੇ 'ਚ ਵੀ ਗਲਤੀ ਹੈ, ਉਹਨਾਂ ਨੇ ਆਖਣਾ ਨਹੀਂ ਨਹੀਂ ਤੇਰੇ 'ਚ ਕੋਈ ਗਲਤੀ ਨਹੀਂ ਹੈ, ਸਾਰੀ ਗਲਤੀ ਤੇ ਫਲਾਨੇ ਬੰਦੇ ਦੀ ਹੈ। ਹੁਣ ਇਹੋ ਗੱਲ ਤੇ ਬੰਦਾ ਸੁਣਨਾ ਚਾਹੁੰਦਾ ਸੀ, ਤਾਂ ਗੁਰਬਾਣੀ ਇਹ ਨਹੀਂ ਕਹਿੰਦੀ। ਜਿਹੜਾ ਗੁਰਬਾਣੀ ਦਾ ਅਸਲੀ ਮੈਸੇਜ ਹੈ ਉਹ ਇਹ ਨਹੀਂ ਹੈਗਾ। ਗੁਰੂ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਮਿੱਠੀਆਂ ਗੋਲੀਆਂ ਨਹੀਂ ਦਿੰਦੇ। ਤਾਂ ਮਹਾਰਾਜ ਨੇ ਬੜੀ ਪਿਆਰੀ ਬਖਸ਼ਿਸ਼ ਕੀਤੀ, ਉਹਨਾਂ ਨੇ ਬਾਣੀ ਵਿੱਚ ਖੁੱਲ ਕੇ ਇਹਨਾਂ ਗੱਲਾਂ ਦਾ ਜ਼ਿਕਰ ਵੀ ਕੀਤਾ। ਹੁਣ ਪੰਡਿਤ ਮਿੱਠੀਆਂ ਮਾਰਦਾ, ਤੇ ਜਿਹੜਾ ਮੈਂ ਬਚਨ ਪਾਣੀ ਚ ਪੜ੍ਹ ਲੱਗਾ ਸੀ, ਬਾਬੇ ਨੇ ਕਿਹਾ ਰਹੋ ਸੰਤ ਹੋ ਟੋਲ ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪੱਸੀ ਮੁੱਖੋਂ ਇਹ ਪੰਡਿਤ ਮਿੱਠੇ। ਵੀ ਇਹ ਜਿਹੜੇ ਪੰਡਿਤ ਨੇ ਇਹ ਮੁੱਖ ਤੋਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਨੇ, ਜਿਹੜੀਆਂ ਸਾਹਮਣੇ ਵਾਲਿਆਂ ਨੂੰ ਲੁਭਾਉਣੀਆਂ ਲੱਗਦੀਆਂ, ਉਹ ਬੰਦਾ ਸੁਣਨਾ ਚਾਹੁੰਦਾ ਸੀ। ਇਸ ਕਰਕੇ ਸਮੱਸਿਆ ਜਿਉਂ ਦੀ ਤਿਉਂ ਹੀ ਹੈ। ਹੁਣ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕੀਮਤੀ ਹੀਰਾ ਹੈ, ਤੇ ਬਾਬੇ ਕਬੀਰ ਦੀਆਂ ਤਾਹਾਂ ਨਿਕਲ ਗਈਆਂ। ਉਹਨੇ ਆਖਿਆ ਵੇਖੋ ਦੁਨੀਆਂ ਦੇ ਲੋਕੋ, ਇਸ ਹੀਰੇ ਦੀ ਕਿਸੇ ਨੂੰ ਕੋਈ ਸਾਰ ਨਹੀਂ, ਤੇ ਇਹਨੂੰ ਲੋਕ ਏਦਾਂ ਹੀ ਵੇਚਦੇ ਫਿਰਦੇ ਨੇ। ਅੱਜ ਤੇ ਕਿੰਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਆਸਰਾ ਲੈ ਕੇ ਤੇ ਲੋਕ ਕਰਦੇ ਕੀ ਫਿਰਦੇ ਨੇ, ਬਾਣੀ ਵੇਚਣ ਦੇ ਹੋਏ ਨੇ, ਬਾਣੀ ਵੇਚੀ ਜਾਂਦੇ ਨੇ ਉਹ ਬਾਣੀ। ਹੁਣ ਇੱਕ ਜਿਹੜਾ ਸ਼ਬਦ ਵੇਚਦੇ ਨੇ ਲੋਕੀ, ਸ਼ਬਦ ਵੇਚਦੇ ਨੇ। ਤਾਂ ਬਾਬੇ ਨੇ ਬਖਸ਼ਿਸ਼ ਭਰਿਆ ਵਾਕ ਰੱਖਿਆ ਵੀ ਹੀਰਾ ਹਾਟ ਵਿਕਾਏ, ਹੀਰਾ ਹੱਟੀ ਤੇ ਵਿਕ ਰਿਹਾ। ਹੱਟੀ ਤੇ ਵਿਕਣ ਦਾ ਮਤਲਬ ਹੈ ਵੀ ਇਸ ਹੀਰੇ ਦੀ ਤੁਹਾਨੂੰ ਸਾਰ ਨਹੀਂ ਹੈ, ਕਿਉਂਕਿ ਤੁਸੀਂ ਅੰਨੇ ਸੀ, ਤੁਹਾਨੂੰ ਪਰਖ ਹੀ ਨਹੀਂ ਹੈਗੀ। ਤੁਹਾਨੂੰ ਪਰਖ ਹੈ ਕੱਚ ਦੀ, ਤੁਹਾਨੂੰ ਪਰਖ ਹੈ ਵੀ ਪੁੰਨਿਆਂ ਦੀ, ਮੱਸਿਆ ਦੀ, ਸੰਗਰਾਂਦਾਂ ਦੀ, ਇਹਨਾਂ ਚੀਜ਼ਾਂ ਦੀ ਪਰਖ ਤੁਹਾਨੂੰ ਜ਼ਿਆਦੀ ਹੈ, ਤੇ ਗੁਰੂ ਦੇ ਸ਼ਬਦ ਨਾਲ ਤੁਹਾਡੀ ਕੋਈ ਸਾਂਝ ਨਹੀਂ ਹੈ। ਹੀਰਾ ਹਾਟ ਵਿਕਾਏ। ਹੁਣ ਬਾਬੇ ਨੇ ਆਖਿਆ ਅੱਛਾ, ਕੀਮਤੀ ਚੀਜ਼ਾਂ ਦਾ ਵਪਾਰੀ ਨਾ ਹੋਵੇ ਤੇ ਉਹ ਵੀ ਕੌਡੀਆਂ ਦੇ ਭਾਰ ਰੁਲ ਜਾਂਦੀਆਂ। ਜਿਹੜੀ ਚੀਜ਼ ਕੀਮਤੀ ਹੋਵੇ, ਜੇ ਉਹਨੂੰ ਕੋਈ ਖਰੀਦਣ ਵਾਲਾ ਹੀ ਨਾ ਹੋਵੇ, ਤੇ ਚੇਤਾ ਰੱਖੋ ਉਹਨਾਂ ਦਾ ਵੀ ਮੁੱਲ ਕੌਡੀ ਹੋ ਜਾਂਦਾ, ਭਾਵੇਂ ਕਿ ਬਹੁਤ ਕੀਮਤੀ ਹੋਣ। ਤੇ ਮਹਾਰਾਜ ਨੇ ਪਤਾ ਕੀ ਆਖਿਆ, ਇੱਥੇ ਆਖਿਆ ਹੀਰੇ ਵਰਗਾ ਗੁਰੂ ਦਾ ਸ਼ਬਦ ਸੀ, ਕਿਉਂਕਿ ਸਾਨੂੰ ਸਾਰ ਕੋਈ ਨਹੀਂ, ਇਸ ਕਰਕੇ ਅਸੀਂ ਕੌਡੀ ਦੇ ਭਾਅ ਕਰ ਦਿੱਤਾ। ਧਿਗ ਤਿੰਨਾਂ ਦਾ ਜੀਵਿਆ ਜੇ ਲਿਖ ਲਿਖ ਵਿੱਚ ਹੈ, ਨਾਉ ਖੇਤੀ ਤਿੰਨ ਕੀ ਉੱਜੜੇ ਖਲਵਾੜੇ ਕਿਆ ਥਾਉ। ਕੀਮਤੀ ਚੀਜ਼ਾਂ ਕੌਡੀ ਦੇ ਭਾਅ ਹੋ ਗਈਆਂ। ਭਾਈ ਗੁਰਦਾਸ ਸਾਹਿਬ ਨੇ ਇੱਕ ਜ਼ਿਕਰ ਕੀਤਾ, ਉਹਨਾਂ ਕਿਹਾ ਰਤਨ ਮਣੀ ਗੱਲ ਬਾਂਦਰੇ ਕਿਸੇ ਕੀਮ ਨਾ ਜਾਣੈ। ਰਤਨਾਂ ਦੀ ਮਣੀ ਬਾਂਦਰ ਦੇ ਗਲ ਵਿੱਚ ਹੋਵੇ ਤੇ ਉਹਨੂੰ ਕੋਈ ਸਾਰ ਨਹੀਂ ਹੁੰਦੀ, ਉਹਦੇ ਲਈ ਇੱਕ ਪੱਥਰ ਹੀ ਹੈ, ਇੱਕ ਪੱਥਰ, ਇਸ ਤੋਂ ਵੱਧ ਹੋਰ ਕੁਝ ਨਹੀਂ। ਤੇ ਅੱਜ ਇੱਦਾਂ ਹੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਵੀ ਹੋਇਆ, ਤੇ ਲੋਕਾਂ ਨੇ ਸਿਰ ਮੰਨ ਲਿਆ ਇੱਕ ਸਾਧਨ ਹੈ, ਠੀਕ ਹੈ ਮੱਥਾ ਟੇਕਿਆ 150 ਨਹੀਂ, ਇਹਦੇ ਰੁਮਾਲੇ ਚੁੱਕੋ, ਇਹਦੇ ਵਿੱਚੋਂ ਵੇਖੋ ਵੀ ਸਾਨੂੰ ਕਿੱਦਾਂ ਕਿੱਦਾਂ ਮਹਾਰਾਜ ਨੇ ਕੀਮਤੀ ਮੋਤੀ ਇਹ ਦਿੱਤੇ ਹੋਏ ਨੇ। ਤਾਂ ਬਾਬੇ ਨੇ ਆਖਿਆ ਕਬੀਰਾ ਏਕ ਚੰਬੋ ਦੇਖਿਆ ਹੀਰਾ ਹਾਟ ਵਿਕਾਏ। ਹੀਰਾ ਹੱਟੀਆਂ ਤੇ ਵੇਖਦਾ ਫਿਰਦਾ, ਬਣ ਜਨਾਰੇ ਬਾਰਾ ਕੌਡੀ ਬਦਲੇ ਜਾਏ, ਇਹ ਕੌਡੀਆਂ ਦੇ ਭਾਅ ਹੋ ਗਿਆ ਜੀਵਨ ਵੀ, ਤੇ ਗੁਰੂ ਦੇ ਸ਼ਬਦ ਨੂੰ ਵੀ ਅਸੀਂ ਹੌਲਾ ਕਰ ਦਿੱਤਾ। ਤਾਂ ਮਹਾਰਾਜ ਨੇ ਬਖਸ਼ਿਸ਼ ਕੀਤੀ। ਅਗਲਾ ਸਲੋਕ ਹੈ ਕਬੀਰ ਸਾਹਿਬ ਨੇ, ਬੜਾ ਕੀਮਤੀ ਸਲੋਕ ਹੈ ਜੀ ਆਹ ਜਿਹੜਾ ਅਗਲਾ। ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਕਬੀਰਾ ਜਹਾਂ ਗਿਆਨ ਤਾਂ ਧਰਮ ਹੈ, ਗਿਆਨ ਤੋਂ ਬਿਨਾਂ ਧਰਮ ਨਹੀਂ ਜੀ ਹੁੰਦਾ। ਆ ਕਬੀਰ ਸਾਹਿਬ ਨੇ ਇੱਕ ਨਿਰਣਾ ਦੇ ਦਿੱਤਾ, ਗਿਆਨ ਦਾ ਮਤਲਬ ਹੈ ਇਨਲਾਈਟਮੈਂਟ, ਸੋਝੀ, ਸਮਝ, ਸਮਝ ਵਿੱਚੋਂ ਹੀ ਧਰਮ ਪੈਦਾ ਹੁੰਦਾ। ਜੇ ਸਮਝ ਨਹੀਂ ਹੈ ਤੇ ਧਰਮ ਨਹੀਂ ਹੈ, ਉਹ ਅੰਨਾ ਪਾਣਾ ਹੈ, ਉਹਨੂੰ ਆਪਾਂ ਕਈ ਵਾਰ ਨਾਂ ਕੀ ਦੇ ਦਿੰਦੇ ਹਾਂ, ਧਰਮ ਦਾ ਹੀ ਨਾਂ ਦਿੰਦੇ ਉਹਨੂੰ ਆਪਾਂ। ਗਿਆਨ ਕੋਈ ਨਹੀਂ ਹੁੰਦਾ, ਪਰ ਬੰਦਾ ਉਹਨੂੰ ਨਾਂ ਕੀ ਦੇ ਰਿਹਾ ਵੀ ਇਹ ਕੀ ਹੈ, ਧਰਮ ਹੈ। ਬਾਬਾ ਕਬੀਰ ਸਾਹਿਬ ਕਹਿੰਦੇ ਜਿੱਥੇ ਗਿਆਨ ਹੈ ਧਰਮ ਵੀ ਉੱਥੇ ਹੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪੰਡਿਤ ਨੂੰ ਇੱਕ ਗਿਆਨ ਦਿੱਤਾ ਸੀ ਵੀ ਦਇਆ ਕਪਾਹ ਸੰਤੋਖ ਸੋਤ ਜਤ ਗੰਢੀ ਸੱਤ ਵੱਟ ਇਹ ਜਨੇਊ ਜੀ ਕਾਹੀ ਤਾਂ ਪਾਂਡੇ ਘੱਤ। ਇਹ ਗਿਆਨ ਹੈ ਨਾ, 1430 ਪੰਨੇ ਇੱਕ ਓਅੰਕਾਰ ਤੋਂ ਗੱਲ ਸ਼ੁਰੂ ਹੋਈ, ਇਹ ਕੀ ਹੈ, ਗਿਆਨ ਹੀ ਹੈ ਨਾ ਵੀ ਰੱਬ ਇੱਕ ਹੈ। ਹੁਣ ਜੇ ਬੰਦੇ ਕੋਲ ਗਿਆਨ ਨਹੀਂ, ਸੋਝੀ ਨਹੀਂ, ਸਮਝ ਨਹੀਂ, ਇੱਕ ਹੈ ਗੁਰੂ ਦਾ ਗਿਆਨ, ਇੱਕ ਹੈ ਆਪਣੇ ਆਪ ਦਾ ਗਿਆਨ ਹੋਣਾ। ਸਭ ਤੋਂ ਖਤਰਨਾਕ ਗੱਲ ਹੁੰਦੀ ਹੈ ਜਦੋਂ ਬੰਦੇ ਨੂੰ ਆਪਣੇ ਆਪ ਦਾ ਗਿਆਨ ਨਾ ਹੋਵੇ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਕਬੀਰਾ ਜਹਾਂ ਗਿਆਨ, ਜਿੱਥੇ ਗਿਆਨ ਹੈ ਉੱਥੇ ਹੀ ਧਰਮ ਹੈ, ਜਿੱਥੇ ਗਿਆਨ ਨਹੀਂ ਨਾ ਹੈਗਾ ਉੱਥੇ ਅਧਰਮ ਹੈ, ਉੱਥੇ ਧਰਮ ਨਹੀਂ ਹੋ ਸਕਦਾ। ਕਬੀਰਾ ਜਹਾਂ ਗਿਆਨ ਤਾਂ ਧਰਮ ਹੈ, ਆਖਿਆ ਜਹਾਂ ਝੂਠ ਤਾਂ ਪਾਪ। ਜਿਸ ਬੰਦੇ ਦੀ ਜ਼ਿੰਦਗੀ 'ਚ ਝੂਠ ਹੈ ਨਾ, ਉਹਨੂੰ ਮਹਾਰਾਜ ਨੇ ਪਾਪੀ ਆਖਿਆ, ਉੱਥੇ ਪਾਪ ਹੀ ਹੈ, ਹੋਰ ਕੁਝ ਨਹੀਂ ਹੈਗਾ। ਝੂਠ ਪਾਪ ਆਖਿਆ, ਪਾਪ ਇਹ ਨਹੀਂ ਹੁੰਦਾ ਵੀ ਪੈਰ ਥੱਲੇ ਕੋਈ ਕੀੜਾ ਆ ਕੇ ਮਰ ਗਿਆ ਤੇ ਪਾਪ ਹੋ ਗਿਆ। ਸਿੱਖੀ ਵਿੱਚ ਇਹਨਾਂ ਚੀਜ਼ਾਂ ਨੂੰ ਪਾਪ ਨਹੀਂ ਮੰਨਿਆ ਗਿਆ। ਕਿੰਨੇ ਕੀੜੇ ਨੇ ਜਿਹੜੇ ਹਜ਼ਾਰਾਂ ਰੋਜ਼ ਆਪਾਂ ਮਾਰਦੇ ਵੀ ਹਾਂ, ਜਦੋਂ ਇਸ਼ਨਾਨ ਪਾਣੀ ਕਰਦੇ ਉਦੋਂ ਵੀ ਮਰਦੇ ਆ। ਹੁਣ ਸਿਰ ਨਾ ਨਹਾਓ ਤੁਸੀਂ ਤੇ ਜੂਆਂ ਚੱਲ ਜਾਣ ਸਿਰ ਦੇ ਵਿੱਚ ਤੇ ਮਾਰੋਗੇ ਨਾ, ਸਿਰ ਵਿੱਚ ਹੀ ਪਾਪ ਹੋ ਜਾਣਾ। ਇਸ ਕਰਕੇ ਇਹਨੂੰ ਪਾਪ ਨਹੀਂ ਆਖਿਆ। ਪਾਪ ਕੀ ਹੁੰਦਾ ਹੈ? ਜਿਸ ਬੰਦੇ ਦੀ ਜ਼ਿੰਦਗੀ 'ਚ ਝੂਠ ਹੈ ਨਾ, ਉਹਨੂੰ ਮਹਾਰਾਜ ਨੇ ਆਖਿਆ ਉਹ ਪਾਪ ਕਮਾ ਰਿਹਾ, ਉਹ ਪਾਪੀ ਹੈ। ਅੱਗੇ ਆਖਿਆ ਜਹਾਂ ਲੋਭ। ਹੁਣ ਆਹ ਬੜੀ ਕੀਮਤੀ ਪੰਕਤੀ ਹੈ। ਕਾਲ ਦਾ ਮਤਲਬ ਸਮਝਦੇ? ਜਿਵੇਂ ਆਪਾਂ ਕਹਿੰਦੇ ਕਾਲ ਪੈ ਗਿਆ। ਕਾਲ ਪੈਣ ਦਾ ਮਤਲਬ ਕੀ ਹੁੰਦਾ? ਜਦੋਂ ਕਿਸੇ ਚੀਜ਼ ਦੀ ਕਮੀ ਆ ਜਾਵੇ। ਜਿਵੇਂ ਪਿੱਛੇ ਜੇ ਕਰੋਨਾ ਦੇ ਵੇਲੇ ਆਪਾਂ ਕਿਹਾ ਵੀ ਆਕਸੀਜਨ ਦਾ ਕਾਲ ਪੈ ਗਿਆ, ਆਕਸੀਜਨ ਦਾ ਕਾਲ ਪੈ ਗਿਆ। ਜਾਂ ਪੁਰਾਣੇ ਸਮਿਆਂ 'ਚ ਮੀਂਹ ਨਹੀਂ ਸੀ ਹੁੰਦੇ ਤੇ ਫਸਲ ਵਾੜੀ ਨਾ ਹੋਣੀ ਤੇ ਕਣਕ ਦਾ ਕਾਲ ਪੈ ਜਾਣਾ, ਝੋਨੇ ਦਾ ਕਾਲ ਪੈ ਜਾਣਾ, ਇੱਦਾਂ ਲੋਕਾਂ ਨੂੰ ਵਸਤੂਆਂ ਨਾ ਮਿਲਣੀਆਂ। ਤੇ ਅੱਜ ਦੇ ਸਮੇਂ ਦੇ ਵਿੱਚ ਜਦੋਂ ਕੋਈ ਬੰਦਾ ਜ਼ਿਆਦੀਆਂ ਚੀਜ਼ਾਂ ਸਟੋਕ ਕਰ ਲੈਂਦਾ ਉਦੋਂ ਵੀ ਕਾਲ ਪੈ ਜਾਂਦਾ ਹੁੰਦਾ ਨਾ। ਹੁਣ ਬਾਬੇ ਨੇ ਆਖਿਆ ਜਿਨ੍ਹਾਂ ਦੀ ਜ਼ਿੰਦਗੀ 'ਚ ਲੋਭ ਹੁੰਦਾ ਹੈ, ਲੋਭ ਦਾ ਮਤਲਬ ਹੁੰਦਾ ਗਰੀਡ, ਲਾਲਚ, ਇਹ ਬਹੁਤ ਮਾੜੀ ਚੀਜ਼ ਹੈ। ਆਖਿਆ ਜਿਨ੍ਹਾਂ ਦੀ ਜ਼ਿੰਦਗੀ 'ਚ ਲੋਭ ਹੈ ਨਾ, ਉਹਨਾਂ ਦੇ ਘਰਾਂ 'ਚ ਸਦਾ ਹੀ ਕਾਲ ਰਹਿੰਦਾ। ਉਹਨਾਂ ਦੇ ਘਰਾਂ 'ਚ ਕੀ ਰਹਿੰਦਾ? ਉਹਨਾਂ ਦੇ ਘਰ 'ਚ ਕਮੀ ਰਹਿੰਦੀ ਹੈ ਸਦਾ ਹੀ। ਤੇ ਜਿਸ ਬੰਦੇ ਨੇ ਆਪਣੀ ਜ਼ਿੰਦਗੀ 'ਚ ਲੋਭ ਦੂਰ ਕਰ ਦਿੱਤਾ ਨਾ, ਵਾਹਿਗੁਰੂ ਉਹਦੇ ਘਰ ਦੇ ਵਿੱਚ ਕਾਲ ਨਹੀਂ ਰਹਿਣ ਦਿੰਦਾ, ਇਹ ਚੇਤਾ ਰੱਖ ਲਓ। ਇਸ ਕਰਕੇ ਮਹਾਰਾਜ ਕਹਿੰਦੇ ਜੀਵਨ ਵਿੱਚੋਂ ਗਰੀਡ ਨੂੰ, ਲਾਲਚ ਨੂੰ ਦੂਰ ਕਰ ਦਿਓ। ਲਾਲਚ ਛੋਡੋ ਅੰਧੇ ਹੋ, ਲਾਲਚ ਦੁੱਖ ਭਾਰੀ। ਬਾਬੇ ਨੇ ਆਖਿਆ ਹੇ ਅੰਨੇ ਮਨੁੱਖ, ਜੀਵਨ ਵਿੱਚੋਂ ਲਾਲਚ ਕੱਢ। ਲਾਲਚੀ ਬੰਦਿਆਂ ਦੇ ਘਰਾਂ ਵਿੱਚ ਸਦਾ ਹੀ ਤੋੜ ਰਹਿੰਦੀ ਹੈ। ਤੇ ਜਿਹਨੇ ਲਾਲਚ ਨੂੰ ਕੱਢ ਦਿੱਤਾ ਨਾ ਜੀਵਨ ਵਿੱਚੋਂ, ਉਹਦੇ ਘਰ ਦੇ ਵਿੱਚ ਕਦੀ ਵੀ ਤੋਟ ਨਹੀਂ ਹੈ, ਕਾਲ ਨਹੀਂ ਪੈਂਦਾ। ਜਹਾਂ ਲੋਭ ਤਾਂ ਕਾਲ ਹੈ। ਬਾਬੇ ਨੇ ਅਖੀਰਲੀ ਤੁਕ ਵਿੱਚ ਆਖਿਆ ਜਹਾਂ ਖਿਮਾ। ਖਿਮਾ ਦਾ ਮਤਲਬ ਹੈ ਕਿਸੇ ਨੂੰ ਮਾਫ਼ ਕਰਨਾ। ਇਹ ਬੜੀ ਵੱਡੀ ਚੀਜ਼ ਹੈ ਮਾਫ਼ ਕਰਨਾ, ਬੰਦਾ ਕਰਦਾ ਨਹੀਂ ਕਿਸੇ ਨੂੰ। ਜਹਾਂ ਖਿਮਾ, ਜਿੱਥੇ ਖਿਮਾ ਦਾ ਸੁਭਾਅ ਹੈ, ਆਖਿਆ ਉੱਥੇ ਪਰਮੇਸ਼ਰ ਆਪ ਹੈ। ਹੁਣ ਤਾਂ ਆਪ ਉੱਥੇ ਰੱਬ ਆਪ ਰਹਿੰਦਾ ਜਿੱਥੇ ਖਿਮਾ ਵਾਲਾ ਸੁਭਾਅ ਹੋਵੇ। ਹੁਣ ਖਿਆਲ ਕਰੋ ਰੱਬ ਕਿਵੇਂ ਆਪ ਰਹਿੰਦਾ? ਵੇਖੋ ਜਿਵੇਂ ਨਾ ਆਪਾਂ ਗਲਤੀਆਂ ਕਰਦੇ ਹਾਂ, ਮੈਂ ਤੁਸੀਂ ਆਪਾਂ ਸਾਰੇ ਗਲਤੀਆਂ ਕਰਦੇ ਹਾਂ। ਹੁਣ ਰੱਬ ਦੀ ਨਿਗਾਹ 'ਚ ਵੀ ਤੇ ਆਪਾਂ ਕਿੰਨੀਆਂ ਗਲਤੀਆਂ ਕਰਦੇ ਹੋਵਾਂਗੇ ਹਰ ਰੋਜ਼, ਸਵੇਰ ਤੋਂ ਲੈ ਕੇ ਸ਼ਾਮ ਤਾਈਂ ਕਿੰਨੀਆਂ ਗਲਤੀਆਂ ਕਰਦੇ ਹੋਵਾਂਗੇ ਆਪਾਂ? ਹੈ ਕੋਈ ਇਹਦਾ ਹਿਸਾਬ ਕਿਤਾਬ ਹੋਵੇਗਾ ਬੰਦੇ ਦੇ ਕੋਲ? ਨਹੀਂ। ਲਿਖ ਹੈ ਕਤੇ ਨਾ ਛੁੱਟੀ ਹੈ ਖਿਨ ਖਿਨ ਭੁੱਲਣਾ। ਖਿਨ ਖਿਨ ਦਾ ਮਤਲਬ ਹੈ ਅੱਖ ਝਮਕਣ ਦੇ ਸਮੇਂ 'ਚ ਵੀ ਅਸੀਂ ਗਲਤੀ ਕਰਦੇ। ਇੰਨੀਆਂ ਗਲਤੀਆਂ ਇੱਕ ਦਿਨ 'ਚ ਹੀ ਬੰਦਾ ਕਰ ਜਾਂਦਾ। ਤੁਸੀਂ ਵੇਖੋ ਜਿੰਨੀ ਵਾਰ ਤੁਸੀਂ ਗਲਤੀਆਂ ਕਰਦੇ ਹੋ, ਰੱਬ ਤੁਹਾਡਾ ਏਡਾ ਵੱਡਾ ਹੈ, ਉਨੀ ਵਾਰੀ ਤੁਹਾਨੂੰ ਕੀ ਕਰ ਦਿੰਦਾ? ਮਾਫ਼ ਕਰ ਦਿੰਦਾ। ਉਨੀ ਵਾਰੀ ਉਹਨੇ ਮਾਫ਼ ਕੀਤਾ। ਹੁਣ ਜੇ ਰੱਬ ਮਾਫ਼ ਨਾ ਕਰੇ ਆਪਣਾ ਅਸ਼ਰ ਕੀ ਹੋ ਫਿਰ? ਆਪਾਂ ਦੁਨੀਆਂ ਉੱਤੇ ਸਰਵਾਈਵ ਹੀ ਨਹੀਂ ਕਰ ਸਕਦੇ, ਆਪਾਂ ਛੁੱਟ ਹੀ ਨਹੀਂ ਸਕਦੇ। ਤੁਸੀਂ ਜਿੰਨੀ ਵਾਰ ਗਲਤੀ ਕੀਤੀ ਰੱਬ ਨੇ ਤੁਹਾਨੂੰ ਉਨੀ ਵਾਰ ਮਾਫ਼ ਕੀਤਾ। ਹਾਂ, ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਬੱਜਰ ਗੁਨਾਹ ਹੁੰਦੀਆਂ ਨੇ, ਉਹਨਾਂ ਦੀ ਮਾਫ਼ੀ ਫਿਰ ਰੱਬ ਵੀ ਨਹੀਂ ਦਿੰਦਾ ਕੁਝ ਚੀਜ਼। ਹਾਂ, ਤੁਸੀਂ ਮਾਫ਼ ਕਰ ਦਿਓ ਕਿਸੇ ਨੂੰ, ਠੀਕ ਹੈ, ਉਹਦੀ ਸਜ਼ਾ ਉਹਨੂੰ ਪਰਮੇਸ਼ਰ ਆਪ ਦੇਵੇਗਾ, ਰੱਬ ਆਪ ਦੇਵੇਗਾ। ਤੋ ਮਹਾਰਾਜ ਨੇ ਆਖਿਆ ਖਿਮਾ ਦਾ ਸੁਭਾਅ ਪਾਲਣਾ ਚਾਹੀਦਾ, ਖਿਮਾ ਦਾ ਸੁਭਾਅ। ਤੇ ਜਿਹਨੇ ਖਿਮਾ ਦਾ ਸੁਭਾਅ ਪਾਲ ਲਿਆ ਉਹ ਰੱਬ ਦਾ ਰੂਪ ਹੋ ਗਿਆ, ਕਿਉਂਕਿ ਰੱਬ ਵੀ ਖਿਮਾ ਕਰਦਾ, ਉਹਨੇ ਵੀ ਖਿਮਾ ਕਰਨੀ ਸਿੱਖ ਲਈ। ਤੇ ਮੈਂ ਅਕਸਰ ਇਹ ਕਹਿੰਦਾ ਹੁੰਦਾ ਵੀ ਤੁਹਾਨੂੰ ਲੱਗਦਾ ਹੈ ਨਾ ਵੀ ਕਈ ਲੋਕ ਖਿਮਾ ਕਰਨ ਯੋਗ ਨਹੀਂ ਹੁੰਦੇ? ਇਹ ਵੀ ਆਪਣਾ ਸਵਾਲ ਹੁੰਦਾ ਵੀ ਕਈਆਂ ਨੂੰ ਖਿਮਾ ਨਹੀਂ ਕਰਨਾ, ਅਸਲ ਵਿੱਚ ਕਰਨਾ ਹੀ ਉਹਨਾਂ ਨੂੰ ਚਾਹੀਦਾ। ਇਹਦੇ ਨਾਲ ਕੀ ਹੋਵੇਗਾ? ਠੀਕ ਹੈ, ਮਗਰੋਂ ਤੁਸੀਂ ਉਹਨਾਂ ਦੇ ਮੱਥੇ ਲੱਗੋ ਨਾ ਲੱਗੋ, ਜ਼ਿੰਦਗੀ 'ਚ ਅੱਗੇ ਵੱਧ ਜਾਓ ਤਾਂ ਠੀਕ ਹੈ, ਪਰ ਜੇ ਖਿਮਾ ਕਰਕੇ ਵਧੋਗੇ ਨਾ ਤਾਂ ਤੁਹਾਨੂੰ ਆਪਣੇ ਆਪ ਨੂੰ ਤਕਲੀਫ ਨਹੀਂ ਹੋਵੇਗੀ ਵੀ ਮੈਂ ਤੈਨੂੰ ਮਾਫ਼ ਕਰ ਦਿੱਤਾ ਸੀ। ਤੁਸੀਂ ਇੱਕ ਬੋਝ ਤੋਂ ਬਚ ਜਾਓਗੇ, ਤਾਂ ਕਰਕੇ ਖਿਮਾ ਕਰਨਾ ਜ਼ਰੂਰੀ ਹੋ ਜਾਂਦਾ। ਸਮਝ ਕੇ ਬੇਨਤੀ ਨੂੰ, ਜਦੋਂ ਤੁਸੀਂ ਇਹ ਸੋਚ ਕੇ, ਮਤਲਬ ਕਿਸੇ ਬੰਦੇ ਨੇ ਬਹੁਤ ਵੱਡੀ ਕੋਈ ਗਲਤੀ ਕੀਤੀ ਆਪਾਂ ਇੱਦਾਂ ਵੀ ਸਮਝ ਲਈਏ, ਤੇ ਮੈਨੂੰ ਲੱਗਦਾ ਹੈ ਵੀ ਇਹ ਗਲਤੀ ਖਿਮਾ ਕਰਨ ਯੋਗ ਨਹੀਂ ਹੈ, ਪਰ ਫਿਰ ਵੀ ਕਰ ਦਿਓ। ਜਦੋਂ ਫਿਰ ਵੀ ਕਰਤੀ, ਮੈਂ ਨਹੀਂ ਕਹਿੰਦਾ ਵੀ ਮਗਰੋਂ ਤੁਸੀਂ ਉਹਦੇ ਨਾਲ ਕੋਈ ਰਿਲੇਸ਼ਨ ਰੱਖ ਲਿਆ, ਕੋਈ ਦੁਬਾਰਾ ਜਿਹੜਾ ਹੈ ਉੱਥੋਂ ਹੀ ਲਾਈਫ ਨੂੰ ਸ਼ੁਰੂ ਕਰੋ। ਨਹੀਂ ਨਹੀਂ, ਖਿਮਾ ਕਰਕੇ ਅੱਗੇ ਵੱਧ ਜਾਓ ਵੀ ਹੁਣ ਦੁਬਾਰਾ ਜਦੋਂ ਜ਼ਿੰਦਗੀ 'ਚ ਉਹ ਮੱਥੇ ਵੀ ਲੱਗੇ ਨਾ, ਤੁਹਾਡੇ ਮੱਥੇ ਉੱਤੇ ਵਲ ਨਾ ਹੋਵੇ ਕੋਈ, ਪਰ ਭਾਵੇਂ ਤੁਹਾਡਾ ਉਹਦੇ ਨਾਲ ਕੋਈ ਰਿਲੇਸ਼ਨ ਨਹੀਂ ਸੀ, ਉਹ ਖਿਮਾ ਜਿਹੜੀ ਹੈ ਤੁਹਾਡੇ ਮਨ ਦੇ ਬੋਝ ਨੂੰ ਖਤਮ ਕਰ ਦਿੰਦੀ ਹੈ। ਤੋ ਮਹਾਰਾਜ ਕਿਰਪਾ ਕਰੇ, ਇੱਕ ਦੋ ਮਿੰਟ ਦਾ ਸਮਾਂ ਉੱਪਰ ਹੋ ਗਿਆ, ਵਿਚਾਰ ਕਰਦਿਆਂ ਧੰਨਵਾਦ। ਆਓ ਭਾਈ ਬਲਬੀਰ ਸਿੰਘ ਬਿਹਾਰੀਪੁਰ ਵਾਲਿਆਂ ਦੇ ਜੱਥੇ ਪਾਸੋਂ ਢਾਡੀ ਵਾਰਾਂ ਦੇ ਇਤਿਹਾਸ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ।

0: ਵਾਹਿਗੁਰੂ। ਦੀਨ ਦੁਨੀ ਦੇ ਮਾਲਕ ਸਰਵਰੇ ਕਾਇਨਾਤ ਸ਼ਬਦ ਗੁਰੂ ਰੂਹਾਨੀਅਤ ਦੇ ਸਾਗਰ ਪ੍ਰੀਤਾਂ ਦੇ ਪਹਿਰੇਦਾਰ ਸ਼ਾਂਤੀ ਦੇ ਮੁਜੱਸਮੇ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸੋਹਣੇ ਦਰਬਾਰ ਅੰਦਰ ਜੁੜ ਬੈਠੇ ਸਤ ਸੰਗੀ ਜੀ ਨੂੰ ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ। ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
0: ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿਗੁਰਾਂ ਦੇ ਸੋਹਣੇ ਦਰਬਾਰ ਦੇ ਅੰਦਰ ਤੁਸੀਂ ਕਿੰਨੇ ਸੋਹਣੇ ਬਣ ਕੇ ਬੈਠੇ ਹੋ। ਸਤਿਗੁਰ ਕਿਰਪਾ ਕਰਨ, ਸਭ ਦੀ ਹਾਜ਼ਰੀ ਆਪਣੇ ਚਰਨਾਂ 'ਚ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਰਹਿਮਤਾਂ ਦੀਆਂ ਦਾਤਾਂ ਦੇ ਨਾਲ ਸਾਡੀਆਂ ਝੋਲੀਆਂ ਭਰ ਦੇਣ। ਭਾਗਾਂ ਵਾਲੇ ਸੱਜਣੋ, ਕੁਝ ਅਰਸੇ ਤੋਂ ਢਾਡੀ ਜਥਾ ਆਪ ਦੀ ਸੇਵਾ ਦੇ ਵਿੱਚ ਹਾਜ਼ਰ ਹੈ ਔਰ ਗੁਰ ਇਤਿਹਾਸ ਦੇ ਨਾਲ ਇਸ ਵਕਤ ਜਿਹੜਾ ਸ਼ਾਮ ਦਾ ਦੀਵਾਨ ਹੈ ਉਸ ਸਮੇਂ ਗੁਰ ਇਤਿਹਾਸ ਔਰ ਦੁਪਹਿਰ ਦੇ ਵਕਤ ਸਿੱਖ ਇਤਿਹਾਸ ਇਹ ਲੜੀਆਂ ਆਰੰਭ ਕੀਤੀਆਂ ਔਰ ਗੁਰੂ ਕੀਆਂ ਸੰਗਤਾਂ ਬੜੇ ਪਿਆਰ ਦੇ ਨਾਲ ਜਿਹੜੀਆਂ ਆਉਂਦੀਆਂ ਸਰਵਣ ਕਰਨ ਦੀਆਂ। ਇਹੀ ਹੁੰਦਾ ਕਿਸੇ ਬੁਲਾਰੇ ਦਾ ਪ੍ਰਚਾਰਕ ਦਾ ਹੌਂਸਲਾ ਵਧਾਉਂਦੇ ਆ, ਤੁਸੀਂ ਜਦੋਂ ਆ ਕੇ ਚਾਰ ਸੱਜਣ ਮੂਹਰੇ ਬੈਠ ਜਾਂਦੇ ਹੋ ਨਾ ਤੇ ਕਿਸੇ ਪ੍ਰਚਾਰਕ ਦਾ ਬੁਲਾਰੇ ਦਾ ਹੌਂਸਲਾ ਵੱਧ ਜਾਂਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜੀਵਨ ਦੀ ਆਪਾਂ ਆਰੰਭ ਤਾਂ ਕੀਤੀ ਸੀ ਕਿ ਉਸ ਚੋਜੀ ਪਾਤਸ਼ਾਹ ਨੇ ਦੁਨੀਆਂ ਦੇ ਉੱਤੇ ਆ ਕੇ ਵਹਿਮਾਂ ਭਰਮਾਂ ਪਖੰਡਾਂ ਕਰਾਮਾਤਾਂ ਵਾਲਿਆਂ ਨੂੰ ਲੱਭ ਲੱਭ ਕੇ ਉਹਨਾਂ ਦਾ ਉਧਾਰ ਕੀਤਾ। ਜਦੋਂ ਗੁਰੂ ਨਾਨਕ ਮਹਾਰਾਜ ਜੀ ਇਸ ਦੁਨੀਆਂ ਦੇ ਉੱਤੇ ਆਏ ਸਨ, ਦਰਅਸਲ ਦੋ ਹੀ ਵੱਡੀਆਂ ਕੌਮਾਂ ਸੀ, ਹਿੰਦੂ ਤੇ ਮੁਸਲਮਾਨ। ਭਾਵੇਂ ਜੈਨੀ ਸਰੇਵੜੇ ਬੋਧੀ ਸਨ ਪਰ ਉਹਨਾਂ ਦੀ ਕੋਈ ਅਹਿਮੀਅਤ ਨਹੀਂ ਸੀ। ਇਹ ਦੋਵੇਂ ਕੌਮਾਂ ਜਿਹੜੀਆਂ ਨਾ ਇਹ ਕਰਾਮਾਤਾਂ ਤੇ ਬਹੁਤ ਵੱਡਾ ਵਿਸ਼ਵਾਸ ਰੱਖਦੀਆਂ ਸੀ। ਇਹ ਦਰਅਸਲ ਇਹ ਹਿੰਦੂ ਜਗਤ ਤੇ ਜਿਉਂਦਾ ਹੀ ਕਰਾਮਾਤਾਂ ਦੇ ਸਿਰ ਤੇ। ਕੋਈ ਸੂਰਜ ਨੂੰ ਆਪਣੇ ਨਿਗਲ ਲੈਂਦਾ, ਕੋਈ ਮੈਲ ਤੋਂ ਬੱਚੇ ਜੰਮੇ, ਇਹ ਹਿੰਦੂ ਧਰਮ ਦੀਆਂ ਕਰਾਮਾਤਾਂ ਦੀਆਂ ਕੁਝ ਬਹੁਤ ਸਾਰੀਆਂ ਘਟਨਾਵਾਂ ਨੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਦੁਨੀਆਂ ਤੇ ਆਉਂਦੇ ਨਾ ਇਹਨਾਂ ਦੋਨਾਂ ਦਾ ਹੀ ਖੰਡਨ ਕਰਦੇ, ਕਹਿੰਦੇ ਨਹੀਂ ਸੱਜਣੋ ਆ ਨਿਗਲ, ਇਹ ਜੋ ਹੋ ਰਿਹਾ ਉਸ ਵਾਹਿਗੁਰੂ ਦੇ ਹੁਕਮ ਨਾਲ ਹੋ ਰਿਹਾ ਔਰ ਇਹ ਝੂਠੀਆਂ ਕਰਾਮਾਤੀ ਕਹਾਣੀਆਂ ਸੁਣਾ ਕੇ ਲੋਕਾਂ ਨੂੰ ਭਰਮਾਉਣਾ। ਇਹ ਇਹਨਾਂ ਨੇ ਧਰਮ ਦਾ ਗਿਆਨ ਦੇਣਾ ਸੀ ਲੇਕਿਨ ਇਹ ਬਹੁਤ ਵੱਡਾ ਝੂਠ ਬੋਲਦੇ ਨੇ। ਸਤ ਔਰ ਉੱਥੇ ਕਾਜੀ ਸੀਗੇ, ਬ੍ਰਾਹਮਣ ਸੀ, ਯੋਗੀ ਸੀ ਤੇ ਮਹਾਰਾਜ ਇਹਨਾਂ ਦੀ ਤਿੰਨਾਂ ਦੀ ਖੁੰਬ ਠੱਪਦੇ ਨੇ। ਕਾਦੀ ਕੂੜ ਬੋਲ ਮਲਕਾਏ, ਬ੍ਰਾਹਮਣ ਨਾਵੇ ਜੀਆਂ ਕਾਹੇ, ਯੋਗੀ ਜੁਗਤ ਨਾ ਜਾਣੇ ਅੰਧ ਤੀਨੇ ਉਜਾੜੇ ਕਾ ਮੰਦ, ਇਹ ਦੁਨੀਆਂ ਨੂੰ ਉਜਾੜਨ ਤੇ ਲੱਗੇ ਹੋਏ ਆ। ਤੇ ਕੁਦਰਤੀ ਗੱਲ ਹੈ ਵਿਰੋਧ ਹੋਣਾ ਸੀ ਗੁਰੂ ਮਹਾਰਾਜ ਜੀ ਦਾ ਤੇ ਸਤਸੰਗਤ ਜੀ ਐਡੀ ਛੇਤੀ ਜਿਹੜੇ ਕਰਾਮਾਤਾਂ ਤੇ ਲੋਕ ਗਿੱਜ ਜਾਣ ਉਹਨਾਂ ਨੂੰ ਐਡੀ ਛੇਤੀ ਕੁਰਾਹੇ ਤੋਂ ਰਾਹੇ ਪਾਉਣਾ ਬੜਾ ਮੁਸ਼ਕਲ ਹੋ ਜਾਂਦਾ। ਮੁਬਾਰਕ ਧੰਨ ਗੁਰੂ ਮਹਾਰਾਜ ਜਿਨ੍ਹਾਂ ਨੇ ਇੰਨੇ ਜੱਬਰ

ਦੁਨੀਆਂ ਦੇ ਲੋਕਾਂ ਦੇ ਵਿੱਚ ਵਿਚਰ ਕੇ ਤੇ ਸਤਸੰਗਤ ਜੀ ਹਜ਼ਾਰਾਂ ਮੀਲ ਪਿੰਡਾਂ ਤੈਅ ਕਰਕੇ ਗੁਰੂ ਮਹਾਰਾਜ ਜੀ ਨੇ ਆਪਣੀ ਜ਼ਿੰਦਗੀ ਦਾ ਇੱਕ ਵੀ ਦਿਨ ਸੁੱਖ ਦਾ ਨਹੀਂ ਕੱਟਿਆ, ਇਹ ਮਨੁੱਖਤਾ ਦੇ ਭਲੇ ਦੀ ਖਾਤਰ। ਕਰਤਾਰਪੁਰ ਆ ਜਾਂਦੇ ਨੇ ਹੁਣ, ਕਰਤਾਰਪੁਰ ਪਾਕਿਸਤਾਨ ਦੇ ਵਿੱਚ ਜਿਹੜਾ ਕਰਤਾਰਪੁਰ ਹੈ ਜਿਹਦੀ ਆਪਾਂ ਗੱਲ ਕਰਦੇ ਹੁੰਦੇ, ਉਹਦਾ ਕੋਰੀਡੋਰ ਖੁੱਲਿਆ ਸੀ, ਪਰ ਫਿਰ ਚਲੋ ਸਰਕਾਰਾਂ ਦੀਆਂ ਰਾਜਨੀਤਿਕ ਲੋਕਾਂ ਦੀਆਂ ਇਹ ਆਪਣੀਆਂ ਰਾਜਨੀਤਿਕ ਚਾਲਾਂ ਹੁੰਦੀਆਂ। ਔਰ ਇਹ ਕਰਤਾਰਪੁਰ ਇੱਕ ਅਜਿੱਤਾ ਰੰਧਾਵਾ ਜੱਟ ਸੀ, ਗੁਰੂ ਮਹਾਰਾਜ ਜੀ ਤੋਂ ਪ੍ਰਭਾਵਿਤ ਹੋ ਕੇ, ਖੁੱਲੀ ਜ਼ਮੀਨ ਜਾਇਦਾਦ ਸੀ ਤੇ ਗੁਰੂ ਮਹਾਰਾਜ ਕਹਿੰਦੇ ਸੀ ਜ਼ਮੀਨ ਚਾਹੀਦੀ ਹੈ, ਇੱਥੇ ਅਸੀਂ ਨਗਰ ਵਸਾਉਣਾ, ਤੇ ਉਸ ਨਗਰ ਵਸਾਉਣ ਵਾਸਤੇ ਅਜਿੱਤੇ ਰੰਧਾਵੇ ਨੇ ਜ਼ਮੀਨ ਦਿੱਤੀ ਹੈ ਤੇ ਸਤਿਗੁਰਾਂ ਨੇ ਉਹ ਨਗਰ ਵਸਾ ਕੇ ਉਹਦਾ ਨਾਂ ਰੱਖ ਦਿੱਤਾ ਕਰਤਾਰਪੁਰ। ਕਰਤਾਰ, ਕਰਤਾਰ ਦਾ ਅਰਥ ਜਾਣ ਦਿਓ, ਕਰਤਾਰ ਖੁਦਾ ਵਾਹਿਗੁਰੂ ਪਰਮਾਤਮਾ, ਰੱਬ ਦੇ ਨਾਂ ਦੇ ਉੱਤੇ ਉਸ ਨਗਰ ਦਾ ਨਾਂ ਰੱਖ ਦਿੱਤਾ। ਤੇ ਗੁਰੂ ਪਿਆਰਿਓ ਇੱਕ ਇੱਥੇ ਚੌਧਰੀ ਸੀ ਉਸ ਵੇਲੇ ਲਾਹੌਰ ਦਾ, ਉਹਦਾ ਨਾਂ ਕਰੋੜੀਆ ਸੀ। ਦਰਅਸਲ ਇਹ ਸਾਰਾ ਏਰੀਆ ਉਹਦੇ ਇਲਾਕੇ 'ਚ ਆਉਂਦਾ ਸੀ, ਮੁਸਲਮਾਨ ਸੀ। ਇਹਨੂੰ ਸੁਣ ਕੇ ਥੋੜ੍ਹਾ ਜਿਹਾ ਔਖਾ ਹੋਇਆ ਵੀ ਮੇਰੀ ਪੁੱਛੋ ਬਗੈਰ, ਮੇਰੀ ਇਜਾਜ਼ਤ ਤੋਂ ਬਗੈਰ, ਮੈਂ ਚੌਧਰੀ ਇਲਾਕੇ ਦਾ ਤੇ ਮੇਰੀ ਇਜਾਜ਼ਤ ਤੋਂ ਬਗੈਰ ਮੈਨੂੰ ਪਤਾ ਲੱਗਾ ਇੱਥੇ ਇੱਕ ਦੂਸਰੇ ਧਰਮ ਦੇ ਵਿਅਕਤੀ ਨੇ ਨਗਰ ਵਸਾ ਦਿੱਤਾ, ਉਹਦਾ ਨਾਂ ਰੱਖ ਦਿੱਤਾ ਕਰਤਾਰਪੁਰ। ਔਖਾ ਹੋਇਆ ਜਦੋਂ ਕਰਤਾਰਪੁਰ ਵੱਲ ਨੂੰ ਜਾ ਰਿਹਾ, ਮਨ ਦੇ ਵਿੱਚ ਕਈ ਤਰ੍ਹਾਂ ਦੀਆਂ ਸੋਚਾਂ ਸੀ, ਪਰ ਜਦੋਂ ਸਤਿਗੁਰਾਂ ਦੇ ਦਰਸ਼ਨ ਕਰ ਲੈਂਦਾ ਨਾ ਸਾਰਾ ਹੀ ਭੁੱਲ ਜਾਂਦਾ, ਸਤਿਗੁਰਾਂ ਦੇ ਚਰਨੀ ਲੱਗ ਜਾਂਦਾ। ਪਾਤਸ਼ਾਹ ਮੈਂ ਬੜਾ ਕੁਝ ਸੋਚਦਾ ਆਇਆ ਸੀ, ਮੈਂ ਤੁਹਾਡੇ ਨਾਲ ਆਹ ਗੱਲ ਕਰਾਂਗਾ, ਤੁਹਾਡੇ ਨਾਲ ਉਹ ਗੱਲ ਕਰਾਂਗਾ, ਤੁਹਾਡੇ ਦਰਸ਼ਨ ਕਰਕੇ ਮੇਰੀ ਭੁੱਖ ਲੈ ਜਾਂਦੀ ਹੈ। ਗੁਰੂ ਪਿਆਰਿਓ ਇੱਦਾਂ ਦੇ ਵੀ ਸਿੱਖ ਸੀਗੇ ਉਹਨਾਂ ਜ਼ਮਾਨਿਆਂ ਦੇ ਵਿੱਚ, ਸੋਚ ਕੇ ਕੁਝ ਹੋਰ ਆਉਂਦੇ ਸੀ ਤੇ ਜਦੋਂ ਗੁਰਦੇਵ ਪਾਤਸ਼ਾਹ ਦੇ ਦਰਸ਼ਨ ਕਰ ਲੈਂਦੇ ਸੀ ਤੇ ਪਿਛਲੇ ਸਾਰੇ ਵਿਕਾਰਾਂ ਦੀ ਮੈਲ ਲੈ ਜਾਂਦੀ ਸੀ। ਹੁਣ ਇਸੇ ਜਗ੍ਹਾ ਦੇ ਉੱਤੇ ਕਰਤਾਰਪੁਰ ਇੱਕ ਖਡੂਰ ਤੋਂ ਨੌਜਵਾਨ ਜਾਂਦਾ ਹੈ, ਉਹਨੇ ਕਦੀ ਗੁਰਬਾਣੀ ਸੁਣੀ ਸੀ ਗੁਰਦੇਵ ਪਾਤਸ਼ਾਹ ਦੀ, ਜਿਹਦਾ ਨਾਂ ਸੀ ਲਹਿਣਾ, ਬਾਬਾ ਲਹਿਣਾ ਜੀ ਆਪਾਂ ਸਤਿਕਾਰ ਦੇ ਨਾਲ ਕਹਿੰਦੇ ਹਾਂ। ਔਰ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਜਾਂਦਾ। ਦਰਅਸਲ ਉਹ ਇੱਕ ਜਵਾਲਾ ਜੀ ਪਹਾੜਾਂ ਦੀਆਂ ਦੇਵੀਆਂ ਜਿਹੜੀਆਂ ਨਾ ਹਿੰਦੂ ਮਤ ਅਨੁਸਾਰ, ਮੈਂ ਬੇਨਤੀ ਕਰ ਰਿਹਾ ਕਿ ਉਸ ਵੇਲੇ ਦੋ ਵੱਡੇ ਮਤ ਸੀ ਹਿੰਦੂ ਤੇ ਇਸਲਾਮ, ਬਹੁਤੇ ਲੋਕ ਇਹਨਾਂ ਦੋਨੇ, ਹੁਣ ਗੁਰੂ ਬਾਬਾ ਨਾਨਕ ਜੀ ਦਾ ਤੇ ਧਰਮ ਬਹੁਤ ਨਵਾਂ ਸੀ ਤੇ ਐਡੀ ਛੇਤੀ। ਔਰ ਉਹਨਾਂ ਸਮਿਆਂ ਦੇ ਵਿੱਚ ਇੱਕ ਭਾਈ ਜੋਧ ਉਹ ਇਹਨਾਂ ਨੂੰ ਮਿਲਦਾ, ਬਾਬਾ ਲਹਿਣਾ ਜੀ ਨੂੰ ਮਿਲਦਾ ਤੇ ਉਹਨਾਂ ਦੇ ਪਾਸੋਂ ਗੁਰਬਾਣੀ ਦਾ ਸ਼ਬਦ ਸੁਣਦੇ ਆ ਤੇ ਮਨ ਨੂੰ ਠੰਡਕ ਜੀ ਪੈਂਦੀ ਹੋਈ ਹੈ। ਭਾਵੇਂ ਹਰ ਸਾਲ ਉਹ ਦੇਵੀ ਦੀ ਪੂਜਾ ਵਾਸਤੇ ਜਾਂਦੇ ਨੇ, ਮਨ ਦੇ ਵਿੱਚ ਬੜੀ ਸ਼ਰਧਾ ਹੈ। ਔਰ ਬਾਬਾ ਫੇਰੂ ਜੀ ਜਦੋਂ ਉਹ ਅਕਾਲ ਚਲਾਣਾ ਕਰ ਜਾਂਦੇ, ਜਿਹੜਾ ਸੰਗ ਸੀ ਉਹਦੇ ਲੀਡਰ ਬਣ ਕੇ ਫਿਰ ਅੱਗੇ ਆਪ ਸੰਗਤਾਂ ਦੇ ਨਾਲ ਜਾਂਦੇ ਨੇ, ਤੇ ਜਦੋਂ ਭਾਈ ਜੋਧ ਜੀ ਦੇ ਪਾਸੋਂ ਗੁਰਬਾਣੀ ਸੁਣੀ ਹੈ ਨਾ, ਇਹਦੇ ਮਨ ਨੂੰ ਕੋਈ ਧਰਵਾਸ ਜਿਹਾ ਵੱਜਾ ਤੇ ਪੁੱਛਿਆ ਇਹ ਕਿਹਦੀ ਆਵਾਜ਼ ਹੈ, ਕਿਹਦੇ ਬੋਲ ਨੇ? ਤੇ ਭਾਈ ਜੋਧ ਜੀ ਕਹਿੰਦੇ ਇਹ ਦੀਨ ਦੁਨੀ ਦੇ ਮਾਲਕ ਧੰਨ ਗੁਰੂ ਨਾਨਕ ਮਹਾਰਾਜ ਜੀ ਦਾ ਪੈਗਾਮ ਹੈ, ਉਹ ਦੁਨੀਆਂ ਨੂੰ ਤਾਰਨ ਵਾਸਤੇ ਆਏ ਆ, ਇਹ ਉਹਨਾਂ ਦਾ ਬੱਚਾ ਨੇ, ਉਹਨਾਂ ਦਾ ਕਲਾਮ ਹੈ। ਕਿੱਥੇ ਰਹਿੰਦੇ ਨੇ? ਅਗਲਾ ਸਵਾਲ ਸੀ, ਕਹਿੰਦੇ ਕਿੱਥੇ ਰਹਿੰਦੇ ਨੇ? ਕਹਿੰਦੇ ਕਰਤਾਰਪੁਰ, ਰਾਵੀ ਦਰਿਆ ਦੇ ਕੰਢੇ ਤੇ ਬਿਲਕੁਲ ਉਹਨਾਂ ਨੇ ਆਪਣਾ ਇੱਕ ਨਗਰ ਵਸਾਇਆ ਔਰ ਉਸ ਜਗ੍ਹਾ ਦੇ ਉੱਤੇ ਰਹਿੰਦੇ ਨੇ। ਕਹਿੰਦੇ ਚਲੋ ਖੈਰ, ਇੱਥੇ ਗੱਲ ਨਿਬੜ ਗਈ, ਪਰ ਮਨ ਦੇ ਵਿੱਚ ਮੈਂ ਦਰਸ਼ਨ ਕਰਾਂਗਾ ਗੁਰੂ ਨਾਨਕ ਮਹਾਰਾਜ ਜੀ ਦੇ। ਹੁਣ ਜਦੋਂ ਉਸ ਦੇਵੀ ਦੇ ਦਰਸ਼ਨਾਂ ਵਾਸਤੇ ਕਸ਼ਮੀਰ ਵੱਲ ਨੂੰ ਜਾਂਦੇ, ਜੰਮੂ ਵੱਲ ਨੂੰ ਜਾਂਦੇ ਤੇ ਆਪਣੇ ਸੰਗ ਨੂੰ ਇੱਧਰ ਦੀ ਨਾਲ ਲੈ ਕੇ ਜਾਂਦੇ ਆ, ਭਾਵੇਂ ਅੱਗੇ 10 ਮੀਲ ਹੋਰ ਪਾਸੇ ਦੀ ਜਾਂਦੇ ਹੋਣਗੇ, ਪਰ ਲੀਡਰ ਸੀ, ਕਹਿੰਦੇ ਆਪਾਂ ਥੋੜ੍ਹਾ ਜਿਹਾ ਐਦ ਹੀ ਜਾਣਾ। ਤੇ ਗੁਰੂ ਪਿਆਰਿਓ ਇੱਕ ਟਿਕਾਣੇ ਦੇ ਉੱਤੇ ਕਰਤਾਰਪੁਰ ਦੇ ਨੇੜੇ ਜਾ ਕੇ ਆਪਣੇ ਸੰਗ ਨੂੰ ਰੋਕ ਦਿੰਦੇ ਨੇ, ਕਹਿੰਦੇ ਤੁਸੀਂ ਇੱਥੇ ਰੁਕਿਓ, ਮੈਨੂੰ ਜਰਾ ਕੰਮ ਹੈ, ਮੈਂ ਅੱਗੇ ਜਾ ਕੇ ਆਉਣਾ। ਇਹ ਭਾਵੇਂ ਤੁਸੀਂ ਸਾਖੀ ਸੁਣੀ ਹੋਈ ਆ, ਮੈਂ ਦੁਬਾਰਾ ਰਿਪੀਟ ਕਰਨ ਦਾ ਗੁਰੂ ਪਿਆਰਿਓ ਮਤਲਬ ਇਹੀ ਹੁੰਦਾ ਕਿ ਸਾਡੇ ਅੰਦਰ ਉਹ ਜਿਹੀ ਜਜ਼ਬਾਤ, ਉਹਨਾਂ ਮਹਾਂਪੁਰਖਾਂ ਵਰਗੇ ਜਜ਼ਬਾਤ ਸਾਡੇ ਅੰਦਰ ਵੀ ਪੈਦਾ ਹੋ ਜਾਣ, ਉਹਨਾਂ ਮਹਾਂਪੁਰਖਾਂ ਵਰਗੇ ਜਜ਼ਬਾਤ ਸਾਡੇ ਅੰਦਰ ਵੀ ਪੈਦਾ ਹੋ ਜਾਣ, ਜਿੱਦਾਂ ਦੀ ਰੂਹਾਂ

ਇਸੇ ਕਰਕੇ ਗੁਰੂ ਘਰ ਦੇ ਵਿੱਚ ਆਈਦਾ ਤੇ ਬਾਬਾ ਲੈਣਾ ਜੀ ਹੁਣ ਕਰਤਾਰਪੁਰ ਵੱਲ ਨੂੰ ਰੁੱਖ ਕਰਦੇ ਨੇ ਇਹਨਾਂ ਦੇ ਨਾਲ ਦੇ ਸੰਗ ਜਿਹੜਾ ਸੀ ਨਾ ਉਹ ਇੱਕ ਪਾਸੇ ਬਹਾਲ ਦਿੱਤਾ ਥੋੜਾ ਜਿਹਾ ਰੱਥ ਤੇ ਹੁਣ ਕਰਤਾਰਪੁਰ ਦੇ ਨੇੜੇ ਜਾਂਦੇ ਤੇ ਦੀਨ ਦੁਨੀ ਦੇ ਮਾਲਕ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਅੰਤਰਜਾਮੀ ਸਤਿਗੁਰੂ ਸਭ ਕੁਝ ਜਾਣਦੇ ਉਹ ਪਹਿਲਾਂ ਇਹਨੂੰ ਲੈਣ ਵਾਸਤੇ ਆ ਜਾਂਦੇ ਨੇ ਪਹਿਲਾਂ ਹੀ ਲੈਣ ਵਾਸਤੇ ਆ ਜਾਂਦੇ ਆ ਗੁਰੂ ਮਹਾਰਾਜ ਨੇ ਚੋਜ ਵਰਤਾਉਣਾ ਸੀ ਇਹਦੇ ਦਿਲ ਨੂੰ ਇੱਕ ਗੁਰੂ ਮਹਾਰਾਜ ਜੀ ਨੇ ਇਦਾਂ ਦੀ ਇੱਕ ਗੱਲ ਇਹਦੇ ਛਾਪ ਛੱਡਣੀ ਸੀ ਇਹਦੇ ਦਿਲ ਦੇ ਉੱਤੇ ਸਤਿਗੁਰਾਂ ਨੇ ਆਪਣੀ ਰਹਿਮਤ ਦੀ ਉਹ ਕੀ ਹੋਇਆ ਘੋੜੀ ਦੇ ਉੱਤੇ ਸਵਾਰ ਤੇ ਜਾ ਰਹੇ ਨੇ ਕਰਤਾਰਪੁਰ ਦੇ ਨੇੜੇ ਚਲੇ ਗਏ ਤੇ ਅੱਗਿਓਂ ਇੱਕ ਬਜ਼ੁਰਗ ਤੁਰੇ ਆਉਂਦੇ ਦਿਸੇ ਨੇ ਉਹ ਦਰਅਸਲ ਬਜ਼ੁਰਗ ਧੰਨ ਗੁਰੂ ਨਾਨਕ ਮਹਾਰਾਜ ਜੀ ਸਨ ਉਹਨਾਂ ਨੂੰ ਪੁੱਛਿਆ ਭਲੇ ਪੁਰਸ਼ੋ ਇਸ ਨਗਰ ਦੇ ਵਿੱਚ ਸੁਣਿਆ ਗੁਰੂ ਨਾਨਕ ਮਹਾਰਾਜ ਰਹਿੰਦੇ ਨੇ ਕਹਿੰਦੇ ਹਾਂ ਰਹਿੰਦੇ ਆ ਤੇ ਸਤਿਗੁਰ ਕਹਿੰਦੇ ਜਾਣਾ ਕਹਿੰਦੇ ਹਾਂ ਮੈਂ ਉਹਨਾਂ ਨੂੰ ਮਿਲਣ ਵਾਸਤੇ ਆਇਆ ਕਹਿੰਦੇ ਆ ਜਾਓ ਵੀ ਮਗਰ ਮਗਰ ਆ ਜਾਓ ਹੁਣ ਸਤਿਗੁਰੂ ਉਹ ਰੂਹਾਨੀ ਰੂਹ ਉਹ ਰੱਬੀ ਰੂਪ ਧੰਨ ਗੁਰੂ ਮਹਾਰਾਜ ਪੈਦਲ ਪੈਦਲ ਘੋੜੀ ਦੇ ਅੱਗੇ ਜਾ ਰਹੇ ਨੇ ਤੇ ਬਾਬਾ ਲਹਿਣਾ ਜੀ ਘੋੜੀ ਦੇ ਉੱਤੇ ਅਸਵਾਰ ਮਗਰ ਮਗਰ ਜਾ ਰਹੇ ਨੇ ਤੇ ਸਤਿਗੁਰੂ ਜਦੋਂ ਧਰਮਸ਼ਾਲਾ ਦੇ ਨੇੜੇ ਪਹੁੰਚ ਗਏ ਨਾ ਉਹਦੇ ਦਰਵਾਜ਼ੇ ਦੇ ਅੱਗੇ ਪਹੁੰਚ ਗਏ ਤੇ ਆਖ ਦਿੱਤਾ ਕਹਿੰਦੇ ਭਲੇ ਪੁਰਸ਼ਾ ਆ ਦਰਖਤ ਦੇ ਨਾਲ ਆਪਣਾ ਘੋੜਾ ਬੰਨ ਲਾ ਘੋੜੀ ਬੰਨ ਲਾ ਤੇ ਗੁਰੂ ਮਹਾਰਾਜ ਤੈਨੂੰ ਇਸ ਕਮਰੇ ਦੇ ਵਿੱਚ ਅੱਗੇ ਧਰਮਸ਼ਾਲਾ ਉੱਥੇ ਮਿਲ ਪੈਣਗੇ ਉੱਥੇ ਚਲਿਆ ਜਾਈ ਹੁਣ ਸਾਧ ਸੰਗਤ ਜੀ ਉਹਨੇ ਘੋੜੀ ਬੱਧੀ ਹੈ ਹੱਥ ਮੂੰਹ ਧੋਤਾ ਉਹਦੀ ਹੈਰਾਨੀ ਦੀ ਹੱਦ ਨਾ ਰਹੀ ਜਿਹੜਾ ਮਹਾਂਪੁਰਸ਼ ਘੋੜੀ ਦੇ ਅੱਗੇ ਚੱਲ ਕੇ ਆ ਰਿਹਾ ਸੀ ਉਹੀ ਸਾਹਮਣੇ ਤਖ਼ਤ ਦੇ ਉੱਤੇ ਬੈਠਾ ਸਿਰ ਤੋਂ ਲੈ ਕੇ ਪੈਰਾਂ ਤੱਕ ਕੰਬ ਗਿਆ ਸਤਿਗੁਰਾਂ ਦੇ ਰੋ ਰੋ ਕੇ ਚਰਨ ਧੋਤੇ ਮਹਾਰਾਜ ਅਣਜਾਣ ਪੁਣੇ ਦੇ ਵਿੱਚ ਮੈਥੋਂ ਗਲਤੀ ਹੋ ਗਈ ਮੈਨੂੰ ਪਤਾ ਨਹੀਂ ਸੀ ਸਤਿਗੁਰ ਕਹਿੰਦੇ ਕਾਹਦੀ ਗਲਤੀ ਹੋਈ ਹੈ ਮਹਾਰਾਜ ਮੈਂ ਘੋੜੀ ਦੇ ਉੱਤੇ ਸਵਾਰ ਤੇ ਤੁਸੀਂ ਪੈਦਲ ਚੱਲ ਕੇ ਆਏ ਮੇਰੀ ਗੁਸਤਾਖੀ ਮਾਫ ਕਰ ਦਿਓ ਮਾਫ ਕਰਨ ਵਾਲੀ ਨਹੀਂ ਪਰ ਸਤਿਗੁਰੂ ਤੁਸੀਂ ਮਾਫ ਕਰ ਦਿਓ ਮੈਂ ਤੁਹਾਡੇ ਦਰਸ਼ਨ ਪਹਿਲੀ ਵਾਰ ਕੀਤੇ ਸੀ ਗੁਰੂ ਮਹਾਰਾਜ ਕਹਿੰਦੇ ਤੇਰਾ ਨਾਂ ਕੀ ਹੈ ਨਾਂ ਕੀ ਹੈ ਤੇਰਾ ਤੇ ਕਹਿੰਦਾ ਜੀ ਮੇਰਾ ਨਾਂ ਲੈਣਾ ਤੇ ਸਤਿਗੁਰੂ ਅੱਗੇ ਬੜੀ ਵੱਡੀ ਗੱਲ ਕਹਿੰਦੇ ਕਹਿੰਦੇ ਡਰਨ ਵਾਲੀ ਜਾਂ ਫਿਕਰ ਵਾਲੀ ਇਹਦੇ ਵਿੱਚ ਕਿਹੜੀ ਗੱਲ ਆ ਲੈਣੇਦਾਰ ਆਪਣਾ ਲਹਿਣਾ ਲੈਣ ਵਾਸਤੇ ਘੋੜੀਆਂ ਤੇ ਚੜ੍ਹ ਕੇ ਆਇਆ ਕਰਦੇ ਦੇਣਦਾਰਾਂ ਦੇ ਕੋਲੋਂ ਲੈਣੇਦਾਰ ਦੇਣਦਾਰਾਂ ਦੇ ਕੋਲੋਂ ਆਪਣਾ ਲਹਿਣਾ ਜਿਹੜਾ ਨਾ ਘੋੜੀਆਂ ਦੇ ਉੱਤੇ ਚੜ੍ਹ ਕੇ ਲੈਣ ਆਇਆ ਕਰਦੇ ਨੇ ਇਸ ਰਮਜ ਨੂੰ ਹੋਰ ਕੋਈ ਨਹੀਂ ਸੀ ਸਮਝ ਸਕਦਾ ਗੁਰੂ ਮਹਾਰਾਜ ਜੀ ਤੋਂ ਬਗੈਰ ਹੁਣ ਇੱਥੇ ਇਹ ਰਹਿਣਾ ਚਾਹੁੰਦਾ ਟਿਕਾਣਾ ਕਰ ਲਿਆ ਤੇ ਜਿਹੜੇ ਵਿਚਾਰੇ ਸੰਗ ਵਾਲੇ ਸੀ ਨਾ ਉਹ ਉਡੀਕ ਉਡੀਕ ਕੇ ਫਿਰ ਲੈਣ ਵਾਸਤੇ ਆ ਗਏ ਵੀ ਆਇਆ ਨਹੀਂ ਲੈਣਾ ਹਜੇ ਆਇਆ ਨਹੀਂ ਤੇ ਜਦੋਂ ਆਏ ਉਹਨਾਂ ਆਖਿਆ ਲੈਣਿਆ ਜਾਣਾ ਨਹੀਂ ਤੂੰ ਸਾਡਾ ਲੀਡਰ ਹੈ ਕਹਿੰਦਾ ਨਹੀਂ ਸੱਜਣੋ ਹੁਣ ਤੁਸੀਂ ਜਾਓ ਜਿਸ ਟਿਕਾਣੇ ਨੂੰ ਮੈਂ ਲੱਭਦਾ ਸੀ ਉਹ ਟਿਕਾਣਾ ਮੈਨੂੰ ਲੱਭਿਆ ਬਾਬਾ ਲਹਿਣਾ ਜੀ ਵਰਗੀ ਸੁਰਤ ਕਿਤੇ ਸਾਡੀ ਹੋ ਜਾਵੇ ਜੇ ਲਕਾ ਬਾਬਾ ਲਹਿਣਾ ਜੀ ਨੂੰ ਅਸਲੀ ਟਿਕਾਣਾ ਲੱਭ ਪਿਆ ਤੇ ਅਸੀਂ ਵੀ ਗੁਰੂ ਪਿਆਰਿਓ ਪਖੰਡੀਆਂ ਨੂੰ ਛੱਡ ਕੇ ਕਬਰਾਂ ਨੂੰ ਛੱਡ ਕੇ ਦੇਵੀ ਦੇਵਤਿਆਂ ਤੇ ਪੱਥਰਾਂ ਦੀ ਪੂਜਾ ਨੂੰ ਛੱਡ ਕੇ ਅਸੀਂ ਵੀ ਇਸ ਟਿਕਾਣੇ ਦੇ ਨਾਲ ਜੁੜ ਜਾਈਏ ਇਹ ਸਾਖੀ ਸਾਨੂੰ ਕੁਝ ਪ੍ਰਭਾਵਿਤ ਕਰਦੀ ਆ ਇਹ ਇਸ ਗੱਲ ਤੋਂ ਵੀ ਬਾਬਾ ਲਹਿਣਾ ਜੀ ਕਹਿੰਦੇ ਮੈਨੂੰ ਟਿਕਾਣਾ ਮਿਲ ਗਿਆ ਗੁਰੂ ਨਾਨਕ ਦੀ ਗੋਦ ਮਿਲ ਗਈ ਆ ਇੱਥੋਂ ਹੋਰ ਮੈਂ ਕੀ ਜਾਣਾ ਹੁਣ ਵਿਚਾਰੇ ਚਲੇ ਗਏ ਦੋ ਚਾਰ ਪੰਜ ਸੱਤ ਦਿਨ ਰਹਿਣ ਤੋਂ ਬਾਅਦ ਗੁਰੂ ਮਹਾਰਾਜ ਜੀ ਤੋਂ ਆਗਿਆ ਮੰਗ ਕੇ ਆਪਦੇ ਪਿੰਡ ਆ ਜਾਂਦਾ ਖਡੂਰ ਤੇ ਸਤਸੰਗ ਜੀ ਆਖਰ ਇੱਕ ਏਦਾਂ ਦਾ ਦਿਨ ਆ ਗਿਆ ਆਉਣ ਜਾਣ 7 ਸਾਲ ਗੁਰੂ ਦੇਵ ਪਾਤਸ਼ਾਹ ਦੀ ਸੇਵਾ ਕੀਤੀ ਤੇ ਇੱਕ ਦਿਨ ਉਹ ਆ ਗਿਆ ਜਦੋਂ ਗੁਰੂ ਬਾਬਾ ਨਾਨਕ ਜੀ ਨੇ ਉਹਨੂੰ ਬਾਬਾ ਲਹਿਣਾ ਜੀ ਨੂੰ ਆਪਣੇ ਤਖ਼ਤ ਦੇ ਉੱਤੇ ਜਿਸ ਤਖ਼ਤ ਦੇ ਉੱਤੇ ਆਪ ਸੁਭਾਏਮਾਨ ਹੁੰਦੇ ਸੀ ਨਾ ਬਾਹੋਂ ਫੜ ਕੇ ਬਾਬਾ ਲਹਿਣਾ ਜੀ ਨੂੰ ਉਸ ਤਖ਼ਤ ਦੇ ਉੱਤੇ ਬਾਲ ਕੇ ਤੇ ਸਤਿਗੁਰਾਂ ਨੇ ਆਪ ਬਾਬਾ ਲਹਿਣਾ ਜੀ ਦੇ ਚਰਨਾਂ ਦੇ ਉੱਤੇ ਮੱਥਾ ਟੇਕਤਾ ਨਾਲੇ ਕਹਿੰਦਾ ਵੀ ਤੁਸੀਂ ਅੱਜ ਤੋਂ ਅੰਗਦ ਦੇਵ ਬਣ ਗਏ ਅੰਗਦ ਤੁਸੀਂ ਸਾਡੇ ਅੰਗਾਂ ਨਾਲ ਲੱਗ ਕੇ ਅੱਜ ਤੋਂ ਅੰਗਦ ਦੇਵ ਬਣ ਗਏ ਕੁਝ ਸਮਾਂ ਰਹਿਣ ਤੋਂ ਬਾਅਦ ਗੁਰਦੇਵ ਪਾਤਸ਼ਾਹ ਨੇ ਹੁਕਮ ਕਰ ਦਿੱਤਾ ਤੂੰ ਖਡੂਰ ਚੱਲਿਆ ਜਾ ਲੈਣਿਆ ਹੁਣ ਤੂੰ ਅੰਗਦ ਦੇਵ ਜੀ ਉੱਥੇ ਸਿੱਖੀ ਦਾ ਪ੍ਰਚਾਰ ਕਰੋ ਮਾਝੇ ਦੀ ਧਰਤੀ ਦੇ ਉੱਤੇ ਹੁਕਮ ਪਾ ਕੇ ਜਦੋਂ ਇੱਥੇ ਆਉਂਦੇ ਨਾ ਤੇ ਗੁਰੂ ਪਿਆਰਿਓ ਇੱਥੇ ਦੇ ਖਹਿਰੇ ਜੱਟ ਇਸ ਖਡੂਰ ਦੇ ਖਹਿਰੇ ਜੱਟ ਜਿਹੜੇ ਆ ਸਤਿਗੁਰਾਂ ਦੇ ਸ਼ਰਧਾਲੂ ਬਣ ਜਾਂਦੇ ਆ ਉਸ ਖੁਦਾ ਦੀ ਕੋਈ ਕਰਨੀ ਦਰਅਸਲ ਇੱਥੇ ਇੱਕ ਜੋਗੀ ਵੀ ਰਹਿੰਦਾ ਸੀ ਸ਼ਿਵਨਾਥ ਉਹਦਾ ਨਾਂ ਸੀ ਕੰਨ ਪਾਟੇ ਜੋਗੀਆਂ ਦਾ ਪਿੰਡਾਂ ਵਿੱਚ ਬੜਾ ਬੋਲ ਬਾਲਾ ਸੀ ਇਹਨਾਂ ਨੂੰ ਕਰਾਮਾਤੀ ਸਮਝਿਆ ਜਾਂਦਾ ਸੀ

ਤੇ ਇਸ ਵੇਲੇ ਜਦੋਂ ਵਾਪਸ ਗਏ ਨਾ ਤੇ ਲੋਕਾਂ ਨੇ ਜੋਗੀ ਵੱਲੋਂ ਧਿਆਨ ਹਟਾ ਕੇ, ਇਹਦੀ ਪੂਜਾ ਹੁੰਦੀ ਸੀ ਜੋਗੀ ਦੀ, ਜੋਗੀ ਵੱਲੋਂ ਧਿਆਨ ਹਟਾ ਕੇ ਤੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਵੱਲ ਜਾਣਾ ਸ਼ੁਰੂ ਕਰਤਾ। ਔਰ ਜਿੰਨੀਆਂ ਰਸਦਾਂ ਬਸਦਾਂ ਜੋ ਸੇਵਾ ਵਾਸਤੇ ਸੰਗਤ ਵਾਸਤੇ ਦੇਣਾ ਗੁਰੂ ਘਰ ਦੇ ਵਿੱਚ ਚੜਾਇਆ ਹੋਣਾ, ਤੇ ਗੁਰੂ ਪਿਆਰੇ ਉੱਥੇ ਲੰਗਰ ਚੱਲਣ ਲੱਗ ਪਏ। ਤੇ ਕੁਦਰਤੀ ਗੱਲ ਹੈ, ਜਿਹਦੇ ਚੜਾਵੇ ਦੇ ਵਿੱਚ ਫਰਕ ਪੈਣਾ ਸੀ ਉਹਨੇ ਔਖਾ ਹੋਣਾ ਹੀ ਸੀਗਾ। ਗੁਰੂ ਪਿਆਰਿਓ, ਇੱਕ ਗੁਰਦੁਆਰੇ ਦੇ ਲਾਗੇ ਦੂਜਾ ਗੁਰਦੁਆਰਾ ਹੀ ਖੁੱਲ ਜਾਵੇ ਨਾ। ਇੱਕ ਕਮੇਟੀ ਨੇ ਇੱਕ ਗੁਰਦੁਆਰੇ ਦੇ ਵਿੱਚੋਂ ਉੱਠ ਕੇ ਦੂਸਰੀ ਜਗ੍ਹਾ ਤੇ ਆਪਣਾ ਗੁਰਦੁਆਰਾ ਹੀ ਖੋਲ ਲਵੇ ਨਾ, ਤੇ ਉੱਥੇ ਚੜਾਵੇ ਨੂੰ ਫਰਕ ਪੈ ਜਾਂਦਾ। ਕਮੇਟੀਆਂ ਵੀ ਆਪਸ ਵਿੱਚ ਬੋਲਦੀਆਂ ਨਹੀਂ ਹੁੰਦੀਆਂ ਵੀ ਇਹਨਾਂ ਨੇ ਸਾਡੇ ਚੜਾਵੇ ਨੂੰ ਫਰਕ ਪਾ ਦਿੱਤਾ। ਔਰ ਇੱਥੇ ਜੋਗੀ ਵੀ ਇਸ ਗੱਲੋਂ ਔਖਾ ਹੋ ਗਿਆ, ਮੇਰੇ ਚੜਾਵੇ ਨੂੰ ਫਰਕ ਪੈ ਗਿਆ। ਕਰਨੀ ਰੱਬ ਦੀ ਖੁਦਾ ਦੀ ਕੋਈ ਐਸੀ ਗੱਲ ਕਿ ਉਸ ਸਾਲ ਬਾਰਿਸ਼ ਨਾ ਪਈ। ਹੁਣ ਕੁਦਰਤ ਵੱਲੋਂ ਹੀ ਹੈ ਤੇ ਮੀਂਹ ਪੈਣਾ, ਪਰਮੇਸ਼ਰ ਪਾਇਆ, ਜੀ ਜੰਤ ਸਾਹਿਬ ਸੁਖੀ ਵਸਾਇਆ। ਪਰ ਜੋਗੀ ਕਹਿੰਦਾ ਹੁੰਦਾ ਸੀ ਮੀਂਹ ਲਿਆਉਣਾ, ਹਨੇਰੀ ਲਿਆਉਣੀ, ਗੜੇ ਰੋਕਣੇ, ਤੂਫਾਨ ਰੋਕਣਾ, ਇਹ ਮੇਰੀ ਕਰਾਮਾਤ ਹੈ, ਮੈਂ ਇਹ ਜੋ ਕੁਛ ਹੈ ਨਾ ਇਹ ਮੈਂ ਕਰ ਸਕਦਾ। ਤੇ ਸਤਸੰਗ ਜੀ, ਇੱਥੇ ਦੇ ਲੋਕ ਹੁਣ ਜਦੋਂ ਵਿਚਾਰੇ ਕਿਸਾਨਾਂ ਨੇ, ਗਰੀਬਾਂ ਨੇ ਆਪਣੇ ਜਿਹੜੇ ਚਾਰ ਦਾਣੇ ਖਿਲਾਰੇ ਸੀ, ਜਿਹੜੇ ਵਿਸਾਖ ਦੇ ਮਹੀਨੇ ਮਾੜੀਆਂ ਮੋਟੀਆਂ ਚਾਰ ਕਣੀਆਂ ਪਈਆਂ, ਦਾਣੇ ਖਿਲਾਰ ਦਿੱਤੇ, ਪੁੰਗਰ ਆਏ, ਤੇ ਜਦੋਂ ਉੱਪਰ ਦੀ ਦੁਬਾਰਾ ਮੀਂਹ ਨਾ ਪਿਆ ਤੇ ਫਸਲਾਂ ਸੁੱਕਣੀਆਂ ਸ਼ੁਰੂ ਹੋ ਗਈਆਂ, ਔੜ ਲੱਗ ਗਈ, ਤੇ ਮੁਸੀਬਤ ਬਣ ਗਈ, ਇਹ ਜਿਹੜੀ ਫਸਲ ਬੀਜੀ ਆ ਇਹ ਖਤਮ ਹੋ ਜਾਵੇਗੀ, ਕਾਲ ਪੈ ਜਾਵੇਗਾ। ਤੇ ਗੁਰੂ ਕੇ ਪਿਆਰ ਵਾਲਿਓ, ਇਹ ਫਿਰ ਜੋਗੀ ਦੇ ਕੋਲ ਜਾਂਦੇ ਨੇ, ਕਿਉਂਕਿ ਜੋਗੀ ਕਹਿੰਦਾ ਹੁੰਦਾ ਸੀ ਮੀਂਹ ਮੈਂ ਪਾਉਣਾ। ਤੇ ਸਤਸੰਗ ਜੀ, ਇਹ ਫਿਰ ਜਿਵੇਂ ਜਾ ਕੇ ਇਹ ਲੋਕ ਸਲਾਹ ਕਰਕੇ ਜੋਗੀ ਦੇ ਕੋਲ ਜਾ ਕੇ ਫਿਰ ਜਿਵੇਂ ਮੀਂਹ ਪਾਉਣ ਲਈਆਂ ਇੱਕ ਤਰਲਾ ਕਰਦੇ ਨੇ, ਉਹ ਸੁਣੋ ਪਿਆਰ ਦੇ ਨਾਲ ਕਿ ਇਹ ਲੋਕ ਕਿਵੇਂ ਜਾ ਕੇ ਕਹਿੰਦੇ ਨੇ, ਜੋਗੀ ਜੀ ਤੁਸੀਂ ਕਿਰਪਾ ਕਰੋ ਬਾਰਿਸ਼ ਕਰਾ ਦਿਓ। ਤੇ ਜੋਗੀ ਫਿਰ ਅੱਗੋਂ ਕੀ ਕਹਿੰਦਾ ਸੁਣੋ ਪਿਆਰ।

ਜ਼ਿਲ੍ਹਾ ਫਰੀਦਕੋਟ ਦੇ ਵਿੱਚ ਇੱਕ ਨਗਰ ਹੈ ਨਾਗੇ ਕੀ ਸਰਾਂ, ਉਹਨੂੰ ਮੱਤੇ ਕੀ ਸਰਾਂ ਵੀ ਕਹਿੰਦੇ ਸੀ। ਉੱਥੇ ਇੱਕ ਤ੍ਰੇਹਣ ਪਰਿਵਾਰ ਰਹਿੰਦਾ ਹੈ, ਭਾਈ ਫੇਰੂ ਮੱਲ ਜੀ, ਔਰ ਉਹਨਾਂ ਦੇ ਸੁਪਤਨੀ ਦਇਆ ਕੌਰ ਜੀ, ਔਰ ਉਹਨਾਂ ਦੇ ਗ੍ਰਹਿ ਵਿਖੇ ਇਸ ਭਲੇ ਪੁਰਸ਼ ਦਾ, ਮਹਾਂਪੁਰਸ਼ ਦਾ, ਬਾਬਾ ਲਹਿਣਾ ਜੀ ਦਾ ਪ੍ਰਕਾਸ਼ ਹੁੰਦਾ ਹੈ। ਔਰ ਆਪਣੇ ਕੰਮ ਕਾਰ ਦੀ ਰੋਜੀ ਰੋਟੀ ਵਾਸਤੇ ਇਹ ਖਡੂਰ ਆ ਜਾਂਦੇ ਨੇ, ਖਡੂਰ ਤਰਨ ਤਾਰਨ ਦੇ ਗੋਇੰਦਵਾਲ ਸਾਹਿਬ ਦੇ ਨੇੜੇ, ਤਰਨ ਤਾਰਨ ਵੀ ਬਾਅਦ ਵਿੱਚ ਵੱਸਦਾ ਅਤੇ ਗੋਇੰਦਵਾਲ ਸਾਹਿਬ ਵੀ ਬਾਅਦ ਵਿੱਚ ਵੱਸਦਾ, ਲੇਕਿਨ ਖਡੂਰ ਇੱਥੇ ਸ਼ਹਿਰ ਪੁਰਾਣਾ ਹੈ, ਨਗਰ ਸੀ, ਅੱਜ ਸ਼ਹਿਰ ਬਣਿਆ ਹੋਇਆ। ਔਰ ਬਾਬਾ ਲਹਿਣਾ ਜੀ ਖਡੂਰ ਆਉਂਦੇ ਨੇ, ਦਰਅਸਲ ਖਡੂਰ ਉਹਨਾਂ ਦੀ ਭੂਆ ਵਿਆਹੀ ਹੋਈ ਸੀ ਵਰਾਈ ਜੀ, ਉਹਨਾਂ ਦੇ ਕੋਲ ਰੋਜੀ ਰੋਟੀ ਵਾਸਤੇ ਆਉਂਦੇ ਆ ਤੇ ਉਹਨਾਂ ਨੂੰ ਇੱਥੇ ਵਧੀਆ, ਉਹਨਾਂ ਛੋਟੀ ਜਿਹੀ ਹੱਟੀ ਪਾਈ, ਉਹ ਕੰਮ ਵੱਧਦਾ ਵੱਧਦਾ ਵੱਧਦਾ ਗਿਆ। ਔਰ ਗੁਰੂ ਪਿਆਰਿਓ, ਮਗਰ ਸਾਰਾ ਪਰਿਵਾਰ ਬਾਬਾ ਫੇਰੂ ਮੱਲ ਜੀ ਨਾਗੇ ਕੀ ਸਰਾਂ ਦੇ ਵਿੱਚ ਰਹਿੰਦੇ, ਲੇਕਿਨ ਉੱਥੇ ਮੁਸਲਮਾਨਾਂ ਦਾ ਜ਼ਿਆਦਾ ਜ਼ੋਰ ਸੀ ਨਗਰ ਦੇ ਵਿੱਚ, ਡਰ ਬਣਿਆ ਰਹਿੰਦਾ ਸੀ ਵੀ ਇੱਥੇ ਕਦੀ ਵੀ ਕੁਛ ਵੀ ਹੋ ਸਕਦਾ, ਦੂਸਰੇ ਧਰਮ ਵਾਲਿਆਂ ਦੀ ਹੇਠੀ ਕਰਦੇ ਸੀ। ਤੇ ਉਹ ਫਿਰ ਆਪਣੇ ਬਾਕੀ ਪਰਿਵਾਰ ਨੂੰ ਲਿਆ ਕੇ ਵੀ ਖਡੂਰ ਸਾਹਿਬ ਆ ਜਾਂਦੇ ਨੇ। ਔਰ ਇੱਥੇ ਬਾਬਾ ਲਹਿਣਾ ਜੀ ਫਿਰ ਇਮਾਨਦਾਰੀ ਦੇ ਨਾਲ ਇੱਥੇ ਕੰਮ ਕਾਰ ਕਰਦੇ ਨੇ, ਉਹਨਾਂ ਦੇ ਘਰ ਦੇ ਵਿੱਚ ਸ਼ਾਦੀ ਹੋ ਜਾਂਦੀ ਹੈ ਨਾ, ਉਹਨਾਂ ਦੇ ਘਰ ਦੇ ਵਿੱਚ ਚਾਰ ਬੱਚੇ ਵੀ ਪੈਦਾ ਹੁੰਦੇ, ਬਾਬਾ ਦਾਸੂ ਜੀ, ਬਾਬਾ ਦਾਤੂ ਜੀ, ਬੀਬੀ ਅਮਰੋ ਜੀ, ਬੀਬੀ ਅਨੋਖੀ ਜੀ, ਚਾਰ ਬੱਚੇ ਪੈਦਾ ਹੁੰਦੇ। ਤੇ ਜਦੋਂ ਗੁਰਿਆਈ ਮਿਲ ਗਈ ਇਸ ਜਗ੍ਹਾ ਤੇ, ਸਤਿਗੁਰਾਂ ਨੇ ਟਿਕਾਣਾ ਕੀਤਾ, ਗੁਰਦੇਵ ਪਾਤਸ਼ਾਹ ਨੇ ਕਹਿਤਾ ਸੀ ਸੱਜਣਾ ਖਡੂਰ ਚੱਲਿਆ ਜਾ, ਫੇਰ ਵਸਾਇਆ, ਫੇਰ ਆਣ ਸਤਿਗੁਰ ਖਡੂਰ, ਖਡੂਰ ਦੀ ਪਾਵਨ ਧਰਤੀ ਦੇ ਉੱਤੇ ਆ ਜਾਂਦੇ ਨੇ। ਹੁਣ ਗੁਰੂ ਮਹਾਰਾਜ ਜਿੱਥੇ ਦੀਵਾਨ ਲਾਉਂਦੇ ਆ, ਸੰਗਤਾਂ ਨੂੰ ਸੱਚ ਦਾ ਉਪਦੇਸ਼ ਦਿੰਦੇ ਆ, ਗੁਰੂ ਬਾਬੇ ਨਾਨਕ ਦੀ ਗੁਰਬਾਣੀ ਨਾਲ ਜੋੜਦੇ ਆ, ਵਹਿਮਾਂ ਭਰਮਾਂ ਪਖੰਡਾਂ ਦਾ ਪਾਜ ਉਘੇੜਦੇ ਆ, ਇੱਕੋ ਨਿਰੰਕਾਰ ਦੀ ਗੱਲ ਕਰਦੇ ਆ, ਉੱਥੇ ਗੁਰੂ ਮਹਾਰਾਜ ਜੀ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਵੱਡੇ ਕਾਰਜ ਹੋਰ ਵੀ ਕੀਤੇ। ਬੱਚਿਆਂ ਵੱਲ ਧਿਆਨ ਦਿੱਤਾ, ਬੱਚਿਆਂ ਵੱਲ, ਨੌਜਵਾਨਾਂ ਵੱਲ ਧਿਆਨ ਦਿੱਤਾ, ਔਰ ਉਸ ਵੇਲੇ ਨੌਜਵਾਨਾਂ ਵਾਸਤੇ ਪਹਿਲਵਾਨੀ ਕਰਨ ਵਾਸਤੇ ਚੰਗੀ ਖੁਰਾਕ ਦਾ ਪ੍ਰਬੰਧ ਕਰਕੇ ਇਹਨਾਂ ਨੂੰ ਸਰੀਰਕ ਤੌਰ ਤੇ ਸਡੋਲ ਬਣਾਇਆ ਸੀ, ਮਜ਼ਬੂਤ ਬਣਾਇਆ। ਤੇ ਜਿਹੜਾ ਇਸ ਵੇਲੇ ਖਡੂਰ ਸਾਹਿਬ ਦੇ ਵਿੱਚ ਸਭ ਤੋਂ ਵੱਡਾ ਗੁਰਦੁਆਰਾ ਹੈ ਨਾ, ਉਹਦਾ ਨਾਂ ਵੀ ਮੱਲ ਅਖਾੜਾ ਆ, ਮੱਲ ਅਖਾੜਾ, ਭਾਵ ਗੁਰੂ ਮਹਾਰਾਜ ਜੀ ਨੇ ਇੱਥੇ ਮੱਲਾਂ ਦਾ, ਪਹਿਲਵਾਨਾਂ ਦਾ ਅਖਾੜਾ ਬਣਾਇਆ ਸੀ, ਸਰੀਰਕ ਤੌਰ ਤੇ ਵੀ, ਜਿੱਥੇ ਆਤਮਕ ਤੌਰ ਤੇ ਸਾਡੇ ਸਿੱਖ ਮਜ਼ਬੂਤ ਹੋਣੇ ਚਾਹੀਦੇ ਆ, ਉੱਥੇ ਸਰੀਰਕ ਤੌਰ ਦੇ ਉੱਤੇ ਵੀ ਸਿੱਖ ਮਜ਼ਬੂਤ ਹੋਵੇ, ਜ਼ਬਰਦਸਤ ਹੋਵੇ, ਇਹ ਕੰਮ ਕਾਰ ਇਹ ਦਸਾਂ ਨੌਹਾਂ ਦੀ ਕਿਰਤ ਕਮਾਈ ਕਰਨ ਵਾਲਾ ਹੋਵੇ, ਥੱਕਦਾ ਨਾ ਹੋਵੇ, ਕਮਜ਼ੋਰਾ ਨਾ ਹੋਵੇ। ਤੇ ਇਸ ਤੋਂ ਵੀ ਵੱਡਾ ਕਾਰਜ ਗੁਰੂ ਮਹਾਰਾਜ ਨੇ ਗੁਰਮੁਖੀ ਲਿਪੀ ਨੂੰ ਜਨਮ ਦਿੱਤਾ, ਗੁਰਮੁਖੀ ਲਿਪੀ ਜਿਹਨੂੰ ਅੱਜ ਆਪਾਂ ਪੰਜਾਬੀ ਕਹਿੰਦੇ ਹਾਂ ਨਾ, ਇਹ ਗੁਰਦੇਵ ਪਾਤਸ਼ਾਹ ਤੋਂ ਪਹਿਲਾਂ ਸਾਡੇ ਕੋਲ ਇਹ ਗੁਰਮੁਖੀ ਲਿਪੀ ਨਹੀਂ, ਪੰਜਾਬੀ ਭਾਸ਼ਾ ਸੀ, ਬੋਲੀ ਜਾਂਦੀ ਸੀ ਪੰਜਾਬੀ ਜਿੱਦਾਂ ਮੈਂ ਬੋਲ ਦਵਾਂ, ਪਰ ਇਹਨੂੰ ਲਿਖਣ ਦੇ ਵਿੱਚ ਜਿਹੜੀ ਗੁਰਮੁਖੀ ਦਾ ਅੱਜ ਪ੍ਰਬੰਧ ਹੈ ਨਾ, ਉਦੋਂ ਨਹੀਂ ਸੀ। ਇਹ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਗੁਰਮੁਖੀ ਲਿਪੀ ਬਣਾਈ, ਸਿਹਾਰੀਆਂ ਬਿਹਾਰੀਆਂ ਔਂਕੁੜ ਤਲੈਂਕੜ ਇਹ ਸਾਰਾ ਗੁਰੂ ਮਹਾਰਾਜ ਜੀ ਨੇ ਆਪ ਤਿਆਰ ਕੀਤਾ, ਏਡੀ ਵੱਡੀ ਦੇਣ ਹੈ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ। ਮੱਲ ਅਖਾੜੇ ਬਣਾਏ, ਗੁਰਮੁਖੀ ਲਿਪੀ ਤਿਆਰ ਕੀਤੀ, ਤੇ ਬੱਚਿਆਂ ਵੱਲ ਵਿਸ਼ੇਸ਼ ਤੌਰ ਦੇ ਉੱਤੇ ਧਿਆਨ ਦਿੱਤਾ, ਬੱਚਿਆਂ ਦੀਆਂ ਕਲਾਸਾਂ ਲੱਗਦੀਆਂ ਜਿੱਦਾਂ ਸਕੂਲਾਂ ਵਿੱਚ ਕਲਾਸਾਂ ਲੱਗਦੀਆਂ ਨਾ, ਇੱਥੇ ਗੁਰੂ ਘਰ ਦੇ ਵਿੱਚ ਵੀ ਕਲਾਸਾਂ ਲੱਗਦੀਆਂ, ਬੱਚਿਆਂ ਦੀਆਂ ਕਲਾਸਾਂ ਲੱਗਦੀਆਂ। ਇੱਥੇ ਵਿਦੇਸ਼ਾਂ ਵਿੱਚ ਤੁਸੀਂ ਬੈਠੇ ਹੋਏ ਸਿੱਖ ਬੜਾ ਉੱਦਮ ਕਰਦੇ ਹੋ ਬੱਚਿਆਂ ਨੂੰ ਸਾਂਭਣ ਵਾਸਤੇ, ਹੋਣਾ ਵੀ ਚਾਹੀਦਾ, ਇਕੱਲੇ ਇਕੱਲੇ ਗੁਰੂ ਘਰ ਦੇ ਵਿੱਚ ਜਿੰਨਾ ਵੀ ਕਿਸੇ ਕੋਲ ਹੋ ਸਕਦਾ ਹੈ ਬੱਚਿਆਂ ਨੂੰ ਸਾਂਭਣ ਵਾਸਤੇ ਤੁਸੀਂ ਉੱਦਮ ਕਰਦੇ ਹੋ, ਕੀਰਤਨ ਸਿਖਾਉਂਦੇ ਹੋ, ਕਲਾਸਾਂ ਲਾਉਂਦੇ ਹੋ। ਤੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਬੱਚਿਆਂ ਨੂੰ ਸਾਂਭਣ ਦਾ ਬਹੁਤ ਵੱਡਾ ਉਪਰਾਲਾ ਕੀਤਾ ਸੀ। ਗੁਰੂ ਪਿਆਰਿਓ, ਇਹ ਜ਼ਰੂਰੀ ਹੈ ਬੱਚਿਆਂ ਨੂੰ ਸਾਂਭਣਾ, ਇਹ ਜੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਉਦੋਂ ਸੋਚ ਲਿਆ ਸੀ, ਪਰ ਅਸੀਂ ਅੱਜ ਆਪਣੇ ਬੱਚਿਆਂ ਵੱਲੋਂ ਧਿਆਨ ਹਟਾ ਲਈ ਜਾ ਰਹੇ ਹਾਂ। ਆਪਣੇ ਬੱਚਿਆਂ ਵੱਲ ਧਿਆਨ ਦੇਣ ਦਾ ਯਤਨ ਕਰੀਏ, ਆਪਣੇ ਬੱਚਿਆਂ ਨੂੰ ਗੁਰਮੁਖੀ ਪੜ੍ਹਾਈਏ, ਜਿੱਥੇ ਆਪਾਂ ਇਹ ਬਾਕੀ ਅੰਗਰੇਜ਼ੀ ਪੜ੍ਹਾਉਂਦੇ ਹਾਂ, ਹੋਰ ਭਾਸ਼ਾਵਾਂ ਵੱਲ ਧਿਆਨ ਦਿੰਦੇ, ਬਿਲਕੁਲ ਹੋਣਾ ਚਾਹੀਦਾ,
लेकिन गुरमुखी वाल भी ध्यान देना। सत्संग जी कई बार बंदे आम बीबियां भी कह दिंदियां, साढ़े वीर भी कह देंदे, साडा बच्चा पंजाबी बहुत सोहनी बोल लैंदा, मुबारक तुहाडा बच्चा पंजाबी बहुत सोहनी बोल लैंदा है, क्योंकि घर दे विच दादी आ नानी आ दादा आ नाना आ इन्ने क उद्यम कर लैंदे बच्चों नूं पंजाबी बोलनी सिखा दिंदे। बोलनी तो आ गई पर ना लिखनी आई ना पढ़नी आ गई, कल्ली बोलण दे नाल गुजारा नहीं होना, यह बच्चों नूं लिखनी भी आवे ते पढ़नी भी आवे ते तां ही अगली पीढ़ी तक गुरमुखी बच सकदी आ, नहीं ते इह तुहाडे बच्चे जिहड़ियां बेचारियां नानियां दादियां दादे इह माड़ा मोटा जिन्ना कु सिखा सकदे बोलनी पंजाबी इह सिखा देणगे, पर अगली पीढ़ी जिहड़ी उह बिलकुल फ्री हो जाएगी, उहनां नूं गुरमुखी का पता ही नहीं होना, वह ना लिख सकणगे ते ना बोल सकणगे। यह पंजाबी जिदां गुरु प्यारे हिंदू लोग माण करते आ ना भी संस्कृत जिहड़ी उह देव भाषा उह देवतियां दी भाषा कहिंदे माण करदे ने उहदे उत्ते, ते तुसीं वी माण करो इह जिहड़ी पंजाबी इह गुरमुखी है ना इह साडे गुरुआं दी भाषा है। धन गुरु ग्रंथ साहिब जी महाराज जी नूं दूरों मत्था ते टेक लवोगे पर गुरबाणी नूं पढ़ नहीं सकोगे जे अपने बच्चों नूं गुरमुखी दे नाल ना जोड़िया, ते बच्चों नूं गुरमुखी दे नाल और सिक्खी दे नाल दोनां दे नाल गुरमुखी दे नाल भी ते सिक्खी दे नाल दोनां दे नाल जोड़ना बड़ा जरूरी है। सिख हो के ते साडा फर्ज बनता ही है, नहीं ते गुरु प्यारिओ जिहड़े हालात है ना जिन्हां देशां दे विच 18 क साल दा जदों न्याणा हो जांदा ते बापू बीबे जिथे मर्जी रुलदे फिरन और फिर इत्थे मदर डे ते फादर डे मनाए जांदे ने, ये गोरियां दीआं दिनां फादर डे मदर डे यह साडे पंजाबियां दे तुर गुरु प्यारिओ साडे तां मापे रोज गालां कढ़दे आ रोज उहनां दीआं गालां सुणनियां पैंदियां तां कि साडा तां रोज फादर डे मदर डे हुंदा है, इहदा मतलब इत्थे साल क बाद न्याणे आउंदे हुंदे सी मापिआं नूं मिलण दिन रख लिया ये मदर डे आ उदण जाके मां दे पैरीं हथ ला देना, सानू ते बापू हुणा वल्लों बेबे हुणा वल्लों नितनेम दे मिलदे आ असीं तां रोज मदर डे फादर डे मनाउने आ, ते सतसंग जी हुण जदों ना बापू ने न्याणियां दे दर्शन करने ना बच्चियां ने बापू दे करने ते सतसंग जी उदों फादर डे ते मदर डे आ जाने आ, इह गोरियां वाले दिन असीं नहीं असीं उह बेबे दे रोज पैरीं हत्थ लाउणा, असीं अपने मापिआं तों बगैर नहीं जी सकदे, असीं उस बेबे ते बापू तों बगैर नहीं जी सकदे, असीं इन्हां नूं बिरध आश्रमां दे विच नहीं कर सकते, यह साडी गुरु प्यारिओ यह साडी पहचान नहीं है, यह साडा धर्म इदां नहीं कहिंदा, साडा ते धर्म कहिंदा बेबे दे विचों रब नूं देख बापू दे विचों रब नूं देख इन्हां दी सेवा कर रब नूं लभदा कित्थे फिरदा है। असीं मदर डे फादर डे उहनां नालों वध मनाउने आ रोज आ मैसेज छड्दे आ गुरु प्यारे बुके दित्ते जांदे आ अज बापू नूं डैडी नूं मिलने चलने आ, ना धन गुरु अंगद देव जी महाराज जी ने अपने बच्चों नूं सांभण दा इह वसीला दित्ता, आपां वी अपने बच्चों नूं गुरमुखी दा बड़ा जरूरी है प्यारिओ, जितियां मर्जी भाषा सिखा लो बिल्कुल तुसीं गुरमुखी दे नालों ना टुट्टिओ, असीं कौम दे धर्म दे प्रचारक आ साडा फर्ज बणदा, असीं नमक खाने आ ते कहिंदे असीं नमक खाने आ असीं गुरु दा नमक खा के गल्लां ना करांगे तो होर किहड़ियां गल्लां करांगे, तुहाडे नाल इह बड़ियां जरूरी है, इतिहास ते सुणदे रहिंदे हो मेरे तो बाद होर आ जावेगा इह चलदा ही रहिंदा है, पर इह कुछ कु गल्लां इह भी तुहाडे नाल करनियां साडियां प्रचारकां दीआं जरूरी हुंदियां, साडे जिहड़े रिश्ते आ ना इह भूआ इह मासी आ इह ताई आ इह चाची आ इहनां रिश्तियां नूं बणाउणा भी बहुत जरूरी है मेरे वीरो मेरे नौजवान बच्चिओ, और तुहानूं भी इही बेनती हुंदी आ जदों भी कितें तुसीं चार नौजवान मेरे सामने बैंदे हो ते मैं तरले कर करके कहिंदा हुन्ना नौजवानों अपने बजुर्ग मापिआं दा ध्यान रखिओ जिन्हां ने बड़ी मुश्किल नाल तुहानूं इत्थे भेजिआ, और इत्थे तुसीं पब्बां ते क्लबां दे विच अपनी जवानी ना गाल लिओ, और उहनां विगड़े होए नौजवानां वल ना देखिओ जिहड़े गड्डियां दे गेड़े कढ कढ के हूटर वजाउंदे इत्थे भज्जे फिरदे ते जिन्हां दे उत्ते फिर केस बन जांदे ना उधर दे रहिंदे ना उधर दे मापिआं ने विचारिआं ने पैली वेच के इधर कल्ले हुंदे आ ते फिर ओह मत्थे दे उत्ते हत्थ मार के भी जिहड़ी चारक नाल सी ओह वी वेच के तैनूं घलता ते तैनूं उहनां ने फड़ के इधर डिपोर्ट करके भेज दित्ता, इधरों टिकट ला के फिर घलदे आ दिल्ली तिहाड़ जेल चों जाके छुड़ाउणा पैंदा विचारिआं नूं लख डेढ़ लख दी टिकट वी लाउणी पैंदी, ये हरकतां ना करिए पंजाबियों के उत्ते सानू माण है सानू साडे नौजवानों के उत्ते माण है, सतगुर कृपा करे गुरु अंगद देव जी महाराज जी ने मैं उही गल करदा भी किन्ना उपराला कीता सी सच्चे सतगुरां ने साडे बच्चों सांभण वास्ते,
ਏਡੇ ਵੱਡੇ ਪਰ ਉਪਕਾਰ ਕੀਤੇ ਇਸ ਖਡੂਰ ਦੀ ਧਰਤੀ ਤੇ, ਤੇ ਇਸੇ ਖਡੂਰ ਦੀ ਧਰਤੀ ਤੇ ਸਤਿਗੁਰਾਂ ਦੇ ਨਾਲ ਈਰਖਾ ਰੱਖਣ ਵਾਲਾ ਜੋਗੀ, ਜੋਗੀ ਸ਼ਿਵਨਾਥ ਕੰਨ ਪਾਟਿਆਂ ਵਾਲੇ ਜੋਗੀਆਂ ਦਾ ਉਦੋਂ ਪਿੰਡਾਂ ਦੇ ਵਿੱਚ ਆਮ ਬੜਾ ਬੋਲਬਾਲਾ ਹੁੰਦਾ ਸੀ। ਇਹ ਰਿਧੀਆਂ ਸਿੱਧੀਆਂ ਤੇ ਕਰਾਮਾਤਾਂ ਨੂੰ ਕਹਿੰਦੇ ਸੀ ਅਸੀਂ ਬਸ ਅਸਮਾਨ ਚੱਕੀ ਫਿਰਦੇ ਹਾਂ, ਮੀਂਹ ਅਸੀਂ ਪਵਾ ਸਕਦੇ ਹਾਂ, ਔੜ ਲੱਗੀ ਆ ਉਹ ਅਸੀਂ ਲਾਈ ਆ, ਲੋਕਾਂ ਨੂੰ ਡਰਾ ਡਰਾ ਕੇ ਆਪਣੀ ਪੂਜਾ ਕਰਵਾਈ ਜਾਂਦੀ ਸੀ। ਬਸ ਇਸੇ ਕਰਕੇ ਲੋਕ ਵੀ ਵਿਚਾਰੇ ਅਨਪੜ੍ਹ ਹੁੰਦੇ ਸੀ, ਡਰੇ ਹੋਏ ਹੁੰਦੇ ਸੀ, ਡਰੇ ਹੋਏ ਲੋਕ ਇਹਨਾਂ ਦੀ ਪੂਜਾ ਕਰਨ ਲੱਗ ਪੈਂਦੇ ਸੀ। ਮੀਂਹ ਨਾ ਪਿਆ, ਖਡੂਰ ਦੇ ਜੱਟਾਂ ਨੇ ਆਪਸ ਵਿੱਚ ਸੋਚਿਆ ਕਾਰਨ ਕੀ ਆ, ਮੀਂਹ ਕਿਉਂ ਨਹੀਂ ਪਿਆ। ਤੇ ਕੁਛ ਕੁ ਲੋਕ ਜਿਹੜੇ ਆ ਉਹ ਜੋਗੀ ਦੇ ਵੀ ਬਹੁਤ ਪੱਖ ਦੇ ਵਿੱਚ ਸਨ, ਤੇ ਬਹੁਤ ਸਾਰੇ ਜਿਹੜੀ ਸਿੱਖ ਸੰਗਤ ਇਹ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਵੀ ਇੱਥੇ ਆਉਂਦੀ, ਜਿਹੜੀ ਇੱਥੇ ਆਉਂਦੀ ਸੀ ਨਾ ਗੁਰੂ ਮਹਾਰਾਜ ਜੀ ਦੇ ਘਰ ਦੇ ਵਿੱਚ, ਉਹਨਾਂ ਨੇ ਜੋਗੀਆਂ ਦਾ ਖਹਿੜਾ ਛੱਡ ਦਿੱਤਾ ਸੀ। ਤੇ ਉਧਰੋਂ ਜੋਗੀ ਨੇ ਵੀ ਆਪਣੇ ਡੇਰੇ ਦੇ ਵਿੱਚੋਂ ਆਪਣੇ ਚੇਲਿਆਂ ਦੇ ਰਾਹੀਂ ਪਿੰਡ ਦੇ ਵਿੱਚ ਆਲੇ ਦੁਆਲੇ ਸੁਨੇਹਾ ਜਿਹਾ ਘਲਾਉਣਾ ਸ਼ੁਰੂ ਕਰਤਾ ਲੋਕਾਂ ਨੂੰ, ਮੈਂ ਦੱਸਾਂ ਵੀ ਇਹ ਜਿਹੜਾ ਮੀਂਹ ਨਹੀਂ ਪੈ ਰਿਹਾ ਇਹ ਮੇਰਾ ਕਰਕੇ ਨਹੀਂ ਪੈ ਰਿਹਾ, ਇਹ ਗ੍ਰਸਤੀ ਲੋਕ ਦੇ, ਇਹ ਲੋਕ ਗ੍ਰਸਤੀਆਂ ਦੀ ਪੂਜਾ ਕਰਨ ਲੱਗ ਪਏ, ਇਹ ਗ੍ਰਸਤੀਆਂ ਦੀ ਪੂਜਾ ਲੱਗ ਹੈ, ਏਦਾਂ ਕਿਤੇ ਮੀਂਹ ਪਊਗਾ। ਹੁਣ ਇਹਨਾਂ ਵਿਚਾਰਿਆਂ ਨੇ ਸੋਚਿਆ ਵੀ ਹੁਣ ਕੀ ਕੀਤਾ ਜਾਵੇ, ਇਕੱਠੀ ਹੋਈ ਪੰਚਾਇਤ ਇਕੱਠੀ ਹੋਈ ਹੈ ਤੇ ਜੋਗੀ ਦੇ ਕੋਲ ਜਾਂਦੇ ਨੇ ਤੇ ਜੋਗੀ ਅੱਗਿਓਂ ਟੁੱਟ ਕੇ ਪੈਂਦਾ ਇਹਨਾਂ ਨੂੰ, ਕਹਿੰਦੇ ਆ ਗਿਆ ਚੇਤਾ, ਆ ਗਿਆ ਹੁਣ, ਹੁਣ ਮੀਂਹ ਨਹੀਂ ਪਿਆ ਤੇ ਮੇਰੇ ਵੱਲ ਭੱਜੇ ਆਉਂਦੇ ਹੋ, ਜਾਓ ਆਪਣੇ ਗੁਰੂ ਨੂੰ ਕਹੋ ਜਿਹਦੀ ਤੁਸੀਂ ਪੂਜਾ ਕਰਦੇ ਹੋ, ਅਸੀਂ ਕਹਿੰਦਾ ਇੰਨੇ ਇੰਨੇ ਸਾਡੀਆਂ ਉਮਰਾਂ ਹੋ ਗਈਆਂ, ਅਸੀਂ ਵਿਆਹ ਨਹੀਂ ਕਰਵਾਏ, ਅਸੀਂ ਆਪਣੇ ਘਰ ਬਾਰ ਛੱਡੇ ਹੋਏ ਆ, ਤੇ ਤੁਸੀਂ ਗ੍ਰਸਤੀਆਂ ਨੂੰ ਨਿੱਕਿਆਂ ਨਿਆਣਿਆਂ ਵਾਲੂ ਗੁਰੂ ਬਣਾ ਲੈ। ਕਹਿੰਦਾ ਬੜਾ ਇਸ ਦੁਨੀਆਂ ਦੇ ਉੱਤੇ ਇਹ ਖਲਲ ਮੱਚ ਗਿਆ, ਕਹਿੰਦਾ ਕਹਿੰਦਾ ਇਸੇ ਹੀ ਕਰਕੇ ਤੁਸੀਂ ਤਕਲੀਫਾਂ ਕੱਟ ਰਹੇ ਹੋ, ਤੁਹਾਡੀਆਂ ਫਸਲਾਂ ਇੱਦਾਂ ਹੀ ਸਾਡੀਆਂ, ਕਹਿੰਦਾ ਤੇ ਲੋਕ ਵਿਚਾਰੇ ਜਿਹੜੇ ਗਏ ਹੋਏ ਸੀ ਨਾ ਜੱਟ ਜ਼ਿਮੀਦਾਰ, ਨਹੀਂ ਕਹਿੰਦੇ ਜੋਗੀ ਜੀ ਇੱਦਾਂ ਨਾ ਕਰੋ, ਤਰਲਾ ਕਰਦੇ ਨੇ, ਨਹੀਂ ਜੋਗੀ ਜੀ ਜਿੱਦਾਂ ਤੁਸੀਂ ਕਹੋਗੇ ਆ ਪੂਜਾ ਆ ਇਹ ਦੁੱਗਣੀ ਦੇ ਦਾਂਗੇ ਅਗਲੇ ਸਾਲ ਨੂੰ, ਆ ਜਿਹੜੇ ਦਾਣੇ ਆ ਨਾ ਇਹ ਦੁੱਗਣੇ ਤਿੱਗਣੇ ਦੇ ਦਾਂਗੇ, ਤੁਸੀਂ ਮੀਂਹ ਪਵਾਓ। ਤੇ ਮਸਾਂ ਹੀ ਕਿਤੇ ਮਸਾਂ ਹੀ ਜੋਗੀ ਟਿਕਾਣੇ ਜੇ ਆਇਆ ਤੇ ਇਹ ਮਾੜਾ ਜਿਹਾ ਹੀਣਾ ਹੋ ਕੇ, ਮਾੜਾ ਜਿਹਾ ਨੀਵਾਂ ਹੋ ਕੇ ਫਿਰ ਆਖਣ ਲੱਗਾ, ਕਹਿੰਦਾ ਇੱਕੋ ਹੀ ਹੈ ਵਸੀਲਾ ਮੀਂਹ ਪੈਣ ਦਾ, ਮਾੜਾ ਜਿਹਾ ਜਿਹੜੇ ਜ਼ਿਮੀਦਾਰ ਮੋੜੇ ਬੈਠੇ ਸੀ ਹੌਸਲਾ ਜਿਹਾ ਹੋਇਆ ਵੀ ਜੋਗੀ ਮੰਨ ਗਿਆ। ਕਹਿੰਦਾ ਇੱਕੋ ਹੀ ਕਾਰਨ ਹੈ, ਇੱਕੋ ਹੀ ਸ਼ਰਤ ਦੇ ਉੱਤੇ ਮੀਂਹ ਪੈ ਸਕਦਾ। ਕਹਿੰਦੇ ਦੱਸੋ ਦੱਸੋ ਅਸੀਂ ਪੂਰੀ ਕਰਨ ਵਾਸਤੇ ਤਿਆਰ ਹਾਂ। ਤੇ ਉਹ ਸ਼ਰਤ ਫਿਰ ਕਿਹੜੀ ਦੱਸਦਾ, ਉਹ ਕਿਹੜੀ ਸ਼ਰਤ ਇਹਨਾਂ ਜੱਟਾਂ ਦੇ, ਇਹਨਾਂ ਜ਼ਿਮੀਦਾਰਾਂ ਤੇ ਇਹਨਾਂ ਗੁਰੂ ਕੇ ਸਿੱਖਾਂ ਦੇ ਸਾਹਮਣੇ ਕਿਹੜੀ ਸ਼ਰਤ ਰੱਖਦਾ? ਢਾਡੀ ਜਿੱਤਾਂ ਸੁਣੋ।

ਇਹ ਜੋਗੀ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਵਰਖਲਾ ਵੈਸੇ ਵੀ ਬੜੀ ਬਰਕਵਾਟ ਚੱਲਦਾ ਰਹਿੰਦਾ ਸੀ। ਇਹ ਪੁੱਠਾ ਸਿੱਧਾ ਬੋਲਦਾ ਰਹਿੰਦਾ ਸੀ ਤੇ ਲੋਕ ਵੀ ਇਹਦੀ ਬੱਕਰਵਾਟ ਸੁਣ ਕੇ ਪਾਸਾ ਜਿਹਾ ਵੱਟ ਲੈਂਦੇ ਹੁੰਦੇ ਸੀ ਵੀ ਇਹਦਾ ਤਾਂ ਰੋਜ਼ ਦਾ ਕੰਮ ਆ। ਪਰ ਇਹਨੂੰ ਅੱਗ ਲੱਗੀ ਪਈ ਸੀ। ਹੁਣ ਪਿੰਡ ਦੇ ਲੋਕ ਸਾਰੇ ਗੁਰਦੇਵ ਪਾਤਸ਼ਾਹ ਦੇ ਕੋਲ ਜਿੱਥੇ ਜਾਂਦੇ ਸੀ ਉਹ ਤੇ ਗੱਲ ਵੱਖਰੀ ਹੈ, ਪਰ ਇਹ ਖਡੂਰ ਦੇ ਵਿੱਚ ਲੱਗੀਆਂ ਹੋਈਆਂ ਰੌਣਕਾਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਬਾਹਰਲੇ ਪਿੰਡਾਂ ਤੇ ਇਲਾਕੇ ਦੇ ਵਿੱਚ ਆ ਕੇ ਗੁਰਦੇਵ ਪਾਤਸ਼ਾਹ ਦੇ ਚਰਨ ਪਰਸਦੇ ਸੀ ਔਰ ਇਹਦੀ ਨਿੱਤ ਦੀ ਨਿੱਤ ਪੂਜਾ ਘਟਦੀ ਜਾ ਰਹੀ ਸੀ ਔਰ ਇਹ ਸਾਰੀਆਂ ਖਬਰਾਂ ਇਹ ਰੱਖਦਾ ਸੀ ਤੇ ਅੱਜ ਇਹਦਾ ਦਾ ਲੱਗਾ ਵੀ ਇਹਦੇ ਕੋਲ ਲੋਕ ਇਕੱਠੇ ਹੋ ਕੇ ਗਏ ਆ। ਮਜਬੂਰੀਆਂ ਗੁਰੂ ਪਿਆਰਿਓ ਮਜਬੂਰੀਆਂ ਹੁੰਦੀਆਂ ਨਾ ਤੇ ਇਹਨੇ ਮਜਬੂਰੀ ਦਾ ਫਾਇਦਾ ਉਠਾਇਆ। ਪਰ ਸਾਡੇ ਗੁਰਦੇਵ ਪਾਤਸ਼ਾਹ ਕਹਿੰਦੇ ਜੋ ਮੰਗਣਾ ਨਾ ਗੁਰੂ ਦੇ ਕੋਲੋਂ ਮੰਗ, ਇਹਨਾਂ ਜੋਗੀਆਂ ਪਖੰਡੀਆਂ ਦੇ ਕੋਲੋਂ ਨਹੀਂ। ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਆਪਣੇ ਗੁਰਦੇਵ ਪਾਤਸ਼ਾਹ ਦੇ ਚਰਨੀ ਲੱਗ ਇੱਥੋਂ ਤੈਨੂੰ ਸਾਰਾ ਕੁਝ, ਦੁਨੀਆਂ ਦੀ ਕਿਹੜੀ ਚੀਜ਼ ਹੈ ਗੁਰੂ ਪਿਆਰਿਓ? ਇੱਥੇ ਤੇ ਬਾਬਰ ਵਰਗਿਆਂ ਨੂੰ ਰਾਜ ਦੇ ਦਿੱਤਾ ਔਰ ਗੁਰੂ ਮਹਾਰਾਜ ਬਹਾਦਰ ਸ਼ਾਹ ਵਰਗਿਆਂ ਨੂੰ ਰਾਜ ਦੇ ਦਿੰਦੇ ਨੇ। ਇੱਕ ਜੋਗੀ ਨੂੰ ਗੁਰੂ ਪਿਆਰਿਓ, ਵੈਸ਼ਨੂੰ ਜੋਗੀ ਨੂੰ ਬੰਦਾ ਸਿੰਘ ਬਹਾਦਰ ਬਣਾ ਕੇ ਉਹਨੂੰ ਤਖਤ ਦੇ ਦਿੰਦੇ ਨੇ। ਇਸ ਗੁਰੂ ਦੇ ਕੋਲੋਂ ਕਿਹੜੀ ਚੀਜ਼ ਦਾ ਘਾਟਾ ਆ? ਗੁਰੂ ਕੇ ਸਿੱਖ ਨੂੰ ਕਿਤੇ ਨਹੀਂ ਜਾਣਾ ਚਾਹੀਦਾ। ਹੋਰ ਚਲੋ ਠੀਕ, ਆਪਾਂ ਸਾਰਿਆਂ ਦੀ ਗਰੰਟੀ ਨਹੀਂ ਲੈਂਦੇ, ਪਰ ਗੁਰੂ ਘਰ ਦੇ ਵਿੱਚ ਆਉਣ ਵਾਲਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਵਿਸ਼ਵਾਸ ਰੱਖਣ ਵਾਲਾ ਗੁਰੂ ਕਾ ਸਿੱਖ, ਉਹ ਕਿਸੇ ਡੇਰਿਆਂ ਦੇ ਉੱਤੇ ਕਬਰਾਂ ਦੇ ਉੱਤੇ ਜਾ ਕੇ ਗਾਉਣ ਵਾਲੀਆਂ ਦੇ ਮੇਲੇ ਨਹੀਂ ਲਵਾਉਂਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ। ਅੱਜ ਜੋਗੀ ਆਪੇ ਤੋਂ ਬਾਹਰ ਹੋ ਗਿਆ ਜਦੋਂ ਹਨਾ ਇਹ ਆਏ ਆ, ਵੀ ਇਹਨੇ ਕਿਹਾ ਹੁਣ ਦਾ ਲੱਗਾ ਹੁਣ ਸਾਰੀ ਪੜਾਸ ਕੱਢਦੇ, ਇਹਨੇ ਸਾਰੀ ਪੜਾਸ ਕੱਢੀ ਆ। ਕਹਿੰਦਾ ਜਾਓ ਜਾਓ ਜਾਓ, ਕਹਿੰਦਾ ਹੁਣ ਉਹ ਅੰਗਦ ਦੇ ਕੋਲੋਂ ਜਾ ਕੇ ਗੁਰਦੇਵ ਪਾਤਸ਼ਾਹ ਦੇ ਵਾਸਤੇ ਸ਼ਬਦ ਕਿੱਦਾਂ ਦੇ, ਨਫ਼ਰਤ ਭਰੀ ਵਰਦਾ। ਕਹਿੰਦਾ ਜਾ ਉਹ ਕ੍ਰਿਸਤੀ ਹੈ, ਉਹ ਗੁਰੂ ਬਣਾਇਆ ਹੋਇਆ, ਜਾ ਉਹਨੂੰ ਕੋ ਮੀਂਹ ਪਵਾਵੇ। ਤੇ ਸਾਧ ਸੰਗਤ ਜੀ ਇਹ ਦੁਖੀ ਹੋ ਗਏ, ਕਹਿੰਦੇ ਨਹੀਂ ਜੋਗੀ ਜੀ ਅਸੀਂ ਤੁਹਾਡੇ ਕੋਲ ਹਾਰ ਹੰਭ ਕੇ ਆਏ ਹਾਂ ਤੇ ਤੁਸੀਂ ਅੱਗੇ ਵੀ ਮੀਂਹ ਪਵਾ ਦਿੰਦੇ ਹੁੰਦੇ ਸੀ, ਹੁਣ ਵੀ ਮੀਂਹ ਪਵਾ ਦਿਓ। ਕਹਿੰਦਾ ਇੱਕੋ ਹੀ ਸ਼ਰਤ ਦੇ ਉੱਤੇ ਮੀਂਹ ਪੈ ਸਕਦਾ। ਕਹਿੰਦੇ ਦੱਸੋ ਕਿਹੜੀ ਸ਼ਰਤ ਹੈ? ਤੇ ਸਾਧ ਸੰਗਤ ਜੀ ਜਿਹੜੀ ਉਹਨੇ ਸ਼ਰਤ ਦੱਸੀ ਹੈ ਨਾ ਸੁਣ ਕੇ ਕੰਬ ਗਏ। ਸ਼ਰਤ ਕੀ? ਜਾਂ ਤੇ ਗੁਰੂ ਅੰਗਦ ਦੇਵ ਜੀ ਨੂੰ ਕਹੋ ਕਿ ਉਹ ਮੀਂਹ ਪਵਾ ਦੇਵੇ, ਜਾਂ ਫਿਰ ਖਡੂਰ ਨੂੰ ਛੱਡ ਕੇ ਚਲਿਆ ਜਾਵੇ। ਸਿੱਖਾਂ ਵਾਸਤੇ ਗੁਰੂ ਪਿਆਰਿਓ ਸੁਣਨਾ ਇਹ ਗੱਲ ਕੋਈ ਸੌਖੀ ਨਹੀਂ ਸੀ। ਕਿਹੜੀ ਜ਼ਬਾਨ ਦੇ ਨਾਲ ਆਪਣੇ ਗੁਰਦੇਵ ਪਾਤਸ਼ਾਹ ਨੂੰ ਕਹਿਣ ਤੁਸੀਂ ਖਡੂਰ ਨੂੰ ਛੱਡ ਕੇ ਚਲੇ ਜਾਓ? ਔਰ ਇਹਨੇ ਨਾਲ ਇੱਕ ਸ਼ਰਤ ਰੱਖ ਦਿੱਤੀ, ਜਾਓ ਗੁਰੂ ਅੰਗਦ ਦੇਵ ਜੀ ਨੂੰ ਕਹੋ ਜਾਂ ਤੇ ਮੀਂਹ ਪਵਾ ਦੇਵੇ, ਤੇ ਜੇ ਉਹ ਖਡੂਰ ਨੂੰ ਛੱਡ ਕੇ ਚਲਿਆ ਜਾਂਦਾ ਤਾਂ ਮੈਂ ਅੱਠਾਂ ਪਹਿਰਾਂ ਦੇ ਵਿੱਚ ਮੀਂਹ ਪਵਾ ਦੂੰਗਾ, ਇਹ ਮੇਰੀ ਕਹਿੰਦਾ ਗਰੰਟੀ ਹੈ, ਪੁੱਛ ਲਓ। ਸਾ ਸੰਗਤ ਜੀ ਉੱਥੋਂ ਲੋਕ ਨਿਕਲ ਆਏ, ਇਹਦੇ ਡੇਰਿਓਂ ਨਿਕਲ ਆਏ ਤੇ ਸਿਆਣੀ ਪੰਚਾਇਤ ਨੇ ਪਰਾਂ ਨੇ ਫਿਰ ਆ ਕੇ ਬਾਹਰ ਇੱਕ ਵਿਚਾਰ ਕੀਤੀ, ਹੁਣ ਕਿੱਦਾਂ ਕੀਤਾ ਜਾਵੇ? ਉਹ ਸੱਜਣੋ ਕਿਹੜੀ ਜ਼ਬਾਨ ਦੇ ਨਾਲ ਗੁਰਦੇਵ ਪਾਤਸ਼ਾਹ ਨੂੰ, ਉਹ ਰੱਬੀ ਰੂਪ ਨੂੰ, ਉਹ ਤੇ ਕਦੀ ਅੱਜ ਤੱਕ ਉਹ ਸੱਚੇ ਪਾਤਸ਼ਾਹ ਨੇ ਕਦੀ ਕਿਸੇ ਦਾ ਵਿਰੋਧ ਨਹੀਂ ਕੀਤਾ। ਇਹ ਜੋਗੀ ਮਿੰਟ ਮਿੰਟ ਤੇ ਸੱਚੇ ਸਤਿਗੁਰਾਂ ਦਾ ਵਿਰੋਧ ਕਰਦਾ, ਅਸੀਂ ਕਿਹੜੀ ਜ਼ਬਾਨ ਨਾਲ ਜਾ ਕੇ ਕਹੀਏ ਗੁਰਦੇਵ ਪਾਤਸ਼ਾਹ ਤੁਸੀਂ ਖਡੂਰ ਨੂੰ ਚਲੇ ਜਾਓ, ਅਸੀਂ ਪਾਪਾਂ ਦੇ ਭਾਗੀ ਬਣ ਜਾਵਾਂਗੇ। ਫਿਰ ਹੌਸਲਾ ਜਿਹਾ ਕਰਕੇ ਕਹਿੰਦੇ ਵੀ ਚਲੋ ਆਪਾਂ ਤੇ ਮਿੰਨਤ ਤਰਲਾ ਹੀ ਕਰਨਾ, ਸਤਿਗੁਰਾਂ ਨੂੰ ਕਹਿੰਦੇ ਆ ਸਤਿਗੁਰੂ ਸਾਡੀ ਇੱਕ ਮਜਬੂਰੀ ਬਣ ਗਈ ਹੈ, ਸਾਡੀ ਇੱਕ ਮਜਬੂਰੀ। ਹੁਣ ਗੁਰਦੇਵ ਪਾਤਸ਼ਾਹ ਦੇ ਕੋਲੇ ਚਲੇ ਜਾਂਦੇ ਨੇ, ਸਲਾਹ ਕਰਕੇ ਚਲੇ ਜਾਂਦੇ ਸੱਚੇ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਜਦੋਂ ਸਾਹਮਣੇ ਗਏ ਨਾ ਨਿੰਮੋ ਝੂਣੇ ਜਿਹੇ ਹੋਏ ਵਿਚਾਰੇ, ਲੋੜ ਸੀ ਤੇ ਸੱਚੇ ਸਤਿਗੁਰਾਂ ਨੂੰ ਕਹਿੰਦੇ ਗੁਰਦੇਵ ਪਾਤਸ਼ਾਹ ਮੀਂਹ ਨਹੀਂ ਪੈ ਰਿਹਾ। ਤੇ ਸਤਿਗੁਰ ਕਹਿੰਦੇ ਵਾਹਿਗੁਰੂ ਭਲਾ ਕਰੂਗਾ, ਤੁਸੀਂ ਕਾਹਤੋਂ ਡਰਦੇ ਆ, ਉਹ ਜਿਸ ਮਾਲਕ ਨੇ ਪੈਦਾ ਕੀਤਾ ਉਹਨੇ ਪਾਲਣਾ, ਤੁਸੀਂ ਕਾਹਦੇ ਵਾਸਤੇ ਚਿੰਤਾ ਕਰਦੇ ਹੋ? ਕਹਿੰਦੇ ਨਹੀਂ ਮਹਾਰਾਜ, ਫਸਲਾਂ ਸੁੱਕਦੀਆਂ ਜਾਂਦੀਆਂ। ਕਹਿੰਦੇ ਅਰਦਾਸ ਬੇਨਤੀ ਕਰੋ, ਮੈਂ ਵੀ ਅਰਦਾਸ ਬੇਨਤੀ ਕਰਾਂਗਾ, ਤੁਸੀਂ ਵੀ ਉਸ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੋ। ਹੁਣ ਇਹਨਾਂ ਕੋਲ ਰਿਹਾ ਨਾ ਗਿਆ, ਕਹਿੰਦੇ ਸਤਿਗੁਰੂ ਜੋਗੀ ਦੇ ਕੋਲ ਗਏ ਸਾਂ ਔਰ ਜੋਗ ਅੱਗੇ ਵੀ ਜਦੋਂ ਮੀਂਹ ਨਹੀਂ ਸੀ ਪੈਂਦਾ ਅਸੀਂ ਜੋਗੀ ਨੂੰ ਜਾ ਕੇ ਫਰਿਆਦ ਕਰਦੇ ਸੀ, ਦਲੀਆ ਵੰਡ ਲੈਣਾ, ਇੱਦਾਂ ਦੇ ਗੁਰੂ ਪਿਆਰੂ ਸੱਚੀ ਅਪੱਧਰ ਕਰਦੇ ਹੁੰਦੇ ਸੀ। ਲੋਕ ਪਿੰਡਾਂ ਵਿੱਚ ਦਲੀਏ ਵੰਡੇ ਜਾਂਦੇ ਸੀ, ਦੇਖਦੇ ਆਏ ਹਾਂ। ਦਰਅਸਲ ਹੁੰਦਾ ਇਹ ਦਲੀਆਂ ਦੇ ਨਾਲ ਮੀਂਹ ਨਹੀਂ ਸੀ ਪੈਂਦਾ ਹੁੰਦਾ, ਉਹ ਬਰਸਾਤੀ ਮੌਸਮ ਜਦੋਂ ਹੁੰਦਾ ਸੀ ਨਾ, ਬਰਸਾਤਾਂ ਪੈ ਜਾਣੀਆਂ, ਮੌਨਸੂਨ ਆ ਜਾਣੀ,
ਉਦੋਂ ਕਿ ਬਿਲਕੁਲ ਜਦੋਂ 2-4 ਦਿਨ ਵੀ ਮੀਂਹ ਨਾ ਪਿਆ ਨਾ ਤੇ ਬਹੁਤ ਵੱਡੀ ਔੜ ਜਾਪਦੀ ਹੁੰਦੀ ਸੀ ਤੇ ਪਿੰਡਾਂ ਦੇ ਲੋਕ ਦਲੀਆ ਵੰਡਣ ਦੀ ਇੱਕ ਰਿਵਾਜ ਚੱਲਿਆ ਸੀ ਦਲੀਆ ਵੰਡ ਦਈਏ ਤੇ ਖਵਾਜਾ ਮਿਹਰਬਾਨ ਹੋ ਜਾਂਦਾ ਹੋ ਜਾਂਦਾ ਹੋਵੇਗਾ ਉਦੋਂ ਹੋ ਜਾਂਦਾ ਹੋਵੇਗਾ ਕਿਉਂ ਉਦੋਂ ਲੋਕ ਇੰਨੇ ਚਾਤਰ ਨਹੀਂ ਸੀ ਹੁੰਦੇ ਸ਼ਾਤਰ ਨਹੀਂ ਸੀ ਹੁੰਦੇ ਚਲਾਕ ਨਹੀਂ ਸੀ ਹੁੰਦੇ ਲੋਕ ਭੋਲੇ ਹੁੰਦੇ ਸੀ ਹੋ ਸਕਦਾ ਹੈ ਵਾਹਿਗੁਰੂ ਇਹਨਾਂ ਦੇ ਭੋਲ ਕਿਉਂਕਿ ਮਹਾਰਾਜ ਦੇ ਭੋਲੇ ਭਾਊ ਮਿਲੇ ਰਗੜਾਇਆ ਇਹ ਰੱਬ ਚਲਾਕੀਆਂ ਨਾਲ ਨਹੀਂ ਮਿਲਦਾ ਇਹ ਭੋਲੇ ਭਾਊ ਮਿਲਦਾ ਤੇ ਹੋ ਸਕਦਾ ਜਿਹੜੇ ਕੋਈ ਭੋਲੇ ਭਾਊ ਅਰਦਾਸ ਕਰਦਾ ਹੋਵੇ ਉਹ ਦਲੀਆ ਵੰਡ ਲੈਂਦਾ ਹੋਵੇ ਤੇ ਮੀਂਹ ਪੈ ਜਾਂਦਾ ਹੋਵੇ ਪਰ ਜਦੋਂ ਦੀ ਦੁਨੀਆ ਸ਼ਾਤਰ ਹੋ ਗਈ ਹੈ ਨਾ ਇਹ ਰੱਬ ਨੂੰ ਵੀ ਟੱਬ ਕਹਿਣ ਲੱਗ ਪਈ ਹੈ ਹੁਣ ਰੱਬ ਦੀ ਰੱਬ ਨੂੰ ਮੰਨਦਾ ਕੌਣ ਹੈ ਗੁਰੂ ਪਿਆਰਿਓ ਅਸੀਂ ਤੇ ਫਾਰਮੈਲਟੀਆਂ ਕਰਨ ਆਉਂਦੇ ਰੱਬ ਦੇ ਘਰ ਵੀ ਆਉਂਦੇ ਹਾਂ ਤੇ ਫਾਰਮੈਲਟੀਆਂ ਕਰਨ ਵਾਸਤੇ ਕਿੱਥੇ ਸਾਨੂੰ ਰੱਬ ਦੀ ਜ਼ਰੂਰਤ ਪੈ ਗਈ ਹੁਣ ਰੱਬ ਨੂੰ ਬਹੁਤ ਕੋਈ ਭਾਗਾਂ ਵਾਲਾ ਹੋਊਗਾ ਜਿਹੜਾ ਰੱਬ ਨੂੰ ਮੰਨਦਾ ਤੇ ਨਹੀਂ ਸਤਸੰਗਤ ਜੀ ਰੱਬ ਨੂੰ ਮੰਨਣ ਵਾਲੀ ਦੁਨੀਆ ਹੁਣ ਚਲੀ ਗਈ ਸ਼ਾਇਦ ਇਸੇ ਕਰਕੇ ਸਾਡੀ ਦੁਨੀਆ ਦੁਖੀ ਹੈ ਧੰਨ ਗੁਰੂ ਮਹਾਰਾਜ ਜੀ ਨੇ ਸਾਨੂੰ ਜੋੜਿਆ ਹੀ ਰੱਬ ਦੇ ਨਾਲ ਸੀ ਕਹਿੰਦੇ ਛੱਡ ਵਕਾਰਾਂ ਨੂੰ ਛੱਡੋ ਆ ਪਖੰਡਾਂ ਨੂੰ ਛੱਡੋ ਇੱਕ ਦੇ ਨਾਲ ਜੁੜੋ ਉੱਥੋਂ ਤੇਰੀਆਂ ਸਾਰੀਆਂ ਮੰਗਾਂ ਪੂਰੀਆਂ ਹੋਣਗੀਆਂ ਹੁਣ ਗੁਰੂ ਪਿਆਰਿਓ ਇਹਨਾਂ ਨੇ ਆ ਕੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਡਰਦਿਆਂ ਜਾ ਕਹਿ ਦਿੱਤਾ ਸਤਿਗੁਰੂ ਜੋਗੀ ਦੇ ਕੋਲ ਗਏ ਸੀਗੇ ਉਹ ਅੱਗੇ ਮੀਂਹ ਪਵਾ ਦਿੰਦਾ ਹੁੰਦਾ ਸੀ ਐਤਕੀ ਉਹਨੇ ਵੀ ਨਾਂਹ ਕਰ ਦਿੱਤੀ ਹੈ ਮਹਾਰਾਜ ਉਹਨੇ ਇੱਕ ਸ਼ਰਤ ਬੜੀ ਨਵੇਕੜੀ ਜੀ ਰੱਖਦੀ ਹੈ ਸਤਿਗੁਰੂ ਨੇ ਦੱਸੋ ਦੱਸੋ ਕੋਈ ਗੱਲ ਨਹੀਂ ਜੇ ਜੋਗੀ ਮੀਂਹ ਪਵਾ ਸਕਦਾ ਤਾਂ ਕੋਈ ਗੱਲ ਨਹੀਂ ਉਹਨੇ ਕਿਹੜੀ ਸ਼ਰਤ ਰੱਖੀ ਹੈ ਤੇ ਡਰਦਿਆਂ ਨੇ ਕਹਿ ਦਿੱਤਾ ਸਤਿਗੁਰੂ ਜੋਗੀ ਕਹਿੰਦਾ ਵੀ ਜਾਂ ਤੇ ਗੁਰੂ ਅੰਗਦ ਦੇਵ ਜੀ ਮੀਂਹ ਪਵਾ ਦੇਣ ਤੇ ਜਾਂ ਫਿਰ ਖਡੂਰ ਨੂੰ ਛੱਡ ਕੇ ਚਲੇ ਜਾਣ ਡਰਦਿਆਂ ਨੇ ਇਹ ਗੱਲ ਕਹੀ ਗੁਰੂ ਪਿਆਰਿਓ ਜਦੋਂ ਇਹ ਗੱਲ ਕਹਿ ਰਿਹਾ ਸੀ ਨਾ ਇਹਨਾਂ ਦੀ ਜ਼ਬਾਨ ਕੰਬ ਰਹੀ ਸੀ ਦਿਲ ਧੜਕ ਰਿਹਾ ਸੀ ਅਸੀਂ ਰੱਬੀ ਨੂਰ ਨੂੰ ਜਿਹਦਾ ਗੁਨਾਹ ਕੋਈ ਨਹੀਂ ਔਰ ਉਹਨੂੰ ਅਸੀਂ ਕਿਹੜੀ ਸਜ਼ਾ ਦੇ ਰਹੇ ਹਾਂ ਆਪਣੇ ਪਿੰਡ ਆਪਣਾ ਘਰ ਆਪਣਾ ਪਿੰਡ ਉਹਨਾਂ ਦਾ ਹੁਣ ਗੁਰਦੇਵ ਪਾਤਸ਼ਾਹ ਦਾ ਇੱਥੇ ਆਪਣਾ ਸਹੁਰਾ ਪਿੰਡ ਵੀ ਸੀ ਔਰ ਉਹਨਾਂ ਦੀ ਆਪਣੀ ਭੂਆ ਦਾ ਵੀ ਪਿੰਡ ਸੀ ਤੇ ਇੱਥੇ ਉਹਨਾਂ ਦਾ ਆਪਣਾ ਘਰ ਸੀ ਜੱਦੀ ਔਰ ਅਸੀਂ ਕਿਸੇ ਨੂੰ ਉਹਦੇ ਘਰ ਦੇ ਵਿੱਚੋਂ ਜਾਣ ਵਾਸਤੇ ਕਿੱਦਾਂ ਕਹਿ ਦਈਏ ਪਰ ਸੱਚੇ ਸਤਿਗੁਰ ਰਹਿਮਤਾਂ ਦੇ ਸਾਗਰ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਇਹਨਾਂ ਜਿਹੜਾ ਜੱਟ ਸਨ ਨਾ ਇਹ ਖਹਿਰੇ ਲੋਕ ਪਿੰਡ ਦੇ ਲੋਕ ਇਹਨਾਂ ਨੂੰ ਗੁਰਦੇਵ ਪਾਤਸ਼ਾਹ ਕੁਝ ਰਹਿਮਤ ਦੇ ਘਰ ਦੇ ਵਿੱਚ ਆ ਕੇ ਕੁਝ ਬੋਲ ਬੋਲਦੇ ਨੇ ਸੁਣੋ ਪਿਆਰ ਨਾਲ ਤੁਹਾਡੀ

0: ਪਿੱਛੇ ਔਖੇ ਆਈ ਹੋਵੇ ਕਿਸੇ ਨੂੰ ਨਾ ਹੀ ਸੰਗਤ ਜੀ ਸਾਡਾ ਇਹ ਸੁਭਾ ਸਾਡੇ ਪਿੱਛੇ ਔਖੇ ਆਈ ਹੋਵੇ ਕਿਸੇ ਨੂੰ ਨਾ ਹੀ ਸੰਗਤ ਜੀ ਸਾਡਾ ਇਹ ਸੁਭਾ
1: ਸਾਡੇ ਪਿੱਛੇ ਔਖੇ ਆਈ

ਇਕੱਠੇ ਪੈਰ ਸਤਿਗੁਰਾਂ ਦਾ ਬੁਰਾ ਚੇਤਨ ਵਾਲਾ ਇਹ ਜੋਗੀ ਗੁਰੂ ਮਹਾਰਾਜ ਜੀ ਦੇ ਨਾਲ ਈਰਖਾ ਕਰਦਾ, ਪਰ ਗੁਰੂ ਤੇ ਨਿਰਵੈਰ ਰਹਿਣਾ, ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਦਿਸਦਾ ਬੁਰਾ ਕਿਉਂ ਹੈ? ਇਹ ਜੋਗੀ ਸਤਿਗੁਰਾਂ ਦਾ ਬੁਰਾ ਕਰਨਾ ਚਾਹੁੰਦਾ। ਬੁਰਾ ਕੀ? ਸਤਿਗੁਰਾਂ ਨੂੰ ਜਾਓ ਆਖਿਓ ਕਿ ਮੀਂਹ ਪਵਾ ਦਿਓ, ਜੇ ਨਹੀਂ ਤੇ ਖਡੂਰ ਨੂੰ ਛੱਡ ਕੇ ਚਲੇ ਜਾਓ। ਮੀਂਹ ਪਿਆ ਕਿ ਨਹੀਂ ਪਿਆ, ਜੇ ਪਿਆ ਤੇ ਕਿੱਦਾਂ ਪਿਆ? ਆਉਣ ਵਾਲੇ ਟਾਈਮ ਦੇ ਵਿੱਚ ਸਾਰਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕਰਾਂਗੇ। ਇਤਿਹਾਸ ਬੋਲਦਿਆਂ, ਵਿਚਾਰਾਂ ਕਰਦਿਆਂ ਬਹੁਤ ਸਾਰੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ। ਭਾਈ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਹੋਵੇਗੀ, ਗੁਰੂ ਮਹਾਰਾਜ ਜੀ ਦੇ ਪਾਵਨ ਸਰੂਪ ਸੁੱਖ ਆਸਣਾਂ 'ਤੇ ਜਾਣਗੇ। ਆਪ ਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ। ਬਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।

ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਘਟਾਏ ਖੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ, ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ, ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ, ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਦਾਨ ਪੁਰੁਸਾਦਾਨ ਦਾਨਾ ਸਿਰਦਾਨ ਨਾਮ ਦਾਨ ਸ਼੍ਰੀ

ਨਿਆਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਅਕਾਲ ਪੁਰਖ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਕੀ ਪਾਵਨ ਹਜ਼ੂਰੀ ਵਿੱਚ ਸ਼ਾਮਾਂ ਵੇਲੇ ਦੇ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਆਪ ਜੀ ਕੀ ਇਲਾਹੀ ਬਾਣੀ ਕੇ ਕੀਰਤਨ, ਗੁਰੂ ਸ਼ਬਦ ਦੀ ਵਿਚਾਰ, ਢਾਡੀ ਵਾਰਾਂ ਗੁਰ ਇਤਿਹਾਸ ਦੇ ਗਾਇਨ ਹੋਏ, ਸਤਿਗੁਰੂ ਸਮੁੱਚੀਆਂ ਸੀਮਾਵਾਂ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ, ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਸੰਗਤ ਦੀਆਂ ਤਿਲ ਫੁੱਲ ਭੇਟਾਵਾਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ, ਸਭਨਾਂ ਨੂੰ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ਣੀਆਂ, ਕਰੋ ਕਿਰਪਾ ਆਪਣੇ ਇਲਾਹੀ ਫਰਮਾਨ ਬਖਸ਼ ਕੇ ਕਿਰਤਾਰਥ ਕਰੋ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗੇ ਆ ਪਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ, ਖੋ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆ ਕੀ ਰਹਿ ਨਾ ਕੋਏ, ਖਵਾਰ ਹੋਏ ਸਾਹਮਣੇਗੇ ਬਚੇ ਸ਼ਰਨ ਜੋ, ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਸਾਹਿਬ ਜੀਓ। ਜੇ ਤੂੰ ਤੁੱਠਾ ਕਿਰਪਾ ਨਿਧਾਨ, ਨਾ ਦੂਜਾ ਵੇਖਾਲ।

ਤੁਮਹੀ ਸੱਜਣ ਸੁਹੇਲੇ ਰਾਖੋ ਰਾਖਨਹਾਰ ਦਿਆਲਾ ਨਾਨਕ ਕਰਕੇ ਗੋਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਟਾਨ ਕੁਟਾਨ ਸ਼ੁਕਰਾਨਾ ਅਕਾਲ ਪੁਰਖ ਵਾਹਿਗੁਰੂ ਦਾ। ਵਡਭਾਗੀ ਹੋ ਸ਼ਾਮਾਂ ਵੇਲੇ ਦੇ ਸੱਜੇ ਦੀਵਾਨਾਂ ਦੀਆਂ ਆਪ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ, ਇੱਥੇ ਹੀ ਦੀਵਾਨ ਦੀ ਸਮਾਪਤੀ ਹੈ। ਸੋ ਕੜਾਹ ਪ੍ਰਸ਼ਾਦ ਦੀ ਦੇਗ ਪ੍ਰਾਪਤ ਕਰਨ ਉਪਰੰਤ ਆਪ ਸਮੂਹ ਸੰਗਤ ਨੇ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਇਸੇ ਤਰ੍ਹਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰੋ ਜੀ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਹਸਤੀ ਸਿਰ ਜਿਉਂ ਅੰਕਸ ਹੈ ਐਰਨ ਜਿਉਂ ਸਿਰ ਦੇ ਮਨ ਤਨ ਆਗੇ ਰੱਖ ਕੇ ਉਬੀ ਸੇਵ ਕਰੇ ਇਉਂ ਗੁਰਮੁਖ ਆਪ ਨਵਾਰੀ ਹੈ ਸਭ ਰਾਜ ਸਿਸ਼ਟ ਕਾਲੇ ਸੁਕਾ ਹੋਟਲ ਗੁਰਸੀ ਵੀ ਹੈ ਐਨ ਸਹਿ

ਕ੍ਰਿਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਹ ਜਾਏ ਹੋਵੈ ਸਿਵਤ ਕਸਮਧੀ ਨੂਰੇ ਅਰਸੋਂ ਕੁਰਸੋਂ ਚਟੀਐ ਤੁਧ ਡਿਠੈ ਸਚੇ ਪਾਤਿਸ਼ਾਹ ਮਲ ਜਨਮ ਜਨਮ ਦੀ ਕਟੀਐ ਸਤਨਾਮ ਵਾਹਿਗੁਰੂ ਜੀ ਓ ਸੂਹੀ ਮਹੱਲਾ ਪੰਜਵਾ ਹਰ ਜਪੈ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵੈ ਰਾਮ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਸਗਲੇ ਪਾਪ ਤਜਾਵੈ ਰਾਮ ਹਰ ਜਪੈ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵੈ ਰਾਮ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਸਗਲੇ ਪਾਪ ਤਜਾਵੈ ਰਾਮ ਹਰ ਗੁਣ ਗਾਏ ਪਰਮ ਪਦ ਪਾਇਆ ਪ੍ਰਭ ਕੀ ਉਤਮ ਬਾਣੀ ਸਹਿਜ ਕਥਾ ਪ੍ਰਭ ਕੀ ਅਤ ਮਿੱਠੀ ਕਤੀ ਅਕਥ ਕਹਾਣੀ ਭਲਾ ਸੰਯੋਗ ਮੂਰਤ ਪਲ ਸਾਚਾ ਅਵਚਰਨੀ ਵਿਰਖਾਈ ਜਾਨਾਨ ਪ੍ਰਭੈ ਦਿਆਲਾ ਸਰਬ ਕਲਾ ਬਣ ਆਈ ਆਨੰਦਾ ਵਜੈ ਨਿਤ ਵਾਜੈ ਪਾਰ ਬ੍ਰਹਮਣ ਬੂਠਾ ਰਾਮ ਗੁਰਮੁਖੇ ਸਜ ਕਰਨੀ ਸਾਰੀ ਬਿਨਸੇ ਭਰਮ ਪੈ ਝੂਠਾ ਰਾਮ ਅਨਹਦ ਬਾਣੀ ਗੁਰਮ ਵਖਾਣੀ ਜਾ ਸੁਮ ਸੁਮ ਮਨ ਤਨ ਹਰਿਆ ਸਰਬ ਸੁਖਾਂ ਤਿਸ ਹੀ ਬਣ ਆਏ ਜੋ ਪ੍ਰਭ ਆਪਣਾ ਕਰਿਆ ਘਰ ਮੈਂ ਨਵ ਨਿਤ ਭਰੇ ਭੰਡਾਰਾ ਰਾਮ ਨਾਮ ਰੰਗ ਲਾਗਾ ਨਾਨਕ ਜਨ ਪ੍ਰਗ ਦੇ ਨ ਵਿਸਰੈ ਪੂਰਨ ਜਾ ਕੇ ਪਾਗਾ ਛਾਇਆ ਪ੍ਰਭ ਸ਼ਤਰ ਪਦ ਕੀਨੀ ਸਗਲੀ ਤਪਤ ਬਜਾਰ ਬਿਨਾਸੀ ਰਾਮ ਦੋ ਪਾਵ ਕਾ ਡੇਰਾ ਟਾਠਾ ਕਾਰਜ ਆਇਆ ਰਾਸੀ ਰਾਮ ਹਰ ਪ੍ਰਭ ਫਰਮਾਇਆ ਮਿੱਟੀ ਬੁਲਾਇਆ ਸਾਜ ਧਰਮ ਫੁਨ ਫਲਿਆ ਸੋ ਪ੍ਰਭ ਆਪਣਾ ਸਦਾ ਧਿਆਈਏ ਸੋਵਤ ਬਹਿਸਤ ਖਲਿਆ ਗੁਣ ਨਿਧਾਨ ਸੁਖ ਸਾਗਰ ਸਵਾਮੀ ਜਲ ਥਲ ਮਈਅਲ ਸੋਈ ਜਨ ਨਾਨਕ ਪ੍ਰਭ ਕੀ ਸਰਨਾਈ ਤਿਸ ਬਿਨ ਅਵਰ ਨ ਕੋਈ ਮੇਰਾ ਘਰ ਬਣਿਆ ਬਨ ਤਾਲ ਬਣਿਆ ਪ੍ਰਭ ਸੇ ਹਰ ਰਾਇਆ ਰਾਮ ਮੇਰਾ ਮਨ ਸੋਇਆ ਮੀ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ ਰਾਮ ਗੁਣ ਗਾਏ ਪ੍ਰਭ ਧਿਆਏ ਸਾਚਾ ਸਗਲ ਇੱਛਾ ਪਾਈਆਂ ਗੁਰ ਚਰਨ ਲਾਗੇ ਸਦਾ ਜਾਗੇ ਮਨ ਵਜੀਆਂ ਵਧਾਈਆਂ ਕਰੀ ਨਦਰ ਸਵਾਮੀ ਸੁਖੇ ਗਾਮੀ ਹਲਤ ਪਲਤ ਸਵਾਰਿਆ ਬਿਰਵੰਤ ਨਾਨਕ ਨਿਤ ਨਾਮ ਜਪੀ ਹੈ ਜੀਉ ਪਿੰਡ ਜਿਨ ਤਾਰਿਆ ਕਰੀ ਨਦਰ ਸਵਾਮੀ ਸੁਖ ਹੈ ਗਾਮੀ ਹਲਤ ਪਲਤ ਸਵਾਰਿਆ ਬਿਰਵੰਤ ਨਾਨਕ ਨਿਤ ਨਾਮ ਜਪੀ ਹੈ ਜੀਉ ਪਿੰਡ ਜਿਨ ਤਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਹੀ ਮਹੱਲਾ ਪੰਜਵਾਂ ਹਰ ਜਪੈ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਮ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਸਗਲੇ ਪਾਪ ਤਜਾਵੇ ਰਾਮ ਸੋ ਭਾਈ ਮਨਜੀਤ ਸਿੰਘ ਦੀ ਕੰਪਨੀ ਸ਼ਰਧਾ ਭਾਵਨਾ ਅਤੇ ਪਿਆਰ ਦੇ ਨਾਲ ਗੁਰੂ ਘਰ ਦੇ ਵਿੱਚ ਜੋ ਵੀ ਸੇਵਾ ਹੈ ਲੱਕੜ ਦੀ ਕੰਮ ਦੀ ਉਹ ਬੜੇ ਪਿਆਰ ਨਾਲ ਕਰਦੇ ਨੇ ਸੋ ਉਦਾਸ ਆਪਣੇ ਵੱਲੋਂ ਗੁਰਦੁਆਰਾ ਸਾਹਿਬ ਦੇ ਸਮੂਹ ਸੇਵਾਦਾਰਾਂ ਵੱਲੋਂ ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਰਦਾਸ ਕਰਦੇ ਹਾਂ ਸਤਿਗੁਰ ਕੰਪਨੀ ਨੂੰ ਚੜ੍ਹਦੀਆਂ ਕਲਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਸਾਹਿਬ ਜੀਓ
ਸਤਨਾਮ ਵਾਹਿਗੁਰੂ ਸਾਹਿਬ ਜੀ, ਇੱਕ ਓਅੰਕਾਰ ਸਤਨਾਮ ਜੈ ਸਤ ਸਤਿਗੁਰੂ ਸੁਣੀ ਦਾ ਤੈ ਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸੀਠ ਹਰ ਨਾਮੋ ਮੰਦੜਾਂਦਾ ਕੱਟੇ ਹੋਮੇ ਰੋਗ ਨਾਨਕ ਸਤਿਗੁਰੂ ਤਿਦਾਂ ਮਿਲਾਇਆ ਜਿਨ ਤੁਰੇ ਪਿਆ ਸੰਜੋ ਗੌਂਡ ਗ੍ਰਹਿ ਸੋਭਾ ਜਾ ਕੇ ਰੇ ਨਾਏ ਆਵਤ ਪਈਆ ਖੁਦੇ ਜਾਏ ਵਾਕੇ ਅੰਤਰ ਨਹੀਂ ਸੰਤੋਖ ਮਿਨ ਸੁਹਾਗਣ ਲਾਗੇ ਦੋਖ ਤਨ ਸੁਹਾਗਣ ਮਹਾਪਵੀਤ ਤਪੈ ਤਪੀ ਸਰ ਡੋਲੈ ਚੀਤ ਰਹਾਉ ਸੁਹਾਗਣ ਕਿਰਪਨ ਕੀ ਪੂਤੀ ਸੇਵਤਾ ਸਗਲ ਜੋ ਜੋਤੀ ਸਾਧੂ ਕੇ ਠਾਂਡੀ ਦਰਬਾਰ ਸੰਤਰੀ ਮੋਕੋ ਨਿਸਤਾਰ ਸੁਹਾਗਣ ਹੈ ਅਤ ਸੁੰਦਰੀ ਪਗ ਨੇਵਰਸ਼ਨ ਸਿਨਹਾਰੀ ਜੋ ਲਗ ਪ੍ਰਾਣ ਤੋ ਲਗ ਸੰਗੈ ਨਾਏ ਤਾਂ ਬਚਲੀ ਬੇਖੁੜ ਨੰਗੈ ਸੁਹਾਗਣ ਪਾਵਨ ਤੈ ਲੀਆ ਦਾਸਠ ਪ੍ਰਾਣ ਤੀਰ ਤਸਕੀਆ ਬ੍ਰਹਮਾ ਵਿਸ਼ਨ ਮਹੇਸ਼ਰ ਬੇਦੇ ਬੜੇ ਭੂਪਤ ਰਾਜੇ ਹੈ ਛੇਦੈ ਸੁਹਾਗਣ ਉਰਾਰ ਨ ਪਾਰ ਪਾਂਜ ਨਾਰਦ ਕਹਿ ਸੰਗ ਬਿਦਵਾਰ ਪਾਂਜ ਨਾਰਦ ਕਹਿ ਮਿਟਵੈ ਫੂਟੈ ਕਉ ਪੀਰ ਗੁਰ ਕਿਰਪਾ ਛੁਟੇ ਗਾਉਂਡ ਜੈਸੇ ਮੰਦਰ ਮੈਂ ਜਬਲ ਹਰ ਨਾ ਠਾਰੇ ਨਾ ਬਿਨਾ ਕਿਸ ਪਾਰ ਉਤਾਰੇ ਜੈਸੇ ਮੰਦਰ ਮੈਂ ਬਲ ਹਰ ਨਾ ਠਾਰੇ ਨਾ ਬਿਨਾ ਕੈਸੇ ਪਾਰ ਉਤਰੇ ਕੋ ਬਿਨਾ ਜਲ ਨਾ ਟਿਕਾਵੈ ਸਾਧੂ ਬਿਨ ਐਸੇ ਅਪਗਤ ਜਾਵੈ ਜਾਚੋ ਤਿਸ ਰਾਮ ਨ ਚੇਤੇ ਤਨ ਮਰਮ ਤਰਹੇ ਮੈਂ ਖੇਤੇ ਰਹਾਉ ਜੈਸੇ ਜਲ ਜੈਸੇ ਹਲ ਹਰ ਬਿਨਾ ਜਮੀਨੀ ਬੋਈਐ ਸੂਤ ਬਿਨਾ ਕੈਸੇ ਮਟੀ ਪਰੋਈਐ ਸੂਤ ਬਿਨਾ ਕੈਸੇ ਮਣੀ ਪਰੋਈਏ ਕੁੰਡੀ ਬਿਨ ਕਿਆ ਗਣ ਚੜਾਈਏ ਸਾਧੂ ਬਿਨ ਤੈਸੇ ਅਵਗਤ ਜਾਈਏ ਜੈਸੇ ਮਾਤ ਪਿਤਾ ਬਿਨ ਬਾਲ ਨ ਹੋਈ ਬਿੰਬ ਬਿਨਾ ਕੈਸੇ ਕਪੜੇ ਧੋਈ ਕੋਰ ਬਿਨਾ ਕੈਸੇ ਅਸਵਾਰ ਸਾਧੂ ਬਿਨਾ ਹੀ ਦਰਬਾਰ ਜੈਸੇ ਬਾਜੇ ਬਹਿਨ ਲੀਜੇ ਫੇਰੀ ਖਨੂ ਸੁਹਾਗਣ ਅਤਾ ਜੋ ਹੇਰੀ ਕਹਿ ਕਬੀਰੇ ਕੇ ਕਰ ਕਰਨਾ ਗੁਰਮੋਹਿ ਬੋਰ ਨੀ ਮਰਨਾ ਗੌਂਡ ਕੂਟਨ ਸੋ ਜੋ ਮਨ ਕੋ ਕੂਟੈ ਮਨ ਕੂਟੈ ਤੋ ਜਮਤੈ ਛੂਟੈ ਕੁਟ ਗੁਟ ਮਨ ਕਸਟੀ ਲਾਵੈ ਸੋ ਕੁਟ ਮੋਤ ਬੋ ਪਾਵੈ ਕੂਟਨ ਕਿਸੇ ਕਹੋ ਸੰਸਾਰ ਸਗਲ ਬੋਲਣ ਕੇ ਮਾਹੀ ਬਚਾਰ ਰਹਾਓ ਨਾਚਨ ਸੋਏ ਜਮਨ ਸਿਉ ਨਾਚੈ ਝੂਠ ਨ ਪਤੀਏ ਪਰਚੇ ਜਾਚੇ ਇਸ ਮਨ ਆਗੈ ਪੂਰੇ ਤਾਲ ਇਸ ਨਾਚਨ ਕਹਿ ਮਨ ਰਖਵਾਲ ਬਜਾਰੀ ਸੋ ਬਜਾਰੇ ਸੋ ਦਹਿ ਪਾਂਚ ਲੀਤੇ ਕਉ ਪ੍ਰਬੋਧੈ ਨੌ ਨੈ ਕੀ ਭਗਤ ਪਛਾਨੈ ਸੋ ਬਜਾਰੀ ਹਮ ਗੋਰ ਮਾਨੈ ਤਸਕੇ ਸੋ ਜਤਨ ਕਰੇ ਇੰਦਰੀ ਕਹਿ ਜਤਨ ਨਾਮ ਉਚਰੈ ਕਉ ਕਬੀਰ ਹਮ ਐਸੇ ਲਖਣ ਤਨ ਗੁਰਦੇਵ ਅੰਤ ਰੂਪ ਵਿੱਚ ਤਨ ਗੁਰਦੇਵ ਅਤ ਰੂਪ ਵਿੱਚ ਹੱਕਣ ਗੌਂਡ ਤਨ ਗੋਪਾਲ ਧਨ ਗੁਰਦੇਵ ਤਨ ਅਨਾਦ ਭੁੱਖੇ ਕਵਲ ਟੇ ਕੇਵ ਤਨ ਓਏ ਸੰਤ ਜਿਨ ਐਸੀ ਜਾਨੀ ਤਿਨ ਕੋ ਮਿਲਬੋ ਸਾਰੰਗ ਪਾਣੀ ਆਦ ਪੁਰਖ ਤੇ ਹੋਏ ਅਨਾਦ ਜਪੀਏ ਨਾਮ ਅੰਨ ਕੈ ਸਾਧ ਰਹਾਓ ਜਪੀਏ ਨਾਮ ਜਪੀਏ ਅੰਨ ਅੰਬੈ ਕੈ ਰੰਗ ਵੀ ਨਿਕਾ ਵਨ ਅੰਨੈ ਬਾਰ ਅੰਨੈ ਬਾਰ ਜੋ ਨਰ ਹੋਵੈ ਤੀਰ ਭਾਉ ਮੈਂ ਆਪਣੀ ਖੋਵੈ ਛੋਡੇ ਅੰਨ ਕਰੇ ਪਖੰਡ ਨਾ ਉਹ ਸੁਹਾਗਣ ਨਾ ਉਹ ਰੰਡ ਜਗ ਮੈਂ ਬਹੁਤੇ ਦੂਦਾ ਧਾਰੀ ਹੀ ਗੋਤੀ ਖਾਏ ਬਟਖਾ ਸਾਰੀ ਅੰਨੇ ਬਿਨਾ ਨਾ ਹੋਏ ਸਕਾਲ ਤਜਿਆ ਅੰਨ ਨਾ ਮਿਲੇ ਗੋਪਾਲ ਕਉ ਕਬੀਰ ਹਮ ਐਸੇ ਜਾਣਿਆ ਧੰਨ ਅਨਾਦ ਠਾਕੁਰ ਮਨ ਮੰਨਿਆ
राग गौण बाणी नाम देव जी की कर पहला एक ओंकार सतगुर प्रसाद असमेद जगन तुला पुरख दाने प्राग इशनान तौ न पूजै हर कीरत नामा अपने रामे भज रे मन आलसिया रहाओ। गया पिंड भरता बनारस अस बसता मुख बेद चित्र पढ़ता सगल धर्म अशिता गुर ज्ञान इंद्रिय दृढ़ता खड कर्म सहत रहता सिवा सगत संबादंग मन छोड़ छोड़ सगल पेदंग सिमर सिमर गोबिंदंग भज नामा तरस भाव सिंदंग गौंड नाद परमे जैसे मृगाए प्राण तरे वाको ध्यान न जाए ऐसे राम ऐसे हेरो राम छोड़ चेतन तना फेरो रहाओ। जो मीना हेरे अशुआरा सोना गढ़ते हिरे सुनारा जो बिखी हेरे पर नारी कौ डर तेरे जवारी जय जय देखो तै तै रामा हर के चन नित्या वे नामा गौण मोको तार ले रामा तार ले मैं अजान जन तर बे न जानू बाप बीठला बांधे रहाओ। नरते सुर हे जात निमै सतगुरु सिव लाई नरते उपज सुर को जीतेओ जो खद मैं पाई जहां जहां तू नार टेकै नैक टिका वो मोहे तेरे नाम अवलंब बोजन उतरे नामे की निज मत एह गौंड मोहे लागती ताला बेली बशरे बिन गाए अकेली पानिया बिन मीन तरवे ऐसे राम नामा बिन बपरो नामा रहाओ। जैसे गाय का बासा छूटला थान चोखता माखन कूटला नाम दे नारायण पाया गुर पेट दा लख लखाया जैसे बिखे हेत पर नारी ऐसे नामे प्रीत मरारी जैसे ताप दे निर्मल कामा तैसे राम नामा बिन बपरो नामा। राग गौण बाणी नाम देव जी की कर दूजा एक ओंकार सतगुर प्रसाद हर हर करत मिटे सब परमा हर के नाम लय उत्तम तरमा हर हर करत जात कुल हरी हर जो हरन ले कीला करी हरे नमस्ते हरे नमे हर हर कद नहीं दो जमे राव हर हर नाग सरे प्राण अजा मिल कियो विखंडे थान सुहा प्राप्त गन का तरी सुहर नामे की धोहर नाने की पुतरी हरा करत पूत ना तरी बाल कातरी कपटे परी सिमरन द्रोपद शुद उदरी सिमरन द्रोपद सुत उदरी गौतम सती सिला निस्तरी केसी कंस मथन जिन किया जी दान काली को दिया पड़वे नामा है सोहरी जा जब पैबदा टरी गौड़ पैरो पूसी दिला तावे खार बानो शारो डावे हों तो एक रमैया लेवो आन दे बदलाव देव राहो। सेव सेव करता जो नर त्यावे बर्द चढ़े डोरू डमकावे महामा की पूजा करे महामाई की पूजा करे नर से नर होयो तरे तू कही एहतियात पुआनी मोती की बरिया कहाँ छिपानी गुरबत राम नाम गौ मीता प्रणवे नामा यों कह गीता बिलावल गौण आज नामे बीठल देखिया मूर को समझाऊं रे राव पांडे तुमरी गायत्री लोधे का खेत खाती थी लेकर ठेगा टंगरी तोड़ी लांगत लांगत जाती थी पांडे तुमरा माँ देव तौले बर्द चढ़िया आवत देखिया था मोदी के घर खाना गोदी के घर खाना पाका वाका लड़का मारिया था पांडे तुमरा राम चंद सो भी आवत देखिया था रामन से ती सरबर होई कर की जोर गवाई थी हिंदू अन्ना तुर्को काना दोहों ते ज्ञानी स्याणा हिंदू पूजे देहोरा मुसलमान मसीत नामे सोई सेवया जय देहोरा नाम मसीत। रागौंड बाणी रविदास जी हो की एक कर दूजा एक ओंकार सतगुर प्रसाद मकंद
ਮਕੰਦ ਜਪੋ ਸੰਸਾਰ ਬਿਨ ਮਕੰਦਨ ਹੋਇਆ ਹਾਰ ਸੋਈ ਮਕੰਦ ਮੌਕਾ ਦਾਤਾ ਸੋਈ ਮਕੰਦ ਹਮਰਾ ਪਿਤ ਮਾਤਾ ਜੀਵਤ ਮਕੰਦ ਹੈ ਮਰਤ ਮਕੰਦ ਹੈ ਤਾਂ ਕਿ ਸੇਵਕੋ ਸਦਾ ਆਨੰਦੇ ਰਹਾਓ ਮਕੰਦ ਮਕੰਦ ਹਮਾਰੇ ਪ੍ਰਾਣ ਜਪ ਮਕੰਦ ਮਸਤ ਨਿਸਾਨ ਸੇ ਮਕੰਦ ਕਰੇ ਬੈਰਾਗੀ ਸੋਈ ਮਕੰਦ ਦੁਰਲਭ ਤਨ ਲਾਦੀ ਏਕ ਮਕੰਦ ਕਰੇ ਉਪਕਾਰ ਹਮਰਾ ਕਹਾਂ ਕਰੇ ਸੰਸਾਰ ਮੇਟੇ ਜਾਤ ਹੋਏ ਦਰਬਾਰ ਤੂੰ ਹੀ ਮਕੰਦ ਜੋਗ ਜੁਗ ਤਾਰ ਉਪਜੋ ਗਿਆਨ ਹੋਆ ਪ੍ਰਗਾਲ ਕਰ ਕਿਰਪਾ ਲੀਨੇ ਕੀਟ ਦਾ ਕੌਰਵ ਦਾ ਸਫਤਰੀ ਨਾ ਚੁੱਕੇ ਜਪ ਮਕੰਦ ਸੇਵਾ ਕਾਂ ਤਾਹੂ ਕੀ ਗੌਣ ਜੇ ਵਰਸਾ ਧੀਰਧ ਨਾ ਵੈ ਜੇ ਉਹ ਦਵਾਦ ਹਸਲਾ ਪਜਾਵੇ ਜੇ ਉਹ ਕੂਬ ਤਟਾ ਦੇਵਾਵੇ ਕਰੇ ਨਿੰਦ ਸਭਿਰਥੀ ਜਾਵੇ ਸਾਧਕ ਨਿੰਦ ਕੈਸੇ ਤਰੇ ਸਰਬਜਾਨੋ ਨਰਕੀ ਪਰੇ ਰਾ ਜੇ ਉਹ ਗ੍ਰਹਿਣ ਕਰੇ ਖੁਲਖੇਤ ਅਰਪੇ ਨਾਰ ਸ਼ਿੰਗਾਰ ਸਮੇਤ ਸਗਲੀ ਸਿਮਰ ਸ੍ਰਵਣੀ ਸੁਣੇ ਕਰੇ ਨਿੰਦ ਕਮਣੇ ਨੀ ਗੁਣੇ ਜੇ ਉਹ ਅਨਕ ਪ੍ਰਸ਼ਾਦ ਕਰਾਵੇ ਭੂਮ ਦਾਨ ਸੋਭਾ ਮੰਡਪ ਪਾਵੇ ਆਪਣਾ ਬਿਗਾਰ ਬਰਾਨਾ ਸਾਂਢੇ ਕਰੇ ਨਿੰਦ ਬੋਜੋਨੀ ਹਾਂਡੇ ਨਿੰਦਾ ਕਹੋ ਕਰਾਂ ਸੰਸਾਰਾ ਨਿੰਦਾ ਕਹਾ ਕਰੋ ਸੰਸਾਰਾ ਨਿੰਦਕ ਪਟ ਪਹਾਰਾ ਨਿੰਦਕ ਸੋਧ ਸਾਧ ਵਿਚਾਰੇ ਆ ਕੌਰਵ ਦਾਸ ਪਾਪੀ ਨਰਕ ਸਿਧਾਰੇ ਆ ਰਾਮ ਕਲੀ ਮਹਿਲਾ ਪਹਿਲਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਾ ਜੁਨੀ ਸਾਹਿਬ ਹੰਗੁਰ ਪ੍ਰਸਾਦ ਕੋਈ ਪੜਤਾ ਸਹਿਸਾ ਕਿਰਤਾ ਕੋਈ ਪੜੇ ਪੁਰਾਨਾ ਕੋਈ ਨਾਮ ਜਪੇ ਜੰਬਾਲੀ ਲਾਗੇ ਤਿਸੇ ਤਿਆਨਾ ਅਬ ਹੀ ਤਾਬੀ ਅਬ ਹੀ ਕਾਬੀ ਕਿਛੂ ਨਾ ਜਾਣਾ ਤੇਰਾ ਏਕੋ ਨਾਮ ਪਛਾਨਾ ਨਾ ਜਾਣਾ ਹਰੇ ਮੇਰੀ ਕਵਨ ਗਤ ਹੈ ਹਮ ਮੂਰਖ ਗਿਆਨ ਸਰਨ ਪ੍ਰਭ ਤੇਰੀ ਕਰ ਕਿਰਪਾ ਰਾਖੋ ਮੇਰੀ ਲਾਜ ਪਤੇ ਰਹਾਓ ਕਬੋ ਜੀੜਾ ਊਬ ਚੜਤ ਹੈ ਕਬੋ ਜਾਏ ਪਿਆਲੇ ਲੋਭੀ ਜੀੜਾ ਥਿਰ ਨਾ ਰਹਿਤਾ ਚਾਰੇ ਕੁੰਡਾਂ ਪਾਲੇ ਮਰਨ ਲਿਖਾਏ ਮੰਡਲ ਮੈਂ ਆਏ ਜੀਵਨ ਸਾਜੇ ਮਾਈ ਏਕ ਚੱਲੇ ਹਮ ਦੇਖੇ ਸਵਾਮੀ ਭਾਏ ਬਲੰਤੀ ਆਏ ਨਾ ਕਿਸੀ ਕਾ ਮੀਤ ਨਾ ਕਿਸੀ ਕਾ ਭਾਈ ਨਾ ਕਿਸੇ ਬਾਪ ਨਾ ਮਾਈ ਪ੍ਰਣ ਨਾਨ ਜੇ ਤੂੰ ਦੇਵੇਂ ਅੰਤੇ ਹੋਏ ਸਿਖਾਈ ਰਾਮ ਕਲੀ ਮਹੱਲਾ ਪਹਿਲਾ ਸਰਬ ਜੋਤ ਤੇਰੀ ਪਸਰ ਰਹੀ ਜੈ ਜੈ ਦੇਖਾਂ ਤੈ ਦਰ ਹਰੀ ਜੀਵਨ ਤਲਬ ਦਵਾਰ ਸਵਾਮੀ ਅੰਧ ਕੋ ਮਾਇਆ ਮਨ ਗਾਡਿਆ ਕਿਉਂ ਕਰ ਉਤਰੋ ਪਾਰ ਸਵਾਮੀ ਰਾਓ ਜੈ ਪੀਤਰ ਘਟ ਪੀਤਰ ਬਸਿਆ ਬਾਰ ਕਾਹੇ ਨਾਹੀ ਤਿਨ ਕੀ ਸਾਰ ਕਰੇ ਨਿਤ ਸਾਰ ਤਿਨ ਕੀ ਸਾਰ ਕਰੇ ਨਿਤ ਸਾਹਿਬ ਸਦਾ ਚਿੰਤ ਮਨ ਮਾਹੀ ਆਪੇ ਨੇੜੇ ਆਪੇ ਦੂਰ ਆਪੇ ਸਰਬ ਰਿਆ ਭਰਪੂਰ ਸਰਗ ਮਿਲੇ ਅੰਧੇਰਾ ਜਾਏ ਜੈ ਦੇਖਾਂ ਤਾਰਿਆ ਸਮਾਏ ਅੰਤਰ ਸਹਿਸਾ ਬਾਰ ਨੈਣੀ ਲਾਗਸ ਅੰਤਰ ਸਹਿਸਾ ਬਾਰ ਮਾਇਆ ਨੈਣੀ ਲਾਗਸ ਬਾਣੀ ਪ੍ਰਭ ਨਾਨਕ ਦਾਸ ਅੰਦਾਸਾ ਪ੍ਰਤਾਪ ਹੈਗਾ ਪ੍ਰਾਣੀ ਰਾਮ ਕਲੀ ਮਹੱਲਾ ਪਹਿਲਾ ਜਿਦ ਦਰ ਵਸੇ ਕਮਨ ਦਰ ਕਹੀਐ ਦਰਾ ਪਿਤਰ ਦਰ ਕਮਨ ਲਹਿ ਜੇ ਦਰ ਕਾਰਨ ਫਿਰਾਂ ਉਦਾਸੀ ਸੋ ਦੁਰਿਆ ਸੋ ਦਰ ਕੋਈ ਆਏ ਕਹੇ ਕਿਰਬੇ ਸਾਗਰ ਤਰੀਐ ਜਿਵੇਂ ਧਿਆਨ ਨਾ ਮਰੀਏ ਰਹਾਓ ਦੋ ਦਰਵਾਜ਼ਾ ਰੋ ਰਖਵਾਲਾ ਆਸਨ ਦੇ ਸਾਧੋ ਫੜਜੜੈ ਮਾਇਆ ਜਲ ਖਾਈ ਪਾਣੀ ਕਰ ਬਾਧਿਆ ਸਦ ਕੇ ਆਸਨ ਪੁਰਗਰੈ ਕਿੰਤੇ ਨਾਮਾ ਅੰਤ ਨਾ ਜਾਣਿਆ ਤੁਮ ਸਰ ਨਾਹੀ ਅਵਰ ਹਰੇ ਊਚਾ ਨਹੀਂ ਕਹਿਣਾ ਮਨ ਮੈਂ ਰਹਿਣਾ ਆਪੇ ਜਾਣੇ ਆਪ ਕਰੇ ਜਬ ਆਸਨ ਦੇ ਸਤਾ ਵੀ ਕਿਉਂ ਕਰੇ ਕਹੇ ਆਸਾ ਪੀਤ ਰਹੇ ਨਿਰਾਸਾ ਤਾਂ ਨਾਨਕ ਇੱਕ ਮਿਲੇ ਇਨ ਬਿਦ ਸਾਗਰ ਤਰੀਐ ਜੀਵ ਧਿਆ ਮਰੀਏ ਰਹਾਓ ਦੂਜਾ ਰਾਮ ਕਲੀ ਮਹੱਲਾ ਪਦ ਹੋਲੀ ਮੰਗ ਕੇ ਰਾਹੀਂ ਭਿਖਿਆ ਨਾਮ ਪੜੇ ਬਾਬਾ ਗੌਰਖ ਜਾਗੈ ਗੌਰਵ ਸੁਜਨ ਗੋਹੇ ਹਠਾਲੀ ਕਰਤੇ ਬਾਹ ਨ ਲਾਗੇ ਰਹਾਓ

ਪਾਣੀ ਪ੍ਰਾਣ ਪਵਨ ਬੰਧ ਰਹਿ ਸਰ ਹੈ ਸੇ ਸਾਰ ਜੰਗਮ ਪੀਰ ਪੁਰਸ ਬਹੁਤ ਤੇਰੇ ਜੇ ਤਿਨ ਮਿਲਾਂ ਤਕੀਰ ਤੇ ਆਖਾਂ ਤਾਂ ਮਨ ਸੇਵ ਕਰੇ ਕਾਗਦ ਲੂਣ ਰਹੇ ਕਿਰਸੰਗ ਹੈ ਪਾਣੀ ਕਮਲ ਰਹੇ ਐਸੇ ਭਗਤ ਮਿਲੇ ਜਨ ਨਾਨਕ ਤੇ ਜਮ ਕਿਆ ਕਰੇ ਰਾਮ ਕਲੀ ਮਹੱਲਾ ਪਹਿਲਾ ਸੁਣ ਮਸਿੰਦਰਾ ਨਾਨਕ ਜੋ ਕੋ ਪਾਲੇ ਆਪ ਤਰੇ ਦੇ ਗੁਲ ਤਾਰੇ ਸੋਵਾ ਦੂਤ ਐਸੀ ਮਤ ਪਾਵੇ ਐਨੇ ਸੁਣ ਸਮਾ ਸਮਾਵੇ ਰਾਉ ਭਿਖਿਆ ਪਾਏ ਭਗਤ ਪੈ ਚੱਲੈ ਹੋਵੇ ਸੁਭ ਸੰਤੋਖ ਅਮੁੱਲੈ ਧਿਆਨ ਰੂਪ ਹੋਏ ਆਸਣ ਪਾਵੇ ਸੱਚ ਨਾਮ ਤਾੜੀ ਚਿਰ ਲਾਵੇ ਨਾਨਕ ਬੋਲੈ ਅੰਮ੍ਰਿਤ ਬਾਣੀ ਸੁਣ ਮਸਿੰਦਰਾ ਉਦੋ ਨਿਸਾਣੀ ਆਸਾ ਮਹਿੰਦਰਾ ਸਵਲਾਏ ਨੇਚੋ ਗਦਾਨ ਕਰਤੇ ਪਾਏ ਪ੍ਰਣ ਨਾਨਕ ਅਮ ਸੁਣਾਏ ਗੁਰਜੇ ਲੇਗੀ ਸੰਤ ਮਲਾਏ ਦੀਖਿਆ ਦਾਰੂ ਭੋਜਨ ਖਾਏ ਛੇ ਦਰਸ਼ਨ ਕੀ ਸੋਜੀ ਪਾਏ ਰਾਮ ਗਲੀ ਮਹੱਲਾ ਪਹਿਲਾ ਹਮ ਬਡੋਲਤ ਬੇੜੀ ਪਾਪ ਭਰੀ ਹੈ ਪਵਣ ਲਗੇ ਮਤ ਜਾਈ ਸਨਮੁਖ ਸਿੱਧੇ ਭੇਟਣ ਕੋ ਆਏ ਨੇਚੋ ਦੇ ਵਡਿਆਈ ਹਮ ਡੋਲਤ ਬੇੜੀ ਪਾਪ ਭਰੀ ਹੈ ਪਵਣ ਲਗੇ ਮਤ ਜਾਈ ਸਨਮੁਖ ਸਿਰ ਭੇਟਣ ਕੋ ਆਏ ਨੇਚੋ ਦੇ ਵਡਿਆਈ ਗੁਰਤਾਰ ਧਾਰਨ ਹਾਰਿਆ ਤੇ ਭਗਤ ਪੂਰਨ ਬਨਾਸੀ ਉਹ ਤੁਝਕੋ ਬਲਹਾਰਿਆ ਰਹਾਓ ਸੇ ਸਾਧ ਜੋਗੀ ਅਰ ਜੰਗਮ ਏਕ ਸੇ ਜਿਨ ਧਿਆਇਆ ਪਰਸਰ ਪੈਸੇ ਤੇ ਸਵਾਮੀ ਅਖਰ ਜਿਨ ਕੋ ਆਇਆ ਚਪ ਤਪ ਸੰਜਮ ਕਰਮ ਨ ਜਾਣਾ ਨਾਮ ਜਪੀ ਪ੍ਰਭ ਤੇਰਾ ਗੁਰ ਪਰਮੇਸ਼ਰ ਨਾਨਕ ਪੇਟਿਓ ਸਚੇ ਸ਼ਬਦ ਨ ਮੇਰਾ ਰਾਮ ਗਲੀ ਮਹੱਲਾ ਪਹਿਲਾ ਸੁਰਤੀ ਸੁਤਰ ਲਾਈਏ ਏਤ ਤਨ ਕਾ ਤੁਲਾ ਲੰਘੇ ਜੇ ਅੰਤਰ ਪਾਏ ਤੇ ਤੂੰ ਰੱਖ ਐਸਾ ਦੀਵਾ ਬਲੇ ਅਥਕ ਐਸਾ ਦੀਵਾ ਨੀਤਰਾਏ ਜੇ ਦੀਵੇ ਸਸੋ ਜੀ ਪਾ ਰਹਾਓ ਅੱਛੀ ਮਿੱਟੀ ਸੋ ਜੀ ਹੋਏ ਤਾਂ ਕਾ ਕੀਆ ਮਾਨੇ ਸੋਏ ਕਰਨੀ ਤੈ ਕਰ ਚਾ ਕਰਤਾਲ ਐਥੇ ਉਥੇ ਨਿਭੀ ਨਾਲ ਆਪੇ ਨਰ ਕਰੇ ਜਾਂ ਸੋਏ ਗੁਰਮ ਵੇਲਾ ਬੂਜੇ ਕੋਏ ਤਿੱਟ ਕੜ ਦੀਵਾ ਨੇਚਲ ਹੋਏ ਪਾਣੀ ਮਰੇ ਨਾ ਬੁਝਾਇਆ ਜਾਏ ਐਸਾ ਦੀਵਾ ਨੀਤ ਰਹੇ ਡੋਲੇ ਵਾਓ ਨਾ ਵੱਡਾ ਹੋਏ ਜਾਪੇ ਜਿਉਂ ਸਿੰਘਾਸਣ ਲੋਏ ਖੱਤਰੀ ਬ੍ਰਾਹਮਣ ਸੂਦ ਕੈ ਵੈਸ ਨਿੰਨਾ ਪਾਈ ਅਗਣੀ ਸਹੰਸ ਐਸਾ ਦੀਵਾ ਬਾਲੇ ਕੋਏ ਨਾਨ ਸੋ ਪਰੰਗਤ ਹੋਏ ਨਾਨਕ ਸੋ ਪਾਰੰਗਤ ਹੋਏ ਰਾਮ ਕਲੀ ਮਹੱਲਾ ਪਹਿਲਾ ਤੁਧ ਨੋ ਨਿਵਣ ਮੰਨ ਤੇਰਾ ਨਾਉ ਸਾਜ ਪੇਟ ਬੈਸਣ ਕੋ ਥਾਉ ਸਤ ਸੰਦੋ ਹੋਏ ਅਰਦਾਸ ਤਾਂ ਸੁਣ ਸਦ ਬਹਾਲੇ ਪਾਸ ਨਾਨਕ ਬਿਰਥਾ ਕੋਈ ਨਾ ਹੋਏ ਐਸੀ ਦਰਗੇ ਸਾਚਾ ਸੋਏ ਰਹਾਓ ਪ੍ਰਾਪਤ ਪੋਤਾ ਕਰਮ ਵਾਪਸਾਓ ਤੂੰ ਦੇਵੇ ਮੰਗ ਜਨ ਚਾਓ ਭਾਂਡੇ ਪਾਓ ਪਵੇ ਤੇ ਆਏ ਤੁਰਤੈ ਛੋਡੀ ਕੀਮਤ ਪਾਏ ਜਿਨ ਕਿਸ਼ਕੀਆ ਸੋ ਕਿਸ ਕਰੈ ਆਪਣੀ ਕੀਮਤ ਆਪੇ ਤਰੈ ਗੁਰਮੁਖ ਪ੍ਰਗਟ ਹੋਆ ਰਾਏ ਨਾ ਕੋ ਆਵੇ ਨਾ ਕੋ ਜਾਏ ਲੋਕ ਤਕਾਰ ਕਹੇ ਮੰਗਤ ਜਨ ਮੰਗਤ ਮਾਨ ਨਾ ਪਾਇਆ ਸਹਿ ਕੀਆਂ ਗੱਲਾਂ ਦਰ ਕੀਆਂ ਬਾਤਾਂ ਤੈ ਤੈ ਕਾਣ ਕਹਿਣ ਕਹਾਇਆ ਰਾਮ ਕਲੀ ਮਹੱਲਾ ਪਹਿਲਾ ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ ਕੌਣ ਬੁਝੇ ਬੇ ਜਾਣੇ ਕੁਤ ਪਰ ਚੱਲ ਤੇ ਆਪ ਕਰ ਚੀਨੇ ਆਪੇ ਤਾਂ ਪਛਾਣੇ ਐਸਾ ਗਿਆਨ ਵਿਚਾਰੇ ਕੋਈ ਤਿਸ ਤੇ ਮੁਕਤ ਪਰ ਮੰਗਤ ਹੋਈ ਰਹਾਓ ਦਿਨ ਮੈਂ ਰਹਿਣ ਰਹਿਣ ਮੈਂ ਦਿਨੀਅਰ ਉਸਨ ਸੀਤ ਬਿਦ ਸੋਈ ਤਾਂ ਕੀ ਗਤ ਮੇਰੇ ਔਰ ਨਾ ਜਾਣੇ ਗੁਰਬਿਨ ਸਮਝ ਨਾ ਹੋਈ ਪੁਰਖ ਮੈਂ ਨਾਰ ਨਾਰ ਮੈਂ ਪੁਰਖਾ ਬੁਝੋ ਬਰੰਗਿਆ ਨੀ ਤੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਕਦ ਖਾਣੀ ਮਨ ਮੈਂ ਜੋਤ ਜੋਤ ਮੈਂ ਮਨੁਆ ਪੰਚ ਮਿਲੇ ਗੁਰ ਪਾਈ ਨਾਨਕ ਤਿਨ ਕੈ ਸਲ ਬਲਹਾਰੇ ਜਿਨ ਏਕ ਸ਼ਬਦ ਲਿਵ ਲਾਈ ਰਾਮ ਕਲੀ ਮਹੱਲਾ ਪਹਿਲਾ ਜਾਂ ਹਰ ਪ੍ਰਕਿਰਪਾ ਧਾਰੀ ਤਾਂ ਹਮੇ ਵਿੱਚੋਂ ਮਾਰੀ ਸੋ ਸੇਵ ਰਾਮ ਪਿਆਰੀ ਜੋਗਰ

सबदी बिचारी। सो हर जन हर प्रभावे, ऐनस भक्त करे दिन राते, लाज छोड़ हर के गुण गावे राव। तुन वाजे आनंद कोरा, मन मान्या हर रस मोरा, गुरपूरे सत समाया, गुर आदि पुरख हर पाया, सब नाद भेद गुरबाणी, मन राता सानग पाणी। ताट तीर्थ वर्त तप सारे, गुर मिलिया हर निस्तारे, जय आप गया पौ पागा, गुर चरणी सेवक लागा। गुर सतगुर परम जगाया, कहो नानक शब्द मलाया, राम कली महला पहला। साधन भोजन मांगत पागै, खुदया दुष्ट चलै दुख आगै, गुरमत नहीं लीनी दुरमत मत खोई, दुरमत मत कोई गुरमत पत पावे जन कोई। गुरमत नहीं लेने दुरमत पत खोई, गुरमत पत पावे जन कोई। जोगी जो सह करवासे, एक दृष्टि एक कर देखिया, पीखिया पाए सब तरपता सिराओ। पंच बैल गाड़िया दे तारी, पंच बैल गड़िया दे तारी, राम कलब ने पत सारी। तन तुर तर तुरटी गांडो सिर पारू, लकरी बिखर जरी मंज पार, गुर का शब्द विचार जोगी, दुख दुख सुख सम कर सोग जोगी, दुख सुख सम कर सोग बियोगी। भुगत नाम गुर शब्द विचारी, अस्त्र कान जपे नंकारी, सहज गोटा बंधन ते छूटा, काम क्रोध गुर शब्दी लूटा। मन में मुंदरा हर गुर सरना, नानक राम भगत जन तरना। क्यों अंकार सतगुर प्रसाद, राम कली महला तीजा, घर पहला सात युग, सच कहे सब कोई, कर कर भगत गुरमठ होई। सात युग धर्म पैर है चार, गुरमु पूजे को बेचार, जोग चार है नाम वड्याई होई, जे नाम लागे सो मुक्त होवै, गुर बिन नाम न पावे कोई रहाओ। त्रेते कला के त्रेते कल, त्रेते एक कल कीनी दूर, त्रेते एक कल कीनी दूर, पाखंड वर्त्या हर जान दूर, गुरमु पूजे सो जी होई, अंतर नाम से सो कोई। दुआ पर दूजे दुबदा होए, परम पलाने जाने दोए, दुआ पर तर्म दोए पैर रखाए, गुरम होवे ता नाम दड़ाए। काल युग धर्म कला एक रहाए, एक पैर चले माया मोह बधाए, माया मोहत गुबार, सतगुर भेटे नाम उदार। सब युग में साचा एको सोई, सब में सच दूजा नहीं कोई, साची कीरत सच सुखोई, गुरम ना बखाने कोई। सब जोग में नाम उत्तम होई, गुरम वेला बूझे कोई, हर नाम ताए भजन सोई, नानक जोग जन नाम वड्याई होई। राम कली महला चौथा कर पहला, एक ओंकार सत गुर प्रसाद। जे वड पाग होवे वड पागी, ता हर हर नाम ते आवे, नाम जब नामे सो पावे, हर नामे नाम समावे। गुरमो पद करो सत प्राणी, हिरदे प्रगास होवे लिव लागे, गुरमत हर नाम समान ही राव। हीरा रतन जवेर माणक, बहु सागर भरपूर किया, जिस बड़ पाग होवे बड़ मस्तक, तिन गुरमत कड कड लिया। रतन जवेला हर नामा, गुर काट तली लिख लाया, पाग इन मन मुह नहीं लिया, तिन ओले लाग छपाया। मस्त भाव है तुर लिखिया, ता सतगुर सेवा लाए, रतन नान रज वेर पावे, तन तन गुम तर पाए। राम कली महला चौथा, राम जना मिल पिया आनंदा, हर नीकी कथा सुनाए, दुरमद मैल गई सब निकल, सात संगत मिल बुध पाए। राम जन गुरु राम भलाए, जो जो सुने गए सो मुक्ता, राम जब सुहाए रहाओ। जे वड पाग होवे मुख मस्तक,
ਹਰ ਨਾਮ ਜਨ ਬੈਠਾਏ, ਦਰਸ਼ਨ ਦਰਸ਼ਨ ਸੰਤ ਦੇ ਕਰ ਕਿਰਪਾ, ਸਭ ਦਾਲ ਦੁੱਖ ਲੈ ਜਾਏ, ਹਰ ਕੇ ਲੋਕ ਰਾਮ ਜਾਨੀ ਕਹਿ, ਭਾਗ ਇੰਨਾ ਸੁਖਾਏ, ਜਿਉਂ ਜਿਉਂ ਰਾਮ ਕਹੇ ਜਨ ਉੱਚਾਏ, ਨਰ ਨਿੰਦਕ ਡੰਸ ਲਗਾਏ, ਤ੍ਰਿਗ ਤ੍ਰਿਗ ਨਰ ਨਿੰਦਕ ਜੇ ਜਨ ਨਹੀਂ ਪਾਏ, ਹਰ ਕੇ ਸਗਾ ਸੁਹਾਏ, ਸੇ ਹਰ ਕੇ ਚੋਰ ਵੇ ਮੁਖ ਮੁਖ ਕਾਲੇ, ਜਿਨ ਗੁਰ ਕੀ ਪੈ ਨਾ ਪਾਏ, ਦਇਆ ਦਇਆ ਕਰ ਰਾਖੋ ਹਰ ਜੀਉ, ਹਮ ਦੀਨ ਤੇਰੀ ਸਰਨਾਏ, ਹਮ ਬਾਰ ਤੋਂ ਪਿਤਾ ਪ੍ਰਭ ਮੇਰੇ, ਜਨ ਨਾਨਕ ਬਖਸ਼ ਮਲਾਏ, ਰਾਮ ਕਲੀ ਮਹਲਾ ਚੌਥਾ, ਹਰ ਕੇ ਸਗਾ ਸਾਧ ਜਾਨੀ ਕਹਿ, ਤੈਨੂੰ ਪ੍ਰਿਆਦ ਬਤਾਵੇ, ਗੁਰਮੁਖ ਸਾਹ ਸਹੀ ਪ੍ਰਪਾਏ, ਕਰ ਕਿਰਪਾਇਆ ਮਲਾਵੇ, ਰਾਮ ਮੋਕੋ ਹਰ ਜਨ ਮੇਲ ਮਨ ਪਾਵੇ, ਅਮਿਓ ਅਮਿਓ ਹਰ ਰਸ ਹੈ ਮਿੱਠਾ, ਮੇਰੇ ਸੰਤ ਜਨਾ ਮੁਖ ਪਾਵੇ ਰਹਾਓ, ਹਰ ਕੇ ਲੋਕ ਰਾਮ ਜਨ ਉਤਮ, ਮੇਰੇ ਉਤਮ ਪਦਵੀ ਪਾਵੇ, ਹਮ ਹੋਵਤ ਚੇਰੀ ਦਾਨ ਦਾਸਨ ਕੀ, ਮੇਰਾ ਠਾਕਰ ਖੁਸ਼ੀ ਕਰਾਵੇ, ਸੇਵਕ ਜਨ ਸੇਵਕ ਸੇਵਟ ਪਾਗੀ, ਰਿਦ ਮੰਤਨ ਪੀ ਲਗਾਵੇ, ਬਿਨ ਪ੍ਰੀਤੀ ਕਰੇ ਬਹੁ ਬਾਤਾਂ, ਕੂੜ ਬੋਲ ਬੋ ਕੂੜੋ ਫਲ ਪਾਵੇ, ਮੋਕੋ ਤਾਰ ਕਿਰਪਾ ਜਗ ਜੀਵਨ ਦਾਤੈ, ਹਰ ਸੰਤ ਭਗੀ ਲੈ ਪਾਵੇ, ਹੋ ਕਾਟੋ ਕਾਟ ਬਾੜ ਸਿਰ ਰਾਖੋ, ਜਿਤ ਨਾਨਕ ਸੰਤ ਚੜ ਆਵੇ, ਰਾਮ ਕਲੀ ਮਹਲਾ ਚੌਥਾ, ਜੇ ਵਡ ਭਾਗ ਹੋਵੇ ਵੱਡ ਮੇਰੇ, ਜਨ ਮਿਲਦਿਆਂ ਢਿੱਲ ਨ ਲਾਈਐ, ਹਰ ਜਨ ਅੰਮ੍ਰਿਤ ਕੁੰਟ ਸਰ ਨੀਕ ਹੈ, ਵਡ ਭਾਗੀ ਤੇ ਧਨਵਾਈਐ, ਰਾਮ ਮੋਕੋ ਹਰ ਜਨ ਘਰ ਹਿਲਾਈਐ, ਹੋ ਪਾਣੀ ਪੱਖਾ ਪੀਸੂ ਸੰਤ ਆਗੇ, ਮਲ ਪੱਗ ਪੱਗ ਮਲ ਮਲ ਧੂਰ ਮੁਖ ਲਾਈਏ ਰਹਾਓ, ਹਰ ਜਨ ਵੱਡੇ ਵੱਡੇ ਵੜੀ ਉੱਚੈ, ਜੋ ਸਤਿਗੁਰ ਮੇਲ ਮਲਾਈਐ, ਸਤਿਗੁਰ ਜੇ ਵਡ ਅਵਰ ਨ ਕੋਈ, ਮਿਲ ਸਤਿਗੁਰ ਪੁਰਖ ਤੇ ਆਈਐ, ਸਤਿਗੁਰ ਸੰ ਭਰੇ ਤਿਨ ਪਾਇਆ, ਮੇਰੇ ਠਾਗ ਲਾਜ ਰਖਾਈਐ, ਇੱਕ ਆਪਣੇ ਸਵਾਏ ਆਏ ਬਹਿ ਗੁਰੇ ਆਗੇ, ਜੋ ਬਗਲ ਸਮਾਲ ਲਗਾਈਐ, ਬਗਲਾ ਕਾਗ ਨੀਚ ਕੀ ਸੰਗਤ, ਜਾਏ ਕਰੰਗ ਬਿਖੂ ਮੁਖ ਲਾਈਐ, ਨਾਨਕ ਮੇਲ ਮੇਲ ਪ੍ਰਭ ਸੰਗਤ, ਮੇਰੇ ਸੰਗਤ ਹੰਸ ਕਰਾਈਐ, ਰਾਮ ਕਲੀ ਮਹਲਾ ਚੌਥਾ, ਸਤਿਗੁਰ ਦਇਆ ਕਰੋ ਹਰ ਮੇਲੋ, ਮੇਰੇ ਪ੍ਰੀਤਮ ਪ੍ਰਾਣ ਹਰਾਇਆ, ਹਮ ਚੇਰੀ ਹੋਏ ਲੱਗੇ ਗੁਰ ਚਰਣੀ, ਚਿਨ ਹਰ ਪਾ ਮਾਰ ਪੰਥ ਦਿਖਾਇਆ, ਰਾਮ ਮੈਂ ਹਰਾ ਨਾਮ ਬਨ ਪਾਇਆ, ਮੈਂ ਹਰ ਬਿਨ ਉਹਨਾਂ ਕੋਈ ਬੇਲੀ, ਮੇਰਾ ਪਿਤਾ ਮਾਤਾ ਹਰਾਇਆ ਰਹਾਓ, ਮੇਰੇ ਇੱਕ ਖਿਨ ਪ੍ਰਾਣ ਨ ਰਹੇ, ਬਿਨ ਸ ਪ੍ਰੀਤਮ ਬਿਨ ਦੇਖੇ ਮਰੇ ਮੇਰੀ ਮਾਇਆ, ਤਨ ਧਨ ਵਡ ਭਾਗ ਗੁਰ ਸਰਣੀ ਆਏ, ਹਰ ਗੁਰ ਮਾ ਮਿਲ ਦਰਸ਼ਨ ਪਾਇਆ, ਮੈਂ ਅਵਰ ਨਾ ਕੋਈ ਸੂਜੈ ਬੂਜੈ, ਮਨ ਹਰ ਜਪ ਜਪੋ ਜਪ ਪਾਇਆ, ਨਾ ਮਿਲਣੇ ਫਿਰ ਸਨਗਟੈ, ਤਿਨਕਾ ਸਾ ਨੱਕ ਵਡਾਇਆ, ਮੋਹ ਕੋ ਜਗ ਜੀਵ ਜਵਾਲੇ ਸਵਾਮੀ, ਰਿਦੰਤਰ ਨਾ ਵਸਾਇਆ, ਨਾਨਕ ਗੁਰੂ ਗੁਰੂ ਹੈ ਪੂਰਾ, ਮੇਰੇ ਸਤਿਗੁਰ ਨਾਮ ਤੇ ਆਇਆ, ਰਾਮ ਕਲੀ ਮਹਲਾ ਚੌਥਾ, ਸਤਿਗੁਰ ਦਾਤਾ ਵੱਡਾ ਵੱਡ ਪੁਰਖ ਹੈ, ਜਿਦ ਮਿਲਿਆ ਹਰਿ ਉਰ ਤਾਰੇ, ਜੀ ਦਾਨ ਗੁਰਪੂਰੇ ਦੀਆ, ਹਰਿ ਅੰਮ੍ਰਿਤ ਨਾਮ ਸੁਮਾਰੇ, ਰਾਮ ਗੁਰ ਹਰਿ ਨਾਮ ਕਣ ਤਾਰੇ, ਗੁਰਮੁਖ ਸੁਣੀ ਮਨ ਪਾਈ, ਤਨ ਤਨ ਵਿਭਾਗ ਮਾਰੇ ਰਾਉ, ਕੋਟ ਕੋਟ ਤੇ ਤੀਰਥ ਆਵੇ, ਤਾਂ ਕਹਿ ਅੰਦਰ ਪਾਵੇ ਪਾਰੇ, ਹਿਰਦੇ ਕਾਮ ਕਾਮਣੀ ਮੰਗੇ, ਰਿਦ ਮੰਗੇ ਹਾਥ ਪਸਾਰੇ, ਹਰ ਜਸ ਜਪ ਜਪ ਵੱਡਾ ਵਡੇਰਾ, ਗੁਰੂ ਰੱਖੋ ਉਰਤਾਰੇ, ਜੇ ਵਡ ਭਾਗ ਹੋਵੇ ਤਾਂ ਜਪੀਐ, ਹਰ ਪਉ ਜਲ ਪਾਰੇ ਉਤਾਰੇ, ਤਨ ਹਰ ਜਨ ਨਿਕਟ ਨਿਕਟ ਹਰ ਜਨ ਹੈ, ਹਰ ਆਖੇ ਕੰਡ ਜਨ ਤਾਰੇ, ਨਾਨਕ ਪਿਤਾ ਮਾਤਾ ਹੈ ਪ੍ਰਭ ਹੰਬਾਰਕ ਹਰ ਪ੍ਰਤਾਰੇ, ਰਾ ਰਾਮ ਕਰੀ ਮਹੱਲਾ ਪੰਜਵਾਂ, ਕਰ ਫੈਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਿਰਪਾ ਕਰੋ ਦੀਨ ਕੈ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਤੋਪੈ ਸਵਾਮੀ, ਮਾਨਸ ਕੀ ਗਾਤੇ, ਮੇਰੇ ਮਨ ਸਤਿਗੁਰ ਸੇਵ ਸੁਖੋਈ,
ਜੋ ਇਸੇ ਸੋਈ ਫਲ ਪਾਵੋ, ਫਿਰ ਦੁੱਖ ਨਾ ਵਿਆਪੇ ਕੋਈ ਰਹਾਓ। ਕਾਜੇ ਪਾਂਡੇ ਸਾਜ ਨਵਾਜੇ, ਅੰਤਰ ਜੋ ਸਮਾਈ, ਜੈਸਾ ਲਿਖਤ ਲਿਖਿਆ ਤੁਰ ਕਰਤੇ, ਹਮ ਤੈਸੀ ਕਿਰਤ ਕਮਾਈ। ਮਨ ਤਨ ਥਾਪ ਕੀਆ ਸਭੇ ਆਪਣਾ, ਇਹੋ ਆਵਣ ਜਾਣਾ, ਜਿੰਦਿਆ ਸੋ ਚੇਤਨਾ ਵੈ ਮੋਹ ਅੰਧ ਲਪਟਾਣਾ, ਜਿਨਕੀ ਆਸੋ ਹੀ ਪਰਾ ਜਾਣੇ, ਹਰ ਕਾ ਮਹਿਲ ਅਪਾਰਾ, ਭਗਤ ਕਰੀ ਹਰ ਕੇ ਗੁਣ ਗਾਵਾਂ, ਨਾਨਕ ਦਾਸ ਤੁਮਾਰਾ। ਰਾਮ ਕਲੀ ਮਹੱਲਾ ਪੰਜਵਾ। ਪਵਨ ਪਵੋ ਚਰਨ ਪਵੋ ਚਰਣਾ ਤਲ ਉੱਪਰ ਆਵੋ, ਐਸੀ ਸੇਵ ਕਮਾਵੋ, ਆਪਸ ਤੇ ਉੱਪਰ ਸਭ ਜਾਣੋ, ਤੋਂ ਦਰਗੇ ਸੋ ਪਾਵੋ, ਸੰਤੋ ਐਸੀ ਕਥੋ ਕਹਾਣੀ, ਸੁਰ ਪਵਿੱਤਰਾ ਸੁਰ ਪਵਿੱਤਰ ਨਰ ਦੇਵ ਪਵਿੱਤਰਤਾ, ਸੁਰ ਪਵਿੱਤਰ ਨਰ ਦੇਵ ਪਵਿੱਤਰਾ, ਖਿਨ ਬੋਲੋ ਗੁਰਮੁਖ ਬਾਣੀ ਰਾਓ, ਪਰ ਪੰਜ ਛੋੜ ਸਹਿਜ ਕਰ ਬੈਸੋ, ਝੂਠਾ ਕਹੋ ਨਾ ਕੋਈ, ਸਤਿਗੁਰ ਮਿਲਨੋ ਇਨਦ ਪਾਵੋ, ਇਨ ਬੇਤਾ ਤਬਲੋਈ, ਪਰਮ ਚਕਾਵੋ ਗੁਰਮੁਖ ਲੇ ਵਲਾਵੋ, ਆਤਮ ਚੀਨੋ ਪਾਈ, ਨਿਗੜ ਕਰ ਜਾਣੋ ਸਦਾ ਪ੍ਰਭ ਹਾਜ਼ਰ, ਕਿਸਿਓ ਕਰੋ ਬੁਰਾਈ। ਸਤਿਗੁਰ ਮਿਲਿਆ ਮਾਰਗ ਮੁਕਤਾ, ਸਹਿਜੇ ਮਿਲੇ ਸਵਾਮੀ, ਤਨ ਤਨ ਸੇ ਜਨਜਨੀ ਕਰ ਮੈਂ ਹਰ ਪਾਇਆ, ਜਨ ਨਾਨਕ ਸਤਿਗੁਰ ਬਾਣੀ। ਤਨ ਤਨ ਸੇ ਜਨ ਜਿਨੀ ਕਲ ਮੈਂ ਹਰ ਪਾਇਆ, ਜਨ ਨਾਨਕ ਸਤਿਗੁਰ ਬਾਣੀ। ਰਾਮ ਕਰੀ ਮਹਲਾ ਪੰਜਵਾ। ਆਵਤ ਹਰਖ ਨਾ ਜਾਵਤ ਦੁਖਾ, ਨਾ ਵਿਆਪੇ ਮਨ ਰੋਗਣੀ, ਸਦਾ ਆਨੰਦ ਗੁਰਪੂਰਾ ਪਾਇਆ, ਤੋ ਉਤਰੀ ਸਗਲ ਬਿਯੋਗਣੀ, ਇਹ ਬਿਧ ਹੈ ਮਨ ਜੋਗਣੀ, ਮੋਹ ਸੋਗ ਰੋਗ ਲੋਹ ਨਾ ਵਿਆਪੈ, ਤੈ ਹਰ ਹਰ ਹਰ ਰਸ ਭੋਗਣੀ ਰਹਾਓ। ਸੁਰਗ ਪਵਿੱਤਰਾ ਮ੍ਰਿਤ ਪਵਿੱਤਰਾ ਪਿਆਰ ਪਵਿੱਤਰ ਅਲੋਗਣੀ, ਆਗਿਆਕਾਰੀ ਸਦਾ ਸੁਖ ਪੁੰਚੈ, ਜਦ ਕਰ ਪੇਖੋ ਹਰ ਗੁਣੀ। ਨੈ ਸਿਵ ਸਕਤੀ ਜਲ ਨਹੀਂ ਪਵਨਾ, ਤੈ ਆਕਾਰ ਨਹੀਂ ਮੇਦਨੀ, ਸਤਿਗੁਰ ਜੋਗ ਕਹਾਂ ਤਾ ਸਤਿਗੁਰ ਜੋਗ ਕਾ ਤਹਾਂ ਨਿਵਾਸਾ, ਜੈ ਅਵਗਤ ਨਾਥ ਅਗਮਤਾਰੀ। ਤਨ ਮਨ ਹਰ ਕਾ ਤਨ ਸਭ ਹਰ ਕਾ, ਹਰ ਕੇ ਗੁਣ ਹੋ ਕਿਆ ਗਣੀ, ਕਹੋ ਨਾਨਕ ਹਮ ਤੁਮ ਗੁਰ ਖੋਈ ਹੈ, ਅੰਬੈ ਅੰਬ ਮਿਲੋ ਗਣੀ। ਰਾਮ ਕਲੀ ਮਹੱਲਾ ਪੰਜਵਾਂ। ਤ੍ਰੈ ਗੁਣ ਰਹਿ ਰਹੇ ਨਿਰਾਰੀ, ਸਾਧਕ ਸਿੱਧ ਨ ਜਾਣੇ, ਰਤਨ ਕੋਟੀ ਅੰਮ੍ਰਿਤ ਸੰਪੂਰਨ, ਸਤਿਗੁਰੂ ਕਹਿ ਕਰ ਜਾਣੇ, ਆਚਾਰੀ ਕੇ ਕਹਿਣ ਨਾ ਜਾਈ, ਬਸਤ ਗੋਚਰ ਪਾਈ ਰਾਵ। ਮੋਲ ਨਾਹੀ ਕਿਛ ਕਰਨੇ ਜੋਗਾ, ਕਿਆ ਕੋ ਕਹੇ ਸੁਣਾਵੈ, ਕਦਨ ਕਹਿਣ ਕੋ ਸੋ ਜੀ ਨਾਹੀ, ਜੋ ਪੇਖੇ ਤਿਸ ਬਣ ਆਵੈ, ਸੋਈ ਜਾਣੇ ਕਰਣਾ ਹਾਰਾ, ਸੋਈ ਜਾਣੇ ਕਰਨੇ ਹਾਰਾ, ਕੀਤਾ ਗਿਆ ਵਿਚਾਰਾ, ਆਪਣੀ ਗਰਮ ਦੇ ਆਪੇ ਜਾਣੇ, ਹਰ ਆਪੇ ਪੂਰ ਭੰਡਾਰਾ। ਐਸਾ ਰਸ ਅੰਮ੍ਰਿਤ ਮਨ ਚਾਖਿਆ, ਤਿਵਤ ਰਹਿਆ ਗਾਈ, ਕਹੋ ਨਾਨਕ ਮੇਰੀ ਆਸਾ ਪੂਰੀ, ਸਤਿਗੁਰ ਕੀ ਸਰਨਾਈ। ਰਾਮ ਕਲੀ ਮਹੱਲਾ ਪੰਜਵਾਂ। ਅੰਗੀਕਾਰ ਕੀ ਆਪਣੇ ਬੈਰੀ ਸਗਲੇ ਸਾਧੇ, ਜਿਨ ਬੈਰੀ ਇਹ ਜਗ ਲੁਟਿਆ, ਤਾਂ ਬੈਰੀ ਲੈ ਬਾਧੇ, ਸਤਿਗੁਰ ਪਰਮੇਸ਼ਰ ਮੇਰਾ, ਅਨਕ ਰਾਜ ਭੋ ਰਸ ਬਾਣੀ, ਨਾਉ ਜਪੀ ਪਰਵਾਸਾ ਤੇਰਾ ਰਹਾਉ। ਚੀਤ ਨ ਆਵਸ ਦੂਜੀ ਬਾਤਾ, ਸਿਰ ਉੱਪਰ ਰਖਵਾਰਾ, ਬੇਪਰਵਾਹ ਰਹਿਤੈ ਸਵਾਮੀ, ਇੱਕ ਨਾਮ ਕਹਿ ਅਧਾਰਾ, ਪੂਰਨ ਹੋਏ ਮਿਲਿਓ ਸੁਖਦਾਈ, ਊਨ ਨਾ ਕਾਹੀ ਬਾਤਾ, ਤਾ ਸਾਰ ਭਰਮ ਪਦ ਪਾਇਆ, ਛੋੜ ਨਾ ਕਤੋਂ ਜਾਤਾ। ਬਰ ਨਾ ਸਾਕੋ ਜੈਸਾ ਤੂੰ ਹੈ, ਸੱਚ ਅਲਖ ਪਾਰਾ, ਅਤੁਲ ਥਾ ਡੋਲ ਸਵਾਮੀ, ਨਾਨਕ ਕਸਮ ਹਮਾਰਾ। ਰਾਮ ਕਲੀ ਮਹੱਲਾ ਪੰਜਵਾਂ। ਤੂੰ ਦਾਨਾ ਤੂੰ ਅਬ ਚਲ, ਤੂੰ ਹੀ ਜਾਤ ਮੇਰੀ ਪਾਤੀ, ਤੂੰ ਅਡੋਲ ਕਦੇ ਡੋਲੇ ਨਾਹੀ, ਤਾਂ ਹਮ ਕੈਸੇ ਤਾਤੀ। ਏਕੈ ਏਕੇ ਏਕ ਤੂੰ, ਏਕੇ ਏਕੇ ਤੂੰ ਰਾਇਆ, ਤੋ ਕਿਰਪਾ ਤੇ ਸੋ ਪਾਇਆ ਰਹਾਓ। ਤੂੰ ਸਾਗਰ ਹਮ ਹੰਸ ਤੁਮਾਰੇ, ਤੂੰ ਮੈਂ ਮਾਣਕ ਲਾਲਾ, ਤੁਮ ਦੇਵੋ ਤਿਲ ਸੰਕਟ ਮਾਨੋ, ਹਮ ਪੂੰਚੋ ਸਦਾ ਨਿਹਾਲਾ। ਹਮ ਬਾਰਿਕ ਤੁਮ ਪਿਤਾ ਹਮਾਰੇ, ਤੂੰ ਮੁਖ ਦੇਵੋ ਖੀਰਾ, ਹਮ ਖੇਲੇ ਸਭ ਲਾਲ ਲਡਾਵੇ, ਤੂੰ ਸਦ ਗੁਣੀ ਗਹੀਰਾ,
तुम पूर्ण पूरे संपूर्ण हम भी संग गाय मिलत मिलत मिल रहा नानक कह न जाए मिलत मिलत मिलत मिल रहा नानक कह न जाए राम करीम अल्लाह पंजवा कर कर ताल पखा वज नैनो माते वजे र बाबा करनो मद मासरी बाजे देवा तो नया गाजा नित करे करमनु नाचे आने कुगर साजा राम को नितकारी पेखे पेखण वार दे अल्लाह जेता सा सिंगारी राव अकार मंडी तन सबाई ऊपर गंग चंदोवा पंव चोला करत अकेला जलते उप दोवा पांच तार कर पुला कीना किरत मलावा होवा चांद सूरज दोए चरे चरागा चौंगड़ पीतर राख है दास बातो पान संगीता एक पीतर साथ है पिन बन होए पाव दिखावे सबु नरारी पाखे कर कर ने तो वे दिन राते खड़गा बाजे तूरा एक न जावे एक पवावे एक आए जाए गोय सूरा कहो नानक सो बौर न नाचे जिस गुर पेटे सूरा राम कली महला पंजवा ओ अंकार एक तुन एक है एक राब लापे एक का देसी एक दिखावे एक रिया ब्यापे एक का सूरत एक ही सेवा एक गुर ते जापे पलो पलो रे कीर्तनिया राम रमा रामा गुण गाओ छोड़ माया के तंद सुवाओ राओ पंच बचित्र करे संतोखा सात सुरान लै चाल लै बाजा मान तान तन ताना पाओ नबी गा बाजा मान तान ताई ताना पाओ नबी गा काले फेरी फेर न होवे कभी एक शब्द मंद पाले नार दी नर हट जान अधूरे कुंगर खड़क त्याग वसूरे सहज आनंद दिखावे पावे ए नृत्यकारी जन्म न आवे जे को अपना ठाकर पावे कोट मादे की तन गावे साध की संग साध संगत की जा बूटे को नानक तिस कीर्तन राम कली महला पंजवा कोई बोले राम राम कोई खदाए कोई सेवे गोसैया कोई अल्लाह कारण करण करीम कृपा दार रहीम कोई नावे तीर्थ कोई हज जाए कोई करे पूजा कोई सिर नवाए कोई पढ़े पेद कोई कते कोई उड़े नील कोई सुबे कोई कह तुर्क कोई कह हिंदू कोई बादशे फेस्त कोई सुगिंदु कहो नानक जिन हुक्म पछाता प्रब साहेब का तिन भेद जाता कहो नानक जिन हुक्म पछाता प्रब साहेब का तिन भेद जाता वाहिगुरु जी का खालसा वाहिगुरु जी की फतेह परम सकार जो सत्संग जी सतगुरु जी रहमत बख्श कृपा दा सदका अमृत वाले सच दीवाना दी हाजरियां भरिया ने नितनेम सार बाणी दे पार सरन कीते ने सतगुरु कृपा करे सब जो चढ़दी कला बख्शन सिर ते मेहर भरिया हाथ रखन आओ हुण समय है कल जो मैं कीर्तन प्रधान आ सकी वार दे कीर्तन दा भाई साहब भाई जसविंदर सिंह जी अमृतसर साहब वाला जथा सो जो एक साढ़े पास हफ्ता ने सो आओ बड़े प्यार पासों सरम करिए आ सकी वार दे कीर्तन वाहिगुरु जी का खालसा अज दो तीन खंड पाठ आरंभ होने ने ऐतवार को भोग पैणगे अज शाम को साढ़े छे तो अठ बजे तक आनंद कार्ज वास्ते मर्यादा लई वर्कशॉप एक होएगी सब नू बेनती दर्शन देने आओ सरम करिए कीर्तन वाहिगुरु जी का खालसा वाहिगुरु जी की फतह।

ਦੇਖ ਦਰਸਾਦੀਏ ਕਿਰਿਆ ਸੰਡਿਠ ਚਾਉ ਦਾਤਾ ਗਰਤਾਪ ਤੂੰ ਦੇ ਕਰੇ ਪਸਾਉ ਤੂੰ ਜਾਣੇ ਸਭ ਸੇ ਦੇ ਸਿੰਦ ਗਵਾਉ ਕਿਰਿਆ ਸੰਡਿਠ।

ਪਾਏ ਕੇ ਲਿਖਣਾ ਉਹਨੇ ਧਰਮ ਬਹਾਲਿਆ ਸੱਚੇ ਸੱਜਣੇ ਪੜਾਇਆ ਜਨ ਵਖੜੇ ਚ ਜਮਾਲਿਆ ਕੂੜਿਆ ਮੋਕਾ ਰੇ ਤੁਝ ਚਾਲਿਆ।

ਸਾਦ ਲੱਗਿਆ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਵਿਸਮਾਦ ਭੋ ਵਿਸਮਾਦ ਸਿਫਤ ਵਿਸਮਾਦ ਸਲਾਹ ਵਿਸਮਾਦ।

ਸੈ ਕੁਦਰਤ ਸੁਣੀਐ ਕੁਦਰਤ ਭਉ ਸੁਖ ਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬਿਆਕਾਰ ਕੁਦਰਤ ਵੇਦ ਪ੍ਰਾਣ ਕਤੇ ਬਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣਾ।

ਵਿੱਚ ਧਰਤੀ ਦੱਬੀ ਪਾਰ, ਭੈ ਵਿੱਚ ਇੰਜ ਫਿਰੈ ਸਿਰ ਪਾਰ, ਭੈ ਵਿੱਚ ਰਾਜਾ ਧਰਮ ਦਵਾਰ, ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋ ਕਰੋੜੀ ਚਲਤਨੰਤ, ਭੈ ਵਿੱਚ ਸਿੱਧ ਬੁੱਧ ਸੁਰਨਾਥ,

0: ਸੱਚੇ ਕੋ ਮਹੱਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾ।

ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸੈ ਹੋਂ ਵਿੱਚ ਰੋਵੈ, ਹੋਂ ਵਿੱਚ ਭਰੀਐ ਹੋਂ ਵਿੱਚ ਧੋਵੈ, ਹੋਂ ਵਿੱਚ ਜਾਤੀ।

ਸੋ ਕਰਤਾ ਚਿੰਤਾ ਕਰੇ ਜਿਨੂੰ ਪਾਇਆ ਜਗ ਤਿਸ ਜੁਹਾਰੀ ਸਵਸਥ ਤਿਸ ਤਿਸ ਦੀ

ਪੜਪੁਸਤਕ ਸੰਧਿਆ ਬਾਦੰ ਸਿਲ ਪੂਜ ਸੁਬਗਲ ਸਮਾਦੰ ਮੁਖ ਝੂਠ ਵਿਭੁੱਖ ਅਨੁਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਲਾਟੰ ਦੋ ਧੋਤੀ ਬਸਤਰ ਕਪਾਟੰ ਰਾਣਸ ਬ੍ਰਹਮ ਕਰਮੰ ਸਾ

ਦਰਗੈਂਦਰ ਪਾਈਐ ਤਗਨਾ ਤੁਟ ਸਪੂਤ ਮੱਲਾ ਪਹਿਲਾ ਤਗਨਾ ਇੰਦਰੀ ਤਗਨਾ ਨਾਰੀ ਭਲਕੇ ਥੁੱਕ ਪਵੇ ਨਿਤ ਦਾੜੀ ਤਗਨਾ ਪੈਰੀ ਤਗਨਾ ਤੀ ਤਗਨਾ ਜੇਵਾ ਤਗਨਾ ਕੀ ਵੇ ਤਗਾ ਆਪੇ ਵੱਤੇ ਬਟ ਧਾਕੇ ਅਵਰਾ ਕਤੇ ਲੈ ਪਹਾੜ ਕਰੇ ਵਿਆਹ।

ਧੋਤੀ ਟਿੱਕਾ ਤੇ ਜਪਾਲੀ ਧਾਨ ਮਲੇਸ਼ਾਂ ਕਾ ਅੰਤਰ ਪੂਜਾ ਪੜਿਕ ਤੇ ਮਾ ਸੰਜਮ ਤੁਰਕਾਂ ਪਾਈ ਛੋੜੀ ਲੇ ਪਾਖੰਡਾ ਨਾਮ ਲੈ ਜਾਹੇ ਤਰੰਦਾ ਮਹੱਲਾ।

ਭਰਪੂਰ ਮੱਥੇ ਟਿੱਕਾ ਤਿੜ ਧੋਤੀ ਕਖਾਈ ਹੱਥ ਛੁਰੀ ਜਗਤ ਕਸਾਈ ਨੀਲ ਵਸਤਰ ਪੈਰ ਹੋਵੇ ਪ੍ਰਵਾਨ ਮਲੇਸ਼ ਧਾਨ ਲੇ ਪੂਜੇ ਪ੍ਰਾਨ ਅਪਾ

ਜੇਕਰ ਸੁਤਕ ਮੰਨੀਏ ਸਤੈ ਸੁਤਕ ਹੋਏ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ, ਜੇਤੇ ਦਾਣੇ ਅਨਕੇ ਜੀਆਂ ਬਾਜਣਾ ਕੋਏ, ਪਹਿਲਾ ਪਾਣੀ ਜਿਉ ਹੈ ਜਿੱਤ ਹਰਿਆ ਸਭ ਕੋਏ। ਸੂਤ ਕਿਉਂ ਕਰ ਰੱਖੀ ਐ ਸੂਤ ਪਵੈ ਰਸੋਏ, ਨਾ

0: ਗੱਲਾਂ ਕਰੇ ਕਣੇਰੀਆਂ, ਖਸਮ ਨਾ ਪਾਏ ਸਾ, ਆਪ ਦੁਆਏ ਸੇਵਾ ਕਰੇ ਤਾਂ ਕਿਛ ਪਾਏ ਮਾਂ। ਨਾਨਕ ਜਿਸਨੂੰ ਲੱਗਾ ਤਿਸ ਮਿਲੇ,
1: ਲੱਗਾ ਸੋ ਪ੍ਰਵਾਨ ਮਹਲਾ ਦੂਜਾ।
2: ਜੋ ਜੀ ਹੋਏ ਸੋ ਕੇ ਮੌਕਾ ਕਿਹਾ ਵਾ, ਬੀਜੇ ਬੇਖ ਮੰਗੇ ਅੰਮ੍ਰਿਤ ਵੇਖੋ, ਇਹਨੇ ਮਹਲਾ ਦੂਜਾ ਨਾਲ ਆਣੇ ਦੋਸਤੀ ਕਦੇ ਨਾ ਆਵੇ। ਰਾਜੇ ਹਾਂ ਜਾਣੇ ਤੇ ਹੋਰ ਤੇ ਬੁਕੋ ਨਿਰਜਾਸ, ਵਸਤੂ ਅੰਦਰ ਵਸਮਾਵੇ ਦੂਜੀ ਹੋਵੇ ਬਾਸ, ਸਭ ਸਿੱਧ ਕਮਾ ਚੱਲੇ ਕਹੀ ਬਣੇ ਅਰਦਾਸ, ਕੂੜ ਕਮਾਣੇ ਕੂੜੋ ਹੋਵੇ ਨਾਨਕ ਸਿਫਤ ਗਾਸ ਮਹੱਲਾ।

0: ਤੇ ਜਾ ਪਾਈਏ ਨਾਨਕ ਸਾਕਰਮਾ ਸਾਹਿਬ ਤੁਠ ਜੋ ਮਿਲੇ ਮਹਲਾ
1: ਏਕ ਨਏ ਜਾ ਕਰੇ ਜਿਤ ਪਉ ਖਸਮ ਨ ਜਾਏ ਨਾਨਕ ਸੇਵਕ ਕਾਂਡੀ ਜੈਸੇ ਤੀ ਖਸਮ ਸਮਾਏ ਪੌੜੀ ਨਾਨਕ ਅੰਤ ਨਾ ਜਾਪਣੀ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ ਤੁਮ ਜਿਉ ਪਿੰਡ ਸਭ ਤੂੰ ਮਾਤ ਪਿਤਾ ਹਮ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ ਉਚੇ ਤੇ ਉਚਾ ਸਗਲ ਸਮਗਰੀ ਤੁਮਰੇ

0: ਵਾਹਿਗੁਰੂ ਸਾਹਿਬ ਜੀ ਦਰਸ਼ਨ ਪਿਆਸੇ ਦਿਨ ਸਰਾਤ ਚਿਤਵਨ ਨੀਤ ਖੋਲ ਕਪਟ ਗੁਰਮੇਲੀਆ ਨਾਨਕ ਹਰ ਸੰਗ ਮੀਤ ਸੋ ਕਹੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਵ ਸੰਬੰਧੀ ਨੂਰ ਅਰਸੋਂ ਕੁਰਸੋਂ ਚਟੀਐ ਤੁਹਾਡੇ ਠਹਿ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਐ ਸਤਨਾਮ ਵਾਹਿਗੁਰੂ ਜੀ ਸੂਹੀ ਮਹਲਾ ਪੰਜਵਾਂ ਹਰ ਜਪੈ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵੈ ਰਾਮ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਸਗਲੇ ਪਾਪ ਤਜਾਵੈ ਰਾਮ ਹਰ ਜਪੈ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵੈ ਰਾਮ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਸਗਲੇ ਪਾਪ ਤਜਾਵੈ ਰਾਮ ਹਰ ਗੁਣ ਗਾਏ ਪਰਮ ਪਦ ਪਾਇਆ ਪ੍ਰਭ ਕੀ ਉੱਤਮ ਬਾਣੀ ਸਹਿਜ ਕਥਾ ਪ੍ਰਭ ਕੀ ਅਤ ਮਿੱਠੀ ਕਥੀ ਅਕਥ ਕਹਾਣੀ ਪਲਾ ਸੰਯੋਗ ਮੂਰਤ ਪਲ ਸਾਚਾ ਅਵ ਚਲਨੀ ਸਾਰੀ ਰਖਾਈ ਜਨ ਨਾਨਕ ਪ੍ਰਭ ਪੈ ਦਿਆਲਾ ਸਰਬ ਕਲਾ ਬਣ ਆਈ ਆਨੰਦ ਵਜੈ ਨਿਤ ਵਾਜੈ ਪਾਰ ਬ੍ਰਹਮਣ ਬੂਠਾ ਰਾਮ ਗੁਰਮੁਖੈ ਸਜ ਕਰਨੀ ਸਾਰੀ ਬਿਨਸੇ ਪਰ ਪੈ ਝੂਠਾ ਰਾਮ ਅਨਹਦ ਬਾਣੀ ਗੁਰਮ ਵਖਾਣੀ ਜਸ ਸੁਣ ਸੁਣ ਮਨ ਤਨ ਹਰਿਆ ਸਰਬ ਸੁਖਾਂ ਤਿਸ ਹੀ ਬਣ ਆਏ ਜੋ ਪ੍ਰਭ ਆਪਣਾ ਕਰਿਆ ਕਰ ਮੈਂ ਨਾਮ ਦੇ ਭਰੇ ਭੰਡਾਰਾ ਰਾਮ ਨਾਮ ਰੰਗ ਲਾਗਾ ਨਾਨਕ ਜਨ ਪ੍ਰਭ ਕਦੇ ਨ ਵਿਸਰੈ ਪੂਰਨ ਜਾ ਕੇ ਭਾਗਾ ਛਾਇਆ ਪ੍ਰਭ ਸ਼ਤਰਪਦ ਕੀਨੀ ਸਗਲੀ ਤਬਦ ਬਿਨਾਸੀ ਰਾਮ ਦੋ ਪਾਪ ਕਾ ਡੇਰਾ ਢਾਠਾ ਕਾਰਜ ਆਇਆ ਰਾਸੀ ਰਾਮ ਹਰ ਪ੍ਰਭ ਫਰਮਾਇਆ ਮਿੱਟੀ ਬੁਲਾਇਆ ਸਾਜ ਧਰਮ ਫੁਨ ਫਲਿਆ ਸੋ ਪ੍ਰਾਪਣਾ ਸਦਾ ਧਿਆਈਐ ਸੋਵਤ ਬਹਿਸਤ ਖਲਿਆ ਗੁਣਦਾਨ ਸੁਖ ਸਾਗਰ ਸਵਾਮੀ ਜਲ ਥਲ ਮਈਅਲ ਸੋਈ ਜਨ ਨਾਨ ਪ੍ਰਭ ਕੀ ਸਰਨਾਹੀ ਤਿਸ ਬਿਨ ਅਵਰ ਨਾ ਕੋਈ ਮੇਰਾ ਘਰ ਬਣਿਆ ਬਨ ਤਾਲ ਬਣਿਆ ਪ੍ਰਾਪਰ ਸੇ ਹਰ ਰਾਇਆ ਰਾਮ ਮੇਰਾ ਮਨ ਸੋਇਆ ਮੀਤ ਸਾਜਣ ਸਰਸੇ ਗੁਣ ਮੰਗਲ ਹਰ ਗਾਇਆ ਰਾਮ ਗੁਣ ਗਾਏ ਪ੍ਰਭੂ ਤੇ ਆਏ ਸਾਚਾ ਸਗਲ ਇੱਛਾ ਪਾਈਆਂ ਗੁਰ ਚਰਨ ਲਾਗੇ ਸਦਾ ਜਾਗੇ ਮਨ ਵਜੀਆਂ ਵਾਧਾਈਆਂ ਕਰੀ ਨਦਰ ਸਵਾਮੀ ਸੁਖ ਗਾਮੀ ਹਲਦ ਬਲਦ ਸਵਾਰਿਆ ਬਿਨਵੰਤ ਨਾਨਕ ਨਿਤ ਨਾਮ ਜਪੀਐ ਜੀਉ ਪਿੰਡ ਜਿਨ ਧਾਰਿਆ ਕਰੀ ਨਦਰ ਸਵਾਮੀ ਸੁਖ ਗਾਮੀ ਹਲਦ ਬਲਦ ਸਵਾਰਿਆ ਬਿਨਵੰਤ ਨਾਨਕ ਨਿਤ ਨਾਮ ਜਪੀਐ ਜੀਉ ਪਿੰਡ ਜਿਨ ਧਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਵਾਹਿਗੁਰੂ ਜੀ ਕੀ ਫਤਿਹ। ਪਰਮ ਸਕਾਰਯੋਗ ਸਤਿਸੰਗ ਜੀ, ਸਤਿਗੁਰ ਦੀ ਪਾਰ ਬਸ਼ਰ ਅਹਿਮਤ ਹੋਈ ਹੈ, ਮਤਲਬ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰੀਆਂ ਨੇ। ਨਿਤਨੇਮ ਦੀ ਬਾਣੀ ਦੇ ਪਾਠ ਉਪਰੰਤ ਆਸਕੀ ਵਾਰ ਦੇ ਕੀਰਤਨ ਸਰਵ ਕੀਤੇ, ਰਸ ਪ੍ਰਾਪਤ ਕੀਤਾ, ਉਪਰੰਤ ਸਰਬੱਤ ਦੇ ਭਲੇ ਲਈ ਪੰਨ ਦੀ ਚੜ੍ਹਦੀ ਕਲਾ ਆਪ ਸਰਬੱਤ ਸੰਤਾਰੀ ਚੜ੍ਹਦੀ ਕਲਾ ਲਈ ਗੁਰੂ ਚਰਨਾਂ ਵਿੱਚ ਅਰਦਾਸ ਹੋਈ ਹੈ। ਸਤਿਗੁਰ ਨੇ ਪਵਿੱਤਰ ਹੁਕਮਨਾਮੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤੇ ਨੇ, ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ। ਬਣੇ ਪ੍ਰੋਗਰਾਮ ਅਨੁਸਾਰ ਇਸ ਪਾਵਨ ਮੁਖਵਾਦ ਦੀ ਕਥਾ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਆਪ ਸਰਵਣ ਕਰਨਗੇ। ਉਸ ਤੋਂ ਪਹਿਲਾਂ ਬੇਨਤੀ ਹੈ ਕਿ ਅੱਜ ਤਿੰਨ ਅਖੰਡ ਪਾਠ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਐਤਵਾਰ ਨੂੰ ਪੈਣਗੇ। ਪਰਿਵਾਰ ਵੱਲੋਂ ਬੇਨਤੀ ਹੈ ਤਿੰਨੇ ਦਿਨ ਦਰਸ਼ਨ ਦੇਣੇ, ਔਰ ਅੱਜ ਸ਼ਾਮ ਨੂੰ ਆਨੰਦ ਕਾਰਜ ਦੀ ਜੋ ਮਰਿਆਦਾ ਦੇ ਮੁਤਾਬਕ ਜੋ ਇੱਕ ਹੀ ਏਰੀਏ ਸਿੱਖਿਆਵਾਂ ਜਿਹੜੀਆਂ ਨੇ ਆਪ ਦੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਇੱਕ ਵਰਕਸ਼ਾਪ ਲੱਗ ਰਹੀ ਹੈ ਕਿ ਆਨੰਦ ਕਾਰਜ ਕੀ ਹੈ, ਇਸ ਨੂੰ ਕਿਵੇਂ ਨਿਭਾਉਣਾ, ਇਹਦਾ ਮੁੱਖ ਮਕਸਦ ਕੀ ਹੈ। ਸੋ ਆਪ ਜੀ ਨੂੰ ਬੇਨਤੀ ਜ਼ਰੂਰ ਇਸ ਵਿਚਾਰ ਸੀਗੀਆਂ ਭਰਨੀਆਂ। ਸੋ ਆਓ ਸਰਵਣ ਕਰੀਏ ਅੱਜ ਦੇ ਮੁੱਖ ਭਾਗ ਦੀ ਕਥਾ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

जुगो जुगर टल, चावर शतर तख्त दे मालक, हाजरा हजूर जारा जफूर शब्द गुरु, बाणी के बोहे थमरत के दाते, दसां पातशाहियां दी जोत, साहब सच्चे पातशाह सतगुरु गुरु ग्रंथ साहब महाराज, तिन्हां दी पावन पवित्र ते मुकद्दस हजूरी विच अमृत वेले तों सज्जे दीवाना दियां हाजरियां भर रहे सन्मान योग सत्कार योग सतसंगी जनों, सतगुरां ने बड़ी अपार बख्शिश रहमत कीती है आप सब। गुरदेव दी पावन हजूरी विच जुड़ बैठ के सतगुर दी अमृतमई बाणी आसा की वार दे कीर्तन मेरे तों पहला गुरु घर के रागी सिंघां पासों सरवण कर रहे सी, तो आओ साध संगत अरदास उपरंत सत्कारयोग भाई साहब जी ने जो आप जी नूं मुखवाक सरवण कराया है, समा है तिस मुखवाक दी विचार दा। विचारां नूं रमण तों पहलां फतेह दी सांझ पाईए जी। वाहिगुरु जी का खालसा, वाहिगुरु जी की फतेह। सूई राग विच पंजवें गुरदेव धन गुरु अर्जन साहब महाराज दा ये वाक, जिहड़ा कि राग सूही शंत दे सिरलेख हेठ दर्ज है, गुरु ग्रंथ साहिब जी दे अंक 781 अते 82 दे उत्ते सुभायमान है। गुरदेव गुरु अर्जन साहब महाराज ने इस पावन शंत दे विच जो विचार साडे सामने रखे ने, महाराज कहिंदे ने मनुख दा ये जिहड़ा शरीर है ये एक मंदिर है। मंदिर दा अर्थ हुंदा है घर, जिवें एक मंदिर कोई पूजा दे स्थान नूं वी कहिंदे ने। पर जिस मंदिर दे विच जिस घर दे विच उस अकाल पुरख की इबादत की जाती है, उस रब नूं चेते किया जाता है, वह मंदिर फिर हर मंदिर बन जाता, वो रब का घर बन जाता। जिवें बिल्डिंगा सारियां एको जिहियां होंदियां ने, पर जिथे गुरु ग्रंथ साहब का प्रकाश हो जाए, निशान लग जाए, लंगर चलन लग पवे, तो आपां उहदे लई शब्द जिहड़ा है फिर गुरद्वारा वरतदे हां। एक आम मंदिर है जिथे किसी मूर्ति नूं स्थापित कर दिता गया, उहनूं वेखण दा नजरिया लोकां दा बदल जाता है, खास करके कनेडा दे विच जां अमेरिका दे विच। बहुत सारिया ऐसिया थावां ने जदों उत्थे गुरद्वारा साहब स्थापित किए गए, तो वह पहला वड्डियां वड्डियां किसी कंपनी की कोई जगह सी, कोई चर्च सी, कोई होर बिल्डिंग सी, उन्हों लै के ते साफ सफाई करके जदों सतगुर का उत्थे प्रकाश हो गया, तो फिर उस थान जिहड़ा है आपां कहण लगे गुरद्वारा। किहदे नाल फर्क पिया, जाने कि जिस चार दुआरी दे विच गुरु का प्रकाश हो गया, जिस चार दुआरी दे विच गुरु के निशान झूलन लग पे, गुरु का लंगर प्रशादा चलन लग पिया, जिथे आण के कम्यूनिटी सेवा करन लग पई, वह फिर आम घर नहीं रहिंदा, वह गुरुद्वारा बन जाता है। तो महाराज ने आख्या बंदे का शरीर भी तो मंदिर ही है, ये भी तो घर ही है। हुण जिस घर दे विच अकाल पुरख वाहिगुरु के गुण आ गए, जिथे गुणा की सिवतों सलाह होने लग पैंदी है, वह शरीर भी हरिमंदर बन जाता। वह शरीर भी जिहड़ा है की है रब दे वसण वाली थां बन जाती है, जगह बन जाती है। सतसंगत इस गल का हमेशा ख्याल रखो कि धन गुरु ग्रंथ साहिब महाराज के बाहरी स्वरूप ने एक थां उत्ते सुभायमान होना है, पर जिहड़ा गुरु का उपदेश साढ़े नाल है वह तो हर जगह साढ़े शरीर के वर्तना है ना। ता ही तो महाराज बाणी विच कहिंदे ने भी गुर मेरा संघ सदा है नाले। हुण जे गुरु संघ बंदे ने समझ लिया तो बंदे का यह जिहड़ा शरीर है यह अपने आप विच ही गुरद्वारा है,
ਇਹ ਆਪਣੇ ਆਪ ਵਿੱਚ ਹੀ ਮੰਦਰ ਬਣ ਗਏ, ਹਰੀ ਦਾ ਮੰਦਰ ਬਣ ਗਿਆ। ਤੋ ਮਹਾਰਾਜ ਨੇ ਅੱਜ ਜਿਹੜਾ ਬਖਸ਼ਿਸ਼ ਭਰਿਆ ਵਾਹਿਗੁਰੂ ਅਰਜਨ ਸਾਹਿਬ ਨੇ ਸਾਡੇ ਸਨਮੁਖ ਰੱਖਿਆ, ਉਹਨਾਂ ਆਖਿਆ ਹਰ ਜਪੇ ਹਰ ਮੰਦਰ ਸਾਜਿਆ। ਹਰੀ ਨੂੰ ਜਪ ਕੇ ਆ ਜਿਹੜਾ ਸਰੀਰ ਰੂਪੀ ਹਰੀ ਮੰਦਰ ਹੈ ਇਹਨੂੰ ਸਾਜ ਲਿਆ ਜਾਂਦਾ ਹੈ, ਇਹਨੂੰ ਬਣਾ ਲਿਆ ਜਾਂਦਾ ਹੈ। ਸੰਤ ਭਗਤ ਗੁਣ ਗਾਵੇ ਰਾਮ। ਕਦੋਂ ਇਹ ਸਰੀਰ ਮੰਦਰ ਬਣਦਾ ਹੈ? ਆਖਿਆ ਜਦੋਂ ਸਤ ਸੰਗਤ ਵਿੱਚ ਬਹਿ ਕੇ ਮੈਂ ਉਸ ਅਕਾਲ ਪੁਰਖ ਦੇ ਗੁਣ ਗਾਉਂਦਾ ਹਾਂ, ਉਸ ਪਰਮੇਸ਼ਰ ਦੇ ਗੁਣਾਂ ਨੂੰ ਜਦੋਂ ਮੈਂ ਉਹਦੀ ਪ੍ਰੈਕਟਿਸ ਕਰਦਾ ਹਾਂ ਤੇ ਇਹ ਸਰੀਰ ਹੀ ਮੇਰਾ ਹਰਿਮੰਦਰ ਬਣ ਜਾਂਦਾ। ਭਾਈ ਗੁਰਦਾਸ ਸਾਹਿਬ ਨੇ ਨਾ, ਕਿਉਂਕਿ ਭਾਈ ਗੁਰਦਾਸ ਸਾਹਿਬ ਦਾ ਵੇਲਾ ਉਹ ਸੀ ਜਦੋਂ ਬਹੁਤ ਸਾਰੀਆਂ ਸਿੱਖਾਂ ਨੇ ਧਰਮਸ਼ਾਲਾਵਾਂ ਬਾਹਰੀ ਤੌਰ ਤੇ ਉਸਾਰੀਆਂ, ਭਾਈ ਗੁਰਦਾਸ ਸਾਹਿਬ ਦੀ ਹਯਾਤੀ ਦੇ ਵਿੱਚ ਗੋਇੰਦਵਾਲ ਨਗਰ ਦੀ ਸਥਾਪਨਾ ਹੋਈ, ਉਸ ਧਰਮਸ਼ਾਲਾ ਦੀ ਸਥਾਪਨਾ ਹੋਈ। ਭਾਈ ਗੁਰਦਾਸ ਸਾਹਿਬ ਦੇ ਵੇਲੇ ਸ੍ਰੀ ਅੰਮ੍ਰਿਤਸਰ ਤਰਨ ਤਾਰਨ ਇਹੋ ਜਿਹੜੇ ਨਗਰ ਨੇ ਇਹ ਉਹਨਾਂ ਨੇ ਆਪਣੇ ਅੱਖੀਂ ਵਸਦੇ ਹੋਏ ਵੇਖੇ। ਜਿੱਥੇ ਮਹਾਰਾਜ ਨੇ ਸ਼ਹਿਰ ਵਸਾਏ ਉੱਥੇ ਸਤਿਗੁਰ ਨੇ ਧਰਮਸ਼ਾਲਾ ਵੀ ਜਿਹੜੀ ਹੈ ਉਹ ਵਸਾਈ ਹੈ, ਜਿਹਨਾਂ ਨੂੰ ਅੱਜ ਕੱਲ੍ਹ ਆਪਾਂ ਗੁਰਦੁਆਰੇ ਕਹਿੰਦੇ ਹਾਂ। ਪਹਿਲਾਂ ਸ਼ਬਦ ਵਰਤਿਆ ਜਾਂਦੇ ਸੀ ਧਰਮਸ਼ਾਲਾ, ਤੇ ਗੁਰਬਾਣੀ ਦੇ ਨਜ਼ਰੀਏ ਤੋਂ ਜਦੋਂ ਸਮਝੋਗੇ ਤੇ ਸਤਿਗੁਰ ਨੇ ਇਹ ਵੀ ਆਖਿਆ ਵੀ ਜਿਵੇਂ ਧਰਮਸ਼ਾਲਾ ਵਸਾਈ ਜਾਂਦੀ ਹੈ ਇੱਦਾਂ ਹੀ ਇਹ ਪੂਰੀ ਧਰਤੀ ਵੀ ਕੀ ਹੈ, ਇੱਕ ਧਰਮਸ਼ਾਲਾ ਹੀ ਹੈ ਨਾ। ਆਪਾਂ ਬਚਨ ਹਰ ਰੋਜ਼ ਜਪਜੀ ਸਾਹਿਬ ਦਾ ਪੜ੍ਹਦੇ ਹਾਂ ਵੀ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ। ਹੁਣ ਇਸ ਧਰਮਸ਼ਾਲਾ ਵਿੱਚ ਵੀ ਸੇਵਾ ਕਮਾਈ ਜਾਂਦੀ ਹੈ। ਮਹਾਰਾਜ ਨੇ ਆਖਿਆ ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗਾਹ ਬਹਿਸਣ ਪਾਈ ਹੈ। ਜਦੋਂ ਤੁਸੀਂ ਇਸ ਸ੍ਰਿਸ਼ਟੀ ਉੱਤੇ ਸੰਸਾਰ ਵਿੱਚ ਸੇਵਾ ਕਮਾਓਗੇ ਤੇ ਰੱਬ ਦੇ ਦਰ ਉੱਤੇ ਤੁਹਾਨੂੰ ਮਾਣ ਮਿਲੇਗਾ, ਇੱਜ਼ਤ ਮਿਲੇਗੀ, ਤਾਂ ਉੱਥੇ ਟਿਕਾਣਾ ਲੱਭੇਗਾ। ਸੋ ਧਰਤੀ ਨੂੰ ਵੀ ਮਹਾਰਾਜ ਨੇ ਬਾਣੀ ਵਿੱਚ ਧਰਮਸ਼ਾਲਾ ਕਿਹਾ। ਜਿਹੜੇ ਸਾਡੇ ਧਾਰਮਿਕ ਸਥਾਨ ਨੇ ਇਹਨਾਂ ਲਈ ਵੀ ਸ਼ਬਦ ਜਿਹੜਾ ਹੈ ਪੁਰਾਤਨ ਵਰਤਿਆ ਜਾਂਦਾ ਸੀ ਧਰਮਸ਼ਾਲ। ਤੇ ਭਾਈ ਗੁਰਦਾਸ ਸਾਹਿਬ ਨੇ ਨਾ, ਅੱਛਾ ਭਾਈ ਗੁਰਦਾਸ ਸਾਹਿਬ ਦੇ ਵੇਲੇ ਇੱਕ ਹੋਰ ਪਰੰਪਰਾ ਗੁਰੂ ਘਰਾਂ ਦੇ ਵਿੱਚ ਚੱਲੀ, ਇਹ ਚੱਲੀ ਵੀ ਵਿਸਾਖੀ ਦੇ ਵੇਲੇ ਇਕੱਠ ਹੋਣ ਲੱਗ ਪਿਆ, ਖਾਸ ਕਰਕੇ ਬੜਾ ਵੱਡਾ ਜੋੜ ਮੇਲਾ ਜਿਹੜਾ ਹੈ ਗੁਰੂ ਅਮਰਦਾਸ ਮਹਾਰਾਜ ਦੇ ਵੇਲੇ ਆਰੰਭ ਹੋਇਆ। ਭਾਈ ਗੁਰਦਾਸ ਸਾਹਿਬ ਨਾ ਇੱਕ ਪੰਕਤੀ ਲਿਖਦੇ ਨੇ ਆਪਣੀਆਂ ਵਾਰਾਂ ਦੇ ਵਿੱਚ, ਉਹ ਕਹਿੰਦੇ ਨੇ ਜਿਵੇਂ ਇਹ ਧਰਮਸ਼ਾਲਾ ਸਥਾਪਿਤ ਹੋਈ ਹੈ, ਚਾਹੇ ਉਹ ਗੋਇੰਦਵਾਲ ਸਾਹਿਬ ਦੀ ਹੈ, ਚਾਹੇ ਅੰਮ੍ਰਿਤਸਰ ਦੀ ਹੈ, ਚਾਹੇ ਤਰਨ ਤਾਰਨ ਦੀ ਹੈ, ਚਾਹੇ ਕਰਤਾਰਪੁਰ ਦੀ ਹੈ, ਬਿਲਕੁਲ ਇਸੇ ਤਰੀਕੇ ਨਾਲ ਸਿੱਖ ਦਾ ਘਰ ਵੀ ਧਰਮਸ਼ਾਲਾ ਬਣਨਾ ਚਾਹੀਦਾ। ਜਿਵੇਂ ਇੱਕ ਵਿਸਾਖੀ ਵਾਲੇ ਦਿਨ ਜੀਵਨ ਵਿੱਚ ਬਹੁਤ ਉਤਸ਼ਾਹ ਹੁੰਦਾ ਸਿੱਖਾਂ ਨੂੰ ਹੁੰਦਾ ਸੀ ਵੀ ਆਪਾਂ ਜੋੜ ਮੇਲੇ ਤੇ ਇਕੱਠੇ ਹੋਣਾ, ਜਿਹੜੇ ਦੋ ਤਿਉਹਾਰ ਇੱਕ ਵਿਸਾਖੀ ਤੇ ਇੱਕ ਦੀਵਾਲੀ, ਇੱਥੇ ਜੋੜ ਮੇਲ ਕਰਨ ਦਾ ਜਿਹੜਾ ਪ੍ਰਬੰਧ ਸੀ ਉਹ ਗੁਰੂ ਕਾਲ ਦੇ ਵੇਲੇ ਸ਼ੁਰੂ ਹੋ ਗਿਆ ਸੀ। ਇਹ ਇਤਿਹਾਸਕ ਤੌਰ ਤੇ ਗੱਲ ਹੈ, ਕੋਈ ਐਵੇਂ ਨਹੀਂ ਹੈ ਵੀ ਇਹਨਾਂ ਦੋ ਤਰੀਕਾਂ ਉੱਤੇ ਦੋ ਦਿਹਾੜਿਆਂ ਉੱਤੇ ਗੁਰੂ ਘਰ ਦੇ ਵਿੱਚ ਉਦੋਂ ਇਕੱਠ ਹੁੰਦਾ ਸੀ। ਹਾਂ, ਉਦੋਂ ਆਪਾਂ ਨੂੰ ਇੱਦਾਂ ਦਾ ਕੁਝ ਘੱਟ ਮਿਲਦਾ ਹੈ ਵੀ ਕਿਸੇ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਇਆ ਜਾਂਦਾ ਹੋਵੇ, ਕਿਸੇ ਦਾ ਜੋਤੀ ਜੋਤ ਪੁਰਬ ਮਨਾਇਆ ਜਾਂਦਾ ਹੋਵੇ, ਬਲਕਿ ਇਹ ਮਿਲਦਾ ਹੈ ਵੀ ਇਹਨਾਂ ਦੋ ਜੋੜ ਮੇਲਿਆਂ ਦੇ ਉੱਤੇ ਮਹਾਰਾਜ ਦੇ ਘਰੇ ਇਕੱਠ ਹੁੰਦਾ ਸੀ, ਇੱਕ ਵਿਸਾਖੀ ਦਾ ਤੇ ਦੂਜਾ ਦੀਵਾਲੀ ਦਾ। ਤੋ ਭਾਈ ਗੁਰਦਾਸ ਸਾਹਿਬ ਨੇ ਲਿਖਿਆ ਵੀ ਜਿਵੇਂ ਅੰਮ੍ਰਿਤਸਰ ਦੀ ਧਰਮਸ਼ਾਲਾ ਬਣਾਈ, ਜਿਵੇਂ ਬਾਕੀ ਧਰਮਸ਼ਾਲਾ ਗੁਰੂ ਨੇ ਬਣਾਈਆਂ, ਜਿੱਦਣ ਵਿਸਾਖੀ ਵਾਲਾ ਦਿਨ ਆਉਂਦਾ ਏ ਉਦਣ ਕਿਸਾਨਾਂ ਵਿੱਚ ਸੰਗਤਾਂ ਵਿੱਚ ਬੜਾ ਉਤਸ਼ਾਹ ਹੁੰਦਾ, ਕਿਉਂਕਿ ਕਿਸਾਨਾਂ ਦੇ ਕਈ ਫਸਲਾਂ ਪੱਕ ਜਾਂਦੀਆਂ ਨੇ। ਇਸੇ ਤਰੀਕੇ ਨਾਲ ਜਿਹੜੀ ਫਸਲ ਵਾੜੀ ਵੱਢ ਕੇ ਸਾਂਭ ਕੇ ਤੇ ਫਿਰ ਵਿਸਾਖੀ ਦੇ ਉੱਤੇ ਲੋਕ ਗੁਰਦੁਆਰਿਆਂ ਵਿੱਚ ਧਰਮ ਸਥਾਨਾਂ ਵਿੱਚ ਪਹੁੰਚਦੇ ਨੇ, ਗੁਰੂ ਕਾਲ ਦੇ ਵੇਲੇ ਇਹ ਜੋੜ ਮੇਲੇ ਸ਼ੁਰੂ ਹੋਏ। ਤੋ ਭਾਈ ਗੁਰਦਾਸ ਸਾਹਿਬ ਲਿਖਦੇ ਨੇ ਕਿਤੇ ਇੱਦਾਂ ਦਾ, ਜਿਵੇਂ ਬੰਦਾ ਕਿਸੇ ਚੀਜ਼ ਨੂੰ ਵੇਖ ਕੇ ਇੰਸਪਾਇਰ ਹੋਵੇ, ਪ੍ਰਭਾਵਿਤ ਹੋਵੇ, ਤੇ ਭਾਈ ਗੁਰਦਾਸ ਆਪਣੀ ਵਾਰ ਦੇ ਵਿੱਚ ਲਿਖਦੇ ਨੇ ਵੀ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਸੂਆ। ਵਸੂਆ ਦਾ ਅਰਥ ਹੁੰਦਾ ਵਿਸਾਖੀ। ਆਖਿਆ ਕਿਤੇ ਇਹਨਾਂ ਥਾਵਾਂ ਤੋਂ ਅਸੀਂ ਸਿੱਖਿਆ ਲੈ ਕੇ, ਸਬਕ ਲੈ ਕੇ ਸਾਡਾ ਹਰ ਘਰ ਧਰਮਸ਼ਾਲਾ ਬਣ ਜਾਵੇ, ਸਿੱਖ ਦਾ ਘਰ ਕੀ ਬਣ ਜਾਵੇ, ਗੁਰਦੁਆਰਾ ਬਣ ਜਾਵੇ, ਧਰਮਸ਼ਾਲ ਬਣ ਜਾਵੇ। ਹੁਣ ਇੱਕ ਘਰ ਬਾਹਰੀ ਹੈ, ਪਰ ਬਾਹਰੀ ਘਰ ਧਰਮਸ਼ਾਲਾ ਤਾਂ ਬਣਦਾ ਜੇ ਆਪ ਬੰਦਾ ਧਰਮਸ਼ਾਲਾ ਹੋਵੇ। ਇੱਥੇ ਜੇ ਬੰਦੇ ਦਾ ਇਹ ਸਰੀਰ ਮੰਦਰ ਬਣੇਗਾ ਤਾਂ ਹੀ ਤੇ ਬਾਹਰ ਮੰਦਰ ਬਣੇਗਾ ਨਾ।
जे शरीर धर्मशाला बनेगा तां ही घर धर्मशाला बनेगा। तो आम एक शब्द ना, वैसे इन नैगेटिव बड़ा वरत्या जाता है, कोई बंदा बड़ा हैल्पफुल नेचर का हो, मदद करता हो, कई घर दे कह देंगे भी ये कोई धर्मशाला है, घर जिहड़ा अपना है ये कोई धर्मशाला है। हुण कमाल की गल वेखो, कुछ शब्दों ने साडे अंदर नैगेटिविटी किन्नी जिहड़ी है, वह शब्द तो पॉजिटिव सी पर असी उन्हां शब्दों नूं किन्ना नैगेटिव, मैं कहिंदा उदों भागां वाला घर किहड़ा हो सकदा है जिहड़ा धर्मशाला बन गया, है कोई उदां जिहदे घर विच आया कोई भुखा नहीं मुड़दा, जिहदे घर विच आवे ते किसे दी लोड़ पूरी हो जावे, जिहड़ा हैल्पफुल नेचर दा होवे, जिहड़ा शेयरिंग करदा होवे, इदों वड्डा होर पवित्र घर किहड़ा हो सकदा है। सगों भाई गुरदास ते कहिंदे ने वी सारयां दे घर धर्मशाला होने चाहीदे ने। तो भाई गुरदास साहब ने लिखिया भी घर घर अंदर धर्मशाल, हर घर दे विच धर्म धर्म दा अर्थ हुंदा है फर्ज, एक फर्ज निभाउण दी जाच आ जावे, हर हिरदे दे विच ये धर्मशाला बन जावे। वेखो सतगुरु दी बाणी दा एक वाक है, थोड़ी जी गल स्पष्ट होवेगी। महाराज ने कहा हर मंदिर ये शरीर है, बंदे दा शरीर हरी मंदिर बन गया, धर्मशाला बन गया। हर मंदिर ये शरीर है ज्ञान रतन प्रगट होए, जदों गुरु का ज्ञान रतन अंदर प्रगट होया ना तो यह जिहड़ा शरीर है की बन गया, हर मंदिर बन गया। आख्या मनमुख मूल ना जाननी, हुण अगली पंक्ति वेखो, जिहड़ा मन पिछे चलण वाला है उहनूं मनमुख कहिंदे ने। एक वह है जिहदा शरीर हर मंदिर बन गया जदों उहदे अंदर गुरु का ज्ञान रतन प्रगट हो गया, जदों ज्ञान रूपी हीरा अंदर प्रगट हो गया। हरमंदर यह शरीर है, ज्ञान रतन प्रगट होए, मनमुख मूल ना जाननी, मानस हरमंदर ना होए। महाराज ने आख्या मन दे पिछे चलण वाला जगत दे मूल अकाल पुरख दे नाल सांझ नहीं बना पाउंदा, इस करके उहदा यह शरीर हरी दा मंदर नहीं हो सकदा। उहदा शरीर जिहड़ा है वह रब दा मंदर नहीं बन सकदा। ते जिन्हें अपने मूल नूं जान लिया, जिन्हें गुरु नूं जान लिया, जिन्हें रब्बी बाणी दे नाल सांझ बना ली, उहदा इह शरीर हरिमंदर बन गया, शरीर ही हरिमंदर बन गया। तो महाराज ने आख्या मनमुख मूल ना जाननी, मूल नूं जाने तो बिना, असले नूं जाने तो बिना भी साडा सारिआं दा मूल अकाल पुरख वाहिगुरु है, इह शरीर हरिमंदर नहीं बन सकदा। मनमुख मूल ना जाननी, मानस हरिमंदर ना होए, हरिमंदर हर जीओ साजिआ रखिआ हुकम सवार। ते जिहड़ा गुरमुख है उहदा शरीर रूपी हरी दा मंदर रब ने आप साजिया है, जिवें आपां बचन बाणी दा पढ़दे हां, अवचल नगर गोबिंद गुरु का। हुण इत्थे भावें कि इह जिहड़ा शब्द है आम तौर उत्ते असीं नदेड़ साहब दे लई वरतने हां, पर इह चेता रखो नदेड़ साहब बहुत बाद विच बणिया ते इह शब्द बहुत पहलां महाराज ने रचिया है। उदों नदेड़ साहब क्योंकि कलगीधर महाराज नहीं सी उदों संसार ते हैगे जदों इह शब्द रचिया गया, पर चलो खैर कोई गल नहीं, वह भी अवचल नगर ही है। पर इत्थे जिहड़ा असली गल समझण वाली है, अवचल का अर्थ हुंदा है जिहदी नींह हिलाई ना जा सके, जिहड़ा स्टेबल होवे उहनूं कहिंदे ने अवचल नगर। हुण इह नगर किहड़ा है, आह मेरा अंदर दा मंदर, आह मेरे अंदर दा घर जिहड़ा वसिया होया, इहनूं बाबा भगत रविदास जी कहिंदे ने बेगमपुरा शहर को नाओ, दुख अंदो नहीं तें ठाऊं। भगत रविदास ने इहनूं बेगमपुरा आखिया, ते गुरु ग्रंथ साहिब दी बाणी ने कदी इहनूं हरिमंदर आखिया, कदी इहनूं अवचल नगर आखिया। अवचल नगर गोबिंद गुरु का नाम जपत सुख पाया राम, जदों मैं अकाल पुरख वाहिगुरु दे नाम नाल सांझ बनाई ते मेरे अंदर दा नगर अडोल हो गया, हुणे डोलदा नहीं। बाहर दे घर नेरियां ते झखड़ां दे सामने डोल जांदे ने, पर मेरे मंदर, मेरा अंदर ऐसा मंदिर बन गया, दुनिया की कोई हनेरी झखड़े नूं डला नहीं सकती। अब चल हो गया, अब चल दा अर्थ है जिहड़ा चलायमान नहीं है, जिहदी नींव नूं हिलाया नहीं जा सकता। तो बाबे ने आख्या हर मंदिर हर जीओ साजिया, अंदर दा ये हरी मंदिर रब ने आप साजे, हर मंदिर हर जीओ साजिया रखिया हुक्म सवार, ते उन्हें अपने हुक्म दे विच इहनूं सवार के रखिया होया। धन गुरु अर्जन साहब ने अज बख्शिश की, उन्हें कहा हर जपे हर मंदिर साजिया। हुण एक ओह ने जिन्होंने शरीर नूं हरी मंदिर बना लिया। वेखो बाहर दे मंदिर विच आपां मत्था टेकदे हां एक वार दिहाड़ी विच, फिर अपने घर विच चले जाने हां, पर शरीर दे हर मंदिर नूं ते वार वार प्रणाम करना चाहीदा जिहड़ा साडे अंदर बैठा है। मन मंदिर
ਤਨਵੇਸ਼ ਕਲੰਦਰ। ਹਰ ਜਪੇ ਹਰ ਮੰਦਿਰ ਸਾਜਿਆ। ਮਹਾਰਾਜ ਕਿਵੇਂ ਸਾਜਿਆ ਜਾਂਦਾ ਇਹ ਮੰਦਿਰ? ਅੱਛਾ, ਇਸੇ ਮੰਦਿਰ ਨੂੰ ਪਤਾ ਭਗਤ ਨਾਮਦੇਵ ਸਾਹਿਬ ਨੇ ਕੀ ਆਖਿਆ ਸੀ? ਉਹਨਾਂ ਨੇ ਉਹਨਾਂ ਦੀ ਸ਼ਾਨ ਆਖਿਆ ਸੀ ਉਹਨੂੰ, ਪਾੜ ਪੜੋਸਨ ਪੂਛ ਲੈ ਨਾਮਾ ਕਾ ਪੈ ਸ਼ਾਨ, ਸ਼ਵਾਈ ਹੋ ਤੋ ਪੈ ਦੁੱਗਣੀ ਮਜ਼ੂਰੀ ਦੇ ਹੋ, ਮੋਕੋ ਬੇਡੀ ਦਿਓ ਬਤਾਈ ਹੋ। ਬੇਡੀ ਕਹਿੰਦੇ ਨੇ ਜੀ ਤਰਖਾਣ ਨੂੰ। ਤੇ ਭਗਤ ਨਾਮਦੇਵ ਸਾਹਿਬ ਦੀ ਗੁਆਂਢ ਨੂੰ ਪੁੱਛਦੀ ਹੈ, ਆਹ ਜਿਹੜੀ ਛੰਨ ਤੂੰ ਬਣਾਈ ਹੈ ਕਿੱਡੀ ਕੀਮਤੀ ਹੈ, ਕਿੱਥੋਂ ਬਣਾਈ ਹੋ? ਹੁਣ ਇੱਥੇ ਛੰਨ ਕਿਹਨੂੰ ਆਖਿਆ? ਅੰਦਰ ਨੂੰ। ਉਹ ਛੰਨ ਕਿੱਥੇ ਪੈਂਦੀ ਹੈ? ਸਾਡੇ ਅੰਦਰ। ਉਹ ਘਰ ਕਿਹੜਾ ਹੈ? ਵੇਖੋ, ਕੋਈ ਛੰਨ ਵਿੱਚ ਰਹਿੰਦਾ, ਕੋਈ ਪੱਕੇ ਮਹਿਲ ਵਿੱਚ ਰਹਿੰਦਾ? ਹੈ ਤੇ ਸਾਰੇ ਵਸੇਬੇ ਹੀ ਨੇ ਨਾ, ਟਿਕਾਣੇ ਹੀ ਨੇ ਨਾ। ਤੋ ਭਗਤ ਨਾਮਦੇਵ ਸਾਹਿਬ ਦਾ ਜੀਵਨ ਵੇਖ ਕੇ ਉਹਨਾਂ ਦੀ ਗੁਆਂਢ ਨੇ ਗੱਲ ਆਖੀ ਸੀ ਵੀ ਆਹ ਜਿੱਦਾਂ ਦਾ ਜੀਵਨ ਤੇਰਾ ਹੈ, ਕਿਤੇ ਮੇਰਾ ਵੀ ਬਣ ਜਾਵੇਗਾ, ਮੈਨੂੰ ਵੀ ਉਹ ਮਿਸਤਰੀ ਦੱਸ, ਉਹ ਤਰਖਾਣ ਦੱਸ, ਮੈਂ ਤੇਰੇ ਨਾਲੋਂ ਦੁੱਗਣੀ ਮਜ਼ਦੂਰੀ ਦੇ ਕੇ। ਤੁਹਾਡੇ ਗੁਆਂਢ 'ਚ ਘਰ ਬੜਾ ਸੋਹਣਾ ਬਣਿਆ ਹੋਵੇ ਤੇ ਤੁਸੀਂ ਉਹਨੂੰ ਪੁੱਛੋ ਵੀ ਇਹ ਕਿਹੜਾ ਆਰਕੀਟੈਕ ਹੈ ਭਾਈ, ਇਹ ਨਕਸ਼ਾ ਕਿਹਨੇ ਤਿਆਰ ਕੀਤਾ, ਇੱਥੋਂ ਦਾ ਬਿਲਡਿੰਗ ਜਿਹਨੇ ਬਣਾਈ ਹੈ ਉਹ ਬੰਦਾ ਕਿੱਥੋਂ ਲੱਭੇਗਾ? ਅਤੇ ਉਹ ਅਗਲਾ ਆਖੇ ਵੀ ਉਹ ਤਾਂ ਹੁਣ ਇੱਥੇ ਨਹੀਂ ਰਹਿੰਦਾ। ਅਤੇ ਬੰਦਾ ਨਾ ਜੇ ਉਹਨੇ ਆਪਣਾ ਘਰ ਬਣਾਉਣਾ ਹੋਵੇ ਤਾਂ ਉਹ ਆਖੇਗਾ ਮੈਂ ਤੇਰੇ ਨਾਲੋਂ ਦੁੱਗਣੇ ਪੈਸੇ ਦੇ ਦੇਵਾਂਗਾ, ਪਰ ਮੈਂ ਬਣਾਉਣਾ ਤੇਰੇ ਨਾਲ ਦਾ ਹੀ ਹੈ। ਜਦੋਂ ਕਈ ਵਾਰ ਕਿਸੇ ਨੂੰ ਬੰਦੇ ਨੂੰ ਚੀਜ਼ ਪਸੰਦ ਆ ਜਾਂਦੀ ਨਾ, ਬੰਦਾ ਕਹਿੰਦਾ ਮੈਂ ਇਹੋ ਸੂਟ ਪਾਉਣਾ ਭਾਵੇਂ ਮੈਂ ਦੁੱਗਣੇ ਪੈਸੇ ਦੇ ਦਿਆਂ। ਹੁਣ ਭਗਤ ਨਾਮਦੇਵ ਸਾਹਿਬ ਦੀ ਗੁਆਂਢਣ ਕਹਿੰਦੀ ਹੈ ਵੀ ਤੋ ਪੈ ਦੁੱਗਣੀ ਮਜ਼ੂਰੀ ਦੇ ਹੋ, ਮੋਕੋ ਬੇਡੀ ਦਿਓ ਬਤਾਈ ਹੋ, ਮੈਨੂੰ ਉਹ ਬੇਡੀ ਦੱਸ, ਉਹ ਤਰਖਾਣ ਦੱਸ ਜਿਹਨੇ ਤੇਰੀ ਛੰਨ ਪਾਈ ਹੈ। ਅਤੇ ਅੱਗੋਂ ਭਗਤ ਨਾਮਦੇਵ ਸਾਹਿਬ ਪਤਾ ਕੀ ਕਹਿੰਦੇ ਨੇ? ਉਹ ਕਹਿੰਦੇ ਨੇ ਰੀ ਬਾਈ ਬੇਡੀ ਦੇਣ ਨਾ ਜਾਈ, ਆਖਿਆ ਐਵੇਂ ਬੇਡੀ ਨੂੰ ਕੁਝ ਦੇਣ ਨਾ ਜਾਈ, ਇਹ ਜਿਹੜੀ ਛੰਨ ਹੈ ਇਹ ਪੈਸਿਆਂ ਦੇ ਵੱਟੇ ਨਹੀਂ ਮਿਲਦੀ। ਉੱਥੇ ਮੈਂ ਸੰਖੇਪ ਜੀ ਬੇਨਤੀ ਕਰਾਂਗਾ, ਉਹਨਾਂ ਨੇ ਆਖਿਆ ਬੇਡੀ ਪ੍ਰੀਤ ਮਜ਼ੂਰੀ ਮੰਗ ਹੈ। ਇਹ ਜਿਹੜਾ ਤਰਖਾਣ ਛੰਨ ਬਣਾਉਂਦਾ ਹੈ ਨਾ, ਜ਼ਿੰਦਗੀ ਦੀ ਛੰਨ ਬਣਾਉਂਦਾ ਹੈ, ਇਹ ਕਿਹੜੀ ਮਜ਼ੂਰੀ ਮੰਗਦਾ ਹੈ? ਇਹ ਪ੍ਰੀਤ ਮੰਗਦਾ ਹੈ, ਪ੍ਰੇਮ ਮੰਗਦਾ ਹੈ। ਮੇਰੀ ਪ੍ਰੀਤ ਗੋਬਿੰਦ ਸਿਉਂ ਜਿਨ ਘਟੈ, ਮੈਂ ਤੋਂ ਮੋਲ ਮਹਿੰਗੀ ਲਈ ਜੀ ਸਟੈ। ਬੇਡੀ ਪ੍ਰੀਤ ਮਜ਼ੂਰੀ ਮੰਗ ਹੈ, ਆਖਿਆ ਬੇਡੀ ਜਿਹੜਾ ਹੈ ਇਹ ਤਰਖਾਣ ਛੰਨ ਪਾਉਣ ਦੇ ਲਈ ਕੀ ਮੰਗਦਾ ਹੈ? ਪ੍ਰੀਤ ਦੀ ਮਜ਼ਦੂਰੀ ਮੰਗਦਾ ਹੈ। ਤੋ ਮਹਾਰਾਜ ਗੁਰੂ ਰਾਮਦਾਸ ਸਾਹਿਬ ਨੇ ਆਖਿਆ ਹਰ ਹਰ ਜਪੇ ਹਰ ਮੰਦਿਰ ਸਾਜਿਆ, ਸੰਤ ਭਗਤ ਗੁਣ ਗਾਵੈ ਰਾਮ, ਸਿਮਰ ਸਿਮਰ ਸਵਾਮੀ ਪ੍ਰਭ ਆਪਣਾ, ਸਗਲੇ ਪਾਪ ਤਜਾਵੈ ਰਾਮ। ਉਹਨਾਂ ਨੇ ਉਸ ਵਾਹਿਗੁਰੂ ਸਵਾਮੀ ਨੂੰ ਸਿਮਰ ਕੇ, ਉਸ ਮਾਲਕ ਦਾ ਚਿੰਤਨ ਕਰਕੇ ਆਪਣੇ ਅੰਦਰ ਦੇ ਸਾਰੇ ਪਾਪ ਗਵਾ ਲਏ, ਅੰਦਰ ਨੂੰ ਕਲੀਨ ਕਰ ਦਿੱਤਾ। ਏਡਾ ਸੋਹਣਾ ਘਰ, ਏਡਾ ਸੁੰਦਰ ਘਰ, ਬਿਲਕੁਲ ਸਾਫ਼। ਇਹ ਸਾਫ਼ ਕਿਹੜਾ ਹੋਇਆ? ਜਿਵੇਂ ਅਸੀਂ ਗੁਰਦੁਆਰਾ ਕਲੀਨ ਕਰਦੇ ਹਾਂ, ਬੰਦੇ ਨੂੰ ਇਹ ਹੁੰਦਾ ਹੈ ਵੀ ਗੁਰਦੁਆਰਾ ਸਾਫ਼ ਸੁਥਰਾ ਹੋਵੇ, ਕਾਰਪੇਟ ਸਾਫ਼ ਹੋਣ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਿਹੜੇ ਪੁਸ਼ਾਕੇ ਨੇ, ਰੁਮਾਲੇ ਨੇ, ਇਹ ਸਾਫ਼ ਸੁਥਰੇ ਹੋਣ। ਸੋ ਜਿੱਦਾਂ ਅਸੀਂ ਬਾਹਰੀ ਤੌਰ ਉੱਤੇ ਗੁਰਦੁਆਰਾ ਸਾਫ਼ ਕਰਦੇ ਹਾਂ, ਜਿੱਦਾਂ ਬਾਹਰੀ ਤੌਰ ਉੱਤੇ ਬੰਦਾ ਆਪਣਾ ਘਰ ਸਾਫ਼ ਕਰਦਾ, ਹੁਣ ਰਸੋਈ ਵਿੱਚ ਗੰਦਗੀ ਪਈ ਹੋਵੇ, ਬਾਥਰੂਮ ਗੰਦਾ ਹੋਵੇ, ਘਰ ਗੰਦਾ ਹੋਵੇ, ਅਤੇ ਜਿਹੜੇ ਉਹਦੇ ਵਿੱਚ ਰਹਿਣ ਵਾਲੇ ਨੇ ਉਹਨਾਂ ਨੂੰ ਉਹ ਚੰਗਾ ਨਹੀਂ ਲੱਗਦਾ, ਬੰਦਾ ਕਹਿੰਦਾ ਘਰ ਸਾਫ਼ ਰੱਖੋ। ਇਕੱਲਾ ਇਹ ਨਹੀਂ ਹੁੰਦਾ ਵੀ ਕੋਈ ਆਇਆ ਗਿਆ ਹੈ ਤਾਂ ਹੀ ਸਾਫ਼ ਰੱਖੋ, ਆਪਣੇ ਲਈ ਵੀ ਬੰਦੇ ਨੂੰ ਘਰ ਸਾਫ਼ ਰੱਖਣਾ ਚਾਹੀਦਾ। ਅੱਛਾ, ਇੱਥੋਂ ਇੱਕ ਗੱਲ ਹੋਰ ਸਮਝਿਓ, ਕਈ ਵਾਰ ਕੀ ਹੁੰਦਾ ਇਹ ਨਾ ਵੀ ਕਈਆਂ ਦੀ ਸਫਾਈ ਦੀ ਆਦਤ ਨਹੀਂ ਹੁੰਦੀ, ਸੁਭਾਅ ਨਹੀਂ ਬਣਿਆ ਹੁੰਦਾ, ਪਰ ਜਦੋਂ ਉਹਨਾਂ ਨੂੰ ਪਤਾ ਲੱਗੇ ਵੀ ਹੁਣ ਕੋਈ ਆ ਰਿਹਾ ਤੇ ਉਹਨਾਂ ਨੇ ਉੱਤੋਂ ਉੱਤੋਂ ਸਾਫ਼ ਕਰ ਦੇਣਾ, ਗੰਦਗੀ ਨੂੰ ਢੱਕ ਦੇਣਾ। ਕਾਹਦੇ ਲਈ? ਵਿਖਾਵੇ ਮਾਤਰ, ਵਿਖਾਵੇ ਮਾਤਰ ਗੰਦਗੀ ਨੂੰ ਢੱਕ ਦਿੱਤਾ ਤੇ ਫਿਰ ਉਹ ਹਾਲਾਤ ਉਦਾਂ ਦੇ ਰਹਿ। ਹੁਣ ਤੁਸੀਂ ਵੇਖੋ ਵੀ ਅਸੀਂ ਵੀ ਜਿੰਨੇ ਅਸੀਂ ਬੈਠੇ ਹਾਂ ਨਾ, ਚਾਹੀਦਾ ਤੇ ਇਹ ਹੈ ਵੀ ਗੁਰੂ ਦੇ ਸ਼ਬਦ ਦਾ ਕੁੱਚਾ ਲੈ ਕੇ ਅੰਦਰ ਦੀ ਸਾਰੀ ਗੰਦਗੀ ਨੂੰ ਬਾਹਰ ਕੱਢ ਦਈਏ, ਪਰ ਸ਼ਾਇਦ ਸਾਨੂੰ ਇਸ ਗੰਦਗੀ ਨਾਲ ਇੰਨੀ ਮੁਹੱਬਤ ਹੋਈ ਹੈ ਵੀ ਬੰਦਾ ਬਾਹਰੋਂ ਤੇ ਚੰਗਾ ਲਿੰਬਿਆ ਪੋਚਾ ਬਣਿਆ ਹੋਇਆ ਹੈ, ਪਰ ਅਸਲ ਵਿੱਚ ਜਿਹੜੀ ਅੰਦਰ ਗੰਦਗੀ ਹੈ ਉਹਨੂੰ ਕੱਢਦਾ ਨਹੀਂ ਹੈ। ਤੋ ਮਹਾਰਾਜ ਕਹਿੰਦੇ ਨੇ ਹਰੀ ਦਾ ਮੰਦਿਰ ਹੈ ਭਾਈ ਇਹ ਸਰੀਰ, ਇਹਦੇ ਵਿੱਚੋਂ ਪਾਪ ਕੱਢ, ਇਹਦੇ ਵਿੱਚੋਂ ਬੁਰਾਈਆਂ ਕੱਢ ਦੇ। ਤੋ ਮਹਾਰਾਜ ਨੇ ਕਿਹਾ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ, ਉਹਨੂੰ ਸਿਮਰ ਸਿਮਰ ਕੇ, ਉਹਨੂੰ ਯਾਦ ਕਰ ਕਰਕੇ ਆਪਣਾ ਸਗਲੇ ਪਾਪ ਤਜਾਵੇ ਰਾਮ, ਅੰਦਰ ਦੇ ਸਾਰੇ ਪਾਪਾਂ ਨੂੰ ਤਜਾ ਦੇ, ਛੱਡ ਦੇ। ਅਗਲਾ ਬੋਲ ਹੈ ਹਰ ਗੁਣ ਗਾਏ, ਜਦੋਂ ਉਸ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਏਗਾ, ਹਰ ਗੁਣ ਗਾਏ ਪਰਮ ਪਦ ਪਾਇਆ, ਫਿਰ ਤੇਰੀ ਅਵਸਥਾ ਉੱਚੀ ਹੋਵੇਗੀ। ਪਰਮ ਪਦ ਪਾਇਆ, ਪ੍ਰਭ ਕੀ ਉੱਤਮ ਬਾਣੀ, ਅਕਾਲ ਪੁਰਖ ਵਾਹਿਗੁਰੂ ਦੀ ਉੱਤਮ ਬਾਣੀ ਦੇ ਨਾਲ, ਸਹਿਜ ਕਥਾ ਪ੍ਰਭ ਕੀ ਅਤ ਮਿੱਠੀ, ਅਕਥ ਕਹਾਣੀ ਕਥੀ ਅਕਥ ਕਹਾਣੀ, ਭਲਾ ਸੰਜੋਗ ਮੂਰਤ ਪਲ ਸਾਚਾ। ਫਿਰ ਉਹ ਭਲਾ ਸੰਜੋਗ ਹੋਵੇਗਾ, ਮਿਲਾਪ ਦਾ ਵਕਤ ਆਵੇਗਾ ਜਦੋਂ ਤੂੰ ਆਪਣੇ ਰੱਬ ਨਾਲ ਮਿਲੇਗਾ। ਭਲਾ ਸੰਜੋਗ ਮੂਰਤ ਪਲ ਸਾਚਾ, ਉਹ ਮੂਹਰਤ, ਉਹ ਸਮਾਂ, ਉਹ ਪਲ
ਉਹ ਸੱਚੀ ਚੰਗਾ ਹੋਵੇਗਾ। ਅਬਚਲ ਨੀਮ ਰਖਾਈ, ਹੁਣ ਇਹ ਜਿਹੜੀ ਤੇਰੀ ਅੰਦਰ ਦੀ ਨੀਮ ਹੈ ਨਾ, ਇਹ ਅਬਚਲ ਨਾ ਹਿੱਲਣ ਵਾਲੀ ਹੋਵੇਗੀ। ਇੱਕ ਬਚਨ ਆਉਂਦਾ ਗੁਰੂ ਅਰਜਨ ਸਾਹਿਬ ਦਾ ਹੋਰ, ਉੱਥੇ ਮਹਾਰਾਜ ਨੇ ਗੁਜਰੀ ਰਾਗ ਵਿੱਚ ਆਖਿਆ ਸੀ, ਜਨ ਕੀ ਪੈਜ ਸਵਾਰੀ ਆਪੇ, ਆਪਣੇ ਸੇਵਕ ਦੀ ਉਹਨੇ ਆਪੇ ਪੈਜ ਸਵਾਰ ਦਿੱਤੀ, ਪੱਤ ਰੱਖ ਲਈ। ਜਨ ਕੀ ਪੈਜ ਸਵਾਰੀ ਆਪੇ, ਹਰ ਹਰ ਨਾਮ ਦਿਓ ਗੁਰ ਅਵਖਦ, ਉਤਰ ਗਏ ਉਹ ਸਭ ਤਾਪ। ਆਖਿਆ ਉਹਦੇ ਅੰਦਰ ਦੇ ਤਾਪ ਉਤਰ ਗਏ। ਹਰ ਗੋਬਿੰਦ ਰੱਖਿਓ ਪਰਮੇਸ਼ਰ ਆਪਣੀ ਕਿਰਪਾ ਧਾਰ, ਹਰੀ ਅਕਾਲ ਪੁਰਖ ਵਾਹਿਗੁਰੂ ਨੇ ਮੈਨੂੰ ਰੱਖ ਲਿਆ ਆਪਣੀ ਕਿਰਪਾ ਧਾਰ ਕੇ। ਹਰ ਗੋਬਿੰਦ ਰੱਖਿਓ ਪਰਮੇਸ਼ਰ ਆਪਣੀ ਕਿਰਪਾ ਧਾਰ, ਮਿਟੀ ਵਿਆਧ ਸਰਬ ਸੁਖ ਹੋਏ, ਸਾਰੀ ਵਿਆਧ ਸਾਰੇ ਰੋਗ ਮਿਟ ਗਏ। ਮਿਟੀ ਵਿਆਧ ਸਰਬ ਸੁਖ ਹੋਏ, ਹਰ ਗੁਣ ਸਦਾ ਵਿਚਾਰ, ਅੰਗੀਕਾਰ ਕੀਓ ਮੇਰੇ ਕਰਤੇ ਗੁਰ ਪੂਰੇ ਕੀ ਵਡਿਆਈ, ਅਬਚਲ ਨੀਮ ਧਰੀ ਗੁਰ ਨਾਨਕ। ਗੁਰੂ ਨਾਨਕ ਨੇ ਕੀ ਕੀਤਾ, ਆਖਿਆ ਅੰਦਰ ਕਿਹੜੀ ਨੀਂ ਧਰ ਦਿੱਤੀ, ਨਾ ਹਿੱਲਣ ਜੋਗੀ, ਝੱਖੜ ਵਾਓ ਨਾ ਡੋਲਈ, ਪਰਬਤ ਮਿਰਾਣ। ਗੁਰੂ ਅਮਰਦਾਸ ਮਹਾਰਾਜ ਦੇ ਪ੍ਰਥਾਏ ਇੱਕ ਬਚਨ ਲਿਖਿਆ, ਆਖਿਆ ਜਿਵੇਂ ਝੱਖੜ ਆਉਂਦੇ ਨੇ, ਹਨੇਰੀਆਂ ਆਉਂਦੀਆਂ ਨੇ, ਤੇ ਕਈ ਵਾਰ ਬੰਦੇ ਨੇ ਬਹੁਤ ਡੂੰਘੇ ਘਰ ਵੀ ਬਣਾਏ ਹੁੰਦਾ, ਤੇ ਉਹਨਾਂ ਹਨੇਰੀਆਂ ਝੱਖੜਾਂ ਦੀਆਂ ਸਾਹਮਣੇ ਉਹ ਘਰ ਟੇਕ ਨਹੀਂ ਪਾਉਂਦੇ, ਪਰ ਕਦੀ ਵੇਖਿਆ ਵੀ ਕੋਈ ਝੱਖੜ ਹਨੇਰੀ ਬਹੁਤ ਵੱਡੀ ਤਾਦਾਦ ਵਿੱਚ ਆਈ ਹੋਵੇ ਤੇ ਉਹਨੇ ਪਹਾੜ ਨੂੰ ਪੁੱਟ ਦਿੱਤਾ ਹੋਵੇ? ਪਹਾੜ ਨਹੀਂ ਪੁੱਟਿਆ ਜਾਂਦਾ, ਪਹਾੜਾਂ ਨੂੰ ਜਿਹੜਾ ਹੈ ਉਹ ਵੱਡੇ ਵੱਡੇ ਝੱਖੜ ਤੇ ਹਨੇਰੀਆਂ ਤੂਫਾਨ ਹਿਲਾ ਨਹੀਂ ਸਕਦੇ। ਤੇ ਮਹਾਰਾਜ ਨੇ ਆਖਿਆ ਨੀ ਇਹੋ ਜਿਹੀ ਪੱਕੀ ਹੋ ਗਈ ਜਿਵੇਂ ਪਹਾੜ ਦੀ ਨੀ ਹੁੰਦੀ ਹੈ। ਜਿੰਨੇ ਮਰਜ਼ੀ ਜੀਵਨ ਵਿੱਚ ਝੱਖੜ ਆ ਜਾਣ, ਸੰਕਟ ਆ ਜਾਣ, ਹੁਣ ਇਹ ਮੈਂ ਡੋਲਣ ਵਾਲਾ ਨਹੀਂ, ਝੱਖੜ ਵਾਓ ਨਾ ਡੋਲਈ, ਪਰਬਤ ਮਿਰਾਣ। ਤੋ ਮਹਾਰਾਜ ਗੁਰੂ ਅਰਜਨ ਸਾਹਿਬ ਨੇ ਆਖਿਆ ਸੀ ਅਵਚਲ ਨੀਮ ਧਰੀ ਗੁਰ ਨਾਨਕ, ਨਿਤ ਨਿਤ ਚੜ੍ਹੈ ਸਵਾਈ। ਹੁਣ ਜੀਵਨ ਜਿਹੜਾ ਹੈ ਉਹ ਨਿਤ ਨਿਤ ਚੰਗਾ ਹੁੰਦਾ ਜਾਂਦਾ ਕਿਉਂਕਿ ਨੀਮ ਅਵਚਲ ਹੋ ਗਏ। ਤੋ ਮਹਾਰਾਜ ਇੱਥੇ ਵੀ ਕਹਿ ਰਹੇ ਨੇ, ਸਹਿਜ ਕਥਾ ਪ੍ਰਭ ਕੀ ਅਤ ਮਿੱਠੀ, ਕਥੀ ਅਕਥ ਕਹਾਣੀ, ਭਲਾ ਸੰਜੋਗ ਮੂਰਤ ਪਲ ਸਾਚਾ, ਅਵਚਲ ਨੀਮ ਰਖਾਈ, ਜਨ ਨਾਨਕ ਪ੍ਰਭ ਭਏ ਦਿਆਲਾ, ਸਰਬ ਕਲਾ ਬਣ ਆਈ। ਅਗਲਾ ਬੋਲ ਹੈ, ਆਨੰਦਾ ਵਜੈ ਨਿਤ ਵਾਜੇ। ਹੁਣ ਸਰੀਰ ਰੂਪੀ ਹਰਿਮੰਦਰ ਵਿੱਚ ਆਨੰਦ ਹੀ ਬਣਿਆ ਪਿਆ, ਇੱਥੇ ਆਨੰਦ ਪਿਆ, ਮੇਰੀ ਮਾਏ ਵਾਲੀ ਅਵਸਥਾ ਆ ਗਈ। ਜਿਹੜੀ ਨੀਮ ਰੱਬ ਨੇ ਧਰੀ ਹੋਵੇ ਨਾ, ਉੱਥੇ ਸਦਾ ਆਨੰਦ ਹੈ, ਸਦਾ ਹਨਾ, ਮਤਲਬ ਉੱਥੇ ਸਦੀਵ ਕਾਲ ਲਈ ਉੱਥੇ ਖੁਸ਼ੀ ਹੈ। ਤੋ ਮਹਾਰਾਜ ਨੇ ਆਖਿਆ, ਆਨੰਦਾ ਵਜੈ ਨਿਤ ਵਾਜੇ, ਪਾਰ ਬ੍ਰਹਮ ਮਨ ਬੂਠਾ ਰਾਮ। ਬੰਦਾ ਨਵਾਂ ਘਰ ਲਵੇ ਨਾ, ਬੜਾ ਸੋਹਣਾ ਘਰ ਹੋਵੇ, ਸਾਰੇ ਇਕੁਪਮੈਂਟ ਸਭ ਕੁਝ ਘਰ ਦੇ ਵਿੱਚ ਐਨ ਪੂਰੀਆਂ ਸਹੂਲਤਾਂ ਨਾਲ ਲੈਸ ਹੋਵੇ, ਦੋ ਕੁ ਦਿਨ ਵਾਜੇ ਵੱਜਦੇ ਨੇ ਖੁਸ਼ੀ ਦੇ, ਤੇ ਮੁੜ ਕੇ ਫਿਰ ਕਲੇਸ਼ ਉਹੀ ਸ਼ੁਰੂ ਹੋ ਜਾਂਦਾ, ਮੁੜ ਕੇ ਸਾਰਾ ਕੁਝ ਉਹੀ ਸ਼ੁਰੂ ਹੋ ਜਾਂਦਾ। ਦੋ ਚਾਰ ਦਿਨ ਉਹਦੀ ਖੁਸ਼ੀ ਰਹਿੰਦੀ ਹੈ, ਜਿਹੜੀ ਚੀਜ਼ ਤੁਸੀਂ ਦੁਨੀਆਂ ਦੀ ਪ੍ਰਾਪਤ ਕਰਦੇ ਹੋ, ਦੋ ਚਾਰ ਦਿਨ ਉਹਦੀਆਂ ਖੁਸ਼ੀਆਂ ਰਹਿੰਦੀਆਂ ਨੇ, ਮੁੜ ਕੇ ਗੱਲਾਂ ਨਿਬੜ ਜਾਂਦੀਆਂ ਨੇ। ਨਵੀਂ ਵਿਆਹੀ ਨੂੰ ਵਰਗੀਆਂ ਵੀ ਦੋ ਚਾਰ ਦਿਨ ਹੀ ਹੁੰਦੀਆਂ ਨੇ, ਗੱਲਾਂ ਮੁੜ ਕੇ ਨਿਬੜ ਜਾਂਦੀਆਂ ਨੇ। ਹਾਂ ਚਲੋ, ਜਿਨ੍ਹਾਂ ਪਰਿਵਾਰਾਂ 'ਚ ਸਦਾ ਰਹਿੰਦੀਆਂ ਨੇ ਉਹਨਾਂ 'ਤੇ ਜ਼ਰੂਰ ਰੱਬ ਦੀ ਕੋਈ ਖਾਸ ਬਖਸ਼ਿਸ਼ ਹੈ। ਤੋ ਜਿਵੇਂ ਅਸੀਂ ਬਾਹਰੀ ਘਰ ਵਿੱਚ ਦੋ ਚਾਰ ਦਿਨ ਵਾਜੇ ਵਜਾ ਲਏ, ਮੁੰਡਾ ਜੰਮਿਆ ਦੋ ਚਾਰ ਦਿਨ ਵਾਜੇ ਵਜਾ ਲਏ ਅਤੇ ਮੁੜ ਕੇ ਤਾਂ ਵਾਜੇ

ਦੁਨੀਆਂ ਦੇ ਜਿੰਨੇ ਵਾਜੇ ਅਸੀਂ ਵਜਾਉਂਦੇ ਹਾਂ ਨਾ ਜੀ, ਉਹ ਬੰਦਾ ਭਰਮ ਦਾ ਸ਼ਿਕਾਰ ਹੋਇਆ ਵਜਾਉਂਦਾ ਹੈ। ਜਦੋਂ ਭਰਮ ਟੁੱਟਦਾ ਹੈ ਤੇ ਵਾਜਾ ਵੀ ਨਾਲ ਹੀ ਟੁੱਟ ਜਾਂਦਾ, ਉਹਦਾ ਵੀ ਫਿਰ ਰਾਗ ਚੰਗਾ ਨਹੀਂ ਲੱਗਦਾ। ਦੁਨੀਆਂ ਦੇ ਜਿੰਨੇ ਵਾਜੇ ਆਪਾਂ ਵਜਾਉਂਦੇ ਹਾਂ ਇਹ ਝੂਠ ਦੇ ਉੱਤੇ ਡਿਪੈਂਡ ਨੇ। ਸੱਚ ਦਾ ਵਾਜਾ ਨਹੀਂ ਟੁੱਟਦਾ, ਝੂਠ ਦਾ ਵਾਜਾ, ਕੂੜ ਦਾ ਵਾਜਾ ਜਿਹੜਾ ਹੈ ਉਹ ਟੁੱਟ ਜਾਂਦਾ। ਹੁਣ ਮਹਾਰਾਜ ਨੇ ਆਖਿਆ ਜਿਹੜਾ ਅਕਾਲ ਪੁਰਖ ਰੱਬੀ ਗੁਣਾਂ ਦਾ ਵਾਜਾ ਹੈ ਉਹ ਝੂਠ ਦੇ ਉੱਤੇ ਨਹੀਂ ਹੈਗਾ, ਉਹ ਕਿਸੇ ਭਰਮ ਵਿੱਚ ਨਹੀਂ ਹੈਗਾ। ਹੁਣ ਜਦੋਂ ਸਾਡਾ ਭਰਮ ਟੁੱਟਦਾ ਹੈ ਤੇ ਵਾਜਾ ਵੀ ਨਾਲ ਹੀ ਟੁੱਟ ਜਾਂਦਾ, ਖਤਮ ਹੋ ਜਾਂਦਾ, ਕਿਉਂਕਿ ਵਾਜਾ ਖਲੋਤਾ ਹੀ ਭਰਮ ਦੇ ਉੱਤੇ ਸੀ। ਬਿਨਸੇ ਭਰਮ ਭੈ ਝੂਠਾ ਰਾਮ। ਮਹਾਰਾਜ ਨੇ ਆਖਿਆ ਗੁਰਮੁਖੇ ਸੱਚ ਕਰਨੀ, ਜਿਹਨੇ ਗੁਰੂ ਵੱਲ ਮੂੰਹ ਕੀਤਾ ਉਹਦੀ ਕਰਨੀ ਸੱਚੀ ਹੋ ਗਈ। ਤੇ ਜਿਹੜਾ ਸੱਚੀ ਕਰਨੀ ਦਾ ਵਾਜਾ ਹੋਵੇ ਨਾ ਇਹ ਸਦਾ ਵੱਜਦਾ ਰਹਿੰਦਾ, ਇਹਨੂੰ ਦੁਨੀਆਂ ਦੀ ਕੋਈ ਤਾਕਤ ਜਿਹੜੀ ਹੈ ਉਹ ਬੰਦ ਨਹੀਂ ਕਰ ਸਕਦੀ। ਪਰ ਜਿੰਨੇ ਸਾਡੇ ਵਾਜੇ ਹੁੰਦੇ ਨੇ ਖੁਸ਼ੀ ਦੇ, ਇਹ ਕਿਸੇ ਅਲਿਊਜ਼ਨ ਦੇ ਉੱਤੇ ਟਿਕੇ ਹੁੰਦੇ ਨੇ, ਝੂਠ ਦੇ ਉੱਤੇ ਟਿਕੇ ਹੁੰਦੇ ਨੇ। ਤੁਸੀਂ ਵੇਖੋ ਮਹਾਰਾਜ ਦੀ ਬਾਣੀ ਦਾ ਵਾਕ। ਗੁਰਦੇਵ ਮਹਾਰਾਜ ਨੇ ਆਖਿਆ ਘਰ ਵਿੱਚ ਬੱਚਾ ਜੰਮਿਆ ਤੇ ਬੰਦੇ ਨੇ ਵਾਜੇ ਵਜਾਏ। ਹੁਣ ਇਹ ਗੱਲ ਤੇ ਸੱਚ ਨਹੀਂ ਨਾ ਵੀ ਇਹ ਸਦਾ ਵਾਜੇ ਵੱਜਦੇ ਰਹਿਣਗੇ, ਕਿਉਂਕਿ ਜੋ ਜਨਮ ਹੈ ਸੋ ਜਾਨੋ ਮੂਆ, ਜਿਹੜਾ ਜੰਮਿਆ ਉਹਨੇ ਮਰਨਾ ਵੀ ਹੈ। ਪਰ ਬੰਦੇ ਨੂੰ ਭਰਮ ਬੜਾ ਰਹਿੰਦਾ ਹੈ। ਤੇ ਮੈਂ ਕਈ ਵਾਰਾਂ ਹੈਰਾਨ ਹੁੰਦਾ ਵੀ ਸਾਡੀਆਂ ਵਡੇਰੀਆਂ ਉਮਰਾਂ ਵੀ ਹੋ ਜਾਂਦੀਆਂ ਨੇ, ਵੀ ਅਸੀਂ ਹੁਣ ਅੱਗੋਂ ਨੇੜਾ ਆਇਆ ਪਿੱਛਾ ਰਿਹਾ ਵਾਲੀ ਦੂਰ ਵਾਲੀ ਗੱਲ ਆ ਜਾਂਦੀ ਹੈ ਤੇ ਬੰਦਾ ਫਿਰ ਵੀ ਜਨਮ ਦਿਨ ਹੀ ਮਨਾ ਰਿਹਾ। ਨਹੀਂ ਨਹੀਂ, ਹੁਣ ਮੌਤ ਦੇ ਦਿਨ ਨੂੰ ਚੇਤੇ ਕਰ, ਹੁਣ ਤੇ ਗੱਲਾਂ ਬੜੀਆਂ ਪਿੱਛੇ ਰਹਿ ਗਈਆਂ। ਇਹ ਮੇਰਾ ਵਾਕ ਨਹੀਂ, ਇਹ ਬਾਣੀ ਦਾ ਹੈ ਵੀ ਸਾਰੀ ਜ਼ਿੰਦਗੀ ਜਨਮ ਦੇ ਨਹੀਂ ਮਨਾਉਂਦੇ ਰਹਿਣਾ, ਕਾਹਦੀ ਖੁਸ਼ੀ ਹੈ। ਮਤਲਬ ਹਾਂ, ਦੁਨੀਆਂ ਮਨਾਵੇ ਲੋਕ ਮਨਾਵੇ ਗੱਲ ਵੱਖਰੀ ਹੈ, ਕੋਈ ਕਾਰਜ ਬੜਾ ਵੱਡਾ ਕੀਤਾ ਹੋਵੇ ਤੇ ਗੱਲ ਵੱਖਰੀ ਹੈ ਵੀ ਤੇਰੀ ਦੇਣ ਵੀ ਨਾ ਦੁਨੀਆਂ ਨੂੰ ਕੋਈ ਦੇਣ ਹੈ ਨਾ ਸਮਾਜ ਨੂੰ ਕੋਈ ਦੇਣ ਹੈ। ਅੱਛਾ, ਤੇ ਕਈ ਵਾਰਾਂ ਉਹ ਵੀ ਲੋਕ ਜਨਮਦਿਨ ਮਨਾਉਂਦੇ ਨੇ ਜਿਹਦੀ ਆਪਣੇ ਟੱਬਰ ਨੂੰ ਵੀ ਕੋਈ ਦੇਣ ਨਹੀਂ ਹੈਗੀ, ਉਹਨਾਂ ਦਾ ਵੀ। ਹੁਣ ਵੇਖੋ ਬਾਣੀ ਦਾ ਵਾਕ ਹੈ ਜੀ, ਆਖਿਆ ਜਨਮੇ ਕੋ ਵਾਜੇ ਵਧਾਏ, ਜੰਮਿਆ ਤੇ ਵਾਜੇ ਵਜਾਏ ਗਏ। ਆ ਜਿੰਨੀਆਂ ਬਰਥਡੇ ਪਾਰਟੀਆਂ ਹੁੰਦੀਆਂ ਨੇ, ਜਿੰਨਾ ਸਭ ਕੁਝ ਹੁੰਦਾ, ਇਹ ਕੋਈ ਬਹੁਤੀਆਂ ਉੱਤਮ ਖੇਡਾਂ ਨਹੀਂ ਹੈਗੀਆਂ, ਇਹ ਰਿਐਲਿਟੀ। ਇਹਨੂੰ ਕੋਈ ਅੱਜ ਪ੍ਰਵਾਨ ਕਰ ਲਵੇ, ਕੋਈ ਕੱਲ੍ਹ ਪ੍ਰਵਾਨ ਕਰ ਲਵੇ, ਤੁਸੀਂ ਕਹਿ ਸਕਦੇ ਹੋ ਵੀ ਹੋ ਸਕਦਾ ਬੰਦਾ ਆਪ ਨਾ ਮਨਾਉਂਦਾ ਹੋਵੇ ਤਾਂ ਕਰਕੇ ਇੱਦਾਂ ਕਰਦਾ ਹੋਵੇ, ਪਰ ਨਹੀਂ, ਇਹ ਰਿਐਲਿਟੀ ਹੈ ਵੀ ਜਿੰਨੀਆਂ ਜਨਮ ਦਿਨ ਵਾਲੀਆਂ ਪਾਰਟੀਆਂ ਹੁੰਦੀਆਂ ਨੇ ਬੰਦੇ ਦਾ ਬਹੁਤਾ ਸੰਬੰਧ ਇਹੋ ਹੀ ਹੁੰਦਾ ਹੈ ਵੀ ਆਪਣਾ ਖਾਈਏ ਪੀਏ ਅਤੇ ਘਰ ਨੂੰ ਚੱਲੀਏ, ਬਸ ਠੀਕ ਹੈ। ਵੀ ਜਿਹੜੀਆਂ ਫੂਕਾਂ ਫਾਕਾਂ ਮਾਰਨੀਆਂ, ਮੋਮਬੱਤੀਆਂ ਦੇ ਚਾਰ ਮਾਰ ਲਓ ਅਤੇ ਗੱਲ ਇੱਥੇ ਨਿਬੜਦੀ ਹੈ, ਇਹਦੋਂ ਵੱਧ ਹੋਰ ਕੁਝ ਨਹੀਂ ਹੈਗਾ। ਮਤਲਬ ਇਹ ਇੱਕ ਸੱਚ ਹੈ। ਫਿਰ ਚਲੋ ਕਿਤੇ ਟੱਬਰਾਂ ਪਰਿਵਾਰਾਂ ਵਿੱਚ ਬਹਿ ਕੇ ਇੱਦਾਂ ਦੀ, ਚਲੋ ਜੇ ਸਾਨੂੰ ਖੁਸ਼ੀ ਲੱਗਦੀ ਹੈ ਉਹਨੂੰ ਸਾਂਝੀ ਕਰਨਾ, ਉਹ ਵੀ ਕੋਈ ਮਾੜੀ ਗੱਲ ਨਹੀਂ ਹੈ, ਮੈਂ ਨਹੀਂ ਕਹਿ ਰਿਹਾ ਵੀ ਉਹ ਕੋਈ ਮਾੜੀ ਗੱਲ ਹੈ। ਪਰ ਤੁਸੀਂ ਵੇਖੋ ਇਹ ਰਿਵਾਜ ਵੱਧਦਾ ਵੱਧਦਾ ਇੰਨਾ ਚੱਲਿਆ ਗਿਆ ਵੀ ਅੱਜ ਲੋਕਾਂ ਦੇ ਜੰਮਣ ਦੇ ਖਰਚੇ ਕਿੰਨੇ ਨੇ, ਪੱਬਾਂ ਕਲੱਬਾਂ ਦੇ ਵਿੱਚ ਸ਼ਰਾਬਾਂ। ਮਤਲਬ ਤੁਸੀਂ ਵੇਖੋ ਵੀ ਸਾਡੀ, ਸਾਨੂੰ ਅਜੇ ਤਾਈਂ ਸਾਡੀ ਖੁਸ਼ੀ ਪ੍ਰਗਟ ਕਰਨ ਦਾ ਤਰੀਕਾ ਵੀ ਕਿੱਡਾ ਘਟਿਆ, ਸਾਡੀ ਖੁਸ਼ੀ ਨੂੰ ਪ੍ਰਗਟ ਕਰਨ ਦਾ, ਬੀਰਾਂ ਦੀਆਂ ਬੋਤਲਾਂ ਖੋਲ੍ਹ ਕੇ ਝੱਗ ਕੱਢ ਕੇ, ਵੀ ਕਮਾਲ ਹੈ, ਅਸੀਂ ਕਿੱਡੇ ਨੀਵੇਂ ਪੱਧਰ ਦੇ ਬੰਦੇ ਹਾਂ ਵੀ ਅਸੀਂ ਖੁਸ਼ੀ ਵੀ ਪ੍ਰਗਟ ਕਰਨੀ ਹੋਵੇ ਤੇ ਕਿਹਦੇ ਨਾਲ ਕਰਦੇ ਹਾਂ, ਜ਼ਹਿਰ ਨਾਲ ਕਰ ਰਹੇ ਹਾਂ। ਅਸੀਂ ਖੁਸ਼ੀ ਵੀ ਪ੍ਰਗਟ ਕਰਨੀ ਹੋਵੇ ਤੇ ਨੱਚ ਭੁੜ ਕੇ ਕਰੀ ਜਾ ਰਹੇ, ਵੀ ਕੀ ਖੁਸ਼ੀ ਨੂੰ ਪ੍ਰਗਟ ਕਰਨ ਦਾ ਹੋਰ ਕੋਈ ਤਰੀਕਾ ਨਹੀਂ ਹੈ, ਇਹਦਾ ਅਲਟਰਨੇਟ ਕੀ ਹੈ, ਇਹਦਾ ਬਦਲ ਕੀ ਹੈ। ਤੇ ਉਹ ਉੱਥੇ ਫਿਰ ਸਾਰੀ ਖੇਡ ਇਹਨਾਂ ਦੀ ਹੈ ਵੀ ਬੰਦਾ ਖੁਸ਼ੀ ਪ੍ਰਗਟ ਕਰ ਰਿਹਾ ਹੈ ਬੜੇ ਘਟੀਆ ਜਿਹੇ ਤਰੀਕੇ ਦੇ ਨਾਲ, ਬੰਦਾ ਖੁਸ਼ੀ ਪ੍ਰਗਟ ਕਰ ਰਿਹਾ ਕੋਈ ਨੱਚਦੀਆਂ ਹੋਈਆਂ ਕੁੜੀਆਂ ਦੇ ਨਾਲ ਅੱਧ ਨੰਗੇ ਉਹਨਾਂ ਨੇ ਕੱਪੜੇ ਪਾ ਕੇ ਉੱਥੇ ਖੁਸ਼ੀ ਪ੍ਰਗਟ ਕਰ ਰਿਹਾ, ਵੀ ਸਾਡਾ ਜਿਹੜਾ ਇੰਟਲੈਕਟ ਹੈ ਉਹ ਇੱਥੇ ਆਣ ਕੇ ਖਲੋ ਗਿਆ। ਅਸੀਂ ਕਹਿੰਦੇ ਬੱਚਾ ਜੰਮਿਆ, ਚਲੋ ਕਿਸੇ ਪੱਬ ਦੇ ਵਿੱਚ, ਚਲੋ ਕਿਸੇ ਕਲੱਬ ਦੇ ਵਿੱਚ, ਉੱਥੇ ਜਾ ਕੇ ਸ਼ਰਾਬ ਦੀਆਂ ਬੋਤਲਾਂ ਦੇ ਡੱਟ ਖੋਲ੍ਹਾਂਗੇ ਅਤੇ ਕੋਈ ਤਾੜੀਆਂ ਤੂੜੀਆਂ ਜੀਆਂ ਮਾਰ ਲਵਾਂਗੇ, ਕੋਈ ਧੂਫਾਂ ਅਗਰਬੱਤੀਆਂ ਜਿਹੜੀਆਂ ਨੇ ਉਹ ਬੁਝਾ ਲਵਾਂਗੇ ਅਤੇ ਚਲੋ ਵੀ ਇਹ ਖੁਸ਼ੀ ਮਨਾਈ ਗਈ। ਇਹ ਹੈ ਖੁਸ਼ੀ ਮਨਾਉਣ ਦਾ ਤਰੀਕਾ, ਅਤੇ ਮੁੜ ਕੇ ਭਾਵੇਂ ਸਾਰਾ ਸਾਲ ਘਰ 'ਚ ਰੋਣਾ ਹੀ ਪਿਆ ਰਹੇ। ਮਤਲਬ ਝੂਠੀਆਂ ਜੀਆਂ ਖੁਸ਼ੀਆਂ ਦੇ ਵਿੱਚ ਬੰਦੇ ਨੇ ਆਪਣੇ ਆਪ ਨੂੰ, ਹੁਣ ਸਮਝ ਨਹੀਂ ਲੱਗਦੀ ਵੀ ਬੰਦਾ ਸੰਸਾਰ ਨੂੰ ਧੋਖਾ ਦੇ ਰਿਹਾ, ਇਹ ਸਮਾਜ ਨੂੰ ਦੇ ਰਿਹਾ ਕਿ ਆਪਣੇ ਆਪ ਨੂੰ ਦੇ ਰਿਹਾ, ਕਿਹਨੂੰ ਧੋਖਾ ਦੇ ਰਿਹਾ, ਜਿਹੜਾ ਧੋਖਾ ਹੈ ਉਹ ਕਿਹਨੂੰ ਦਿੱਤਾ ਜਾ ਰਿਹਾ। ਤੋ ਖੈਰ ਗੁਰੂ ਕਿਰਪਾ ਕਰੇ, ਬਾਬੇ ਨੇ ਗੱਲ ਬੜੀ ਪਿਆਰੀ ਆਖੀ। ਮਹਾਰਾਜ ਕਹਿੰਦੇ ਨੇ ਵੀ ਜਨਮੇ ਕੋ ਵਾਜੇ ਵਧਾਏ, ਸੋਹਿਲੜੇ ਅਗਿਆਨੀ ਗਾਏ, ਜੋ ਜਨਮੈ ਤੇ ਸਰਪਰ ਮਰਨਾ, ਕਿਰਤ ਪਿਆ ਸਿਰ ਸਾਹਾ ਹੈ। ਤੇ ਮੈਂ ਗੱਲ ਇੱਥੋਂ ਪ੍ਰਾਰੰਭ ਕੀਤੀ ਸੀ

0: ਵੀ ਸਾਡੇ ਜਿੰਨੇ ਵਾਜੇ ਨੇ ਉਹ ਝੂਠ ਦੇ ਸਿਰ ਉੱਤੇ ਹੁੰਦੇ ਨੇ, ਉਹ ਭਰਮ ਦੇ ਸਿਰ ਉੱਤੇ ਹੁੰਦੇ ਨੇ। ਜਦੋਂ ਭਰਮ ਟੁੱਟਦਾ ਹੈ ਤੇ ਵਾਜੇ ਵੀ ਨਾਲ ਹੀ ਟੁੱਟ ਜਾਂਦੇ ਨੇ। ਦੁਨੀਆਂ ਦੇ ਜਿੰਨੇ ਵਾਜੇ ਆਪਾਂ ਵਜਾਉਂਦੇ ਹਾਂ ਉਹ ਕੂੜ ਦੇ ਉੱਤੇ ਖਲੋਤੇ ਹੋਏ ਨੇ, ਕੂੜ ਦੇ ਉੱਤੇ ਟੁਕੇ ਨੇ। ਮੈਂ ਤੁਹਾਨੂੰ ਤੇ ਤੁਸੀਂ ਮੈਨੂੰ ਧੋਖਾ ਦੇ ਰਹੇ ਹੋ, ਤੇ ਉਸ ਧੋਖੇ ਦੀ ਆੜ ਵਿੱਚ ਆਪਾਂ ਕੀ ਵਜਾ ਰਹੇ ਹਾਂ, ਵਾਜੇ ਵਜਾ ਰਹੇ ਹਾਂ। ਤੇ ਉਹ ਵਾਜੇ ਥੋੜ੍ਹ ਚਿਰੇ ਹੁੰਦੇ ਨੇ, ਥੋੜ੍ਹਾ ਸਮਾਂ, ਉਹਦੀ ਲਿਮਿਟ ਹੁੰਦੀ ਹੈ। ਪਰ ਮਹਾਰਾਜ ਕਹਿੰਦੇ ਨੇ ਰੱਬ ਦੇ ਭਗਤਾਂ ਦੇ ਅੰਦਰ ਜਿਹੜੇ ਵਾਜੇ ਵੱਜਦੇ ਨੇ ਇਹ ਟੁੱਟਦੇ ਨਹੀਂ, ਇਹ ਸਦੀਵ ਕਾਲੀ ਹੁੰਦੇ ਨੇ, ਕਿਉਂਕਿ ਇਹ ਵਾਜੇ ਝੂਠ ਦੇ ਉੱਤੇ ਕਿਸੇ ਭਰਮ ਉੱਤੇ ਨਹੀਂ ਟਿਕੇ ਹੁੰਦੇ। ਆਨੰਦਾ ਵੱਜੈ ਨਿਤ ਵਾਜੇ, ਨੇਤੀ ਵਾਜੇ ਵੱਜਦੇ ਨੇ, ਨੇਤੀ, ਕਿਉਂਕਿ ਉਹ ਨੇਤੀ ਖੁਸ਼ੀ ਵਿੱਚ ਹੈ, ਨੇਤੀ ਖੇੜੇ ਵਿੱਚ ਹੈ, ਨੇਤੀ ਵਿਗਾਸ ਵਿੱਚ ਹੈ, ਉਹਦਾ ਤੇ ਉਹਦੇ ਦੇ ਅੰਦਰ ਮੌਜ ਹੀ ਲੱਗੀ ਪਈ ਹੈ, ਕਹਿ ਲਓ। ਆਨੰਦਾ ਨਿਤ ਵੱਜੈ ਵਾਜੈ ਪਾਰ ਬ੍ਰਹਮ ਮਨ ਬੂਠਾ ਰਾਮ, ਕਿਉਂਕਿ ਉਹਦੇ ਅੰਦਰ ਪਾਰ ਬ੍ਰਹਮ ਪਰਮੇਸ਼ਰ ਵਸਿਆ ਹੋਇਆ। ਪਾਰ ਬ੍ਰਹਮ ਮਨ ਬੂਠਾ ਰਾਮ, ਗੁਰਮੁਖੇ ਸੱਚ ਕਰਨੀ, ਉਹਦੀ ਕਰਨੀ ਸੱਚੀ ਹੋ ਗਈ, ਉਹਨੇ ਸੱਚ ਨੂੰ ਸਮਝ ਲਿਆ, ਸੱਚ ਨੂੰ ਰਿਅਲਾਈਜ਼ ਕਰ ਲਿਆ ਉਹਨੇ। ਗੁਰਮੁਖੇ ਸੱਚ ਕਰਨੀ ਸਾਰੀ, ਬਿਨਸੇ ਭਰਮ ਭੈ ਝੂਠਾ ਰਾਮ, ਉਹਦੇ ਅੰਦਰੋਂ ਬਿਨਸ ਗਿਆ ਭਰਮ ਡਰ ਝੂਠ। ਹੁਣ ਉਹ ਜਿਹੜੇ ਵਾਜੇ ਵੱਜ ਰਹੇ ਨੇ ਉਹ ਅਸਲੀ ਵਾਜੇ ਨੇ। ਤੋ ਬਾਬੇ ਨੇ ਅਗਲਾ ਬਚਨ ਰੱਖਿਆ, ਅਨਹਦ ਬਾਣੀ ਗੁਰਮੁਖ ਵਖਾਣੀ, ਜਸ ਸੁਣ ਸੁਣ ਮਨ ਤਨ ਹਰਿਆ। ਰੱਬੀ ਜਸ ਨੂੰ ਸੁਣ ਕੇ ਉਹਦਾ ਮਨ ਤੇ ਤਨ ਕੀ ਹੋਇਆ ਪਿਆ, ਹਰਿਆ ਹੋਇਆ ਪਿਆ, ਖਿੜਿਆ ਹੀ ਪਿਆ, ਉਹ ਖਿੜਿਆ ਹੀ। ਲੋਕਾਂ ਨੂੰ ਖਿੜਨ ਦੇ ਲਈ ਕਿਸੇ ਚੀਜ਼ ਦਾ ਸਹਾਰਾ ਚਾਹੀਦਾ, ਪਰ ਰੱਬ ਦੇ ਭਗਤ ਨੂੰ ਖੇੜੇ ਲਈ ਕਿਸੇ ਚੀਜ਼ ਦਾ ਸਹਾਰਾ ਨਹੀਂ ਚਾਹੀਦਾ। ਸਮਝ ਕੇ ਬੇਨਤੀ ਨੂੰ, ਲੋਕਾਂ ਨੂੰ ਖੁਸ਼ੀ ਦੇ ਲਈ ਸ਼ਰਾਬਾਂ ਚਾਹੀਦੀਆਂ ਨੇ, ਲੋਕਾਂ ਨੂੰ ਖੁਸ਼ੀ ਦੇ ਲਈ ਕੁਝ ਇੰਜੋਏ ਲਈ ਚਾਹੀਦਾ ਹੈ। ਰੱਬ ਦੇ ਭਗਤ ਸਦਾ ਹਰਿਆਲੇ ਰਹਿੰਦੇ ਨੇ, ਇਹ ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਨੇ। ਆਖਿਆ ਮਨ ਤਨ ਹਰਿਆ, ਸਰਬ ਸੁੱਖਾਂ ਤਿਸ ਹੀ ਬਣ ਆਏ, ਸਾਰੇ ਸੁੱਖ ਹੁਣ ਉਹਦੇ ਅੰਦਰ ਬਣ ਕੇ ਆ ਗਏ। ਜੋ ਪ੍ਰਭ ਆਪਣਾ ਕਰਿਆ, ਘਰ ਮੈਂ ਨਵਨਿਧ ਭਰੇ ਭੰਡਾਰਾ, ਉਹਦੇ ਘਰ ਵਿੱਚ ਹੀ ਨਵਨਿਧ, ਨਵਨਿਧ ਅਰਥ ਹੁੰਦਾ ਨੌ ਖਜ਼ਾਨੇ ਭੰਡਾਰ ਭਰੇ ਪਏ ਨੇ ਉਹਦੇ ਘਰ ਵਿੱਚ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁੱਖਾਂ ਸਾਧਨਾ ਪਾਇਆ। ਆਖਿਆ ਹੈ ਤੇ ਸਾਰਾ ਕੁਝ ਘਰ 'ਚ ਹੀ ਹੈ, ਪਰ ਮਨਮੁੱਖ ਬਾਹਰ ਦੀਆਂ ਚੀਜ਼ਾਂ 'ਚੋਂ ਲੱਭਦਾ ਫਿਰਦਾ। ਸਰਬ ਸੁੱਖਾਂ ਤਿਸ ਹੀ ਬਣ ਆਏ, ਜੋ ਪ੍ਰਭ ਆਪਣਾ ਕਰਿਆ, ਘਰ ਮੈਂ ਨਵਨਿਧ ਭਰੇ ਭੰਡਾਰਾ, ਰਾਮ ਨਾਮ ਰੰਗ ਲਾਗਾ, ਨਾਨਕ ਜਨ ਪ੍ਰਭ ਕਦੇ ਨਾ ਵਿਸਰੇ, ਜਾਂ ਪੂਰਨ ਜਾ ਕੇ ਭਾਗਾ। ਮਹਾਰਾਜ ਨੇ ਆਖਿਆ ਉਹਨਾਂ ਨੂੰ, ਉਹ ਪ੍ਰਭੂ ਸੇਵਕ ਨੂੰ ਕਦੇ ਨਹੀਂ ਵਿਸਰਦਾ ਜਿਹਦੇ ਭਾਗ ਪੂਰਨ ਨੇ। ਅਗਲੇਰਾ ਬਚਨ ਹੈ, ਭਇਆ ਪ੍ਰਭ ਛਤਰਪਤ ਕੀਨੀ ਸਗਲ ਤਪਤ ਵਿਨਾਸੀ ਰਾਮ। ਅਕਾਲ ਪੁਰਖ ਵਾਹਿਗੁਰੂ ਨੇ ਐਸੀ ਕਿਰਪਾ ਕੀਤੀ, ਐਸੀ ਛਾਂ ਕੀਤੀ ਉਸ ਪਾਤਸ਼ਾਹ ਨੇ, ਸਾਰੀ ਅੰਦਰ ਦੀ ਤਪਤ ਬਿਨਸ ਗਈ। ਭਇਆ ਪ੍ਰਭ, ਛਾਇਆ ਪ੍ਰਭ ਛਤਰਪਤ ਕੀਨੀ, ਛਾਇਆ ਕੀਤੀ, ਸਗਲ ਤਪਤ ਵਿਨਾਸੀ ਰਾਮ, ਦੁੱਖ ਪਾਪ ਕਾ ਡੇਰਾ ਢਾਠਾ ਕਾਰਜ ਆਇਆ ਰਾਸੀ ਰਾਮ। ਅੰਦਰ ਦੇ ਦੁੱਖਾਂ ਦੇ ਪਾਪਾਂ ਦੇ ਡੇਰੇ ਢਹਿ ਗਏ, ਤੇ ਹੁਣ ਜ਼ਿੰਦਗੀ ਦਾ ਕਾਰਜ ਰਾਸ ਆ ਗਿਆ। ਹਰ ਪ੍ਰਭ ਫੁਰਮਾਇਆ ਮਿੱਟੀ ਬੁਲਾਇਆ, ਅੰਦਰ ਦੀਆਂ ਬਲਾਵਾਂ ਮਿਟ ਗਈਆਂ। ਇਹ ਬਲਾ ਕੋਈ ਬਾਹਰ ਨਹੀਂ ਹੁੰਦੀ, ਬੰਦੇ ਦੇ ਅੰਦਰ ਹੀ ਬੈਠੀ ਹੈ। ਅਸੀਂ ਕਹਿੰਦੇ ਪਤਾ ਨਹੀਂ ਸਾਡੇ ਮੁੰਡੇ ਨੂੰ ਕਿਹੜੀ ਬਲਾ ਚਿੰਬੜੀ ਹੈ, ਨਹੀਂ ਨਹੀਂ, ਬਲਾ ਉਹਦੇ ਅੰਦਰ ਹੀ ਹੈ, ਬਾਹਰੋਂ ਨਹੀਂ ਕੋਈ ਬਲਾ ਚਿੰਬੜੀ, ਬਲਾ ਬੰਦੇ ਦਾ ਸੁਭਾਅ ਹੀ ਹੁੰਦਾ। ਤੋ ਮਹਾਰਾਜ ਨੇ ਆਖਿਆ ਹਰ ਪ੍ਰਭ ਫੁਰਮਾਇਆ ਮਿਟੀ ਬੁਲਾਇਆ, ਸੱਚ ਧਰਮ ਪੁੰਨ ਫਲਿਆ। ਹੁਣ ਅੰਦਰ ਸੱਚ ਧਰਮ ਤੇ ਪੁੰਨ ਫਲਣ ਲੱਗ ਪਏ। ਕਈ ਵਾਰ ਬੀਜ ਧਰਤੀ ਵਿੱਚ ਬੀਜੋ, ਜੇ ਫਲੇ ਹੀ ਨਾ ਹੋ ਤੇ ਉਹ ਖਤਮ ਹੋ ਜਾਂਦਾ। ਤੋ ਮਹਾਰਾਜ ਨੇ ਆਖਿਆ ਸੋ ਪ੍ਰਭ ਆਪਣਾ ਸਦਾ ਧਿਆਈਏ, ਸੋਵਤ ਬੈਸਤ ਖਲਿਆ, ਗੁਣ ਨਿਧਾਨ ਸੁਖ ਸਾਗਰ ਸਵਾਮੀ, ਜਲ ਥਲ ਮਈਅਲ ਸੋਈ। ਗੁਣ ਗਾਉਣੇ ਉਹਦੇ ਨੇ ਜਿਹੜਾ ਜਲ ਥਲ ਹਰ ਇੱਕ ਦੇ ਵਿੱਚ ਵਸਿਆ ਹੈ। ਜਨ ਨਾਨਕ ਪ੍ਰਭ ਕੀ ਸ਼ਰਨਾਈ, ਤਿਸ ਬਿਨ ਅਵਰ ਨਾ ਕੋਈ। ਨਾਨਕ ਉਹਦੀ ਸ਼ਰਨ ਵਿੱਚ ਹੈ ਜਿੱਥੋਂ ਬਿਨਾਂ ਸੰਸਾਰ ਉੱਤੇ ਹੋਰ ਕੋਈ ਨਹੀਂ ਹੈ। ਸੋ ਗੁਰੂ ਕਿਰਪਾ ਕਰੇ, ਤਿੰਨਾਂ ਪਦਿਆਂ ਦੀ ਆਪਾਂ ਵਿਚਾਰ ਕੀਤੀ। ਅਗਲਾ ਪਦ ਆਰੰਭ ਹੁੰਦਾ ਹੈ ਵੀ ਮੇਰਾ ਘਰ ਬਣਿਆ, ਬਨ ਤਾਲ ਬਣਿਆ, ਪ੍ਰਭ ਪਰਸੇ ਹਰ ਰਾਇਆ ਰਾਮ। ਸੋ ਕਿਤੇ ਫਿਰ ਇਹ ਵਾਕ ਆਵੇਗਾ ਤੇ ਆਪਾਂ ਇਹਨੂੰ ਅੱਗੇ ਵਿਚਾਰਾਂਗੇ। ਆਓ ਅਗਲੇ ਸਮੇਂ ਲਈ ਭਾਈ ਜਸਵਿੰਦਰ ਸਿੰਘ ਹੋਣਾ ਦੇ ਜਥੇ ਪਾਸੋਂ ਰੱਬੀ ਬਾਣੀ ਦੇ ਕੀਰਤਨ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
1: ਜੀ ਕੀ ਫਤਿਹ। ਭਾਈ ਸਾਹਿਬ, ਭਾਈ ਗੁਰਸ਼ਰਨ ਸਿੰਘ ਜੀ ਹੋਣਾ ਦਾ, ਜਿਹਨਾਂ ਨੇ ਅੱਜ ਦੇ ਮੁੱਖ ਵਾਕ ਦੀ ਕਥਾ ਵਿਚਾਰ ਸਾਡੇ ਨਾਲ ਸਾਂਝੀ ਕੀਤੀ, ਗੁਰੂ ਕਿਰਪਾ ਕਰੇ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ। ਹੁਣ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਅੰਮ੍ਰਿਤਸਰ ਸਾਹਿਬ ਵਾਲਾ ਜਥਾ ਕੀਰਤਨ ਸਰਵਣ ਕਰਾਉਣਗੇ, ਬੜੇ ਪਿਆਰ ਨਾਲ ਸਰਵਣ ਕਰੋ। ਔਰ ਇਹ ਹੀ ਹਫ਼ਤਾ ਸਾਡੇ ਪਾਸ ਨੇ, ਉਸ ਤੋਂ ਬਾਅਦ ਇਹਨਾਂ ਦਾ ਦੂਸਰੇ ਅਸਥਾਨ ਦੀ ਸੇਵਾ, ਸਤਿਗੁਰੂ ਇਹਨਾਂ ਨੂੰ ਚੜ੍ਹਦੀਆਂ ਗੱਲਾਂ ਬਖਸ਼ਣ। ਬਹੁਤ ਬਹੁਤ ਇਹਨਾਂ ਦਾ ਧੰਨਵਾਦ। ਸੋ ਅੱਜ ਤਿੰਨ ਖੰਡ ਪਾਠ ਆਰੰਭ ਹੋਣੇ ਨੇ, ਜਿਨ੍ਹਾਂ ਦੇ ਭੋਗ ਐਤਵਾਰ ਨੂੰ ਪੈਣਗੇ, ਪਰਿਵਾਰ ਵੱਲੋਂ ਬੇਨਤੀ ਦਰਸ਼ਨ ਦੇਣੇ। ਔਰ ਅੱਜ ਸ਼ਾਮ ਨੂੰ ਆਨੰਦ ਕਾਰਜ ਦੀ ਮਰਿਆਦਾ ਮੁਤਾਬਕ ਕੀ ਜਿਹੜੀ ਹੈ ਦੀ ਮਰਿਆਦਾ, ਉਹਦੇ ਬਾਰੇ ਸਿਖਲਾਈ ਜਾਣਕਾਰੀ ਦੇਣ ਲਈ ਵਰਕਸ਼ਾਪ ਇੱਕ ਲੱਗ ਰਹੀ ਅੱਜ। ਸੋ 6:30 ਤੋਂ ਲੈ ਕੇ ਤਕਰੀਬਨ 8 ਵਜੇ, 8:30 ਤੱਕ ਆਪ ਜੀ ਨੂੰ ਬੇਨਤੀ ਹੈ, ਜ਼ਰੂਰ ਉਸ ਵਿੱਚ ਹਾਜ਼ਰੀਆਂ ਭਰਨੀਆਂ। ਸਰਵ ਕਰੀਏ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਚੁਭੈ ਦੁੱਖ ਪਾਵੇਂ, ਜਮਕਾਲ ਸਹਿ ਸਿਰ ਡੰਡਾ ਹੈ। ਸਾਕ ਧਰ ਸਾਧਨਾ ਜਾਣਿਆ, ਤਿੰਨ ਅੰਤਰ ਹੋਮੇ ਕੰਡਾ ਹੈ। ਹੋਮੇ ਦਾ ਸ਼ਿਕਾਰ ਹੋਇਆ ਬੰਦਾ ਕਿਸੇ ਦੀ ਤਾਰੀਫ ਨਹੀਂ ਕਰ ਸਕਦਾ, ਹੋਮੇ ਦਾ ਸ਼ਿਕਾਰ ਹੋਇਆ ਬੰਦਾ ਕਿਸੇ ਚੀਜ਼ ਦਾ ਰਸ ਨਹੀਂ ਮਾਣ ਸਕਦਾ, ਹੋਮੇ ਦਾ ਸ਼ਿਕਾਰ ਹੋਇਆ ਬੰਦਾ ਕਿਸੇ ਸਭਾ ਵਿੱਚ ਨਹੀਂ ਬਹਿ ਸਕਦਾ, ਉਹਨੂੰ ਸਵਾਦ ਹੀ ਨਹੀਂ ਆਵੇਗਾ। ਦੁਨਿਆਵੀ ਤੌਰ 'ਤੇ ਵੀ ਤੁਸੀਂ ਕਦੀ ਵੇਖੋ, ਕੋਈ ਬੰਦਾ ਹੰਕਾਰੀ ਹੋਵੇ ਨਾ, ਉਹ ਕਿਸੇ ਇਕੱਠ ਵਿੱਚ ਨਹੀਂ ਬਹਿ ਸਕਦਾ। ਕੋਈ ਬੰਦਾ ਹੰਕਾਰੀ ਹੋਵੇ ਤੇ ਉਹਦੇ ਕੋਲ ਕੋਈ ਨਹੀਂ ਬੈਠੇਗਾ, ਬੰਦਾ ਉਹ ਤੋਂ ਪਾਸਾ ਵੱਟੇਗਾ, ਬੰਦਾ ਆਖੇਗਾ ਫਲਾਨੀ ਜਗ੍ਹਾ। ਜੇ ਤੁਸੀਂ ਬੱਚਿਆਂ 'ਚ ਵੀ ਬਹਿਣਾ ਹੋਵੇ ਤੇ ਤੁਹਾਨੂੰ ਬੱਚੇ ਬਣਨਾ ਪੈਂਦਾ, ਉੱਥੇ ਸਿਆਣੇ ਬਣ ਕੇ ਨਹੀਂ ਬੈਠਾ ਜਾਂਦਾ। ਹੁਣ ਕਈਆਂ ਦਾ ਸੁਭਾਅ ਹੁੰਦਾ ਨਾ, ਉਹ ਜੇ ਬੱਚਿਆਂ ਵਿੱਚ ਨੇ ਤੇ ਉਹਨਾਂ ਬੱਚਿਆਂ ਵਰਗੇ ਹੋ ਜਾਣਾ, ਕਿਉਂਕਿ ਪਤਾ ਹੈ ਵੀ ਤੁਹਾਨੂੰ ਉਹਦੇ ਲੈਵਲ ਤਾਈਂ ਜਾਣਾ ਪੈਣਾ। ਉੱਥੇ ਫਿਰ ਬੰਦਾ ਇੰਜੀਨੀਅਰ ਵੀ ਹੋਵੇ, ਡਾਕਟਰ ਵੀ ਹੋਵੇ, ਸਾਇੰਟਿਸਟ ਵੀ ਹੋਵੇ, ਬੱਚੇ ਦੇ ਸਾਹਮਣੇ ਬੰਦਾ ਸਾਇੰਟਿਸਟ ਨਹੀਂ ਹੋ ਸਕਦਾ, ਬੱਚੇ ਦੇ ਸਾਹਮਣੇ ਤੇ ਬੰਦਾ ਬੱਚਾ ਹੀ ਹੋ ਸਕਦਾ, ਫਿਰ ਉਹ ਸਰਵਾਈਵ ਕਰੇਗਾ। ਹੁਣ ਵੈਸੇ ਹੋ ਸਕਦਾ ਹੈ ਕੋਈ ਮੁਲਕ ਦਾ ਪ੍ਰਧਾਨ ਮੰਤਰੀ ਹੋਵੇ, ਕੋਈ ਰਾਸ਼ਟਰਪਤੀ ਹੋਵੇ, ਪਰ ਜਦੋਂ ਆਪਣੇ ਘਰ ਪਰਿਵਾਰ ਵਿੱਚ ਬੱਚੇ ਦੇ ਕੋਲ ਜਾ ਕੇ ਬੈਠੇਗਾ, ਜਿਹੜਾ ਮਰਜ਼ੀ ਡੈਜ਼ੀਗਨੇਸ਼ਨ ਹੋਵੇ, ਉਹਨੂੰ ਬੱਚੇ ਦੇ ਪੱਧਰ ਉੱਤੇ ਆਉਣਾ ਪਵੇਗਾ, ਬੱਚੇ ਦੇ ਨਾਲ ਸਾਂਝ ਪਾਉਣ ਦੇ ਲਈ, ਉਹਦੇ ਨਾਲ ਜੇ ਉਹਨੇ ਸਾਂਝ ਪਾਉਣੀ ਹੈ। ਤੇ ਜੇ ਉੱਥੇ ਵੀ ਬੰਦਾ ਆਪਣਾ ਹੰਕਾਰ ਚੁੱਕੀ ਫਿਰੇ, ਈਗੋ ਇਸ ਤਰੀਕੇ ਨਾਲ ਚੁੱਕੀ ਪਰੇ ਵੀ ਮੈਂ ਤੇ ਰਾਸ਼ਟਰਪਤੀ ਹਾਂ, ਮੈਂ ਤੇ ਇੰਜੀਨੀਅਰ ਹਾਂ, ਮੈਂ ਤੇ ਸਾਇੰਟਿਸਟ ਹਾਂ, ਉਹ ਬੰਦਾ ਕਦੀ ਵੀ ਇੰਟਰੈਕਟ ਨਹੀਂ ਕਰ ਪਾਵੇਗਾ ਬੱਚੇ ਦੇ ਨਾਲ। ਤਾਂ ਮਹਾਰਾਜ ਕਹਿੰਦੇ ਨੇ ਹਉਮੈ ਬੁਰਾ ਹੈ, ਹੰਕਾਰ ਬੁਰੀ ਚੀਜ਼ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅੱਜ ਵੀ ਕਬੀਰ ਸਾਹਿਬ ਨੇ ਇੱਕ ਜਿਹੜਾ ਖਿਆਲ ਸਾਡੇ ਸਾਹਮਣੇ ਪ੍ਰਗਟ ਕੀਤਾ ਨਾ, ਉਹਨਾਂ ਆਖਿਆ ਵੇਖੋ, ਇਸ ਤਨ ਧਨ ਕੋ ਕਿਆ ਗਰਬਈਆ। ਪਹਿਲਾ ਸ਼ਬਦ ਵਰਤਿਆ ਤਨ ਤੇ ਦੂਜਾ ਵਰਤਿਆ ਧਨ। ਵੈਸੇ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਤੁਸੀਂ ਪੜ੍ਹਦੇ ਹੋ ਵੀ ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਅਗਿਆਨ। ਜਿਹੜਾ ਬੰਦਾ ਧਨ ਤੇ ਭੂਮੀ ਦਾ ਹੰਕਾਰ ਕਰਦਾ ਹੈ, ਗੁਰਦੇਵ ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਉਹ ਮੂਰਖ ਹੈ, ਅੰਨਾ ਹੈ, ਅਗਿਆਨੀ ਹੈ, ਉਹਨੂੰ ਸਮਝ ਨਹੀਂ ਹੈ। ਧਨ ਭੂਮਿਕਾ ਕਿਸੇ ਵੀ ਚੀਜ਼ ਦਾ ਹੰਕਾਰ ਮੜ, ਧਨ ਭੂਮਿਕਾ ਜੋ ਕਰੈ ਅਭਿਮਾਨ, ਸੋ ਮੂਰਖ ਅੰਧਾ ਅਗਿਆਨ। ਵੇਖੋ ਕਿੰਨੀਆਂ ਗੱਲਾਂ, ਜੋ ਜਾਣੈ ਮੈਂ ਜੋ ਬਨਵੰਤ, ਸੋ ਹੋਵਤ ਬਿਸ਼ਟਾ ਕਾ ਜੰਤ। ਜਿਹੜਾ ਇਸ ਗੱਲ ਦਾ ਹੰਕਾਰ ਕਰਦਾ ਵੀ ਮੇਰੇ ਤੇ ਜਵਾਨੀ ਆਈ ਹੈ, ਮੈਂ ਬੜਾ ਜੋਬਨ ਵਾਲਾ ਹਾਂ, ਜਵਾਨੀ ਵਾਲਾ ਹਾਂ, ਆਖਿਰ ਤੈਨੂੰ ਇਹ ਨਹੀਂ ਪਤਾ ਵੀ ਤੂੰ ਵੀ ਬਿਸ਼ਟਾ ਦਾ ਜੰਤੂ ਬਣ ਜਾਣਾ, ਇਹ ਢਲ ਜਾਣੀ ਹੈ। ਤੇਰੇ ਤੋਂ ਪਹਿਲਾਂ ਕਈਆਂ ਤੇ ਜਵਾਨੀ ਆਈ, ਤੇਰੇ ਤੋਂ ਕੋਈ ਨਵੀਂ ਥੋੜਾ ਆਈ ਹੈ, ਢਲ ਗਈ, ਖਤਮ ਹੋ ਗਈ। ਵੀ ਰੋਤੀ ਹੈ ਨਾ ਇੱਕ, ਜਿਵੇਂ ਬਹਾਰ ਆਉਂਦੀ ਹੈ, ਅੱਛਾ ਰੁੱਖਾਂ ਦੀ ਬਹਾਰ ਤੇ ਫਿਰ ਬਦਲ ਆਉਂਦੀ ਹੈ, ਬੰਦੇ ਦੀ ਨਹੀਂ ਬਦਲ ਕੇ ਆਉਂਦੀ। ਰੁੱਖ ਜਿਹੜਾ ਹੁੰਦਾ ਨਾ, ਤੁਸੀਂ ਵੇਖੋ ਜਦੋਂ ਠੰਡ ਪੈਂਦੀ ਹੈ ਪੂਰੇ ਰੁੱਖ ਦੇ ਪੱਤੇ ਝੜ ਜਾਂਦੇ ਨੇ, ਪਰ ਫਿਰ ਸੰਭਾਵਨਾ ਹੁੰਦੀ ਹੈ ਵੀ ਹੁਣ ਉਹਨੇ ਨਵੇਂ ਹੋਰ ਖੂਬਸੂਰਤ ਤਰੀਕੇ ਨਾਲ ਉਹ ਪੱਤੇ ਉਹਦੇ ਵਾਪਸ ਆਉਣੇ ਨੇ। ਪਰ ਜਦੋਂ ਬੰਦੇ ਦੀ ਜਵਾਨੀ ਢਲਦੀ ਹੈ, ਜਿਹਦਾ ਉਹ ਹੰਕਾਰ ਕਰਦਾ ਹੈ, ਦੁਨੀਆਂ ਦੀ ਕਿਸੇ ਤਾਕਤ, ਦਵਾਈ, ਮੈਡੀਸਨ, ਟੀਕੇ, ਇੰਜੈਕਸ਼ਨ, ਦੁਨੀਆਂ ਦੇ ਧਨ ਦੌਲਤ ਨਾਲ ਉਹ ਜਵਾਨੀ ਵਾਪਸ ਲਿਆਂਦੀ ਨਹੀਂ ਜਾ ਸਕਦੀ। ਇੱਦਾਂ ਹੀ ਧਨ ਦੀ ਖੇਡ ਵੀ ਹੈ। ਅੱਜ ਬੰਦੇ ਕੋਲ ਧਨ ਹੈ, ਕੱਲ੍ਹ ਨੂੰ ਹੋ ਸਕਦਾ ਹੈ ਵੀ ਉਹ ਧਨ ਉਹਦੇ ਕੰਮ ਹੀ ਨਾ ਆਵੇ। ਵੇਖੋ ਧਨ ਵੀ ਜਿਹੜਾ ਹੁੰਦਾ ਨਾ, ਇੱਕ ਸੀਮਿਤ ਦਾਇਰੇ ਵਿੱਚ ਬੰਦੇ ਦੀ ਹੈਲਪ ਕਰਦਾ ਹੈ। ਮੈਂ ਕੱਲ੍ਹ ਵੀ ਅਰਜ਼ ਕੀਤੀ ਸੀ ਵੀ ਇੱਕ ਪੜਾਅ ਬੰਦੇ ਦੀ ਜ਼ਿੰਦਗੀ ਦਾ ਇਹੋ ਜਿਹਾ ਵੀ ਆਉਂਦਾ ਹੈ ਜਿੱਥੇ ਉਹਨੂੰ ਧਨ ਨਹੀਂ ਚੰਗਾ ਲੱਗਦਾ, ਜਿੱਥੇ ਉਹਦੇ ਅੰਦਰ ਦੀ ਤ੍ਰਿਪਤੀ ਧਨ ਨਹੀਂ ਕਰਾ ਸਕਦਾ, ਉੱਥੇ ਉਹਨੂੰ ਸਕੂਨ ਧਨ ਨਹੀਂ ਦੇ ਸਕਦਾ। ਤੁਸੀਂ ਵੇਖੋ ਇਹਦਾ ਬੜਾ ਨਤੀਜਾ ਸਿੱਧਾ ਹੈ। ਤੁਹਾਨੂੰ ਆਪਣੀ ਲਾਈਫ ਵਿੱਚ ਕਿੰਨੇ ਲੋਕ ਐਸੇ ਮਿਲੇ ਹੋਣਗੇ ਜਿਹੜੇ ਕਹਿੰਦੇ ਹੋਣਗੇ ਵੀ ਬਾਬਾ ਜੀ ਸਾਰਾ ਕੁਝ ਹੈਗਾ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ, ਪੈਨਸ਼ਨ ਵੀ ਹੈਗੀ ਹੈ, ਵੀ ਕੋਈ ਫਿਕਰ ਖਾਣ ਦਾ ਨਹੀਂ ਹੈਗਾ, ਘਰ ਬੂਹਾ ਬਾਰ ਸਭ ਸੋਹਣਾ ਬਣਿਆ, ਬੜਾ ਸੋਹਣਾ ਗੁਜ਼ਾਰਾ ਚੱਲਦਾ ਹੈ, ਗੱਡੀਆਂ ਖਲੋਤੀਆਂ ਨੇ ਦੋ ਦੋ, ਚਲਾਉਣ ਵਾਲਾ ਕੋਈ ਨਹੀਂ ਹੈਗਾ, ਕਿਤੇ ਆਉਣਾ ਜਾਣਾ ਹੋਵੇ ਕੋਈ ਸਮੱਸਿਆ ਨਹੀਂ, ਪਰ ਫਿਰ ਵੀ ਦੁਖੀ ਆ। ਫਿਰ ਉਹ ਕਿਹੜੀ ਚੀਜ਼ ਹੈ ਜਿਹੜੀ ਬੰਦੇ ਨੂੰ ਦੁਖੀ ਕਰਦੀ ਹੈ?

ਖੋਜ ਤੇ ਉਸ ਚੀਜ਼ ਦੀ ਚਾਹੀਦੀ ਹੈ ਨਾ। ਵੀ ਜਦੋਂ ਜਵਾਨੀ ਵਿੱਚ ਸੀ ਤੇ ਮੈਨੂੰ ਇਹ ਲੱਗਦਾ ਸੀ ਵੀ ਮੈਂ ਜੇ ਆਹ ਸਹੂਲਤਾਂ ਆਪਣੇ ਲਈ ਖੜੀਆਂ ਕਰ ਲਵਾਂ ਤੇ ਤਾਂ ਮੈਂ ਸੁਖੀ ਹੋ ਸਕਦਾ। ਵੀ ਹੁਣ ਜਦੋਂ ਜ਼ਿੰਦਗੀ ਦਾ ਇੱਕ ਪੜਾਅ ਲੰਘ ਗਿਆ ਤੇ ਫਿਰ ਬੰਦਾ ਕਹਿ ਰਿਹਾ ਜੀ ਸਾਰਾ ਕੁਝ ਹੀ ਹੈਗਾ, ਕੋਠੀ ਵੀ ਹੈਗੀ ਹੈ, ਕਾਰ ਸਭ ਕੁਝ ਸੋਹਣਾ, ਪੀਆਰ ਵੀ ਹੈਗੀ ਹੈ, ਸਭ ਕੁਝ, ਸਿਟੀਜ਼ਨ ਹੋ ਗਏ, ਪਰ ਇੱਕ ਖਲਾ, ਇੱਕ ਵੈਕਿਊਮ ਅੰਦਰ ਕ੍ਰੀਏਟ ਹੋ ਗਿਆ ਏ, ਉਹਦਾ ਹੱਲ ਕੀ ਹੈ? ਉਹ ਕਿੱਥੋਂ ਭਰੇਗਾ? ਤੋ ਗੁਰਦੇਵ ਮਹਾਰਾਜ ਕਹਿੰਦੇ ਨੇ ਇਸ ਕਰਕੇ ਭਾਈ ਇਹ ਜਿਹੜਾ ਧਨ ਹੈ, ਰੱਥ ਫਿਰਦੇ ਦਿਸੇ ਸ਼ਾਮ, ਜਦੋਂ ਰੱਥ ਫਿਰਦਾ ਹੈ ਨਾ ਸੂਰਜ ਦਾ, ਉਦੋਂ ਛਾਂ ਦਿਖਦੀ ਹੈ ਤੇ ਬਾਅਦ ਵਿੱਚ ਉਹ ਖਤਮ ਹੋ ਜਾਂਦੀ ਹੈ। ਤੋ ਬਾਬਾ ਜੀ ਨੇ ਅੱਜ ਸਾਨੂੰ ਸਮਝਾਇਆ ਵੀ ਬੰਦੇ ਨੂੰ ਆਪਣੇ ਤਨ ਦਾ ਤੇ ਧਨ ਦਾ ਕਦੀ ਵੀ ਅਹੰਕਾਰ ਨਹੀਂ ਕਰਨਾ ਚਾਹੀਦਾ, ਇਹਦਾ ਮਾਣ ਨਹੀਂ ਕਰਨਾ ਚਾਹੀਦਾ। ਕਿੰਨੇ ਬਚਨ ਬਾਣੀ ਦੇ ਨੇ ਮੈਂ ਅੱਜ ਪੜ੍ਹਨ ਲੱਗਾ। ਸਤਿਗੁਰੂ ਮਹਾਰਾਜ ਨੇ ਕੁਝ ਕੁ ਉਦਾਹਰਨਾਂ ਦਿੱਤੀਆਂ, ਗਹਿਰੀ ਕਰਕੇ ਨੀਵ ਖੁਦਾਈ ਉੱਪਰ ਮੰਡਪ ਛਾਏ, ਵੀ ਜਿਨ੍ਹਾਂ ਨੇ ਬੜੀਆਂ ਡੂੰਘੀਆਂ ਪੁੱਟ ਪੁੱਟ ਕੇ ਨੀਆਂ ਘਰ ਬਣਾਏ, ਗਹਿਰੀ ਕਰਕੇ ਨੀਵ ਖੁਦਾਈ ਉੱਪਰ ਮੰਡਪ ਛਾਏ, ਬੜੇ ਵੱਡੇ ਵੱਡੇ ਮਹਿਲ ਮੰਡਪ ਉਹਨੇ ਖੜੇ ਕਰ ਲਏ, ਸ਼ਮਿਆਨੇ ਲਾ ਲਏ। ਤੇ ਇੱਕ ਪਾਸੇ ਮਾਰਕੰਡੇ ਰਿਸ਼ੀ ਦੀ ਉਹਨਾਂ ਨੇ ਉਦਾਹਰਨ ਦਿੱਤੀ ਵੀ ਉਹਨੇ ਕੁੱਲੀ ਵਿੱਚ ਆਪਣੇ ਜੀਵਨ ਨੂੰ ਕੱਢ ਦਿੱਤਾ ਰੱਬੀ ਇਬਾਦਤ ਕਰਦੇ। ਮਾਰਕੰਡੇ ਤੇ ਕੋਧ ਕਾਈ ਜਿਨ ਤ੍ਰਿਣ ਧਰ ਮੂੰਡ ਬੁਲਾਏ, ਬਾਬੇ ਨੇ ਕਿਹਾ ਹਮਰੋ ਕਰਤਾ ਰਾਮ ਸਨੇਹੀ ਕਾਹੇ ਰੇ ਨਰ ਗਰਬ ਕਰਤ ਹੋ, ਹੇ ਮਨੁੱਖ ਕਾਹਦਾ ਗਰਬ ਹੈ, ਕਾਹਦਾ ਅਹੰਕਾਰ ਹੈ? ਹਮਰੋ ਕਰਤਾ ਰਾਮ ਸਨੇਹੀ ਕਾਹੇ ਰੇ ਨਰ ਗਰਬ ਕਰਤ ਹੋ, ਬਿਨ ਸਜਾਏ ਝੂਠੀ ਦੇਹੀ। ਅੱਛਾ ਹੁਣ ਦੋ ਗੱਲਾਂ ਨੇ ਜੀ, ਸਰੀਰ ਵੀ ਬਿਨਸ ਜਾਣਾ ਤੇ ਝੂਠੀ ਦੇਈ, ਇੱਦਾਂ ਸਮਝ ਲਓ ਵੀ ਇੱਕ ਦੇਈ ਦੇ ਵਿੱਚ ਜਿਹੜੀ ਤੂੰ ਦੇਈ ਸਿਰਜ ਕੇ ਬੈਠਾ ਨਾ, ਇੱਕ ਜਿਹੜਾ ਤੈਨੂੰ ਸਰੀਰਕ ਮੋਹ ਹੈ ਇਹ ਵੀ ਝੂਠਾ ਹੀ ਹੈ, ਇਹਨੇ ਵੀ ਬਿਨਸ ਜਾਣਾ, ਇਹਨੇ ਵੀ ਖਤਮ ਹੋ ਜਾਣਾ। ਮਤਲਬ ਜੋ ਜਿਹੜੀ ਛਵੀ ਇੱਕ ਤੂੰ ਬਣਾ ਲਈ ਹੈ ਨਾ ਆਪਣੇ ਅੰਦਰ, ਇਹ ਬਿਨਸ ਜਾਣੀ ਹੈ। ਜਿਹੜੀ ਭਰਮ ਦੀ ਦੇਹ ਤੂੰ ਇੱਕ ਆਪਣੇ ਅੰਦਰ ਸਿਰਜ ਲਈ ਹੈ, ਕਾਹੇਰੇ ਨਾਲ ਗਰਭ ਕਰਤ ਹੋ, ਬਿਨਸ ਜਾਏ ਝੂਠੀ ਦੇਈ। ਇਹ ਜਿਹੜਾ ਸਰੀਰ ਝੂਠਾ ਹੈ, ਇਹਨੇ ਬਿਨਸ ਜਾਣਾ, ਇਸ ਕਰਕੇ ਇਹਦਾ ਅਹੰਕਾਰ ਨਾ ਕਰੀ, ਗਰਬ ਨਾ ਕਰੀ ਇਹਦਾ। ਤੋਂ ਮਹਾਰਾਜ ਨੇ ਉਦਾਹਰਨਾਂ ਦਿੱਤੀਆਂ ਵੀ ਮੇਰੀ ਮੇਰੀ ਕੈਰੋ ਕਰਥੇ ਦੁਰਯੋਧਨ ਸਿਪਾਹੀ, ਦੁਰਯੋਧਨ ਵਰਗੇ ਕੌਰਵ, ਕੈਰੋ ਦਾ ਮਤਲਬ ਹੈ ਕੌਰਵ, ਕੌਰਵ ਤੇ ਪਾਂਡਵ ਦੋ ਬੜੇ ਅਹਿਮ ਪਾਤਰ ਨੇ ਇਤਿਹਾਸ ਦੇ। ਬਾਬੇ ਨੇ ਆਖਿਆ ਉਹ ਵੀ ਮੇਰੀ ਮੇਰੀ ਕਰਦੇ ਸੀ, ਮੇਰੀ ਮੇਰੀ ਕੈਰੋ ਕਰਤੇ ਦੁਰਯੋਧਨ ਸਿਪਾਹੀ, ਇੰਨੇ ਤਕੜੇ ਉਹ ਭਾਈ ਭਰਾ ਦੁਰਯੋਧਨ ਤੇ ਸਾਰੇ। 12 ਯੋਧਨ ਛਤਰ ਚੱਲੇ ਥਾ, ਦੇਹੀ ਗਿਰਜਨ ਖਾਈ। ਹੁਣ ਦੋ ਅਰਥੇ ਦੇ ਵਿਦਵਾਨ ਕਰਦੇ ਨੇ ਤੇ ਦੋਵੇਂ ਚਲੋ ਆਪੋ ਆਪਣੇ ਜਗ੍ਹਾ ਉੱਤੇ ਠੀਕ ਵੀ ਨੇ। ਇੱਕ ਕਹਿੰਦੇ ਨੇ ਵੀ ਦੇਹੀ ਗਿਰਜਨ ਖਾਈ, ਵੀ ਜਿਹੜੇ ਸਰੀਰ ਦਾ ਅਹੰਕਾਰ ਕਰਦੇ ਸੀ ਦੁਰਯੋਧਨ, ਉਹਨਾਂ ਨੂੰ ਫਿਰ ਗਿਰਜਾਂ ਨੇ ਵੀ ਨਾ ਖਾਧਾ, ਹਾਲਾਂਕਿ ਗਿਰਜਾਂ ਮਾਸ ਖਾਂਦੀਆਂ ਨੇ। ਤੇ ਦੂਜਾ ਇਹ ਵੀ ਹੈ ਵੀ ਅਖੀਰ ਤੇ ਫਿਰ ਦੇਈ ਗਿਰਜਣਾ ਨਹੀਂ ਖਾਧੀ ਨਾ ਉਹਨਾਂ ਦੀ। ਮੇਰੀ ਮੇਰੀ ਕੈਰੋ ਕਰਤੇ ਦੁਰਯੋਧਨ ਸਿਪਾਹੀ, 12 ਯੋਜਨ ਛਤਰ ਚੱਲੇ ਥਾ। 12 ਯੋਜਨ ਕਹਿੰਦੇ ਇੰਨਾ ਉਹਨਾਂ ਦਾ ਰਾਜ ਭਾਗ ਵੱਡਾ ਸੀ। ਛਤਰ ਚੱਲੇ ਥਾ, ਦੇਈ ਗਿਰਜਨ ਖਾਈ, ਬਾਬੇ ਨੇ ਕਿਹਾ ਸਰਬ ਸੋਇਨ ਕੀ ਲੰਕਾ ਹੋਤੀ, ਰਾਵਣ ਸੇ ਅਧਿਕਾਈ। ਜਿਹੜੀ ਕਹਿੰਦੇ ਨੇ ਵੀ ਸਾਰੇ ਸੋਨੇ ਨਾਲ ਮੜੀ ਹੋਈ ਲੰਕਾ ਸੀ, ਉਹ ਵੀ ਰਾਵਣ ਤੋਂ ਖੁਸ ਗਈ, ਉਹ ਵੀ ਚਲੇ ਗਈ, ਅੱਗ ਲੱਗ ਗਈ ਉਹਨੂੰ। ਸਰਬ ਸੋਇਨ ਕੀ ਲੰਕਾ ਹੋਤੀ, ਰਾਵਣ ਸੀ ਅਧਿਕਾਈ। ਤੈਨੂੰ ਕਿਉਂ ਲੱਗਦਾ ਹੈ ਵੀ ਤੇਰੀ ਲੰਕਾ ਨੂੰ ਕੋਈ ਅੱਗ ਨਹੀਂ ਲਾਵੇਗਾ? ਕਈ ਵਾਰ ਘਰ ਵਿੱਚ ਜੰਮੇ ਹੋਏ ਪੋਤੀ ਤੁਹਾਡੀ ਲੰਕਾ ਨੂੰ ਅੱਗ ਲਾ ਜਾਂਦੇ ਨੇ। ਇਸ ਕਰਕੇ ਇਸ ਲੰਕਾ ਦਾ, ਕਿੰਨਿਆਂ ਦੀਆਂ ਲੰਕਾ ਨੂੰ ਉਹਨਾਂ ਦੇ ਬੱਚਿਆਂ ਨੇ ਉਜਾੜ ਦਿੱਤਾ। ਹਾਲਾਂਕਿ ਹਨੂੰਮਾਨ ਤੇ ਚਲੋ ਬਾਹਰੋਂ ਚੱਲ ਕੇ ਆਇਆ ਸੀ, ਰਾਮ ਤੇ ਬਾਹਰੋਂ ਚੱਲ ਕੇ ਆਇਆ ਸੀ। ਵੀ ਜਿਹੜੀ ਤੁਸੀਂ ਲੰਕਾ ਸਿਰਜੀ ਫਿਰਦੇ ਹੋ, ਜਿਹਨੂੰ ਬੰਦੇ ਨੇ ਕਹਿੰਦਾ ਮੈਂ ਇੰਨਾ ਇੰਪਾਇਰ ਖੜਾ ਕਰ ਦਿੱਤਾ, ਇੰਨਾ ਬਿਜ਼ਨਸ ਖੜਾ ਕਰ ਦਿੱਤਾ, ਇੰਨਾ ਕਾਰੋਬਾਰ ਖੜਾ ਕਰ ਦਿੱਤਾ, ਕਈ ਵਾਰਾਂ ਜੇ ਗੁਰੂ ਦੀ ਮੱਤ ਨਾਲੋਂ ਬੰਦਾ ਟੁੱਟਿਆ ਹੋਇਆ ਹੈ ਤੇ ਤੁਹਾਡੀ ਲੰਕਾ ਨੂੰ ਕੋਈ ਹੋਰ ਅੱਗ ਨਹੀਂ ਲਾਉਂਦਾ, ਤੁਹਾਡੇ ਘਰੇ ਜੰਮੇ ਹੀ ਲਾ ਜਾਂਦੇ ਨੇ। ਤੋ ਮਹਾਰਾਜ ਕਹਿੰਦੇ ਰੱਬ ਦਾ ਨਾਂ ਬੜਾ ਜ਼ਰੂਰੀ ਹੈ, ਚੇਤਾ ਰੱਖੀ, ਉਹਦਾ ਸ਼ੁਕਰਾਨਾ, ਉਹਦੇ ਭਾਣੇ ਵਿੱਚ ਰਹਿਣਾ, ਉਹਦੇ ਗੁਣਾਂ ਨੂੰ ਜੀਵਨ ਵਿੱਚ ਕਮਾਉਣਾ ਬਹੁਤ ਜ਼ਰੂਰੀ ਹੈ, ਸੁਖੀ ਰਹਿ ਸਕਦਾ ਫਿਰ। ਸਰਬ ਸੋਇਨ ਕੀ ਲੰਕਾ ਹੋਤੀ, ਰਾਵਣ ਸੀ ਅਧਿਕਾਈ, ਕਹਾਂ ਭਇਓ ਦਰ ਬਾਂਧੇ ਹਾਥੀ, ਖਿਨ ਮੈਂ ਭਈ
अच्छा जदों चीजां पराईयां होण ते आउंदियां ना ते फिर समां नहीं जे लगदा, अपनी अपनी करदिआं ते बंदा सारी जिंदगी कढ दिंदा, पर जदों कोई पराया हुंदा है ते फिर अच्छा किसी नूं ना अपना बनाउण दे विच तुहाडी सारी जिंदगी भी कई ना लग जांदी है। बीबी जी बहुत जरूरी तुहाडी गल है ते तुसीं फिर कर लो। सतगुर ने आख्या भी सर्ब सोइन की लंका होती रावण से अधकाई, कहां भयो दर बांधे आथी खिन मैं भई पराई। तो मैर जे कर लगा सी भी खिन दे विच चीजां पराईयां हो जांदियां। कई वार बंदा किसी नूं अपने वल करदे आ अपना बनाउंदे आ, पता नहीं किन्ने इम्तिहान दिंदा, किन्नियां किन्ना सैक्रीफाइस किन्नियां कुरबानियां उहदे बदले कर जांदा, पर जदों चीजां पराईयां हुंदियां ने ते फिर एक खिन आ जिहड़ा कच दा गलास हुंदा उहनूं बनाउण दे विच किन्ना जोर लगदा। कमियार जिहड़ा है जदों कोई भांडा बनाउंदा मिट्टी दा, पहलां उहने विचारे ने मिट्टी पुट के लिआंदी, मिट्टी लभी पहलां उहने, फिर उहने चक दे उत्ते मिट्टी चढ़ाई, फिर बड़ी रीझ नाल उहने घड़ा मिट्टी दा बर्तन कोई तैयार कीता, पोला पोला हथ मार के फिर उहनूं पकाया, ते जदों टुटण ते आया ते एक मिंट नहीं लगा ते उह धरती ते कड़ाच देणी वजह ते टुटा। मतलब चीज़ नूं सिरजदिआं ते इन्ना जोर लग गया ते जदों कोई पराया होण ते आउंदा ते उदों अख झमकण जिन्ना समां वी नहीं लगदा। बंदा इदां दे मिहणे क्यों मारदा, इहदा रीज़न की है, कारण की है? इहदा कारण इहो ही है कि बंदे ने जोर ते बड़ा लाया सी, पर जिद्दन अगला छड्डण ते आया उहने एक खिन नाल लाया। तो वस्तुआं जदों पराईयां होण ते आउंदियां ने उदों खिन नहीं लगदा, उदों समां नहीं लगदा। तो महाराज ने उदाहरण दित्ती, आख्या सर्ब सोइन, हुण जदों रावण ने सोने की लंका बनाई होनी अपने आप विच बड़ी वड्डी, मैं कहिंदा वी जे अज किते हुंदी ते दुनिया दे सब तों हैरीटेज जगह विरासती जगह उही होनी सी। हुण सोने की लंका, किन्ना सोना उहने लाया होणा। वैसे कुछ चीज़ां सिंबोलिक ही हुंदियां ने, जिवें आपां कहिंदे वी दरबार साहिब सोना लगा, पर सारे सोना नहीं लगा होया उत्थे, कोई थां है गुरुद्वारिआं च कईआं च सोना लगा होया, सारे नहीं लगा हुंदा, वड्डी मात्रा विच सोना लगा हो सकता, उत्थे कुछ भी हो सकता। भी इहदी रीझ नाल उहने लंका नूं बनाया, लंका नूं सिरजिया, पर जदों पराई हो गई ते खिन दे विच ही बाबे ने आखा कहां भयो दर बांधे आथी खिन मैं भई पराई। फिर बोल होर भी रख्या भी दुर्भाषा स्यों करत ठगौरी जादव ए फल पाए। दुर्भाषा ऋषि सी ते यादवां दे मुंडे जिहड़े सी ना उह किते खेड रहे सी, ते खेडदे खेडदे कहिंदे दुर्भाषा दे कोल आए ते उन्होंने ना पेट दे नाल लोहे दा एक बठल बद्धा सी, बाल्टा बद्धा होया सी, ते उह दुर्भाषा नूं कहिंदे ने वी दस हां भला इहदे पेट च कौन है, इदां उहदे नाल मजाक करदे ने, ऋषि दा मजाक उड़ाउंदे ने। ते कहानी ने इह गल कही है वी उहने कहा इहदे इहदी कुख च उह है जिहने तुहाडी यादवां दी कुल दा नाश कर देना। उहदे मूंह ऐसे बचन निकले, हुण जदों ਇਹ ਗੱਲ ਉਹਨਾਂ ਨੂੰ ਲੱਗੀ ਉਹਨੇ ਕਿਹਾ ਵੀ ਇਹਦੇ ਤੇ ਮੂੰਹ ਬੋਲ ਨਿਕਲੇ ਸੱਚ ਹੋ ਜਾਂਦੇ ਨੇ, ਮਜ਼ਾਕ ਹੀ ਕੀਤਾ ਸੀ ਨਾ, ਕਿਸੇ ਦਾ ਮਜ਼ਾਕ ਹੀ ਉਡਾਇਆ, ਘਰ ਵਿੱਚ ਆਇਆ ਨੇ ਉਹਨਾਂ ਨੇ, ਤੇ ਉਹਨਾਂ ਨੇ ਕੀ ਕੀਤਾ ਵੀ ਇਹਨੂੰ ਖਤਮ ਕਰੋ ਹੁਣ, ਬੱਠਲ ਨੂੰ, ਬਾਲਟੇ ਨੂੰ, ਲੋਹੇ ਦੇ ਨੂੰ, ਉਹ ਤਸਲੇ ਨੂੰ, ਤੇ ਰਗੜਨ ਲੱਗ ਪਏ ਕਹਿੰਦੇ ਪੱਥਰ ਉੱਤੇ, ਰਗੜ ਰਗੜ ਕੇ, ਰਗੜ ਰਗੜ ਕੇ, ਰਗੜ ਰਗੜ ਕੇ, ਤੇ ਉਹਨੂੰ ਮਿੱਟੀ ਬਣਾ ਦਿੱਤਾ, ਚੂਰਾ ਬਣਾ ਦਿੱਤਾ। ਅਖੀਰ ਤੇ ਇੱਕ ਛੋਟਾ ਜਿਹਾ ਜਿਹੜਾ ਲੋਹੇ ਦਾ ਕਣ ਸੀ ਉਹ ਬਚਿਆ ਰਹਿ ਗਿਆ। ਕਹਿੰਦੇ ਇਹਦੇ ਨਾਲ ਕੀ ਹੋਣਾ, ਉਹਨੂੰ ਉਹਨਾਂ ਨੇ ਸਮੁੰਦਰ ਦੇ ਵਿੱਚ ਸੁੱਟ ਦਿੱਤਾ। ਤੇ ਸਾਖੀ ਲਿਖਣ ਵਾਲੇ, ਚਲੋ ਇਹ ਗੱਲਾਂ ਸਮਝਣ ਮਾਤਰ ਹੁੰਦੀਆਂ ਨੇ, ਇਹ ਗੱਲਾਂ ਸਮਝਾਉਣ ਸਮਝਣ ਲਈ ਬੜੀਆਂ ਕਮਾਲ ਦੀਆਂ ਨੇ। ਤੇ ਉਹ ਮੱਛੀ ਨੇ ਖਾ ਲਈ, ਉਹ ਜਿਹੜਾ ਲੋਹੇ ਦਾ ਜਿਹੜਾ ਉਹ ਕਣ ਬਚਿਆ ਸੀ ਨਾ, ਜਿਹੜਾ ਪੱਤਰੀ ਜੀ ਬਚੀ ਸੀ, ਤੇ ਉਹ ਮੱਛੀ ਨੇ ਖਾ ਲਈ। ਮੱਛੀ ਜਿਹੜੀ ਸੀ ਉਹ ਬਾਜ਼ਾਰ ਦੇ ਵਿੱਚ ਵਿਕਣੀ ਆ ਗਈ, ਤੇ ਉਹ ਜਿਹਨੇ ਖੜੀ ਸੀ ਉਹਨੇ ਉਹ ਕੋਈ ਸ਼ਿਕਾਰੀ ਸੀ, ਤੇ ਉਹਨੇ ਆਪਣੇ ਤੀਰ ਦੇ ਅੱਗੇ ਲਾ ਲਈ ਉਹ, ਤੇ ਜਦੋਂ ਤੀਰ ਚਲਾਇਆ ਤੇ ਯਾਦਵਾਂ ਦੀ ਕੁੱਲ ਦਾ ਕ੍ਰਿਸ਼ਨ ਖਤਮ ਹੋ ਗਿਆ। ਹੁਣ ਇਹਦਾ ਮਤਲਬ ਕੀ? ਇਹਦਾ ਮਤਲਬ ਇਹ ਹੈ ਵੀ ਕਈ ਇਹਨਾਂ ਨਾ ਤੁਹਾਡਾ ਹੰਕਾਰ ਤੁਹਾਨੂੰ ਖਤਮ ਕਰ ਦਿੰਦਾ, ਤੁਹਾਨੂੰ ਜ਼ੀਰੋ ਕਰ ਦਿੰਦਾ। ਸਿੱਖਿਆ ਇਹਦੇ ਵਿੱਚੋਂ ਇਹੋ ਹੀ ਹੈ ਵੀ ਤੁਸੀਂ ਕਿਸੇ ਦਾ ਮਜ਼ਾਕ ਉਡਾਇਆ, ਤੁਸੀਂ ਹੰਕਾਰ ਵਿੱਚ ਵੱਡੇ ਬੋਲ ਬੋਲ ਦਿੱਤੇ,
ਪਰ ਉਹ ਹੀ ਹੰਕਾਰ ਤੁਹਾਡੇ ਖਾਤਮੇ ਦੀ ਵਜ੍ਹਾ ਬਣ ਗਿਆ। ਜੇ ਉਹ ਕਿਤੇ ਦੁਰਬਾਸ਼ਾ ਰਿਸ਼ੀ ਨਾਲ ਐਸਾ ਵਿਹਾਰ ਨਾ ਕਰਦੇ ਤੇ ਦੁਰਬਾਸ਼ਾ ਦੇ ਮੂੰਹ ਏਦਾਂ ਦੇ ਬੋਲ ਨਾ ਨਿਕਲਦੇ ਤੇ ਯਾਦਵਾਂ ਦੀ ਕੁੱਲ ਦਾ ਨਾਸ਼ ਨਾ ਹੁੰਦਾ। ਹੰਕਾਰੇ ਹੋਏ ਸੀ, ਹੁਣ ਹੰਕਾਰਿਆ ਬੰਦਾ ਇਹ ਚੀਜ਼ਾਂ ਵੇਖਦਾ ਨਹੀਂ। ਕਈ ਵਾਰ ਹੁੰਦਾ ਨਾ ਬੰਦਾ, ਮੈਂ ਚਲੋ ਖਿਮਾ ਚਾਹੁੰਦਾ ਵਾਹਿਗੁਰੂ ਕਿਸੇ ਦੇ ਜੀਵਨ ਵਿੱਚ ਵੀ ਹੰਕਾਰ ਨਾ ਰਵੇ ਨਾ ਕੋਈ ਕਰੇ। ਜਦੋਂ ਅਸੀਂ ਕਿਸੇ ਆਪਣੇ ਭੈਣ ਭਰਾ ਵੱਲ ਵੀ ਜਾਂਦੇ ਹਾਂ, ਕੋਈ ਸਾਡੇ ਤੋਂ ਮਾੜਾ ਏ, ਕੋਈ ਸਾਡੇ ਜਿੰਨੀ ਪਹੁੰਚ ਨਹੀਂ ਰੱਖਦਾ, ਤੇ ਸਾਡੇ ਬੋਲਾਂ 'ਚ ਹੰਕਾਰ ਝਲਕਦਾ। ਕਈ ਵਾਰ ਤੁਹਾਡੇ ਬੋਲਾਂ, ਤੁਸੀਂ ਕੋਈ ਚੀਜ਼ ਨਹੀਂ ਖਾਣੀ ਨਾ ਤੇ ਬੜੇ ਪ੍ਰੋਪਰ ਤਰੀਕੇ ਨਾਲ ਉਹਨੂੰ ਕਹਿ ਦਿਓ ਵੀ ਮੈਂ ਇਹ ਚੀਜ਼ ਛੱਕਦਾ ਨਹੀਂ ਆ, ਵੀ ਮੈਨੂੰ ਸਰੀਰਕ ਕੋਈ ਪ੍ਰੋਬਲਮ ਹੈ। ਕਈ ਵਾਰ ਬੰਦਾ ਬੋਲੀਆਂ ਮਾਰਦਾ ਅਗਲੇ ਨੂੰ, ਸਮਝਦੇ ਵੀ ਮੰਨ ਲਓ ਹੁਣ ਤੁਸੀਂ ਕਿਸੇ ਗਰੀਬ ਰਿਸ਼ਤੇਦਾਰ ਦੇ ਘਰੇ ਗਏ, ਉਹਦੀ ਜਿੰਨੀ ਕੁ ਪਹੁੰਚ ਸੀ, ਉਹਨੇ ਹੱਟੀਓਂ ਕੋਈ, ਮਤਲਬ ਮੈਂ ਪੰਜਾਬ ਦੀ ਗੱਲ ਕਰ ਰਿਹਾ, ਆਮ ਹੁੰਦਾ, ਹਰ ਬੰਦੇ ਦੀ ਇੱਕ ਆਪਣੀ ਸਮਰੱਥਾ, ਉਹਦੇ ਅਕੋਰਡਿੰਗ ਉਹ ਜੋ ਕਰਦਾ ਨਾ ਤੁਹਾਡੇ ਲਈ ਚੰਗਾ ਹੀ ਕਰਦਾ। ਠੀਕ ਹੈ, ਤੁਸੀਂ ਆਪਣੇ ਘਰ ਵਿੱਚ ਮਖਮਲੀ ਚਾਦਰਾਂ ਉੱਤੇ ਸੌਂਦੇ ਹੋਵੋਗੇ, ਪਰ ਜਦੋਂ ਤੁਸੀਂ ਗਰੀਬ ਦੇ ਘਰ ਵਿੱਚ ਜਾਓ ਤੇ ਉਹ ਚਾਦਰ ਜਿਹੜੀ ਮਾਂ ਨੇ ਕਦੀ ਆਪਣੇ ਆਪ ਲਈ, ਆਪਣੇ ਪੁੱਤਾਂ ਲਈ ਨਹੀਂ ਨਾ ਵਰਤੀ ਹੁੰਦੀ, ਪੇਟੀ ਚੋਂ ਕੱਢ ਕੇ ਕਈ ਵਾਰ ਉਹ ਵੀ ਵਿਛਾਉਂਦੀ ਹੈ ਵੀ ਰਿਸ਼ਤੇਦਾਰ ਆਏ ਨੇ। ਉਹ ਉਹ ਆਮ ਇੱਦਾਂ ਹੀ ਹੁੰਦਾ। ਹੁਣ ਤੁਸੀਂ ਕਿਸੇ ਦੇ ਘਰ 'ਚ ਗਏ, ਉਹਨੇ ਚਾਦਰ ਸੋਹਣਾ ਮੰਜਾ ਵਿਛਾ ਦਿੱਤਾ, ਬੰਦੇ ਨੇ ਬੋਲੀ ਮਾਰੀ ਨਾ ਉਹਨੂੰ ਵੀ ਨਹੀਂ ਆ, ਇੱਥੇ ਤਾਂ ਸਾਨੂੰ ਨੀਂਦ ਨਹੀਂ ਆਉਣੀ, ਵੀ ਜੇ ਤੁਸੀਂ ਇੰਨੇ ਹੋ ਤੁਹਾਨੂੰ ਨੀਂਦ ਨਹੀਂ ਆਉਂਦੀ, ਤੁਸੀਂ ਲੈਣ ਕੀ ਗਏ ਜੀ ਉੱਥੇ, ਤੁਹਾਡੇ ਪਲੇਟ 'ਚ ਪਾ ਕੇ ਉਹਨੇ ਚਾਰ ਬਿਸਕੁਟ ਰੱਖ ਦਿੱਤੇ, ਉਹ ਨਹੀਂ ਇਹ ਤਾਂ ਸਾਡੇ ਕੋਈ ਨਹੀਂ ਖਾਂਦਾ, ਤੁਸੀਂ ਫਿਰ ਆਪਦੇ ਨਾਲ ਲੈ ਕੇ ਚੱਲੋ। ਕਈ ਵਾਰਾਂ ਬੰਦਾ ਜਿਵੇਂ ਆਪਾਂ ਇੱਕ ਜਿਹੜਾ ਟ੍ਰੈਡੀਸ਼ਨ ਜਿਹਾ ਸਾਡੇ ਚੱਲਿਆ ਵੀ ਅਸੀਂ ਜਾਂਦੇ ਹਾਂ ਕਿਸੇ ਨੂੰ ਪੈਸੇ ਦਿੰਦੇ ਹਾਂ, ਉਹਦੇ ਵਿੱਚ ਵੀ ਬੰਦੇ, ਮਤਲਬ ਬੰਦੇ ਦੇ ਹਰ ਐਕਸ਼ਨ ਦੇ ਵਿੱਚੋਂ ਕੀ ਝਲਕਦਾ ਹੁੰਦਾ, ਹੰਕਾਰ ਝਲਕਦਾ ਹੁੰਦਾ। ਮਤਲਬ ਕਿ ਇੱਦਾਂ ਕਹਿ ਲਓ ਵੀ ਬੰਦਾ ਭਾਵੇਂ ਭੁੱਖਾ ਮਰਦਾ ਰਿਹਾ ਹੋਵੇ ਪਹਿਲਾਂ ਆਪ, ਪਰ ਜਿਹੜੀ ਹਉਮੈ ਹੈ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੱਦਾਂ ਪ੍ਰਗਟ ਹੁੰਦੀ ਹੈ। ਸਾਨੂੰ ਤੇ ਤੁਹਾਡੇ ਘਰੇ ਨੀਂਦ ਨਹੀਂ ਆਈ ਰਾਤ, ਤੁਸੀਂ ਨਾ ਜਾਂਦੇ ਭਾਈ, ਉਹਨਾਂ ਉਹ ਵੀ ਉੱਥੇ ਸੁੱਤੇ ਨੇ ਜਿੱਥੇ ਉਹ ਸੁੱਤੇ ਸੀ, ਤੁਸੀਂ ਚੱਲ ਕੇ ਗਏ, ਉਹਨਾਂ ਨੇ ਤੁਹਾਡਾ ਵੀ ਮੰਜਾ ਡਾਹ ਦਿੱਤਾ। ਪਰ ਬੰਦਾ ਬੋਲੀ ਮਾਰਨ ਤੋਂ ਨਹੀਂ ਜਾਂਦਾ, ਕਿਸੇ ਕਿਸੇ ਨਾ ਕਿਸੇ ਤਰੀਕੇ ਨਾਲ, ਕਈਆਂ ਦੀ ਆਦਤ ਹੁੰਦੀ ਉਹਨਾਂ ਨੇ ਕੋਈ ਨਾ ਕੋਈ ਸੜੀ ਗੱਲ ਕਹਿ ਹੀ ਦੇਣੀ ਹੈ, ਸੁਭਾਅ ਜਿਹੜਾ ਹੈ ਉਹਦੇ ਵਿੱਚੋਂ ਹਉਮੈ ਤੇ ਹੰਕਾਰ ਝਲਕਦਾ ਹੈ। ਮੰਨ ਲਓ ਕਿਸੇ ਨੇ ਬਿਸਕੁਟ ਰੱਖੇ, ਉਹਨੇ ਕਿਹਾ ਇਹੋ ਜਿਹੇ ਬਿਸਕੁਟ ਤੇ ਸਾਡੇ ਕੁੱਤੇ ਖਾਂਦੇ ਨੇ ਉੱਥੇ, ਸ਼ਬਦ ਹੀ ਹੈ, ਬੋਲ ਦਿੱਤੇ। ਹੁਣ ਇਹ ਚੀਜ਼ਾਂ ਜਿਹੜੀਆਂ ਨੇ, ਇਹ ਬਾਬੇ ਨੇ ਆਖਿਆ ਕਰੇ ਅਭਿਮਾਨ ਚੁਬੈ ਤਿਸ ਸੂਲਾਂ, ਜਿਹੜਾ ਅਭਿਮਾਨ ਦੇ ਵਿੱਚ ਰਹਿੰਦਾ ਉਹਨੂੰ ਸੂਲਾਂ ਚੁਭਦੀਆਂ ਰਹਿੰਦੀਆਂ, ਸਦਾ ਦੁਖੀ ਰਹਿੰਦਾ ਉਹ। ਜਿਹਨੇ ਆਪਣੀ ਹਉਮੈ ਦਾ ਤਿਆਗ ਕਰ ਦਿੱਤਾ, ਜਿਹਨੇ ਆਪਣੇ ਹੰਕਾਰ ਦਾ ਤਿਆਗ ਕਰ ਦਿੱਤਾ। ਅੱਛਾ, ਫਿਰ ਹੰਕਾਰ ਦੀ ਇੱਕ ਹੋਰ ਗੱਲ ਵੀ ਹੈਗੀ ਜੇ, ਹੰਕਾਰ ਮਿੱਤਰ ਤੇ ਦੁਸ਼ਮਣ ਦੇ ਫਰਕ ਨੂੰ ਖਤਮ ਕਰ ਦਿੰਦਾ। ਤੁਹਾਨੂੰ ਇਹ ਨਹੀਂ ਪਤਾ ਲੱਗਦਾ ਵੀ ਕਿਹੜਾ ਬੰਦਾ ਮੇਰਾ ਮਿੱਤਰ ਹੈ ਤੇ ਕਿਹੜਾ ਦੁਸ਼ਮਣ ਹੈ। ਹੰਕਾਰ ਏਡੀ ਖਤਰਨਾਕ ਚੀਜ਼। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਸਹਿਸਕ੍ਰਿਤੀ ਸਲੋਕਾਂ ਵਿੱਚ ਗੁਰਦੇਵ ਨੇ ਆਖਿਆ, ਹੇ ਜਨਮ ਮਰਨ ਮੂਲੰਗ ਹੰਕਾਰੰਗ ਪਪਾਤਮਾ। ਬਾਬੇ ਨੇ ਆਖਿਆ ਜਨਮ ਮਰਨ ਦਾ ਮੂਲ ਕਾਰਨ ਹੰਕਾਰ ਹੈ। ਮਿੱਤਰੰਗ ਤਜੰਤ, ਜਿਹੜੇ ਅਸਲੀ ਮਿੱਤਰ ਹੁੰਦੇ ਨੇ, ਕਈ ਵਾਰ ਹੰਕਾਰ ਇੰਨੀ ਅੱਖਾਂ ਤੇ ਪੱਟੀ ਬੰਨ ਦਿੰਦਾ ਵੀ ਤੁਹਾਨੂੰ ਅਸਲੀ ਮਿੱਤਰ ਦੀ ਪਛਾਣ ਭੁੱਲ ਜਾਂਦੀ ਹੈ। ਮਿੱਤਰੰਗ ਤਜੰਤ, ਬਾਬੇ ਨੇ ਆਖਿਆ ਸ਼ਤਰੰਗ ਦ੍ਰਿੜੰਤ, ਜਿਹੜਾ ਸ਼ਤਰੂ ਹੁੰਦਾ ਹੈ ਉਹਨੂੰ ਬੰਦਾ ਕਲੋਜ਼ ਕਰ ਲੈਂਦਾ, ਜਿਹੜਾ ਮਿੱਤਰ ਹੁੰਦਾ ਉਹਨੂੰ ਹੰਕਾਰ ਕਰਕੇ ਦੂਰ ਕਰ ਦਿੰਦਾ। ਮਿੱਤਰੰਗ ਤਜੰਤ ਸ਼ਤਰੰਗ ਦ੍ਰਿੜੰਤ, ਅਨਕ ਮਾਇਆ ਵਿਸਤੀਰਨਾ ਅਵੰਤ ਜਵੰਤ ਥਕੰਤ ਜੀਆਂ ਦੁੱਖ ਸੁੱਖ ਬਹੁ ਭੋਗਣਾ। ਹੰਕਾਰ ਦੇ ਵਸ ਪਿਆ ਹੋਇਆ ਬੰਦਾ ਭਟਕਦਾ ਰਹਿੰਦਾ ਤੇ ਦੁੱਖਾਂ ਸੁੱਖਾਂ ਵਿੱਚ ਫਸਿਆ ਰਹਿੰਦਾ। ਬਾਬੇ ਨੇ ਕਿਹਾ ਭ੍ਰਮ ਭਿਆਨ ਉਦਿਆਨ ਰਮਣੰਗ ਮਹਾਂ ਵਿਕਟ ਅਸਾਧ ਰੋਗਣਾ ਵੈਦਿੰਗ ਪਾਰ ਬ੍ਰਹਮ ਪਰਮੇਸ਼ਵਰ। ਇਹਦਾ ਵੈਦ ਕੌਣ ਹੈ? ਗੁਰੂ ਹੈ, ਜਿਹੜਾ ਹੰਕਾਰ ਨੂੰ ਦੂਰ ਕਰਦਾ, ਦਵਾਈ ਇਹਦੇ ਕੋਲ ਹੈ। ਵੈਦਿੰਗ ਪਾਰ ਬ੍ਰਹਮ ਪਰਮੇਸ਼ਵਰ ਅਰਾਧ ਨਾਨਕ ਹਰ ਹਰ ਹਰੇ, ਉਹਨੂੰ ਅਰਾਧ
ਤੇਰੇ ਅੰਦਰ ਦਾ ਹੰਕਾਰ ਜਾਵੇ। ਤੋ ਆਪਾਂ ਗੱਲ ਇਹ ਕੀਤੀ ਸੀ ਵੀ ਦੁਰਭਾਸ਼ਾ ਨੂੰ ਹੰਕਾਰ ਵਿੱਚ ਆਏ ਹੋਏ ਯਾਦਵਾਂ ਨੇ ਕੁਝ ਬੋਲ ਬੋਲੇ ਤੇ ਉਹ ਹੀ ਹੰਕਾਰ ਉਹਨਾਂ ਦੀ ਮੌਤ ਦਾ ਕਾਰਨ ਬਣ ਗਿਆ। ਤੋ ਸਤਿਗੁਰ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ। ਮਹਾਰਾਜ ਕਹਿੰਦੇ ਨੇ ਵੀ ਇਸ ਤਨ ਧਨ ਕੋ ਕਿਆ ਗਰਬਈਆ, ਵੀ ਇਹ ਜਿਹੜਾ ਤਨ ਹੈ, ਇਹ ਜਿਹੜਾ ਧਨ ਹੈ, ਇਹਦਾ ਕਾਹਦਾ ਹੰਕਾਰ ਹੈ। ਰਾਮ ਨਾਮ ਕਾਹੇ ਨਾ ਦ੍ਰਿੜੀਆ, ਰੱਬੀ ਨਾਮ ਤੂੰ ਆਪਣੇ ਜੀਵਨ ਵਿੱਚ ਕਿਉਂ ਦ੍ਰਿੜ ਨਹੀਂ ਕਰਦਾ। ਜੇ ਸਿਰ ਰਚ ਰਚ ਬੰਧ ਤਪਾਗ, ਬਾਬੇ ਨੇ ਆਖਿਆ ਜਿਹੜਾ ਸਿਰ ਹੈ ਜਿਹਨੂੰ ਐਨ ਸਜਾਉਣਾ ਹੈ, ਪੱਗ ਬੰਨਦਾ ਹੈ। ਵੇਖੋ ਦੋ ਚੀਜ਼ਾਂ ਨੇ ਸਾਧ ਸੰਗਤ, ਪੱਗ ਬਾਣੀ ਦੇ ਵਿੱਚ ਸਨਮਾਨ ਦਾ ਪ੍ਰਤੀਕ ਵੀ ਹੈ ਤੇ ਪੱਗ ਹੰਕਾਰ ਦਾ ਪ੍ਰਤੀਕ ਵੀ ਹੈ, ਦੋਵੇਂ ਗੱਲਾਂ ਨੇ। ਪੱਗ ਜਿਹੜੀ ਹੈ ਉਹ ਹੰਕਾਰੀ ਜੀਵਨ ਦਾ ਪ੍ਰਤੀਕ ਵੀ ਹੈ, ਜਿਵੇਂ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਫਰੀਦਾ ਮੈਂ ਭੁਲਾਵਾ ਪੱਗ ਦਾ, ਵੀ ਮੈਨੂੰ ਆਪਣੀ ਪੱਗ ਦਾ ਬੜਾ ਹੰਕਾਰ ਹੈ। ਪੱਗ ਮਤਲਬ ਵੱਡੇ ਹੋਣ ਦਾ ਆਪਣਾ ਹੰਕਾਰ ਬਹੁਤ ਹੈ। ਫਰੀਦਾ ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋਏ ਜਾਏ, ਮੇਰੀ ਮਤ ਕੀ ਹੋ ਗਈ ਆ, ਮੈਲੀ ਹੋ ਗਈ। ਹੰਕਾਰੀ ਬੰਦੇ ਦੀ ਮਤ ਮੈਲੀ ਹੁੰਦੀ ਹੈ। ਤੇ ਦੂਜੇ ਪਾਸੇ ਭਗਤ ਰਵਿਦਾਸ ਸਾਹਿਬ ਦਾ ਵੀ ਇੱਕ ਬੋਲ ਆਉਂਦਾ ਹੈ, ਉਹ ਕਹਿੰਦੇ ਨੇ ਹਉ ਅਭਿਮਾਨ ਟੇਢ ਪਗਰੀ, ਵੀ ਮੈਨੂੰ ਹੰਕਾਰ ਹੈ ਆਪਣੀ ਪੱਗ ਦਾ ਵੱਡੇ ਹੋਣ ਦਾ। ਦੋ ਚਾਰ ਏਦਾਂ ਦੇ ਸਿੰਬਲ ਹੁੰਦੇ ਨੇ ਆਮ ਦਾੜੀਆਂ ਬਾਰੇ ਨਾ, ਦਾੜੀ ਆ ਜਿਹੜੀ ਦਾੜੀ ਆਪਾਂ ਰੱਖਦੇ ਹਾਂ, ਇਹਦੇ ਬਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦੋ ਤਰ੍ਹਾਂ ਦੇ ਖਿਆਲ ਆਏ ਨੇ। ਇੱਕ ਦਾੜੀ ਨੂੰ ਤੇ ਮਹਾਰਾਜ ਨੇ ਆਖਿਆ ਸੁੱਚੀ ਹੈ, ਪੂਜਣ ਯੋਗ ਹੈ, ਤੇ ਬੋਲ ਰੱਖਿਆ ਵੀ ਛੇ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲਗਨ, ਉਹ ਦਾੜੀਆਂ ਸੱਚੀਆਂ ਜਿਹੜੀਆਂ ਗੁਰੂ ਦੇ ਚਰਨਾਂ 'ਚ ਲੱਗੀਆਂ ਹੋਈਆਂ। ਤੇ ਦੂਜੇ ਪਾਸੇ ਇਹਨਾਂ ਦਾੜੀਆਂ ਦੇ ਬਾਰੇ ਮਹਾਰਾਜ ਨੇ ਆਖਿਆ ਵੀ ਉਹ ਦਾੜੀਆਂ ਜਲ ਜਾਣ ਜਿਹੜੀਆਂ ਹੰਕਾਰ ਕਰਦੀਆਂ ਨੇ। ਮਤਲਬ ਦਾੜੀ ਤੇ ਪੱਗ ਬੰਦੇ ਦੇ ਵੱਡੇ ਹੋਣ ਦਾ ਪ੍ਰਤੀਕ ਹੈ, ਉਹ ਜਲ ਜਾਓ ਇਹ ਵੱਡਪਣਾ ਕਹਿੰਦੇ ਬਚਨ ਨੇ। ਮਹਾਰਾਜ ਕਹਿੰਦੇ ਜਲ ਜਾਵੇ ਉਹ ਵੱਡਾਪਣ, ਜਲ ਜਾਓ ਇਹ ਵੱਡਪਣਾ ਮਾਇਆ ਲਪਟਾਏ, ਜਿਹੜਾ ਵੱਡਪਣਾ ਮਾਇਆ ਦੇ ਨਾਲ ਲਪਟਿਆ ਹੋਇਆ ਉਹ ਜਲ ਜਾਵੇ, ਉਹ ਸੜ ਜਾਵੇ। ਤੋ ਸਤਿਗੁਰ ਨੇ ਬਖਸ਼ਿਸ਼ ਕੀਤੀ, ਆਖਿਆ ਇਸ ਤਨ ਧਨ ਕੋ ਕਿਆ ਗਰਬਈਆ, ਜੇ ਸਿਰ ਰਚ ਰਚ ਬੰਧ ਤਪਾਗ, ਜਿਹੜੇ ਸਿਰ ਉੱਤੇ ਤੂੰ ਇੱਦਾਂ ਪੱਗ ਬੰਨ ਕੇ ਹੰਕਾਰ ਕਰਦਾ ਫਿਰਦਾ ਨਾ, ਸੋ ਸਿਰ ਚੁੰਚ ਸਵਾਰੈ ਕਾਗ। ਬਾਬੇ ਨੇ ਆਖਿਆ ਇਸ ਸਿਰ ਨੂੰ ਮੌਤ ਦੇ ਕਾਂ ਨੇ ਇਸ ਸਿਰ ਨੂੰ ਚੁੰਝਾਂ ਨਾਲ ਸਵਾਰ ਦੇਣਾ, ਪਾਵੇ ਨੂੰ ਖਾ ਜਾਣਾ ਮੌਤ ਨੇ। ਧੰਨ ਗੁਰੂ ਗ੍ਰੰਥ ਸਾਹਿਬ ਨੇ ਆਖਿਆ ਜਬ ਜਰੀਏ ਤਬ ਹੋਏ ਭਸਮ ਤਨ ਰਹਿ ਕਿਰਮ ਦਲ ਖਾਈ, ਬੰਦਾ ਸੜਿਆ ਮਿੱਟੀ 'ਚ ਦਬਾ ਦਿੱਤਾ ਗਿਆ, ਜਿਹੜਾ ਇੰਨਾ ਹਵਾ ਕਰਦਾ ਸੀ ਅੱਜ ਉਹਨੂੰ ਕਿਰਮ ਦਲ ਖਾ ਰਹੇ ਨੇ, ਕੀੜਿਆਂ ਦੇ ਦਲ ਉਹਨੂੰ ਖਾ ਰਹੇ ਨੇ। ਜਬ ਜਰੀਏ ਤਬ ਹੋਏ ਭਸਮ ਤਨ ਰਹਿ ਕਿਰਮ ਦਲ ਖਾਈ, ਕਾਚੀ ਗਾਗਰ ਨੀਰ ਪਰਤ ਹੈ ਇਹ ਤਨ ਕੀ ਇਹ ਬੜਾਈ। ਆਹ ਹੈ ਸਰੀਰ ਦੀ ਸਿਚੁਏਸ਼ਨ, ਇਹ ਤਨ ਕੀ ਇਹ ਬੜਾਈ, ਕਾਹੇ ਭਈਆ ਫਿਰ ਤੋਂ ਫੁੱਲਿਆ ਫੁੱਲਿਆ। ਮਹਾਰਾਜ ਨੇ ਆਖਿਆ ਹੇ ਭਾਈ ਕਿਉਂ ਐਵੇਂ ਫੁੱਲਿਆ ਫੁੱਲਿਆ ਫਿਰਦਾ ਏ, ਕਾਹੇ ਭਈਆ ਫਿਰ ਤੋਂ ਫੁੱਲਿਆ ਫੁੱਲਿਆ, ਜਬ ਦਸ ਮਾਸ ਉਰਦ ਮੁਖ ਰਹਿਤਾ ਸੋਦਨ ਕੈਸੇ ਭੁੱਲਿਆ, ਜਿਉਂ ਮਧ ਮਾਖੀ ਤਿਉਂ ਸਠੋਰ ਰਸ ਜ਼ੋਰ ਜ਼ੋਰ ਧਨ ਕੀ ਹੈ। ਜਿਵੇਂ ਮਧੂ ਮੱਖੀ ਨਾ ਧਨ ਨੂੰ ਇੱਦਾਂ ਜੋ ਰਸ ਨੂੰ ਇੱਦਾਂ ਇਕੱਠਿਆਂ ਕਰ ਲਈ, ਕਦੀ ਕਿਸੇ ਫੁੱਲ ਉੱਤੇ ਕਦੀ ਕਿਸੇ ਫੁੱਲ ਉੱਤੇ, ਫਿਰ ਛੱਜਾ ਬਣਾਉਂਦੀ ਹੈ, ਕੋਈ ਦੂਜਾ ਆਉਂਦਾ ਹੈ ਥੱਲੇ ਧੂੰਆਂ ਬਾਲਦਾ ਤੇ ਮੱਖੀਆਂ ਭਜਾ ਕੇ ਤੇ ਸ਼ਹਿਦ ਆਪ ਚੋ ਕੇ ਲੈ ਜਾਂਦਾ, ਉਹਨਾਂ ਦੇ ਹੱਥ ਪੱਲੇ ਕੁਝ ਨਹੀਂ ਪੈਂਦਾ। ਬੰਦਾ ਵੀ ਕਈ ਵਾਰ ਧਨ ਜੋੜਦਾ ਰਹਿੰਦਾ ਹੈ, ਦੌਲਤ ਜੋੜਦਾ ਰਹਿੰਦਾ, ਹੰਕਾਰੀ ਬਣਿਆ ਰਹਿੰਦਾ ਤੇ ਕੋਈ ਦੂਜਾ ਆਉਂਦਾ ਹੈ ਤੇ ਉਹ ਆਣ ਕੇ ਸਭ ਕੁਝ ਖੋ ਕੇ ਲੈ ਜਾਂਦਾ, ਸਮਾਂ ਆਉਂਦਾ ਹੈ ਸਾਰੀਆਂ ਚੀਜ਼ਾਂ ਉੱਥੇ ਰਹਿ ਜਾਂਦੀਆਂ। ਤੋ ਸਤਿਗੁਰ ਨੇ ਆਖਿਆ ਜੇ ਸਿਰ ਰਚ ਰਚ ਬੰਧ ਤਪਾਗ, ਜਿਹੜੇ ਸਿਰ ਉੱਤੇ ਤੂੰ ਪੱਗਾਂ ਬੰਨ ਰਿਹਾ, ਸੋ ਸਿਰ ਚੁੰਚ ਸਵਾਰੈ ਕਾਗ, ਇਸ ਤਨ ਧਨ ਕੋ ਕਿਆ ਗਰਬਈਆ, ਰਾਮ ਨਾਮ ਕਾਹੇ ਨਾ ਦ੍ਰਿੜੀਆ, ਕਹਿਤ ਕਬੀਰ ਸੁਨੋ ਮਨ ਮੇਰੇ। ਬਾਬਾ ਕਬੀਰ ਸਾਹਿਬ ਆਪਣੇ ਮਨ ਨੂੰ ਮੁਖਾਤਬ ਹੋ ਕੇ ਕਹਿੰਦੇ ਨੇ, ਜਿਹੜਾ ਮਨ ਹੰਕਾਰੀ ਬਿਰਤੀ ਦਾ ਹੋ ਚੁੱਕਾ, ਕਹਿਤ ਕਬੀਰ ਸੁਨੋ ਮਨ ਮੇਰੇ, ਇਹੀ ਹਵਾਲ ਹੋਏਗੇ ਤੇਰੇ। ਬਾਬਾ ਕਬੀਰ ਸਾਹਿਬ ਕਹਿੰਦੇ ਵੀ ਤੇਰਾ ਵੀ ਇਹੋ ਹਾਲ ਹੋਣਾ, ਇਸ ਕਰਕੇ ਆਪਣੇ
मन दे हंकार दा त्याग कर, मन दी होमे नूं दूर कर, तां तैनूं रब दे नाल जुड़ सकदा है ते रब्बी गुणां नूं गाया कर। सो गुरु कृपा करे, आओ अगलेरे समय लई भाई दिलबाग सिंह होणा दे जत्थे पासों रब्बी बाणी दे कीर्तन सरवण करो। अज तीन एक नगर रसूलपुर जंडी भाई गुरप्रीत सिंह बल परिवार ते फरीदकोट दीआं संगतां वल्लों, ढलवां दीआं संगतां वल्लों जिहड़े ने श्री अखंड पाठ साहिब प्रारंभ होणे ने। सो आप जी ने तिन्ने दिन हाजरियां भर के सेवावां करके लाहे प्राप्त करने जी। वाहिगुरू जी का खालसा, वाहिगुरू जी।

0: ਆਗਾਦ ਬੋਰਡ ਬਾਣੀ ਦਾ ਕੀਰਤਨ ਕਰਦੇ ਹਾਂ ਤੂੰ ਗੁਰੂ ਪਿਆਰੀ ਸਾਧ ਸੰਗਤ ਜੀ। ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਸੰਗਤ ਬਖਸ਼ਣਹਾਰ ਹੈ, ਗੁਰੂ ਪਾਤਸ਼ਾਹ ਬਖਸ਼ਣਹਾਰ ਹਨ, ਬਖਸ਼ ਲੈਣਾ ਜੀ। ਸੋ ਅਗਲੇ ਸਮੇਂ ਵਾਸਤੇ ਬਹੁਤ ਹੀ ਸਤਿਕਾਰਯੋਗ ਗਿਆਨੀ ਗੁਰਚੰਦ ਸਿੰਘ ਜੀ ਅਗਲੇ ਪ੍ਰੋਗਰਾਮ ਬਾਰੇ ਸੰਗਤਾਂ ਨੂੰ ਜਾਣਕਾਰੀ ਦੇਣਗੇ। ਬੁਲਾਓ ਫਤਿਹ ਜੀ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਇਹ ਸਨ ਭਾਈ ਦਿਲਬਾਗ ਸਿੰਘ ਜੀ ਲੁਧਿਆਣੇ ਵਾਲਿਆਂ ਦਾ ਜੱਥਾ ਜਵਾਬ ਸੰਗਤ ਨੂੰ ਰੱਬੀ ਬਾਣੀ ਦੇ ਕੀਰਤਨ ਸਰਵਣ ਕਰਾ ਰਿਹਾ ਸੀ। ਜੱਥਾ ਸਵੇਰੇ ਸ਼ਾਮ ਗੁਰੂ ਘਰ ਵਿੱਚ ਹਾਜ਼ਰੀਆਂ ਭਰਦਾ ਹੈ। ਸਵਾਬ ਸੰਗਤ ਲਾਹੇ ਪ੍ਰਾਪਤ ਕਰਿਆ ਕਰੋ ਜੀ। ਇਹਦੇ ਨਾਲ ਹੀ ਇੱਕ ਦੋ ਜ਼ਰੂਰੀ ਬੇਨਤੀਆਂ ਨੇ। ਕੀਰਤਨ ਦੀਆਂ ਕਲਾਸਾਂ ਹਰ ਬੁੱਧਵਾਰ ਨੂੰ ਸ਼ਾਮ 6 ਤੋਂ 7 ਵਜੇ ਤੱਕ ਲੱਗਦੀਆਂ ਨੇ। ਇੱਦਾਂ ਹੀ ਦਸਤਾਰ ਸਿਖਲਾਈ ਦੀ ਕਲਾਸ ਜਿਹੜੀ ਹੈ ਹਰ ਸ਼ੁੱਕਰਵਾਰ ਸ਼ਾਮ 6 ਵਜੇ। ਜੇ ਕਿਸੇ ਵੀਰ ਭਰਾ ਭੈਣ ਨੇ ਬੱਸ ਪਾਸ ਜਾਂ ਟੈਕਸ ਫਾਰਮ ਪੈਨਸ਼ਨ ਫਾਰਮ ਭਰਾਉਣੇ ਹੋਣ ਤਾਂ ਹਰ ਸ਼ੁੱਕਰਵਾਰ ਨੂੰ ਵਲੰਟੀਅਰ 10 ਵਜੇ ਤੋਂ ਲੈ ਕੇ 12 ਵਜੇ ਤੱਕ ਸੇਵਾ ਕਰਦੇ ਨੇ। ਇਹਦੇ ਨਾਲ ਹੀ ਸਾਧ ਸੰਗਤ ਜੀ ਅੱਜ ਸ਼ੁੱਕਰਵਾਰ ਨੂੰ ਦਿਨ 26 ਜੂਨ ਆਨੰਦ ਕਾਰਜ ਦੀ ਮਰਿਆਦਾ ਦੇ ਸੰਬੰਧ ਦੇ ਵਿੱਚ ਇੱਕ ਸੈਮੀਨਾਰ ਜਿਹੜਾ ਹੈ ਉਹ ਗੁਰਦੁਆਰਾ ਸਾਹਿਬ ਵਿਖੇ ਉਲੀਕਿਆ ਗਿਆ ਹੈ। ਸੋ ਉਹਦਾ ਜਿਹੜਾ ਸਮਾਂ ਹੈ ਉਹ ਸ਼ਾਮ ਨੂੰ 6:30 ਵਜੇ ਤੋਂ 8 ਵਜੇ ਤੱਕ ਹੈ। ਜਿਹੜਾ ਗੁਰਦੁਆਰਾ ਸਾਹਿਬ ਦੇ ਬਾਹਰ ਟ੍ਰੇਲਰ ਦੇ ਵਿੱਚ ਜਿਹੜਾ ਕਲਾਸਰੂਮ ਹੈ ਉੱਥੇ ਇਹ ਜਿਹੜਾ ਸੈਮੀਨਾਰ ਹੈ ਵਰਕਸ਼ਾਪ ਦੇ ਰੂਪ ਵਿੱਚ ਉਹ ਲੱਗੇਗਾ ਜੀ। ਸੋ ਆਪ ਜੀ ਨੇ ਹਾਜ਼ਰੀਆਂ ਭਰਨੀਆਂ। ਇਸੇ ਤਰੀਕੇ ਨਾਲ ਜਿਹੜਾ ਦੂਸਰਾ ਸੈਸ਼ਨ ਹੈ ਉਹ 11 ਜੁਲਾਈ ਨੂੰ ਦਿਨ ਸ਼ਨੀਵਾਰ ਨੂੰ 2:30 ਵਜੇ ਤੋਂ ਲੈ ਕੇ 4 ਵਜੇ ਤੱਕ ਹੋਵੇਗਾ। ਤੋ ਆਓ ਸਾਧ ਸੰਗਤ ਜੀ, ਸਮਾਂ ਹੈ ਢਾਡੀ ਵਾਰਾਂ ਅਤੇ ਗੋਰੇ ਇਤਿਹਾਸ ਦਾ। ਢਾਡੀ ਵਾਰਾਂ ਅਤੇ ਗੋਰੇ ਇਤਿਹਾਸ ਆਪ ਜੀ ਨੂੰ ਸਰਵਣ ਕਰਾ ਰਹੇ ਨੇ ਭਾਈ ਬਲਬੀਰ ਸਿੰਘ ਜੀ ਬਿਹਾਰੀਪੁਰ ਵਾਲਿਆਂ ਦਾ ਜੱਥਾ। ਬੜੇ ਪਿਆਰ ਨਾਲ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

والی کل عالم صاحب صحابہ حضور انور سرور کائنات فخر مجداد دساں پاتشاہیاں جی دے آتمک سروپ جوت موجودہ گرگدی دے مالک میرے روحانی تے جسمانی رستیاں دے رہنما پریتاں دے پہرے دار الہی ساجن تن گرو گرنتھ صاحب جی مہاراج جی دے پاون پوتر دربار اندر جڑ بیٹھے ست سنگی جنو آؤ اپنی رسناواں نو پویتر کریے من نو چڑھدیاں کلاں وچ لیا کے گج وج کے فتح بلائیے آکھیے جی واہگرو جی کا خالصہ واہگرو جی کی فتح. رب ورگیاں سنگتاں دا بہت بہت دھنواد. ستگراں دے سونے دربار دے اندر تسی کنے سونے بن کے بیٹھے ہو. گرو مہاراج کرپا کرن سب دی حاضری اپنے چرناں چ پروان کرن. اپنے دروں گھروں گرسکھی جیون نام دان دیاں داتاں اور رحمتاں نال ساڈیاں جھولیاں بھر دین. اپنے کماں کاراں چوں کچھ ویل کڈ کے تے کچھ پیار والی شردا والی سنگت میں دیکھ رہا جڑے روٹین دے نال میریاں ستکار یوگ متاواں ستکار یوگ ویر وہ آندے نے جی آیا نوں. گرو مہاراج اسی طرح تہانوں اُد مگتے رہن. گرو پیارو میں اسی سٹیج دے اتوں کئیاں دنوں دا سن رہا سی ایک گل میں وہ تہاڈے نال سانجھی کر دواں کہ اج 26 تاریخ ہوں بھی بھائی صاحب جی کہہ کے گئے کہ اج 26 تاریخ ہے شام نو ایک سیمینار ہونا 6 بجے تو لے کے تقریباً 8:30 بجے تک. وہ سیمینار کی ہے ویاواں بارے جانکاری دینی ہے. ساڈے سکھاں دے نیانیاں نو ویاواں بارے جانکاری دینی ہے. ویاہ کینوں کہندے آ اے کدہ ہوندا ایدی کی مہتتا ہے اے ایک چنتا. ویکھو گردوارے والے چنتا کر رہے ہیں. شاباش میں کہنا انہاں دے یہ جڑا اپرالا کر رہے یہ واقعی چنتا دا وشا ساڈے نیانیاں نوں نہیں پتا ویاواں دا. جے کتے ویاواں دا پتا ہوئے تے اتنا دے سیمینار کرواؤن دی لوڑ ہی نہیں. سکھاں دے بچیاں نوں دسنا پوے آؤ تہانوں گرو گھر اسی دس دیاں کہ سکھاں دے ویاہ کدا ہوندے. یہ ایک چنتا کرن والی گل اور کیتی آ پربندک ویران نے یہ گل چنتا کیتی آ. ہوں کتے نوجوان جدو پنجاب دے پنڈاں وچ بیٹھے ہوندے آ نا تے جدو انہاں دے نال ویاہاں دیاں گلاں کری دیاں کہ ساڈے بزرگاں دے ویاہ کدھاں دے ہوندے سی ساڈے اج کدھاں دے ہون لگ پئے. میری ماں دی عمر دیاں بیٹھیاں میری ستکار یوگ متاواں بیٹھیاں میرے ستکار یوگ وڈے ویر بیٹھے نے انہاں دے نال کتے انہاں دے زمانہ دے ویاہاں دیاں گلاں کر کے دیکھیے تے سہی. میں اپنے باپو تے بیبے دے نال ویاہاں دیاں گلاں کریا کرتا سی تہاڈے ویاہ کدھا ہوندے سی. میں اپنے دادے نوں پچھیا کرتا سی دادا تہاڈے ویاہ کدھا دے ہوندے سی. ایک وکھرا آنند بجدا سی جدوں انہاں دے ویاہاں دیاں گلاں سنیندیاں سی. کہندے ساڈے ایداں دے ویاہ نہیں سی ہوندے پھر کدھا دے تہاڈے ہوندے سی. کاہدے تے براتاں جاندیاں سی کہندے گڈیاں تے جاندیاں ہوندیاں سی گھوڑیاں تے چل جانیاں تے جدوں پھر ریل گڈیاں چل پئیاں نا ریل گڈیاں تے براتاں جان لگ پئیاں تے پھر اتے کتنا دا ماحول ہوندا سی. کہندے اسی براتاں لے کے 4-4, 5-5 دن سوہریاں دے کھڑی رہندے سی تے گرو پیارے پھر اودو من وچ آ جاندی سی بابا تو جھوٹ بولدا ہونا ایداں نہیں ہوندی. او کیڑے لوک جڑے 4-4, 5-5 دن براتاں رکھدے ہوندے سی تسی اوتے کتنا رہندے ہوندے سی. او ساڈیاں براتاں نوں جدو اج دے زمانے وال دیکھدے نا تے ساڈیاں براتاں نوں تے 4 گھنٹے سامنا اوکھا ہو پیا گل گل پانی آ جاتا. تیاں والے ترلے کرتے ہوں سجنوں آپ کی عزت لے کے آپ کے پنڈ جاؤ سڈے گریباں کی عزت سارے پلے رہن دو کتنے دیکھو کوئی خلل نہ مچا دیو. بیبے باپو تے ویاواں وچ اتے جا کے کدھا دیا منگا کرتے سی کھان پی دیا کہ جو سادہ جہا گھر کے بنیا ہوں سا نا ادا تو کھا لیں ہوں سی. کوئی وشیش نہیں سی بھی اج آ بناؤ موٹھا دی دال بنی موٹھا دی 2-3 دن چلتی رہتی ہوں سی ساگ بنیا ساگ دے نال ہی. اچھا تو پھر باپو تسی اتے اینے دن کدہ رہ پیندے ہوندے سی کی کردے ہوندے سی. کہندے سی اپنے علاقے دے وچوں چنگے منڈے کلن والے براتے لے جائی دے سی تے اتھو تی والیاں نوں کہنا تسی بھی اپنے علاقے جو اسی کولی دیکھتے رہندے ہوندے سی
ਜਾਂ ਫਿਰ ਤੂੰਬੀਆਂ ਦੇ ਨਾਲ ਅਖਾੜੇ ਲਾਉਣ ਵਾਲੇ ਹੁੰਦੇ ਸੀ, ਉਹ ਲੋਕ ਤੱਤ ਗਾਇਆ ਕਰਦੇ ਸੀ, ਕਹਿੰਦੇ ਉਹਨਾਂ ਪਿੰਡਾਂ ਜਿੱਥੇ ਬਰਾਤ ਜਾਣੀ ਉਹਨਾਂ ਨੇ ਸਾਡਾ ਮਨੋਰੰਜਨ ਜਿਹਾ ਕਰੀ ਜਾਣਾ, ਤੇ ਬਾਹਰ ਮੰਜੇ ਡਾਢ ਤੇ ਜਾਂਦੇ ਸੀ ਹਵੇਲੀ ਦੇ ਵਿੱਚ, ਤੇ ਉੱਥੇ ਬੈਠੇ ਰਹਿਣਾ, ਗੱਪਾਂ ਮਾਰੀ ਜਾਣੀਆਂ, ਏਦਾਂ ਕਦਾ ਮਾਹੌਲ ਹੁੰਦਾ ਸੀ। ਫਿਰ ਗੱਲਾਂ ਤੇ ਉਹ ਗੱਲਾਂ ਜਦੋਂ ਨਿਕਲਦੀਆਂ, ਕਹਿਣਾ ਬਾਪੂ ਜਦੋਂ ਅੱਜ ਹੁਣ ਬਰਾਤ ਪੈਲਸਾਂ ਚ ਜਾਂਦੀ ਆ ਉੱਥੇ ਅਸੀਂ ਬੜਾ ਕੁਝ ਦੇਖਦੇ ਹਾਂ, ਤੁਸੀਂ ਵੀ ਇੱਦਾਂ ਕਰਦੇ ਹੁੰਦੇ? ਕਿਤੇ ਕੀ ਪੁੱਛਦੇ? ਕੀ ਬਾਪੂ? ਕੁਛ ਧੀਆਂ ਇੱਕ ਰੀਬਨ ਲੈ ਕੇ ਖੜੀਆਂ ਹੁੰਦੀਆਂ ਔਰ ਉਹ ਰੀਬਨ ਦੇ ਉੱਤੇ ਲਿਖਿਆ ਹੁੰਦਾ ਸਾਲੀਆਂ ਦਾ ਨਾਕਾ, ਤੇ ਤੁਸੀਂ ਰੀਬਨ ਕੱਟਦੇ ਤੇ ਅਸੀਂ ਅੱਜ ਦੇਖਦੇ ਹਾਂ ਕਿ ਅੱਜ ਦੀ ਮਢੀਰ ਉਹਨਾਂ ਧੀਆਂ ਨੂੰ ਅਸ਼ਲੀਲ ਗੱਲਾਂ ਕਰ ਕਰਕੇ ਟੀਚਰਾਂ ਕਰਦੇ ਆ, ਤੁਸੀਂ ਵੀ ਇੱਦਾਂ ਕਰਦੇ ਹੋਣੇ ਆ। ਔਰ ਬਾਬਿਆਂ ਦੇ ਅੱਖਾਂ ਚੋਂ ਲਹੂ ਉਤਰੋਂ ਦਾ ਡੋਲੇ ਫਰਕ ਪੈਂਦੇ, ਕਹਿੰਦੇ ਕਾਕਾ ਇਹ ਗੱਲ ਮੂੰਹ ਸੰਭਾਲ ਕੇ ਗੱਲ ਕਰੀ, ਏਦਾਂ ਅਸੀਂ ਨਹੀਂ ਸੀ ਕਰਦੇ, ਅਸੀਂ ਜਿੱਥੇ ਵਿਆਹਣ ਜਾਈਦਾ ਸੀ ਉੱਥੇ ਦੀਆਂ ਧੀਆਂ ਨੂੰ ਆਪਦੀਆਂ ਧੀਆਂ ਤੇ ਭੈਣਾਂ ਸਮਝਦੇ ਸੀ, ਐਵੇਂ ਥੋੜ੍ਹਾ ਸਾਨੂੰ ਚਾਰ ਚਾਰ ਪੰਜ ਪੈਂਦਿਆਂ ਨੂੰ ਲੋਕੀ ਬਰਾਤੇ ਰੱਖ ਲੈਂਦੇ ਹੁੰਦੇ ਸੀ। ਕਰੈਕਟਰ ਸੀ ਏਦਾਂ ਦਾ, ਕਰੈਕਟਰ ਹੁੰਦਾ ਸੀ ਸਾਡੇ ਬਾਬਿਆਂ ਦਾ, ਚਾਰ ਚਾਰ ਪੰਜ ਪੰਜ ਦਿਨ ਸਹੁਰੇ ਘਰੇ ਜਾ ਕੇ ਬਰਾਤੇ ਰਹਿਣਾ ਤੇ ਫਿਰ ਉੱਥੇ ਦੀਆਂ ਧੀਆਂ ਨੂੰ ਆਪਣੀਆਂ ਧੀਆਂ ਸਮਝਣਾ। ਕਹਿੰਦੇ ਏਦਾਂ ਦਾ ਥੋੜ੍ਹਾ ਰਿਵਾਜ ਹੁੰਦਾ ਸੀ ਰੀਬਨ ਰੂਬਨ ਕੱਟਣ ਦਾ, ਟੀਚਰਾਂ ਕਰਨ ਦਾ ਮਜ਼ਾਕ ਨਹੀਂ ਸੀ ਹੁੰਦਾ, ਜੋ ਮਿਲਦਾ ਸੀ ਉਹ ਖਾ ਲਈਦਾ ਸੀ। ਤੇ ਬਾਪੂ ਜਦੋਂ ਅੱਜ ਦੇਖੀਦਾ ਤੁਸੀਂ ਤੇ ਜੋ ਮਿਲਦਾ ਸੀ ਖਾ ਲਈਦਾ ਸੀ, ਅੱਜ ਪੈਲਸਾਂ ਦੇ ਵਿੱਚ 36 ਕੁ ਪਕਵਾਨ ਔਰ ਉਹਨਾਂ ਦੇ ਅੱਧੇ ਕੁ ਅਸੀਂ ਗਾਰਬੇਜ ਕਰਿਆ ਇਹਦੇ ਆ, ਅੱਧੇ ਕੁ ਗੁਰੂ ਪਿਆਰਿਓ ਹਾਂ ਕਹਿੰਦੇ ਗਿਣਤੀ ਦੇ ਬੰਦੇ ਹੁੰਦੇ ਸੀ। ਕਹਿੰਦਾ ਬੰਦੇ ਤੁਸੀਂ ਕਿੰਨੇ ਕੁ ਜਾਣੇ ਸੀ? ਕਹਿੰਦੇ 15-20 ਹੁੰਦੇ ਸੀਗੇ। ਮੈਂ ਕਿਹਾ ਬਾਪੂ ਬੜਾ ਤੁਹਾਡੇ ਚ ਸਬਰ ਸੰਤੋਖ ਸੀ, 15 ਕੁ ਜਾਣੇ ਵਿਆਹ ਲਿਆਉਂਦੇ ਹੁੰਦੇ ਸੀ, ਅੱਜ 100 ਸਾਡਾ ਵੇਟਰ ਹੁੰਦਾ, 40-50 ਡਰਾਈਵਰ ਹੁੰਦੇ ਆ, ਤੇ ਗੁਰੂ ਪਿਆਰਿਓ ਜਿੰਨਾ ਵੀ ਕੋੜਵਾਂ ਇਕੱਠਾ ਕਰ ਸਕਦੇ ਹਾਂ, ਕੋਈ ਦਿਹਾੜੀ ਵਾਲਾ ਵੀ ਪਿੰਡ ਬਰਾਤੇ ਛੱਡ ਲਿਜਾਣ ਤੋਂ ਛੱਡ ਕੇ ਨਹੀਂ ਜਾਈਦਾ। ਤੇ ਸਟੇਜ ਦੇ ਉੱਤੇ ਨੱਚਣ ਵਾਲੀਆਂ ਤੇ ਗਾਉਣ ਵਾਲੀਆਂ ਦਾ ਉਹਨਾਂ ਦਾ ਪਤਾ ਨਹੀਂ, 15-20 ਜਾਣੇ ਉਹ ਵੀ ਹੁੰਦੇ ਆ, ਤਕਰੀਬਨ 1000 ਕੁ ਬੰਦਾ ਸਾਡੇ ਵਿਆਹਾਂ ਦੇ ਵਿੱਚ। ਹੁਣ ਸਤਸੰਗ ਜੀ ਕੀ ਆ, ਪੰਜਾਬ ਦੇ ਜ਼ਿਮੀਂਦਾਰ ਫਾਹੇ ਨਾ ਲੈਣ ਤੇ ਹੋਰ ਕਰਨ ਕੀ? ਉੱਥੇ ਧੀ ਵਿਆਹਣੀ ਕਿਤੇ ਸੌਖੀ ਥੋੜੋ ਬਣ ਗਈ ਹੈ, ਘੱਟੋ ਘੱਟ ਕਿੱਲਾ ਜ਼ਮੀਨ ਦਾ ਜਾਂ ਤੇ ਸਰਮਾਏਦਾਰ ਜਿਹਦੇ ਕੋਲ 20 ਲੱਖ ਹੈ ਉਹ ਵਿਆਹ ਕਰ ਸਕਦਾ, ਤੇ ਜਾਂ ਫਿਰ ਕਿੱਲਾ ਗਹਿਣੇ ਕਰਨਾ ਵੇਚਣਾ ਪਊਗਾ ਉਹਨੂੰ। ਸਤਸੰਗਤ ਜੀ ਫਾਹੇ ਲੈ ਰਹੇ ਸਾਡੇ ਜ਼ਿਮੀਂਦਾਰ, ਉਹ ਐਸੇ ਕਰਕੇ ਲੈ ਰਹੇ ਆ। ਤੇ ਹੁਣ ਇਹ ਚੰਗੀ ਗੱਲ ਹੈ, ਮੈਂ ਕਹਿੰਦਾ ਇਹ ਵਿਆਹਾਂ ਦੀਆਂ ਗੱਲਾਂ ਦੱਸੀਆਂ ਜਾਣ ਵੀ ਗੁਰੂ ਸਾਹਿਬ ਦੇ ਸਾਹਮਣੇ ਆ ਕੇ ਬੈਠਣਾ ਕਿਵੇਂ ਆ। ਸਾਡੇ ਨਿਆਣਿਆਂ ਨੂੰ ਪਹਿਲਾਂ ਬੈਠਣ ਦਾ ਹੀ ਨਹੀਂ ਪਤਾ, ਕੱਪੜੇ ਏਦਾਂ ਦੇ ਪਾ ਲਏ ਜਾਂਦੇ ਚੌਂਕੜੀ ਮਾਰ ਕੇ ਬੈਠ। ਉਹ ਗੁਰਦੇਵ ਪਾਤਸ਼ਾਹ ਤੇ ਤੁਸੀਂ ਕਿਹਨੂੰ ਜਿੱਤਣ ਵਾਸਤੇ ਆਏ ਆ, ਕਿਹਨੂੰ ਦਿਖਾਲਣ ਵਾਸਤੇ ਆਏ? ਜਿੱਦਾਂ ਦੇ ਤੁਸੀਂ ਅੱਗੇ ਰੋਜ਼ ਸੀ ਇਹਨਾਂ ਲੋਕਾਂ ਦੇ ਵਿੱਚ ਹੀ ਰਹਿੰਦੇ ਹੋ, ਇਹਨਾਂ ਲੋਕਾਂ 'ਚ ਹੀ ਰਹਿੰਦੇ ਆ। ਅੱਜ ਏਦਾਂ ਦੀਆਂ ਸ਼ੇਰਵਾਨੀਆਂ ਘੁੱਟਮੀਆਂ ਜਾਂ ਪਾ ਕੇ ਨਾ ਤੁਹਾਡੇ ਕੋਲ ਬਹਿ ਹੁੰਦਾ ਨਾ ਤੁਹਾਡੇ ਕੋਲ ਖੜੋ ਹੁੰਦਾ, ਫਿਰ ਸੰਗਤ ਤੁਹਾਡੇ ਵੱਲ ਦੇਖ ਕੇ ਮਜ਼ਾਕ ਕਰਦੀ ਹੈ, ਫਿਰ ਲੱਤਾਂ ਸੌਂ ਜਾਂਦੀਆਂ। ਹੁਣ ਇੰਨੀ ਕੁ ਪ੍ਰੈਕਟਿਸ ਹੋਣੀ ਚਾਹੀਦੀ ਹੈ ਨਾ, ਸਾਡੇ ਬਜ਼ੁਰਗਾਂ ਕੋਲ ਪ੍ਰੈਕਟਿਸ ਹੈ, ਇਹ 2-2 ਘੰਟੇ ਚੌਕ ਠੀਕ ਹੈ, ਗੋਡਿਆਂ ਦੀਆਂ ਪ੍ਰੋਬਲਮ ਮਾੜੀਆਂ ਮੋਟੀਆਂ ਆ ਗਈਆਂ ਇਹ ਆ ਜਾਂਦੀਆਂ, ਨਹੀਂ ਤਾਂ ਸਾਡੇ ਬਜ਼ੁਰਗ 2-2, 3-3 ਘੰਟੇ ਚੌਂਕੜੀਆਂ ਮਾਰ ਕੇ ਗੁਰੂ ਘਰ ਦੇ ਵਿੱਚ ਬੈਠੇ ਹੁੰਦੇ ਸੀ, ਤੇ ਆਨੰਦ ਕਾਰਜ ਹੋਣੇ 1.5 ਘੰਟੇ ਵਾਸਤੇ ਸਾਨੂੰ ਬੈਠਣਾ ਮੁਸ਼ਕਿਲ ਹੋ ਜਾਂਦਾ ਵੀ ਬਾਬਾ ਛੇਤੀ ਚੱਕ ਦੇ ਫੱਟੇ, ਛੇਤੀ ਪੜ੍ਹ ਦੋ ਜਿਹੜਾ ਸ਼ਬਦ ਪੜ੍ਹਨਾ, ਤੇ ਬਾਬਾ ਜਿਹੜੀਆਂ ਤੂੰ 4 ਗੱਲਾਂ ਕਰਨੀਆਂ ਕਰਕੇ ਭਰੇ ਮਾਰ। ਹੁਣ ਏਦਾਂ ਦੇ ਵਿਆਹ ਸਤਸੰਗ ਤੇ ਏਦਾਂ ਦੇ ਸੁੱਖ ਭਾਲਾਂਗੇ ਵੀ ਸਾਡੀਆਂ ਇਹ ਜੋੜੀਆਂ ਸਾਨੂੰ ਸੁੱਖ ਦੇਣਗੀਆਂ। ਆਏ ਆਪਾਂ ਵਿਆਹ ਕਰਨੇ ਆ ਗੁਰਦੁਆਰੇ ਦੇ ਵਿੱਚ, ਸਤਸੰਗ ਜੀ ਗੁਰਦੁਆਰੇ ਵਿੱਚ ਵਿਆਹ ਕਰਨ ਆਈਦਾ ਨਾ, ਤੇ ਘਰਾਂ ਹੀ ਢੋਲ ਘਰਾਂ ਤੋਂ ਢੋਲਾਂ ਨਾਲ ਨੱਚਦੇ ਆਈਦਾ ਵੀ ਕਿੱਡੀ ਕੁ ਜੰਗ ਜਿੱਤਣ ਚੱਲੇ ਹਾਂ ਅਸੀਂ, ਵਿਆਹ ਕਰਨ ਚੱਲੇ ਹਾਂ ਗੁਰੂ ਘਰ ਦੇ ਵਿੱਚ, ਕਿਹਨੂੰ ਤੁਸੀਂ ਫਤਿਹ ਕਰਨ ਚੱਲੇ ਆ? ਉਹ ਸੁੱਖ ਮਨਾਓ ਦਾਤਾ, ਜਿਹਨੂੰ ਵਿਆਹਣ ਚੱਲੇ ਆਉਣ ਵਾਲੇ ਟਾਈਮ ਸਾਨੂੰ ਰੋਟੀ ਦੇ ਦਿਆ ਕਰੇ, ਇਹ ਸਾਨੂੰ 2 ਰੋਟੀਆਂ ਦੇ ਦਿਆ ਕਰੇ, ਮਸਲਾ ਇੱਥੋਂ ਤੱਕ ਪਹੁੰਚ ਚੁੱਕਾ, ਇਹ ਆਪਦਾ ਪਤੀਲਾ ਪਰਾਤ ਲੈ ਕੇ ਕਿਤੇ ਅੱਡ ਨਾ ਹੋ ਜਾਵੇ ਕੱਲ ਨੂੰ ਹੀ, ਔਰ ਕੱਲ ਨੂੰ ਹੀ ਕਿਤੇ ਕਹਿ ਦੇਵੇ ਮੈਨੂੰ ਤੁਹਾਡੇ ਇਹ ਆ ਜਿਹੜੇ ਪਸੰਦ ਨਹੀਂ ਕਾਰ ਵਿਹਾਰ, ਮੈਂ ਤਲਾਕ ਲੈ ਕੇ ਦੇ ਦੇਣਾ। ਇਹ ਕੋਈ ਪਤਾ ਨਹੀਂ ਇੱਥੇ ਕੀ ਬਣਦਾ ਜਿਹਨਾਂ ਦੇਸ਼ਾਂ ਦੇ ਵਿੱਚ ਤੁਸੀਂ ਰਹਿੰਦੇ ਹੋ। ਸ਼ੁਕਰ ਕਰਿਆ ਕਰੋ, ਸ਼ੁਕਰ ਕਰਿਆ ਕਰੋ ਦਾਤੇ ਦਾ, ਦਾਤਾ ਤੇਰੇ ਚਰਨਾਂ 'ਚ ਅਸੀਂ 2 ਕੁੜਮ ਬੈਠ ਕੇ ਪ੍ਰਣ ਕਰਨ ਲੱਗੇ ਹਾਂ, ਸਾਡੀ ਆਪਸ ਵਿੱਚ ਨਿਭ ਜਾਵੇ, ਕੁੜਮਾਚਾਰੀ ਨਿਭ ਜਾਵੇ, ਕੁੜਮਾਚਾਰੀ ਰਹਿੰਦੀ ਦੁਨੀਆ ਤੱਕ ਨਿਭ ਜਾਵੇ, ਏਦਾਂ ਦੀਆਂ ਅਰਦਾਸਾਂ ਕਰਿਆ ਕਰੋ। ਹੁਣ ਗੁਰੂ ਪਿਆਰਿਓ ਜਦੋਂ ਇੱਧਰ ਚਲੋ ਠੀਕ ਹੈ, ਗੁਰਦੁਆਰਿਆਂ ਦੇ ਵਿੱਚ ਮਾਹੌਲ ਕੁਛ ਇੱਥੇ ਠੀਕ ਹੈ, ਗੁਰੂ ਘਰ ਦੇ ਵਿੱਚ ਵਿਆਹ ਹੁੰਦਾ ਇੱਥੇ ਸਾਦਗੀ ਨਾਲ ਕਰਨਾ ਚਾਹੀਦਾ,
ਤੇ ਇਧਰੋਂ ਸਿੱਖ ਸਿੱਖ ਕੇ ਤੁਹਾਡੇ ਵੱਲੋਂ ਸਿੱਖ ਸਿੱਖ ਕੇ ਉਧਰ ਪੰਜਾਬ ਦੇ ਵਿੱਚ ਜਾ ਕੇ ਤੁਸੀਂ ਵੀ ਘੱਟ ਨਹੀਂ ਕਰਦੇ, ਮਾਫ ਕਰਨਾ ਮੈਂ ਤੁਸੀਂ ਮੇਰੇ ਸਾਹਮਣੇ ਬੈਠੋ, ਮੈਂ ਤੁਹਾਡਾ ਤੁਹਾਡੇ ਨਾਲ ਆਪਣੇ ਸਮਝ ਕੇ ਮੈਂ ਗੱਲਾਂ ਕਰਦਾ। ਤੁਹਾਡੇ ਕਦੀ ਏਦਾਂ ਦਾ ਰਿਵਾਜ ਚੱਲਿਆ ਹੋਵੇਗਾ ਕਿ ਪੈਲਸਾਂ ਦੇ ਵਿੱਚ ਇੱਧਰ ਧੀਆਂ ਤੁਹਾਨੂੰ ਪੈਗ ਦਿੰਦੀਆਂ ਹੋਣਗੀਆਂ ਸਾਡੇ ਇਹਨਾਂ ਨੂੰ, ਤੇ ਅੱਜ ਉਹ ਪੰਜਾਬ ਦੇ ਵਿੱਚ ਵੀ ਉਹੀ ਕੁਝ ਕਰ ਦਿੱਤਾ, ਸਾਡੇ ਚਿੱਟੀਆਂ ਦਾੜੀਆਂ ਵਾਲੇ ਬਜ਼ੁਰਗ ਲੋਕਾਂ ਦੀਆਂ ਧੀਆਂ ਸਾਨੂੰ ਪੈਗ ਦੇਣ ਪਾ ਪਾ ਕੇ। ਲੱਖ ਲਾਂਤ ਨਹੀਂ ਹੈ ਸਾਡੀ ਕੌਮ ਦੇ, ਡੁੱਬ ਕੇ ਨਹੀਂ ਮਰ ਜਾਣਾ ਚਾਹੀਦਾ ਸਾਨੂੰ ਸਿੱਖ ਕਮਾਉਣ ਵਾਲਿਆਂ ਵਾਂ ਨੂੰ, ਇੱਦਾਂ ਦੇ ਵਿਆਹ ਹੁੰਦੇ ਸੀ ਸਾਡੀ ਕੌਮ ਦੇ? ਉਹ ਲੋਕਾਂ ਦੀਆਂ ਧੀਆਂ ਨੂੰ ਧੀਆਂ ਸਮਝਣ ਵਾਲੇ ਉਹਨਾਂ ਦੇ ਉੱਤੇ ਸਾਡੇ ਬਜ਼ੁਰਗ ਔਰ ਚਿੱਟੀਆਂ ਦਾੜੀਆਂ ਵਾਲੇ ਸਟੇਜਾਂ ਤੇ ਖੜੋ ਖੋੜੇ ਗਾਤਰੇ ਵੀ ਉੱਪਰ ਦੀ ਪਾਏ ਹੁੰਦੇ, ਨੱਚਦੇ ਹੁੰਦੇ ਉਹਨਾਂ ਨਾਲ, ਇੱਦਾਂ ਸਿਰ ਹਲਾਉਂਦੇ ਆ, ਪੱਗਾਂ ਲਾ ਲੈਂਦੇ ਆ। ਆਹ ਨਹੀਂ ਸੀ ਸਾਡਾ ਰਿਵਾਜ ਮੇਰੇ ਸਤਿਕਾਰਯੋਗ ਬਜ਼ੁਰਗੋ, ਮੇਰੇ ਵੇਖੋ ਤੁਸੀਂ ਇੱਜ਼ਤਾਂ ਵਾਲੇ ਬੈਠੇ, ਤੁਸੀਂ ਤੁਹਾਨੂੰ ਇੱਜ਼ਤਾਂ ਵਾਲੇ ਕਿਹਾ ਜਾਂਦਾ ਸੀ ਵੀ ਸਿੱਖ ਕੌਮ ਇੱਜ਼ਤਾਂ ਵਾਲੀ ਹੈ, ਇਹ ਦੂਜਿਆਂ ਦੀ ਇੱਜ਼ਤ ਵੀ ਰੱਖਦੀ ਹੈ, ਇਹ ਆਪਣੀ ਇੱਜ਼ਤ ਵੀ ਆ, ਤੇ ਨਾ ਗੁਰੂ ਪਿਆਰੇ ਹੁਣ ਅਸੀਂ ਆਪਦੀ ਰੱਖੀ ਹੈ ਨਾ ਦੂਜਿਆਂ ਦੀ ਰਹਿਣ ਦਿੱਤੀ ਹੈ। ਸਤਿਗੁਰ ਦਇਆ ਕਰਨ, ਸਤਿਗੁਰ ਕਿਰਪਾ ਕਰਨ, ਸਾਡੀ ਕੌਮ ਨੂੰ ਜੀਣ ਦਾ ਵੱਲ ਆ ਜਾਵੇ। ਉਹ ਸਾਡੇ ਬਾਬੇ ਕਿੱਦਾਂ ਜੀਦੇ ਹੁੰਦੇ ਸੀ, ਅਸੀਂ ਆਪਣੇ ਕੁੜਮਾਂ ਦਾ ਅੰਤ ਨਾ ਦੇਖਿਆ ਕਰੀਏ। ਹਜ਼ਾਰ ਕੁ ਬੰਦਾ ਇਕੱਠਾ ਕਰਕੇ ਔਰ ਕੀ ਸਾਬਤ ਕਰਾਂਗੇ ਵੀ ਦੇਖੋ ਸਾਡੀ ਬਣੀ ਬਣੀ ਹੋਈ ਆ? ਨਹੀਂ, ਕਿਸੇ ਦੀ ਬਣੀ ਬੁਣੀ ਨਹੀਂ ਹੁੰਦੀ। ਵਿਆਹ ਨੂੰ ਜਿਹਨੂੰ ਮਰਜ਼ੀ ਲੈ ਜਾਓ, ਖਾਣ ਦੀ ਕਿਹੜੀ ਗੱਲ ਹੈ, ਜਿਹਨੂੰ ਮਰਜ਼ੀ ਇਕੱਠੇ ਕਰਕੇ ਲੈ ਜਾਓ, ਉੱਥੇ ਬਣੀ ਦੀ ਗੱਲ ਨਹੀਂ। ਇੱਕ ਕਾਰਡ ਦਿੱਤਾ, ਹੁਣ ਆਹ ਹਾਲਾਤ ਆ ਪੰਜਾਬ ਦੇ, ਇੱਕ ਕਾਰਡ ਦਿੱਤਾ ਨਾ। ਅੱਗੇ ਕੋਈ ਸਮਾਂ ਇੱਦਾਂ ਦਾ ਸੀ, ਸਰਦਾਰ ਸਾਹਮਣੇ ਬੈਠੇ ਮੇਰੀਆਂ ਸਤਿਕਾਰਯੋਗ ਬੇਬੇ ਬੇਟੀਆਂ, ਉਹ ਸਮਾਂ ਹੁੰਦਾ ਸੀ ਇੱਕ ਕਾਰਡ ਦੇਣਾ, ਕਾਰਡ ਨਹੀਂ ਸੀ ਹੁੰਦੇ, ਸੱਦਾ ਦੇ ਆਉਣਾ ਘਰ ਦੇ ਵਿੱਚ ਵੀ ਤੁਸੀਂ ਇੱਕ ਜਾਣਾ ਬਰਾਤੇ ਜਾਣਾ, ਤੁਹਾਨੂੰ ਸੱਦਾ ਦਿੱਤਾ ਜਾਂਦਾ ਸਰਦਾਰਾਂ ਦੇ ਲੰਬੜਾਂ ਦਿਓ ਚੌਧਰੀਆਂ ਦਿਓ ਵੀ ਤੁਹਾਡਾ ਇੱਕ ਬੰਦਾ ਬਰਾਤੇ ਜਾਣਾ, ਤੇ ਗੁਰੂ ਪਿਆਰਿਓ ਇੱਕੋ ਹੀ ਬੰਦਾ ਜਾਂਦਾ ਹੁੰਦਾ ਸੀ, ਇਸ ਕਰਕੇ ਸੀਮਤ ਬਰਾਤਾਂ ਉਦੋਂ ਤਾਂ ਜਾਂਦੀਆਂ ਹੁੰਦੀਆਂ ਸੀ। ਹੁਣ ਵਿਆਹਾਂ ਦੇ ਕਾਰਡ ਦੇਣ ਲੱਗ ਪਏ ਤੇ ਜਿੰਨੇ ਘਰ ਦੇ ਵਿੱਚ, ਹੁਣ ਕਨਵੈਂਸ ਸਾਡੇ ਕੋਲ ਸਾਰੇ ਆਓ, ਗੱਡੀਆਂ ਘਰ ਦੇ ਵਿੱਚ ਖੜੀਆਂ, ਜਿੰਨੇ ਜੀ ਲੌਂਗ ਲਾਣਾ ਸਾਰਾ ਲੱਦ ਲਓ ਗੱਡੀ ਦੇ ਵਿੱਚ, ਅਗਲਿਆਂ ਦੇ ਭਾਅ ਦੀ ਬਿਪਤਾ ਬਣ ਜਾਂਦੀ ਆ। ਜੇ ਅਗਲਿਆਂ ਨੇ 200 ਸੱਦਿਆ ਤਾਂ 800 ਆਪੇ ਹੋ ਜਾਣਾ ਆ, ਇੱਕ 200 ਸੱਦਿਆ 800 ਆਪੇ ਹੋ ਗਿਆ, ਜਦੋਂ ਇੱਕ ਘਰ ਦੇ ਸੱਦਿਆ ਇੱਕ ਸੀ ਚਾਰ ਚਲੇ ਗਏ, 200 ਜਗ੍ਹਾ ਸੀ 800 ਤਾਂ ਹੋ ਗਿਆ, ਫਿਰ ਉੱਥੇ ਕਹਿਣਾ ਸਾਨੂੰ ਕੁਝ ਖਾਣ ਨੂੰ ਨਹੀਂ ਮਿਲਿਆ। ਆਪਣੇ ਕੁੜਮਾਂ ਦਾ ਅੰਤ ਨਾ ਦੇਖਿਆ ਕਰੀਏ, ਪਿਆਰ ਵਧਾਈਏ ਇਹਨਾਂ ਚੀਜ਼ਾਂ ਦੇ ਵਿੱਚ। ਵਿਆਹਾਂ ਦੀਆਂ ਰਸਮਾਂ ਬੜੀਆਂ ਸਾਡੇ, ਇਹਨੂੰ ਆਨੰਦ ਕਾਰਜ ਆਖਿਆ ਸੀ ਗੁਰਦੇਵ ਪਾਤਸ਼ਾਹੀ, ਆਨੰਦ ਜ਼ਿੰਦਗੀ ਦਾ ਆਨੰਦ ਹੈ ਇਹਦੇ ਵਿੱਚ, ਪਰ ਅਸੀਂ ਹੋਰ ਪਾਸੇ, ਅਸੀਂ ਤੇ ਰੋਣ ਕਰਲਾਉਣ ਵੱਲ ਲੈ ਕੇ ਲੱਗਾ। ਭੰਗੜੇ ਪਾਉਣ ਨੂੰ ਛੱਡੋ, ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਿਆ ਕਰੀਏ ਵੀ ਆਉਣ ਵਾਲੇ ਵਕਤ ਵਿੱਚ ਸਾਨੂੰ 2 ਰੋਟੀਆਂ, ਇਹ ਸੁੱਖ ਨਾਲ ਜਿਹਨੂੰ ਅਸੀਂ ਵਿਆਹੁਣ ਚੱਲਿਆ, 2 ਰੋਟੀਆਂ ਇੱਜ਼ਤ ਦੀਆਂ ਦੇ ਦਿਆ ਕਰੇ। ਬਸ ਆਹੀ ਗੁਰੂ ਪਿਆਰਿਓ ਸੈਮੀਨਾਰ ਹੋਵੇਗਾ, ਦੇਖਾਂਗੇ ਉੱਥੇ ਕੀ ਗੱਲਾਂ ਬਾਤਾਂ, ਇਹ ਵੀਰ ਕੀ ਸਮਝਾਉਂਦੇ ਆ, ਗੁਰੂ ਮਹਾਰਾਜ ਭਲਾ ਕਰੇ। ਆਹ ਗੱਲਾਂ ਜਿਹੜੀਆਂ ਤੁਹਾਡੇ ਨਾਲ ਕਰਦੇ ਆ, ਤੁਸੀਂ ਵੀ ਆਪਣੇ ਨਿਆਣਿਆਂ ਨਾਲ ਜਾ ਕੇ ਕਰਿਆ ਕਰੋ ਵੀ ਸਾਡੇ ਬਜ਼ੁਰਗਾਂ ਦੇ ਦੱਸਿਆ ਕਰੋ ਤੁਹਾਡੇ ਬਾਬੇ ਦਾ। ਬੇਬੇ ਕੋਈ ਸੰਗਣ ਸ਼ਰਮ ਵਾਲੀ ਗੱਲ ਨਹੀਂ ਹੈ, ਹਾਲਾਤ ਇੱਦਾਂ ਦੇ ਬਣ ਗਏ, ਸੰਗਿਆ ਸ਼ਰਮ ਦੇ ਨਾਲ ਆਪਣਾ ਆਪ ਲੁਕੋਇਆ ਹੁਣ ਕੋਈ ਬਣਨਾ ਨਹੀਂ। ਹੁਣ ਦੱਸੋ ਕਿ ਸਾਡੇ ਵਿਆਹ ਇੱਦਾਂ ਦੇ ਹੁੰਦੇ ਸੀ ਪੁੱਤ, ਇੱਦਾਂ ਦੇ ਵਿਆਹ ਕਿਤੇ ਅੱਜ ਵੀ ਆਉਣ ਲੱਗ ਪੈਣ, ਇਹਨਾਂ ਵਿਆਹਾਂ ਵਿੱਚ ਨਜ਼ਾਰਾ ਹੀ ਵੱਖਰਾ ਹੋਵੇਗਾ, ਆਨੰਦ ਵੱਖਰਾ ਉਹਨਾਂ ਵਿਆਹਾਂ ਦੇ ਵਿੱਚ ਜਦੋਂ ਚਾਰ ਚਾਰ ਪੰਜ ਪੰਜ ਦਿਨ ਬਰਾਤਾਂ ਸਹੁਰਿਆਂ ਦੇ ਜਾ ਕੇ ਰਹਿੰਦੀਆਂ ਹੋਣਗੀਆਂ, ਉੱਥੇ ਕਿੱਦਾਂ ਆਨੰਦ ਆਉਂਦਾ ਹੋਵੇਗਾ। ਤੇ ਸਤਸੰਗ ਜੀ ਫਿਰ ਉਦੋਂ ਵੀ ਬੇਬੇ, ਹੁਣ ਤੇ ਬੀਬੀਆਂ ਸੁੱਖ ਨਾਲ ਬੰਦਿਆਂ ਤੋਂ ਵੀ ਪਹਿਲਾਂ ਤਿਆਰ ਹੋਈਆਂ ਹੁੰਦੀਆਂ, ਉਦੋਂ ਇੱਦਾਂ ਦੇ ਰਿਵਾਜ਼ ਨਹੀਂ ਸੀ, ਬੀਬੀਆਂ ਨਹੀਂ ਸੀ ਬਰਾਤੇ ਜਾਂਦੀਆਂ ਹੁੰਦੀਆਂ, ਬੀਬੀਆਂ ਨੇ ਬਰਾਤੇ ਨਹੀਂ ਜਾਣਾ, ਔਰ ਇਹਨਾਂ ਦੇ ਮਨੋਰੰਜਨ ਦਾ ਸਾਧਨ ਬਰਾਤ ਤੋਰ ਲੈਣੀ ਤੇ ਘਰ ਦੇ ਵਿੱਚ ਗਿੱਧਾ ਜਿਹਾ ਪਾ ਕੇ ਸਾਰ ਲੈਣਾ, ਮਾੜਾ ਮੋਟਾ ਦੋ ਬੋਲੀਆਂ ਪਾ ਲੈਣੀਆਂ, ਆਪਸ ਵਿੱਚ ਮਨੋਰੰਜਨ ਜਿਹਾ ਕਰ ਲੈਣਾ, ਇੱਜ਼ਤਾਂ ਵਾਲੀਆਂ ਹੁੰਦੀਆਂ ਸੀ। ਤੇ ਉਧਰੋਂ ਬਰਾਤ ਵਾਪਸ ਆਉਣੀ ਨਾ, ਬਰਾਤ ਵਾਪਸ ਆਉਣੀ ਤੇ ਬਾਬੇ ਨੂੰ ਪਤਾ ਹੁੰਦਾ ਸੀ ਮੇਰੀਆਂ ਧੀਆਂ, ਮੇਰੀਆਂ ਪੋਤੀਆਂ, ਮੇਰੀਆਂ ਨੂੰਹਾਂ ਨੱਚਦੀਆਂ ਹੋਣੀਆਂ ਘਰ ਦੇ ਵਿੱਚ, ਬੋਲੀਆਂ ਪਾਉਂਦੀਆਂ, ਉਹਨਾਂ ਨੂੰ ਪਤਾ ਲੱਗ ਜਾਵੇ ਕਿ ਬਾਪੂ ਆ ਗਿਆ, ਬਰਾਤ ਆ ਗਈ ਵਾਪਸ, ਤੇ ਬਾਪੂ ਨੇ ਨਾਲੇ ਇੱਕ ਘੂਰਾ ਮਾਰਨਾ, ਨਾਲੇ ਆਪਣਾ ਡੰਡਾ ਜ਼ੋਰ ਨਾਲ ਧਰਤੀ ਤੇ ਖੜਕਾ ਦੇਣਾ, ਆਹ ਕਰਕੇ ਘੂਰਾ ਮਾਰ ਕੇ ਕਹਿਣਾ, ਤੇ ਅਗਲਾ ਪਤਾ ਲੱਗ ਜਾਂਦੇ ਬਾਪੂ ਆ ਗਿਆ। ਧੀਆਂ ਜਿਹੜੀਆਂ ਨੱਚਦੀਆਂ ਸੀ ਸਿਰ ਤੇ ਚੁੰਨੀਆਂ ਲੈ ਲੈਂਦੀਆਂ ਸੀ, ਇਹਦਾ ਸਿਰ ਢੱਕ ਲੈਣੀਆਂ, ਉਹ ਸਾਡੇ ਸਰਦਾਰ ਆ ਗਏ, ਚਿੱਟੀਆਂ ਦਾੜੀਆਂ ਵਾਲੇ ਆ ਗਏ ਆ, ਸਾਡੇ ਇੱਜ਼ਤਾਂ ਦੇ ਵਾਲੇ ਆ ਗਏ ਆ, ਆਪਣੇ ਸਿਰ ਢੱਕ ਲੈਣੇ ਤੇ ਪਿੱਛੇ ਵੜ ਜਾਣਾ। ਬਾਪੂ ਨੇ ਡੰਡਾ ਮਾਰਨਾ ਥੋੜੇ ਸੀ, ਸਿਰਫ ਇੱਕ ਇਸ਼ਾਰਾ ਹੁੰਦਾ ਸੀ, ਔਰ ਉਹ ਬਾਪੂ ਜਿਹਦੇ ਖਗੂਰੇ ਤੋਂ, ਜਿਹਦੇ ਥੱਲੇ ਡੰਡੇ ਦੇ ਖੜਾਕ ਤੋਂ ਧੀਆਂ ਡਰਦੀਆਂ ਹੁੰਦੀਆਂ ਸੀ, ਅੱਜ ਉਹਨਾਂ ਬਾਪੂਆਂ ਨੂੰ ਸਾਡੀ ਕੌਮ ਦੀਆਂ ਧੀਆਂ ਨੇ ਸਟੇਜਾਂ ਦੇ ਉੱਤੇ ਆਪ ਨੱਚਣ ਵਾਸਤੇ ਲਾ ਲਿਆ, ਬਾਪੂ ਅੱਜ ਆਪਾਂ ਦੋਵੇਂ ਰਲ ਕੇ ਟੁੰਮਕੇ ਲਾਉਂਦੇ ਹਾਂ। ਆਹ ਸਾਡੀ ਕੌਮ ਦੇ ਹਾਲਾਤ ਬਣ ਗਏ, ਬਿਲਕੁਲ ਕਰਨੇ ਚਾਹੀਦੇ ਵਿਆਹਾਂ ਦੇ ਸੈਮੀਨਾਰ, ਕਿਉਂ ਨਹੀਂ ਹੋਣੇ ਚਾਹੀਦੇ, ਬਿਲਕੁਲ ਹੋਣ, ਪਤਾ ਲੱਗੇ ਸਾਡੇ ਨਿਆਣਿਆਂ ਨੂੰ ਵਿਆਹ ਸਾਡੇ ਕਿੱਦਾਂ ਦੇ ਹੁੰਦੇ। ਖੈਰ ਮੈਂ ਆਪਣੇ ਅੱਜ ਦੇ ਮਜ਼ਬੂਨ ਵੱਲ ਆਵਾਂ, ਗੁਰੂ ਪਿਆਰਿਓ ਇਹ ਮੇਰੇ
ਦਿਲ ਦੇ ਵਿੱਚ ਆ ਗਈ ਗੱਲ ਵੀ ਵਿਆਹਾਂ ਦੀ ਗੱਲ ਭਾਈ ਸਾਹਿਬ ਕਰਕੇ ਗਿਆ ਮੈਂ ਤੁਹਾਡੇ ਨਾਲ ਸਾਂਝੀ ਕਰ ਲਵਾਂ ਔਰ ਸ਼ਾਇਦ ਤੁਹਾਨੂੰ ਇਹ ਗੱਲ ਚੰਗੀ ਲੱਗੀ ਸਾਡਾ ਸੱਭਿਆਚਾਰ ਕਿੱਦਾਂ ਦਾ ਹੁੰਦਾ ਸੀ ਅਸੀਂ ਆਪਣੇ ਸੱਭਿਆਚਾਰ ਨੂੰ ਵਿਗਾੜ ਕੇ ਰੱਖ ਦਿੱਤਾ ਸਤਿਗੁਰ ਕਿਰਪਾ ਕਰਨ ਇੱਕ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਦਾ ਜ਼ਿਕਰ ਕਰ ਰਹੇ ਆਪਾਂ ਪਿਛਲੇ ਸਮੇਂ ਦੇ ਵਿੱਚ ਔਰ ਗੁਰੂ ਪਿਆਰਿਓ ਇੱਦਾਂ ਦਾ ਇੱਕ ਸਮਾਂ ਆ ਗਿਆ ਸੀ ਸਾਡੀ ਸਿੱਖ ਕੌਮ ਦੇ ਉੱਤੇ ਕਿ ਸਿੱਖ ਲੱਭਣੇ ਬੜੇ ਮੁਸ਼ਕਲ ਹੋ ਗਏ ਸੀ ਔਰ ਵਿਚਾਰੇ ਜਾਨ ਬਚਾਉਣ ਦਾ ਕਰਕੇ ਹਕੂਮਤਾਂ ਗੁਰੂ ਪਿਆਰਿਓ ਹਕੂਮਤਾਂ ਔਰ ਪਿੰਡਾਂ ਦੇ ਚੌਧਰੀ ਜਿਹੜੇ ਛੋਟੇ ਛੋਟੇ ਲਾਲਚਾਂ ਦੀ ਖਾਤਰ ਆਪਣੇ ਹੀ ਕਬੀਲਿਆਂ ਦੇ ਭਰਾਵਾਂ ਦੇ ਜਾਨ ਦੇ ਦੁਸ਼ਮਣ ਬਣ ਜਾਣ ਤੇ ਫਿਰ ਜਾਨਾਂ ਬਚਾਉਣੀਆਂ ਔਖੀਆਂ ਹੋ ਜਾਂਦੀਆਂ ਜਾਨਾਂ ਬਚਾਉਣ ਵਾਸਤੇ ਇਹ ਇੱਧਰ ਰਾਜਸਥਾਨ ਤੇ ਲੱਖੀ ਜੰਗਲ ਇੱਧਰ ਬਠਿੰਡੇ ਵੱਲ ਨਿਕਲ ਜਾਇਆ ਕਰਦੇ ਸੀ ਤੇ ਕਿਸੇ ਨਾ ਕਿਸੇ ਦਿਨ ਆ ਕੇ ਗਾਏ ਬਗਾਏ ਹਰਿਮੰਦਰ ਸਾਹਿਬ ਇਸ਼ਨਾਨ ਪਾਣੀ ਵੀ ਕਰ ਜਾਂਦੇ ਸੀ ਆਪਣੇ ਗੁਰੂ ਨਾਲ ਜੁੜੇ ਰਹਿੰਦੇ ਸੀ ਜਿੱਦਾਂ ਤੁਸੀਂ ਜੁੜੇ ਹੋਏ ਸੋਏ ਸੰਗਤ ਏਦਾਂ ਹੀ ਉਹ ਸਾਡੇ ਬਜ਼ੁਰਗ ਵੀ ਗੁਰੂ ਮਹਾਰਾਜ ਜੀ ਨਾਲ ਜੁੜੇ ਹੁੰਦੇ ਸੀ ਤੇ ਸਤਸੰਗਤ ਜੀ ਇੱਕ ਦਿਨ ਉੱਥੇ ਜ਼ਕਰੀਆ ਖਾਨ ਦੇ ਨਾਲ ਗੱਲਬਾਤ ਕੋਈ ਕਰਦਾ ਕਹਿੰਦਾ ਇਹ ਜ਼ਕਰੀਆ ਖਾਨ ਕਹਿੰਦਾ ਵੀ ਇਹ ਸਿੰਘਾਂ ਵਿੱਚ ਏਦਾਂ ਦੀ ਕਿਹੜੀ ਸਪੈਲਟ ਆ ਇਹਨਾਂ ਨੂੰ ਜਿੰਨੇ ਮਾਰੀਦਾ ਉਨੇ ਵੱਧਦੇ ਜਾਂਦੇ ਵਿੱਚੋਂ ਕੋਈ ਆਕੜ ਲੱਗਾ ਕਹਿੰਦਾ ਜੋ ਮਰਜ਼ੀ ਕਰੀ ਜਾਓ ਜਿੰਨਾ ਚਿਰ ਇਹਨਾਂ ਦੇ ਕੋਲ ਅੰਮ੍ਰਿਤ ਦਾ ਸਰੋਵਰ ਹੈ ਨਾ ਉਹਨਾਂ ਚਿਰ ਤੁਸੀਂ ਇਹਨਾਂ ਨੂੰ ਖਤਮ ਨਹੀਂ ਕਰ ਸਕਦੇ ਕਹਿੰਦੇ ਉਹ ਕਿੱਥੇ ਆ ਕਹਿੰਦੇ ਅੰਮ੍ਰਿਤਸਰ ਇਹਨਾਂ ਕੋਲ ਇੱਕ ਅੰਮ੍ਰਿਤ ਦਾ ਸਰੋਵਰ ਹੈ ਇਹ ਗਾਏ ਬਗਾਏ ਆਉਂਦੇ ਜਾਂਦੇ ਉਹਦੇ ਚੋਂ ਨਾਲੇ ਪੰਜ ਚੂੜੇ ਛਕ ਜਾਂਦੇ ਨੇ ਨਾਲੇ ਉਹ ਚ ਇਸ਼ਨਾਨ ਕਰ ਜਾਂਦੇ ਬਸ ਇਹਦੇ ਵਿੱਚੋਂ ਇਹਨਾਂ ਨੂੰ ਸਪੈਲਟ ਮਿਲਦੀ ਆ ਤੇ ਗੁਰੂ ਪਿਆਰਿਓ ਇੱਕ ਇਹਨੇ ਫਿਰ ਨਾਮਵਰ ਬੜਾ ਬੜਾ ਦੁਸ਼ਟ ਬੰਦਾ ਇੱਕ ਕਾਜੀ ਸੀ ਅਬਦੁਲ ਰਹਿਮਾਨ ਅਬਦੁਲ ਰਹਿਮਾਨ ਨੂੰ ਉੱਥੇ ਭੇਜਤਾ ਕਹਿੰਦਾ ਦਰਬਾਰ ਸਾਹਿਬ ਦੇ ਵਿੱਚ ਕੋਈ ਵੀ ਇਸ਼ਨਾਨ ਨਾ ਕਰਕੇ ਜਾਵੇ ਉਸ ਜਿਹੜਾ ਸਰੋਵਰ ਹੈ ਇਹਨਾਂ ਦਾ ਹੁਣ ਸਤਸੰਗਤ ਜੀ ਉੱਥੇ ਇਹ ਸਿੱਖਾਂ ਕੋਲ ਰਿਹਾ ਥੋੜਾ ਜਾਂਦਾ ਇਹ ਕੋਈ ਏਦਾਂ ਰਹਿਣ ਦੋ ਲੁਕਿਆਂ ਛੁਪਿਆਂ ਗੱਲ ਰਹਿਣ ਵਾਲੀ ਥੋੜੋ ਆ ਹੁਣ ਤੁਸੀਂ ਵੀ ਜਦੋਂ ਜਾਂਦੇ ਹੋ ਪਹਿਲਾਂ ਤੁਹਾਡਾ ਸਤਸੰਗ ਅਰਦਾਸ ਵਿੱਚ ਹੀ ਇਹ ਆਖੀਦਾ ਵੀ ਸਾਨੂੰ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਔਰ ਤੁਹਾਡੀ ਪਹਿਲੀ ਇਹ ਮੰਗ ਹੁੰਦੀ ਹੈ ਸਤਿਗੁਰੂ ਜਦੋਂ ਤੁਹਾਡੇ ਇੱਥੇ ਪੰਜਾਬ ਵਿੱਚ ਅਸੀਂ ਆਵਾਂਗੇ ਨਾ ਤੇ ਪਹਿਲਾਂ ਤੁਹਾਡੇ ਦਰਸ਼ਨ ਧੰਨ ਗੁਰੂ ਰਾਮਦਾਸ ਤੇਰੇ ਚਰਨਾਂ ਦੇ ਵਿੱਚ ਆਵਾਂਗੇ ਔਰ ਇੱਥੇ ਕਾਜੀ ਅਬਦੁਲ ਰਹਿਮਾਨ ਨੇ ਇੱਕ ਐਲਾਨ ਕਰਤਾ ਕਹਿੰਦਾ ਇੱਥੇ ਕੋਈ ਵੀ ਸਿੱਖ ਇਸ਼ਨਾਨ ਨਹੀਂ ਕਰ ਸਕਦਾ ਬੋਲੀ ਸੀ ਨਾ ਇੱਕ ਦਿਨ ਭਾਈ ਸੁੱਖਾ ਸਿੰਘ ਜੀ 50 ਸਿੰਘਾਂ ਦਾ ਜਥਾ ਲੈ ਕੇ ਇੱਥੇ ਆਉਂਦੇ ਨੇ ਤੇ ਬਾਕੀ ਦੇ ਸਾਥੀਆਂ ਨੂੰ ਪਿੱਛੇ ਡਾਕੇ ਅੰਮ੍ਰਿਤ ਵੇਲਾ 4 ਵਜੇ ਹੋਏ ਵੈਸੇ ਇਹਨੇ ਸਾਰੇ ਪ੍ਰਬੰਧ ਕੀਤੇ ਹੋਏ ਸੀ ਕਿਤੇ ਵੀ ਪਾਸੋਂ ਕਿਸੇ ਵੀ ਡੇੜੀ ਦੇ ਵਿੱਚ ਦੀ ਕੋਈ ਸਿੰਘ ਆਉਂਦਾ ਸੀ ਉਹਨੂੰ ਕਤਲ ਕਰ ਦਿੱਤਾ ਜਾਂਦਾ ਸੀ ਇਹ ਕਾਜੀ ਅਬਦੁਲ ਰਹਿਮਾਨ ਮਾਫ ਕਰਨਾ ਔਰ ਇਹਨੇ ਸਖ਼ਤ ਪਹਿਰਾ ਕੀਤਾ ਹੋਇਆ ਸੀ ਔਰ ਖਾਸ ਕਰਕੇ ਸਰੋਵਰ ਦੇ ਉੱਤੇ ਇੱਥੇ ਕੋਈ ਇਸ਼ਨਾਨ ਨਾ ਕਰ ਜਾਵੇ ਗੁਰੂ ਕੇ ਸਿੰਘ ਆਏ ਭਾਈ ਸੁੱਖਾ ਸਿੰਘ ਕੰਬੋਕੀ ਵਾੜੀ ਵਾਲਾ ਤਖਾਣਾ ਦਾ ਮੁੰਡਾ ਬੜੀ ਚੜ੍ਹਦੀ ਕਲਾ ਦਾ ਸੀ ਡਨ ਡਰ ਸੂਰਮਾ ਹੁੰਦਾ ਸੀ ਉਹ ਮੌਤ ਨਾਲ ਮਜ਼ਾਕਾਂ ਕਰਦਾ ਸੀ ਲੱਤ ਟੁੱਟ ਵੀ ਜਾਂਦੀ ਸੀ ਉੱਥਾਂ ਵੀ ਗੁਰੂ ਪਿਆਰਿਓ ਦੁਸ਼ਮਣਾਂ ਨਾਲ ਏਦਾਂ ਦੇ ਸਾਡੇ ਬਜ਼ੁਰਗ ਹੁੰਦੇ ਸੀ ਉਹ ਦੁਸ਼ਮਣਾਂ ਨਾਲ ਫੇਰ ਵੀ ਲੜੀ ਜਾਂਦਾ ਸੀ ਉਹ ਆਵੇਗਾ ਘੱਲੂ ਘਰਿਆਂ ਦੀਆਂ ਗੱਲਾਂ ਆਉਣੀਆਂ ਉਦੋਂ ਵੀ ਤੁਹਾਡੇ ਨਾਲ ਇਹ ਸਾਂਝਾ ਕਰਾਂਗੇ ਸਾਡਾ ਸਿੱਖ ਰਾਜ ਬਣਿਆ ਕਿਵੇਂ ਸੀ ਹੁਣ ਭਾਈ ਸੁੱਖਾ ਸਿੰਘ ਇੱਕ ਸਿੰਘ ਨੂੰ ਨਾਲ ਹੋ ਲੈ ਕੇ ਆਉਂਦਾ ਬਾਕੀਆਂ ਨੂੰ ਕਹਿੰਦਾ ਤੁਸੀਂ ਇੱਥੇ ਖੜੋ ਜਾਓ ਭਾਈ ਸੁੱਖਾ ਸਿੰਘ ਜਾ ਕੇ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਦਾ ਜੈਕਾਰੇ ਛੱਡਦਾ ਗੁਰੂ ਪਿਆਰੇ ਉਹ ਸ਼ਹਿਰ ਤੋਂ ਬਾਹਰ ਨੂੰ ਆ ਰਿਹਾ ਤੇ ਹੁਣ ਪਤਾ ਲੱਗਾ ਕਾਜੀ ਅਬਦੁਲ ਰਹਿਮਾਨ ਨੂੰ ਉਹਦੇ ਮੁੰਡੇ ਨੂੰ ਆਪਣੇ ਨਾਲ ਲੈ ਕੇ ਸਿਪਾਹੀਆਂ ਨੂੰ ਤੇ ਭਾਈ ਸੁੱਖਾ ਸਿੰਘ ਦੇ ਉੱਤੇ ਹਮਲਾ ਕਰਦਾ ਤੇ ਅਗਲੇ ਪਾਸੇ ਜਿੱਥੇ ਬਾਕੀ ਸਿੰਘ ਖੜੇ ਸੀ ਉਹਨਾਂ ਨੇ ਪਲਟਵਾਂ ਵਾਰ 50-52 ਜਾਣੇ ਉਹ ਸੀ ਇਹਨਾਂ ਨੇ ਹਮਲਾ ਕਰਕੇ ਦੋਵੇਂ ਪਿਓ ਪੁੱਤ ਕਾਜੀ ਅਬਦੁਲ ਰਜ਼ਾਕ ਤੇ ਉਹਦਾ ਮੁੰਡਾ ਦੋਵੇਂ ਕਤਲ ਕਰ ਦਿੱਤੇ ਹੋਰ ਵੀ ਫੌਜਾਂ ਮਾਰ ਦਿੱਤੀਆਂ ਇੱਦਾਂ ਦੇ ਗੁਰੂ ਪਿਆਰਿਓ ਸਾਡੇ ਬਾਬੇ ਹੁੰਦੇ ਸੀ ਇਹਨਾਂ ਅੰਮ੍ਰਿਤ ਸਰੋਵਰਾਂ ਵਾਸਤੇ ਅੰਮ੍ਰਿਤ ਦਰਬਾਰ ਸਾਹਿਬ ਵਾਸਤੇ ਇੰਨੀਆਂ ਕੁਰਬਾਨੀਆਂ ਕਰਨ ਵਾਲੇ ਸਤਿਗੁਰ ਕਿਰਪਾ ਕਰੇ ਸ਼ਰਧਾ ਸਾਡੇ ਅੰਦਰ ਬਣੀ ਰਵੇ ਹੁਣ ਭਾਈ ਮਨੀ ਸਿੰਘ ਉਸ ਵੇਲੇ ਕੌਮ ਦੇ ਮੁਖੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਨ ਸਤਸੰਗਤ ਜੀ ਫਿਰ ਉੱਥੇ ਉਹਨਾਂ ਨੂੰ ਕੱਲ ਬੇਨਤੀ ਕਰ ਚੁੱਕੇ ਕਿ ਦੀਵਾਲੀ ਦਾ ਦਿਨ ਮਨਾਉਣ ਵਾਸਤੇ ਉਹਨਾਂ ਨੇ ਤਜਵੀਜ਼ ਸੋਚੀ ਹੈ ਤੇ ਸਰਕਾਰ ਦੇ ਸਾਹਮਣੇ ਇਹ ਇਸ ਗੱਲ ਦੀ ਮੰਗ ਰੱਖੀ ਕਿ ਅਸੀਂ ਦੀਵਾਲੀ ਮਨਾਉਣਾ ਚਾਹੁੰਦੇ ਹਾਂ ਅੰਦਰ ਖਾਤੇ ਗੱਲਬਾਤ ਹੋਈ ਵੀ ਇਸ ਦੀਵਾਲੀ ਦੇ ਦਿਹਾੜੇ ਤੇ ਜਿਹੜੇ ਸਿੰਘ ਸੂਰਮੇ ਆ ਨਾ ਗੁਰੂ ਕੇ ਉਹ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਭਰਾਵਾਂ ਨੂੰ ਮਿਲ ਜਾਣਗੇ ਤੇ ਅਗਲੀਆਂ ਸਕੀਮਾਂ ਸੋਚੀਆਂ ਜਾਣਗੀਆਂ ਹਕੂਮਤ ਨਾਲ ਕਿਵੇਂ ਦਸਤ ਪੰਜਾ ਲੈਣਾ
ਔਰ ਇੱਥੇ ਫਿਰ ਇੱਕ ਸਲਾਹ ਕੀਤੀ ਜਾਂਦੀ ਹੈ ਭਾਈ ਮਨੀ ਸਿੰਘ ਹੋਣਾ ਵੱਲੋਂ ਕਾਜੀ ਦੇ ਨਾਲ, ਉਦੋਂ ਕਾਜੀ ਅਬਦੁਲ ਰਜ਼ਾਕ ਸੀ। ਕਾਜੀ ਅਬਦੁਲ ਰਜ਼ਾਕ ਨੂੰ ਆਖਿਆ ਗਿਆ ਕਾਜੀ ਸਾਹਿਬ ਅਸੀਂ ਦੀਵਾਲੀ ਦਾ ਦਿਹਾੜਾ ਮਨਾਉਣਾ ਚਾਹੁੰਦੇ, ਕਹਿੰਦਾ 2000 ਮੈਂ ਲਊਂਗਾ ਤੇ ਲਾਹੌਰ ਦਰਬਾਰ ਕੋਲ ਮਨਜ਼ੂਰੀ ਮੈਂ ਤੁਹਾਨੂੰ ਲੈ ਦੂੰਗਾ, ਮੰਨ ਗਏ। ਤੇ ਉਧਰੋਂ ਲਾਹੌਰ ਦਰਬਾਰ ਨੇ ਮਨਜ਼ੂਰੀ ਦੇਣ ਬਦਲੇ 5000 ਰੁਪਈਆ ਮੰਗਿਆ ਤੇ ਮੁੱਕ ਦੀ ਗੱਲ 7000 ਰੁਪਈਏ ਦੇ ਵਿੱਚ ਗੱਲ ਤੈਅ ਹੋ ਜਾਂਦੀ ਆ। ਹੁਣ ਗੁਰੂ ਪਿਆਰਿਓ, ਇਹ ਮੈਂ ਭਾਵੇਂ ਗੱਲ ਕੱਲ ਕਰ ਚੁੱਕਾ, ਮੈਂ ਢੂਕ ਮਾਤਰ ਗੱਲ ਕਰਨ ਦਾ ਯਤਨ ਕਰਾਂ ਕਿ ਹਕੂਮਤ ਮੁੱਕਰ ਜਾਂਦੀ ਹੈ। ਇਹਨਾਂ ਨੇ ਪਹਿਰੇ ਲਾ ਤੇ ਲਿਖ ਕੇ ਇਹ ਗੱਲ ਪੱਕੀ ਹੋ ਗਈ ਸੀ ਵੀ ਆਈਆਂ ਸੰਗਤਾਂ ਨੂੰ ਹਕੂਮਤ ਤੰਗ ਨਹੀਂ ਕਰੇਗੀ, ਕੋਈ ਵਿਸ਼ੇਸ਼ ਤੌਰ ਦੇ ਉੱਤੇ ਮਿਲਟਰੀ ਨਹੀਂ ਲਾਈ ਜਾਵੇਗੀ। ਜ਼ਕਰੀਆ ਖਾਨ ਵੱਲੋਂ ਸਾਰਾ ਗੁਰੂ ਪਿਆਰਿਓ ਸਿੰਘਾਂ ਨੂੰ ਫੜ ਕੇ ਮਾਰਨ ਦਾ ਇੱਕ ਵਸੀਲਾ ਬਣਾ ਲਿਆ ਗਿਆ ਵੀ ਅੱਗੇ ਪਿੰਡਾਂ ਵਿੱਚ ਲੱਭਦੇ ਫਿਰੀਦਾ, ਹੁਣ ਤੇ ਇਕੱਠੇ ਹੋਏ ਹੋਣੇ ਆ, ਇੱਥੇ ਮਾਰਨੇ ਬੜੇ ਸੌਖੇ। ਹੁਣ ਇੱਥੇ ਮੇਲਾ ਲੰਘ, ਹੁਣ ਭਾਈ ਮਨੀ ਸਿੰਘ ਜੀ ਹੋਣਾ ਨੇ ਲਿਖ ਕੇ ਭੇਜ ਦਿੱਤਾ ਚਿੱਠੀਆਂ, ਪਹਿਲਾਂ ਭੇਜੀਆਂ ਸੀ ਚਿੱਠੀਆਂ ਵੀ ਆਇਓ ਮੇਲੇ ਤੇ, ਹੁਣ ਲਿਖ ਕੇ ਭੇਜਦੀਆਂ ਹੁਣ ਇੱਥੇ ਨਾ ਆਇਓ, ਇੱਥੇ ਕੰਮ ਫਸਾਦ ਵਾਲਾ, ਇੱਥੇ ਸਾਡਾ ਨੁਕਸਾਨ ਹੋ ਸਕਦਾ। ਤੇ ਸਿੰਘ ਨਾ ਆਏ, ਨਾ ਮੇਲਾ ਹੋਇਆ, ਨਾ ਚੜਾਵਾ ਚੜਿਆ। ਤੇ ਗੁਰੂ ਕੇ ਪਿਆਰ ਵਾਲਿਓ, ਫਿਰ ਜਦੋਂ 7000 ਰੁਪਈਆ ਦੇਣ ਦੀ ਗੱਲ ਹੋਈ ਤੇ ਭਾਈ ਸਾਹਿਬ ਕਹਿੰਦੇ ਤੁਸੀਂ ਮੇਲਾ ਹੀ ਨਹੀਂ ਹੋਣ ਦਿੰਦਾ, ਕਾਹਦੇ ਪੈਸੇ। ਇਸੇ ਐਵੇਂ ਦੇ ਵਿੱਚ ਭਾਈ ਮਨੀ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਆਂਦਾ ਗਿਆ। ਤੇ ਲਾਹੌਰ ਦੇ ਵਿੱਚ ਫਿਰ ਜਿਵੇਂ ਗੱਲਾਂ ਬਾਤਾਂ ਹੁੰਦੀਆਂ, ਭਾਈ ਮਨੀ ਸਿੰਘ ਕਹਿੰਦੇ ਖਾਨ ਸਾਹਿਬ ਤੁਸੀਂ ਮੇਲਾ ਨਹੀਂ ਕਰਾਉਣ ਦਿੱਤਾ ਤੇ ਪੈਸੇ ਕਾਹਦੇ ਮਿਲਣ। ਤੇ ਇਹ ਕਹਿੰਦਾ ਮੈਂ ਪੈਸੇ ਲੈਣੇ ਜਾਣਦਾ। ਹੁਣ ਗੁੱਸੇ ਵਿੱਚ ਆਇਆ, ਜਦੋਂ ਕੋਈ ਗੱਲ ਨਾ ਬਣੀ, ਹੁਣ ਜ਼ੁਲਮਾਂ ਦਾ ਇੰਤਹਾਰ ਹੋਣ ਲੱਗਾ ਹੈ। ਔਰ ਇੱਥੇ ਕਾਜੀ ਨੂੰ ਸੱਦ ਕੇ ਗੁੱਸੇ ਨਾਲ ਕਹਿੰਦਾ ਵੀ ਇਹਦੇ ਉੱਤੇ ਫਤਵਾ ਲਾਓ, ਇਹਨਾਂ ਨੂੰ ਕਿਹੜੀ ਮੌਤੇ ਮਾਰਿਆ ਜਾਣਾ ਚਾਹੀਦਾ। ਤੇ ਕਾਜੀ ਗੁੱਸੇ, ਇਹ ਜਿਹੜਾ ਜ਼ਕਰੀਆ ਖਾਨ ਆ, ਗੁੱਸੇ ਵਿੱਚ ਆ ਕੇ ਭਾਈ ਮਨੀ ਸਿੰਘ ਦੇ ਉੱਤੇ ਕਿਹੜਾ ਫਤਵਾ ਲਾਉਂਦੇ ਆ, ਸੁਣੋ ਪਿਆ।

0: ਭਾਈ ਮਨੀ ਸਿੰਘ ਜੀ, ਨਿਮਰਤਾ ਦੀ ਮੂਰਤ, ਸੱਚ ਦਾ ਮੁਜੰਸਮਾ, ਪੂਰਨ ਸੰਤ, ਬ੍ਰਹਮ ਗਿਆਨੀ। ਗੁਰੂ ਪਿਆਰਿਓ, ਪੂਰਨ ਸੰਤ ਮਹਾਂਪੁਰਸ਼ ਇਦਾਂ ਦੇ ਸੰਤ ਹੁੰਦੇ ਆ। ਸਾਧ ਸੰਗਤ ਜੀ, ਅੱਜ ਸੰਤ ਪੰਜਾਬ ਦੇ ਵਿੱਚ ਵੜੇ ਤੁਹਾਨੂੰ ਫਿਰਦੇ, ਡੇਰੇਦਾਰ ਆਪਣੇ ਆਪ ਦੇ ਨਾਲ ਸੰਤ, ਬ੍ਰਹਮ ਗਿਆਨੀ, 108, 1008, ਇਦਾਂ ਦੇ ਬ੍ਰਹਮ ਗਿਆਨੀ ਤੁਹਾਨੂੰ ਦੱਸਣਗੇ। ਪਰ ਇਹਨਾਂ ਲੋਕਾਂ ਦੀ ਜ਼ਬਾਨ ਸੜ ਜਾਏ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ, ਅੰਗ ਪਾੜ ਪਾੜ ਕੇ ਗਲੀਆਂ 'ਚ ਖਿਲਾਰ ਦਿੱਤੇ ਗਏ। ਔਰ ਗੁਰੂ ਪਿਆਰਿਓ, ਇਹ ਨਮਕ ਹਰਾਮੀ ਕੌਮ ਦਾ ਖਾਣ ਵਾਲੇ, ਇਹਨਾਂ ਦੀ ਇੱਕ ਜਾਣੇ ਦੀ ਜ਼ਬਾਨ ਨਹੀਂ ਖੁੱਲੀ ਵੀ ਅਸੀਂ ਸਰਕਾਰ ਦੇ ਵਰਖਿਲਾਫ ਕਿਤੇ ਅਸੀਂ ਵੀ ਮੋਰਚਾ ਲਾ ਸਕੇ। ਤੁਸੀਂ ਲਾਏ ਮੋਰਚੇ, ਤੁਸੀਂ ਇਨਸਾਫ ਦੀ ਮੰਗ ਕੀਤੀ। ਇਹ ਵਿਹਲੜ ਸਾਧ ਲਾਣਿਆਂ ਨੇ, ਉਹਨਾਂ ਨੇ ਕਿਸੇ ਨੂੰ ਦਰਦ ਨਹੀਂ ਆਇਆ। ਰੋਟੀ ਖਾਂਦੇ ਗੁਰੂ ਗ੍ਰੰਥ ਸਾਹਿਬ ਜੀ ਤੋਂ, ਲੇਕਿਨ ਗੁਰੂ ਪਿਆਰਿਓ, ਦਰਦ ਨਹੀਂ ਹੈ। ਸਰਕਾਰਾਂ ਦੇ ਪਿੱਠੂ ਬਣ ਕੇ ਸਰਕਾਰੀ ਸੰਤ ਬਣੇ ਹੋਏ ਆ। ਔਰ ਇੱਥੋਂ ਤੱਕ ਕਿ ਹੁਣ ਤੇ ਅੱਧਿਓ ਵੱਧ ਡੇਰੇ ਬਲਾਤਕਾਰੀਆਂ ਦੇ ਬਣ ਗਏ ਆ ਪੰਜਾਬ ਦੇ ਵਿੱਚ। ਔਰ ਉੱਥੇ ਵੀ ਇਹਨਾਂ ਦੇ ਡਾਂਗ ਫੇਰਨੀ ਸ਼ੁਰੂ ਹੋਈ ਆ। ਆ ਜਾਓ ਜੀ ਕਨੇਡੇ ਚੱਲ ਚਲੋ, ਉੱਥੇ ਥੋੜ੍ਹਾ ਸਾਨੂੰ ਕਿਸੇ ਨੇ ਕੁਛ ਕਹਿਣਾ। ਇੱਥੇ ਤੁਹਾਡੇ ਆ ਕੇ ਡੇਰੇ ਬਣਾ ਲਏ ਇਹਨਾਂ ਲੋਕਾਂ ਨੇ, ਪੰਜਾਬ 'ਚੋਂ ਭਜਾ ਦਿੱਤੇ ਗਏ ਕਾਫੀ ਹੱਦ ਤੱਕ। ਪਰ ਸੰਤ ਕਿੱਦਾਂ ਦੇ ਹੁੰਦੇ ਆ? ਭਾਈ ਮਨੀ ਸਿੰਘ ਵਰਗੇ, ਜਿਨ੍ਹਾਂ ਦੇ ਦਿਲਾਂ ਦੇ ਅੰਦਰ ਕੌਮ ਦਾ ਪਿਆਰ ਹੋਵੇ, ਸਿੱਖੀ ਦਾ ਪਿਆਰ ਹੋਵੇ। 90-92 ਸਾਲ ਦੀ ਉਮਰ ਹੈ, ਅੱਜ ਤਸੀਹਾਂ ਦਾ ਦੌਰ ਚੱਲਣਾ। ਹੁਣ ਗੁਰੂ ਪਿਆਰਿਓ, ਇਕੱਲੇ ਭਾਈ ਮਨੀ ਸਿੰਘ ਦੇ ਆਪਾਂ ਪਰਿਵਾਰ ਦੀ ਹੈ ਨਾ ਵਿਚਾਰ ਕਰੀਏ, ਇਹ 12 ਭਰਾ ਸੀ, 12 ਭਰਾ, 12 ਦੇ ਵਿੱਚੋਂ 11 ਸਿੱਖੀ ਦੀ ਖਾਤਰ ਸ਼ਹੀਦ ਹੋਏ। ਕੋਈ ਇਦਾਂ ਦਾ ਹੋ ਸਕਦਾ ਪਰਿਵਾਰ ਜਿੱਥੇ ਕੱਲ ਕੀ ਚਮਕੌਰ ਦੀ ਜੇ ਆਪਾਂ ਗੱਲ ਕਰੀਏ ਨਾ, ਚਮਕੌਰ ਦੀ ਗੜੀ ਦੇ ਵਿੱਚ ਸਾਨੂੰ ਦਰਦ ਹਮੇਸ਼ਾ ਆਉਂਦਾ। ਕਲਗੀਆਂ ਵਾਲੇ ਪਾਤਸ਼ਾਹ ਦੇ ਦੋ ਲਾਲਾਂ ਦੀ ਕੁਰਬਾਨੀ ਹੁੰਦੀ ਹੈ ਨਾ, ਉਹ ਸਾਨੂੰ ਯਾਦ ਹੈ, ਬਿਲਕੁਲ ਹੋਣੀ ਵੀ ਚਾਹੀਦੀ ਹੈ। ਦਸਮ ਪਾਤਸ਼ਾਹ ਦੇ ਪੁੱਤ ਉੱਤੇ ਸ਼ਹੀਦ ਹੋਏ, ਜਿੱਥੇ ਕਲਗੀਆਂ ਵਾਲੇ ਪਾਤਸ਼ਾਹ ਦੇ ਦੋ ਪੁੱਤ ਸ਼ਹੀਦ ਹੋਏ ਸੀ ਨਾ, ਇਸ ਬਿਰਧ ਬਾਬੇ ਦੇ ਪਰਿਵਾਰ ਦੇ 4 ਜੀ ਉੱਤੇ ਸ਼ਹੀਦ ਹੋਏ ਸੀ, 2 ਭਰਾ ਤੇ 2 ਪੁੱਤ ਸ਼ਹੀਦ ਹੋਏ ਸੀ। ਬਾਬਾ ਬਚਿੱਤਰ ਸਿੰਘ, ਹਾਥੀ ਨਾਲ ਮੁਕਾਬਲਾ ਕਰਨ ਵਾਲਾ, ਹਾਥੀ ਦੇ ਮੱਥੇ 'ਚ ਨਾਗੜੀ ਮਾਰ ਕੇ ਉਹਨੂੰ ਜ਼ਖਮੀ ਕਰਨ ਵਾਲਾ, ਇਹ ਬਿਰਧ ਬਾਬੇ ਦਾ ਮੁੰਡਾ ਸੀ। ਭਾਈ ਉਦੇ ਸਿੰਘ, ਕੇਸਰੀ ਚੰਦ ਦਾ ਸਿਰ ਵੱਢ ਕੇ ਲਿਆਉਣ ਵਾਲਾ, ਇਹ ਵੀ ਉਹਨਾਂ ਦਾ ਪੁੱਤਰ ਸੀ। 52-53 ਜੀ ਸ਼ਹੀਦ ਹੋਏ ਸੀ ਸਿੱਖੀ ਦੀ ਖਾਤਰ। ਗੁਰੂ ਮਹਾਰਾਜ ਕਿਰਪਾ ਕਰੇ, ਆਉਣ ਮੇਰਾ ਅੱਜ ਦਾ ਸੀਗਾ ਵੀ ਇਸ ਟੌਪਿਕ ਨੂੰ, ਇਹਨਾਂ ਦੇ ਭਾਈ ਮਨੀ ਸਿੰਘ ਜੀ ਦੇ ਇਤਿਹਾਸ ਨੂੰ ਆਪਾਂ ਅੱਜ ਸਮਾਪਤ ਕਰਕੇ ਅਗਲਾ ਆਰੰਭ ਕਰਾਂਗੇ। ਫਿਰ ਆਪਣੀਆਂ ਵਿਆਹਾਂ ਵਾਲੀਆਂ ਗੱਲਾਂ ਚੱਲ ਪਈਆਂ, ਕਿਉਂਕਿ ਭਾਈ ਸਾਹਿਬ ਹੋਣੀ ਕਹਿ ਕੇ ਗਏ ਸੀ ਨਾ ਵਿਆਹਾਂ ਦਾ ਸੈਮੀਨਾਰ ਲੱਗਣਾ, ਉਹ ਤੁਹਾਡੇ ਨਾਲ ਫਿਰ ਜ਼ਿਕਰ ਆ ਗਿਆ ਵੀ ਬਹੁਤ ਮੈਂ ਵਡਿਆਈ ਕਰਦਾ ਪ੍ਰਬੰਧਕ ਵੀਰਾਂ ਦੀ ਵੀ ਸਾਡੇ ਨਿਆਣਿਆਂ ਨੂੰ ਦੱਸਿਆ ਜਾਵੇ ਵਿਆਹ ਕਿੱਦਾਂ ਹੁੰਦੇ ਸੀ। ਉਹ ਮੈਂ ਤੇਰੇ ਨਾਲ ਗੱਲ ਕਰ ਹੀ ਚੁੱਕਾ, ਸਾਡੇ ਬਾਬੇ ਕਿੱਦਾਂ ਵਿਆਹੁਣ ਜਾਂਦੇ ਸੀ, ਅਸੀਂ ਕਿੱਦਾਂ ਵਿਆਹੁਣ ਜਾਣ ਲੱਗ ਪਏ ਹਾਂ। ਗੁਰੂ ਪਿਆਰਿਓ, ਇਹ ਭੁੱਲ ਜਾਈਏ, ਇਸ ਗੱਲ ਨੂੰ ਭੁਲਾਈਏ ਵੀ ਅਸੀਂ ਜੰਗ ਜਿੱਤਣ ਚੱਲੇ, ਘਰਾਂ ਤੋਂ ਢੋਲ ਵਜਾਉਣੇ ਆਉਂਦੇ ਸ਼ੁਰੂ ਕਰ ਦਿੱਤੇ। ਨਹੀਂ, ਬਸ ਇਹੀ ਅਰਦਾਸ ਕਰੀਏ ਜਿਹਨੂੰ ਵਿਆਹੁਣ ਚੱਲੇ ਆਉਣ ਵਾਲੇ ਸਾਨੂੰ 2 ਰੋਟੀਆਂ ਚੰਗੀਆਂ ਦੇ ਦੇਵੇ, ਮੁੰਡੇ ਨੂੰ ਲੈ ਕੇ ਕਿਤੇ ਕੱਲ੍ਹ ਨੂੰ ਘਰ ਦੂਜਾ ਨਾ ਲੱਭ ਲੈਣ, ਤੇ ਨਿਆਣਿਆਂ ਨੂੰ ਇੱਥੇ ਆ ਕੇ ਦੱਸੀਏ ਕਿ ਕਿਵੇਂ ਸਤਿਗੁਰਾਂ ਦੇ ਚਰਨਾਂ 'ਚ ਜਦੋਂ ਭਾਈ ਸਾਹਿਬ ਕੀਰਤਨ ਕਰਦੇ ਹੁੰਦੇ ਆ, ਕਥਾ ਕਰਦੇ, ਉਹਨਾਂ ਗੱਲਾਂ ਨੂੰ ਧਿਆਨ ਨਾਲ ਸੁਣਿਆ ਕਰਨਾ। ਤੇ ਹੁਣ ਤੇ ਰਿਵਾਜ ਹੀ ਨਵੇਂ ਚੱਲ ਪਏ, ਕਿਸੇ ਨੇ ਕੁੱਤਾ ਰੱਖਿਆ, ਕਿਸੇ ਨੇ ਬਿੱਲੀ ਲਾ ਰੱਖੀ, ਉਹ ਵੀ ਵਿਆਹਾਂ ਦੇ ਚਾਲ ਹੋਏ। ਬੜੀ ਸ਼ਰਮ ਵਾਲੀ ਗੱਲ ਆ ਸਾਡੇ ਕੌਮ ਵਾਸਤੇ। ਸਤਿਗੁਰ ਸਮਤ ਬਖਸ਼ਣ, ਗੁਰੂ ਮਹਾਰਾਜ ਕਿਰਪਾ ਕਰੇ, ਆਉਣ ਵਾਲੇ ਵਕਤ ਵਿੱਚ ਤੁਹਾਡੇ ਨਾਲ ਅਗਲਾ ਇਤਿਹਾਸ ਸਾਂਝਾ ਕਰਾਂਗੇ। ਭਾਈ ਸਾਹਿਬ ਜੀ ਆ ਗਏ, ਅਗਲਾ ਪ੍ਰੋਗਰਾਮ ਦੱਸਣਗੇ, ਢਾਡੀ ਜੱਥੇ ਨੂੰ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਇਹ ਸਨ ਭਾਈ ਬਲਬੀਰ।

ਜੀ ਆਪ ਜੀ ਨੇ ਤਿੰਨੇ ਦਿਨ ਹਾਜ਼ਰੀਆਂ ਭਰ ਕੇ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕਰਨੇ। ਸੋ ਇਸ ਸਾਲ ਵਿੱਚ ਇੱਥੇ ਸਮਾਪਤੀ ਹੈ। ਤੋ ਹੁਣ ਬੀਬੀ ਬਲਵੀਰ ਕੌਰ ਢੀਂਡਸਾ ਜਿਨ੍ਹਾਂ ਦੀ ਅੰਤਮ ਅਰਦਾਸ ਇੱਥੇ ਆਉਣੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤਨ ਅਰਪੀ ਸਿਰ ਦੇ ਸਿਰ ਤਿੰਨੇ ਤਿਨਕੇ ਲਾਗਾਂ ਪਾਏ, ਜਿਨੀ ਇੱਕ ਪਛਾਣੇ ਦੂਜਾ ਭਜੋ ਕਾ ਆਏ, ਇਹ ਗੁਰਮੁਖ ਨਾਮ ਪਛਾਣੀਐ। ਨਾਨਕ ਸੱਚ ਸਮਾਏ ਸ੍ਰੀ ਰਾਗ ਮਹਲਾ ਤੀਜਾ, ਹਰ ਜੀ ਸੱਚਾ ਸੱਚ ਤੂੰ, ਸਭ ਕਿਹ ਤੇਰੇ ਚੀਰੈ, ਲੱਖ ਚੁਰਾਸੀ ਤਰਸਦੇ ਫਿਰੈ, ਬਿਨ ਗੁਰ ਭੇਟੇ ਪੂਰੈ, ਹਰ ਜੀਉ ਬਖਸ਼ੇ ਬਖਸ਼ਲੈ, ਸੂਖ ਸਦਾ ਸਰੀਰੈ, ਗੁਰ ਪ੍ਰਸਾਦੀ ਸੇਵ ਕਰੀ, ਸੱਚ ਗਹਿਰ ਗੰਭੀਰੈ, ਮਨ ਮੇਰੇ ਨਾਮ ਰੱਤੇ ਸੁਖ ਹੋਏ, ਗੁਰਮਤੀ ਨਾਮ ਸਲਾਹੀਐ। ਦੂਜਾ ਅਵਰਨਾ ਕੋਈ ਰਹਾਉ, ਧਰਮ ਰਾਏ ਨੂੰ ਹੁਕਮ ਬੈ ਸੱਚਾ ਧਰਮ ਵਿਚਾਰ, ਦੂਜਾ ਪਾਏ ਦੁਸ਼ਟ ਆਤਮਾ, ਉਹ ਤੇਰੀ ਸਰਕਾਰ, ਅਧਿਆਤਮੀ ਹਰਗੁਣ ਤਾਸ, ਮਨ ਜਾਪੈ ਏਕ ਮੁਰਾਰ, ਤਿਨਕੀ ਸੇਵਾ ਧਰਮ ਰਾਏ ਕਰੈ, ਧਨ ਸਵਾਰਨ ਹਾਰ, ਮਨ ਕੇ ਵਿਕਾਰ ਮਨੈ ਤਜ ਮਨ ਚੁੱਕੇ ਮੋਹ ਬਿਮਾਨ, ਆਤਮ ਰਮ ਪਛਾਣਿਆ ਸਜੇ ਨਾਮ ਸਮਾਨ, ਬਿਨ ਸਤਿਗੁਰ ਮੁਕਤ ਨਾ ਪਾਈਐ, ਮਨ ਮੁਖ ਫਿਰੈ ਦੀਵਾਨ, ਸ਼ਬਦ ਨਾ ਚੀਨੈ ਕਥਨੀ ਬਦਨੀ, ਕਰੇ ਵਿਖਿਆ ਮਾਹੇ ਸਮਾਂਡ, ਸਭ ਕਿਛ ਆਪੇ ਆਪ ਹੈ, ਦੂਜਾ ਅਵਰ ਨਾ ਕੋਏ, ਜੋ ਬੁਲਾਏ ਤਿਉਂ ਬੋਲੀਏ, ਜਾ ਆਪ ਬੁਲਾਏ ਸੋਏ, ਗੁਰਮੁਖ ਬਾਣੀ ਬ੍ਰਹਮ ਹੈ, ਸ਼ਬਦ ਮਿਲਾਵਾ ਹੋਏ, ਨਾਨਕ ਨਾਮ ਸੰਭਾਲ ਤੂੰ, ਜਿਤ ਸੇਵਿਆ ਸੁਖ ਹੋਏ, ਸ੍ਰੀ ਰਾਗ ਮਹੱਲਾ ਤੀਜਾ, ਜਗ ਹਉਮੈ ਮੈਲ ਦੁੱਖ ਪਾਇਆ, ਮਲ ਲਾਗੀ ਦੂਜੇ ਪਾਏ, ਮਲ ਹਉਮੈ ਧੋਤੀ ਕਿਵੇਂ ਨਾ ਉਤਰੈ, ਜੇ ਸੋ ਤੀਰਥ ਨਾਏ, ਬਹੁ ਵਿਦ ਕਰਮ ਕਮਾਮ ਦੇ, ਦੂਣੀ ਮਲ ਲਾਗੀ ਆਏ, ਪੜਿਆ ਮੈਲ ਨਾ ਉਤਰੈ, ਪੁੱਛੋ ਗਿਆਨੀਆਂ ਜਾਏ, ਮਾਣ ਮੇਰੇ ਗੁਰ ਸ਼ਬਦ ਸਰਨ ਆਵੈ ਤਨ ਨਿਰਮਲ ਹੋਏ, ਮਾਣਮੁਖ ਹਰ ਕਰ ਥੱਕੇ ਮੈਲ ਨਾ ਸਕੀ ਧੋਏ, ਆਹਾ ਮਨ ਮੈਲਾ ਭਗਤ ਨਾ ਹੋਵਈ, ਨਾਮ ਨਾ ਪਾਇਆ ਜਾਏ, ਮਨਮੁਖ ਮੈਲੇ ਮੈਲੇ ਮੂਏ, ਜਾਸਨ ਪਤ ਗਵਾਏ, ਗੁਰ ਪ੍ਰਸਾਦੀ ਮਨ ਵਸੈ, ਮਲ ਹੋਮੈ ਜਾਏ ਸਮਾਏ, ਜੋ ਅੰਧੇਰਾ ਦੀਪਕ ਬਾਲੀਐ, ਤੂੰ ਗੁਰ ਗਿਆਨ ਅਗਿਆਨ ਤਜਾਏ, ਹਮ ਕੀਆ ਹਮ ਕਰਾਂਗੇ, ਹਮ ਮੂਰਖ ਗਵਾਰ, ਕਰਨੇ ਵਾਲਾ ਬਿਸਰਿਆ, ਦੂਜੇ ਪਏ ਪਿਆਰ, ਮਾਇਆ ਜੀਵਟ ਦੁੱਖ ਨਹੀਂ, ਸਭ ਭਵਤ ਕੇ ਸੰਸਾਰ, ਗੁਰਮਤੀ ਸੁਖ ਪਾਈਐ, ਸੱਚ ਨਾਮ ਅਰੁਤ ਹਾਰ, ਜਿਸਨੂੰ ਮੇਲੇ ਸੋ ਮਿਲੈ, ਹਉ ਤਿਸ ਬਲਿਹਾਰੈ ਜਾਉ, ਇਹ ਮਨ ਭਗਤੀ ਰਤਿਆ, ਸੱਚ ਬਾਣੀ ਨਿਜ ਥਾਉ, ਮਨ ਰਤੇ ਜਿਹਵਾ ਰਤੀ, ਹਰ ਗੁਣ ਸੱਚੇ ਗਾਉ, ਨਾਨਕ ਨਾਮ ਨਾ ਵਿਸਰੈ, ਸੱਚੇ ਮਾਹੇ ਸਮਾਉ, ਸ੍ਰੀ ਰਾਗ ਮਹੱਲਾ ਚੌਥਾ ਕਰ ਪਹਿਲਾ, ਮੈਂ ਮਨ ਤਨ ਬਿਰਹਾ ਤਗਲਾ, ਕਿਉਂ ਪ੍ਰੀਤ ਮਿਲੇ ਕਰ ਆਏ, ਜਦ ਦੇਖਾ ਪ੍ਰਭ ਆਪਣਾ, ਦਿਵ ਦੇਖੇ ਦੁੱਖ ਜਾਏ, ਜਾਏ ਪੁੱਛੈ ਤਿਨ ਸੱਜਣਾ, ਪ੍ਰਭ ਕਿਤ ਵਿਦ ਮਿਲੇ ਮਿਲਾਏ, ਮੇਰੇ ਸਤਿਗੁਰਾ ਮੈਂ ਤੁਜ ਬਿਨ ਅਵਰਨਾ ਕੋਏ, ਹਾਂ ਮੂਰਖ ਮੁਗਧ ਸਰਨਾਗਤੀ, ਕਰ ਕਿਰਪਾ ਮੇਲੇ ਹਾਰ ਸੋਏ ਰਹਾਉ, ਸਤਿਗੁਰ ਦਾਤਾ ਹਰ ਨਾਮਕਾ, ਪ੍ਰਭ ਆਪ ਮਿਲਾਵੈ ਸੋਏ, ਸਤਿਗੁਰ ਹਰ ਪਾ ਬੁੱਝਿਆ, ਗੁਰ ਜੇਵੜ ਅਵਰਨਾ ਕੋਏ, ਹਉ ਗੁਰ ਸਰਨਾਈ ਟੈ ਪਵਾਂ, ਕਰ ਦਇਆ ਮੇਲੇ ਪ੍ਰਭ ਸੋਏ, ਮਨ ਹਰਿ ਕਿਨ ਨ ਪਾਇਓ, ਕਰੂ ਪਾਮ ਥੱਕੇ ਸਭ ਕੋਏ, ਸਹਿ ਸਿਆਣਪ ਕਰ ਮਨ ਕੋਰ ਰੰਗ ਨ ਹੋਈ, ਕੂਟ ਕਪਟ ਕਿਨ ਨ ਪਾਇਓ, ਜੋ ਬੀਜੇ ਖਾਵੈ ਸੋਏ, ਸਭਨਾ ਤੇਰੀ ਆਸ ਪ੍ਰਭ, ਸਭ ਜੀ ਤੇਰੇ ਤੂੰ ਰਾਸ, ਪ੍ਰਭ ਤੁਧੋਂ ਖਾਲੀ ਕੋ ਨਹੀਂ, ਦਰ ਗੁਰਮੁਖਾਂ ਨੂੰ ਸਾਬਾਸ, ਬਿਕ ਪੌਜਲ ਡੁੱਬਦੇ ਕੱਢ ਲਏ ਜਨ, ਨਾਨਕ ਕੀ ਅਰਦਾਸ, ਸ੍ਰੀ ਰਾਗ ਮਹੱਲਾ ਚੌਥਾ, ਨਾਮ ਮਿਲੈ ਮਨ ਤ੍ਰਿਪਤੀਐ, ਬਿਨ ਨਾਮੈ ਤ੍ਰਿਗ ਜੀ ਵਾਸ, ਕੋਈ ਗੁਰਮੁਖ ਸੱਜਣ ਜੇ ਮਿਲੈ, ਮੈਂ ਦੱਸੇ ਪ੍ਰਭ ਗੁਣਤਾਸ, ਹਉ ਤਿਸ ਵਿੱਚ ਚੌਖੰਨੀਐ, ਮੈਂ ਨਾਮ ਕਰੇ ਪ੍ਰਗਾਸ, ਮੇਰੇ ਪ੍ਰੀਤਮਾ ਹਉ ਜੀਵਾ ਨਾਮ ਤਿਹਾਏ, ਬਿਨ ਨਾਵੈ ਜੀਵਨ ਨਾ ਥੀਐ, ਮੇਰੇ ਸਤਿਗੁਰ ਨਾਮ ਦਿੜਾਏ ਰਾਹਾਉ, ਨਾਮ ਅਮੋਲਕ ਰਤਨ ਹੈ, ਪੂਰੇ ਸਤਿਗੁਰ ਪਾਸ, ਸਤਿਗੁਰ ਸੇਵੇ ਲੱਗਿਆ, ਕੜ ਰਤਨ ਦੇਵੈ ਪ੍ਰਗਾਸ, ਤਨ ਵੱਡਭਾਗੀ ਵੱਡਭਾਗੀਆ, ਜੋ ਆਏ ਮਿਲੇ ਗੁਰ ਪਾਸ, ਜਿਨ੍ਹਾਂ ਸਤਿਗੁਰ ਪੁਰਖ ਨ ਭੇਟਿਓ, ਸੇ ਭਾਗਹੀਨ ਬਸ ਕਾਲ, ਉਹ ਫਿਰ ਫਿਰ ਜੋਨ ਪਵਾਈਐ, ਵਿੱਚ ਵਿਸਟਾ ਕਰ ਵਿਖਰਾਲ, ਉਹਨਾਂ ਪਾਸ ਦਵਾਸ ਨਾ ਭਿੱਟੀਐ, ਜਿਨ ਅੰਤਰ ਕ੍ਰੋਧ ਚੰਡਾਲ, ਹੋਏ ਸਤਿਗੁਰ ਪੁਰਖ ਅੰਮ੍ਰਿਤ ਸਾਰ ਵੱਡਭਾਗੀ ਨਾਵੈ ਆਏ, ਉਹਨ ਜਨਮ ਹੈ ਜਨਮ ਕੀ ਮਹਿਲ ਉਤਰੈ, ਨਿਰਮਲ ਨਾਮ ਦ੍ਰਿੜਾਏ, ਜਿਨ ਨਾਨਕ ਉੱਤਮ ਪਦ ਪਾਇਆ, ਸਤਿਗੁਰ ਕੀ ਲਿਵ ਲਾਏ, ਸ੍ਰੀ ਰਾਗ ਮਹੱਲਾ ਚੌਥਾ, ਗੁਣ ਗਾਵਾਂ ਗੁਣ ਵਿਥਰਾ, ਗੁਣ ਬੋਲੀ ਮੇਰੀ ਮਾਏ, ਗੁਰਮੁਖ ਸੱਜਣ ਗੁਣ ਕਰਿਆ, ਮਿਲ ਸੱਜਣ ਹਾਰ ਗੁਣ ਗਾਏ, ਹੀਰੇ ਹੀਰ ਮਿਲ ਬਿਹਦਿਆ, ਰੰਗ

ਆ ਗੁਣ ਗਾਵਾਂ ਤ੍ਰਿਪਤ ਮਨ ਹੋਏ ਅੰਤਰ ਪਿਆਸ ਹਰ ਨਾਮ ਕੀ ਗੁਰ ਤੁਸ ਮਿਲਾਵਤ ਸੋਇ ਰਹਾਉ ਮਨ ਰੰਗੂ ਵੱਡ ਭਾਗਿਓ ਗੁਰ ਤੁੱਠਾ ਕਿਰਪ ਸਾਉ ਗੁਰੂ ਨਾਮ ਦ੍ਰਿੜਾਏ ਰੰਗ ਸਿਉ ਸਤਿਗੁਰ ਕੈ ਬਲ ਜਾਉ ਬਿਨ ਸਤਿਗੁਰ ਹਰ ਨਾਮ ਨਾ ਲੱਭੋਈ ਲੱਖ ਕੋਟੀ ਕਰਮ ਕਮਾਉ ਬਿਨ ਭਾਗਾਂ ਸਤਿਗੁਰ ਨਾ ਮਿਲੇ ਕਰ ਬੈਠਿਆ ਨਿਕਟ ਨਿਤ ਪਾਸ ਅੰਤਰ ਅਗਿਆਨ ਦੁੱਖ ਭਰਮ ਹੈ ਵਿੱਚ ਪੜਦਾ ਦੂਰ ਪਈਆਸ ਬਿਨ ਸਤਿਗੁਰ ਭੇਟੇ ਕੰਚਨ ਨਾ ਥੀਏ ਮਨਮੁਖ ਲੋਹ ਬੂਡਾ ਬੇੜੀ ਪਾਸ ਸਤਿਗੁਰ ਬੋਹਿ ਤਰ ਨਵ ਹੈ ਕਿਤ ਵਿੱਚ ਚੜੇ ਅਜਾਏ ਸਤਿਗੁਰ ਕੇ ਭਨ ਜੋ ਚੱਲੇ ਵਿੱਚ ਬੋਹਿਤ ਬੈਠਾ ਆਏ ਧੰਨ ਧੰਨ ਵੱਡ ਭਾਗੀ ਨਾਨਕਾ ਜਿਨ੍ਹਾਂ ਸਤਿਗੁਰ ਲੈ ਮਿਲਾਏ ਸ੍ਰੀ ਰਾਗ ਮਹੱਲਾ ਚੌਥਾ ਹਉ ਪੰਥ ਦਸਾਈ ਨਿਤ ਖੜੀ ਕੋਈ ਪ੍ਰਭ ਦੱਸੇ ਤਿਨ ਜਾਓ ਜਿਨ ਮੇਰਾ ਪਿਆਰਾ ਰਾਵਿਆ ਤਿਨ ਪਿੱਛੇ ਲਾਗ ਫਿਰਾਓ ਕਰ ਮਿੰਨਤ ਕਰ ਜੋਦੜੀ ਮੈਂ ਪ੍ਰਭ ਮਿਲਦੇ ਕਾ ਚਾਓ ਮੇਰੇ ਭਾਈ ਜਨਾ ਕੋਈ ਮੋਕੋ ਹਰ ਪ੍ਰਭ ਮੇਲ ਮਿਲਾਏ ਹਉ ਸਤਿਗੁਰ ਵਿੱਚੋਂ ਵਾਰਿਆ ਜਿਨ ਹਾਰ ਪ੍ਰਭ ਦੀ ਦਿਖਾ ਰਹਾਓ ਹੋਏ ਨਿਮਾਣੀ ਟੇ ਪਵਾਂ ਪੂਰੇ ਸਤਿਗੁਰ ਪਾਸ ਨਿਮਾਣਿਆ ਗੁਰਮਾਨ ਹੈ ਗੁਰ ਸਤਿਗੁਰ ਕਰੇ ਸ਼ਾਬਾਸ ਹਉ ਗੁਰਸਾ ਲਾਹੇ ਨ ਰਜਉ ਮੈਂ ਮੇਲੇ ਹਰ ਪ੍ਰਭ ਪਾਸ ਸਤਿਗੁਰੂ ਸਭ ਕੋ ਲੋਚਦਾ ਜੀਤਾ ਜਗ ਸਭ ਕੋ ਇਹ ਬਿਨ ਭਾਗਾਂ ਦਰਸ਼ਨ ਨਾ ਥੀ ਹੈ ਭਾਗ ਹੀਨ ਬੈ ਰੋਏ ਜੋ ਹਰ ਪਾਣਾ ਸੋਥੀਆ ਤੁਰ ਲਿਖਿਆ ਨਾ ਮੇਟੇ ਕੋਈ ਆਪੇ ਸਤਿਗੁਰ ਆਪ ਹਰ ਆਪੇ ਮਿਲ ਮਿਲਾਏ ਆਪ ਦਇਆ ਕਰ ਮਿਲ ਸੀ ਗੁਰ ਸਤਿਗੁਰ ਪਿੱਛੇ ਪਾਏ ਸਭ ਜਗ ਜੀਵਨ ਜਗ ਆਪ ਹੈ ਨਾਨਕ ਜਲ ਜਲਸ ਸਮਾਏ ਸ੍ਰੀ ਰਾਗ ਮਹੱਲਾ ਚੌਥਾ ਰਸ ਅੰਮ੍ਰਿਤ ਨਾਮ ਰਸ ਅਤ ਪਲਾ ਕਿਤ ਬਿਤ ਮਿਲੇ ਰਸ ਖਾਏ ਜਾਏ ਪੁੱਛਾਂ ਸੁਹਗਨੀ ਤੁਸਾਂ ਕਿਉਂ ਕਰ ਮਿਲਿਆ ਪ੍ਰਭਾਏ ਓਏ ਬੇਪ੍ਰਵਾਹ ਨਾ ਬੋਲਣੀ ਹਉ ਮਲ ਮਲ ਧੋਵਾਂ ਤਿੰਨ ਪਾਏ ਪਾਈ ਰੇ ਮਿਲ ਸੱਜਣ ਹਰਗੁਣ ਸਾਰ ਸੱਜਣ ਸਤਿਗੁਰ ਪੁਰਖ ਦੁੱਖ ਕੱਢਾ ਹਉ ਮੈਂ ਮਾਰ ਰਾਹ ਗੁਰਮੁਖੀਆਂ ਸੁਹਗਨੀ ਤਿੰਨ ਦਇਆ ਪਈ ਮਨ ਆਏ ਸਤਿਗੁਰ ਵਚਨ ਰਤਨ ਹੈ ਜੋ ਮੰਨੇ ਸੋ ਹਰ ਰਸ ਖਾਏ ਸੇ ਵੱਡ ਭਾਗੀ ਵੱਡ ਜਾਣੀਐ ਜਿਨ ਹਰ ਰਸ ਖਾਧਾ ਗੁਰ ਪਾਏ ਇਹ ਹਰ ਰਸ ਮਨ ਤਿੰਨ ਸਬਤ ਹੈ ਭਾਗਹੀਨ ਨਹੀਂ ਖਾਏ ਬਿਨ ਸਤਿਗੁਰ ਪੱਲੇ ਨਾ ਪਵਹੇ ਮਨਮੁਖ ਰਹੇ ਬਿਲ ਲਾਏ ਉਹ ਸਤਿਗੁਰ ਆਗੇ ਨਾ ਨਿਵੈ ਉਹਨਾਂ ਅੰਤਰ ਕੋਰਦ ਬੁਲਾਏ ਹਰ ਹਰ ਹਰ ਰਸ ਆਪ ਹੈ ਆਪੇ ਹਰ ਰਸ ਹੋਏ ਆਪ ਦਇਆ ਕਰ ਦਿਵਸੀ ਗੁਰਮੁਖ ਅੰਮ੍ਰਿਤ ਚੋਏ ਸਭ ਤਨ ਮਨ ਹਰਿਆ ਹੋਇਆ ਨਾਨਕ ਹਰ ਵਸਿਆ ਮਨ ਸੋਏ ਸ੍ਰੀ ਰਾਗ ਮਹੱਲਾ ਚੌਥਾ ਦਿਨ ਚੜੇ ਫਿਰ ਅਥ ਵਿਰੈਣ ਸਵਾਈ ਜਾ ਆਪ ਕਟਨ ਨਰ ਨਾ ਬੁੱਝਣ ਮੂਸਾ ਲਾਜ ਟੁਕਾਏ ਗੁਰ ਮਿੱਠਾ ਮਹਿ ਪਸਰਿਆ ਮਨ ਲਾਗ ਮਨਮੁਖ ਲਾਗ ਮਾਖੀ ਵਿੱਚ ਭਜਾਏ ਭਾਈ ਦੇ ਮੈਂ ਮੀਤ ਸਕਾ ਪ੍ਰਭ ਸੋਏ ਪੁਤਗਲ ਤੁਮ ਬੇਖੰਤ ਬੇਲੀ ਕੋਈ ਨਾ ਹੋਏ ਰਹਾ ਗੁਰਮਤ ਹਰਲੇ ਉਭਰੇ ਅਲਿਪਤ ਰਹੇ ਸਰਨਾਏ ਉਹਨੀ ਚੱਲਣ ਸਦਾ ਨਿਹਾਲਿਆ ਹਰ ਖਰਚ ਲਿਆ ਪਤ ਪਾਏ ਗੁਰਮੁਖ ਦਰਗਹਿ ਮੰਨੀਏ ਹਾਵ ਭਲੇ ਗੱਲ ਲਾਏ ਗੁਰਮੁਖਾਂ ਨੂੰ ਪੰਥ ਪ੍ਰਗਟਾ ਦਾ ਠਾਕ ਨਾ ਕੋਈ ਪਾਏ ਹਰ ਨਾਮ ਸਲਾਹ ਨਾਮ ਮਨ ਨਾਮ ਰਹਿਣ ਲਿਵਲਾਏ ਅਣਹਦ ਧੁਨੀ ਦਰ ਵੱਜਦੇ ਦਸ ਸੱਚੇ ਸੁਭ ਪਾਏ ਮਿਲ ਜਿਨੀ ਗੁਰਮੁਖ ਨਾਮ ਸਲਾਹਿਆ ਤਿਨ ਸਭ ਕੋ ਕੈਸਾ ਵਾ ਤਨਿਕੀ ਸੰਗਤ ਤੇ ਬ੍ਰਹਮ ਜਾਚ ਕੀ ਅਰਦਾਸ ਨਾਨਕ ਭਾਗ ਵੱਡੇ ਤਿਨ ਗੁਰਮੁਖਾਂ ਜਿਨ ਅੰਤਰ ਨਾਮ ਪ੍ਰਗਾਸ ਸ੍ਰੀ ਰਾਗ ਮਹੱਲਾ ਪੰਜਵਾਂ ਖਰ ਪਹਿਲਾ ਕਿਆ ਤੂੰ ਰੱਤਾ ਦੇਖ ਕੇ ਪੁੱਤਰ ਕਲਤਰ ਸ਼ਿੰਗਾਰ ਰਸ ਭੋਗੇ ਖੁਸ਼ੀਆਂ ਕਰੇ ਮਾਣ ਰੰਗ ਅਪਾਰ ਬਹੁਤ ਕਰੇ ਫੁਰਮਾਏ ਸੀ ਵਰਤ ਹੋਏ ਅਫਾਰ ਕਰਤਾ ਚੇਤਨਾ ਆਵਈ ਮਨ ਮਖੰਦ ਗਵਾਰ ਮੇਰੇ ਮਨ ਸੁਖਦਾਤਾ ਹਰ ਸੋਏ ਗੁਰਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ ਰਹਾਉ ਕਪੜ ਪਉ ਲਪਟਾਇਆ ਸੁਇਨ ਰੂਪਾ ਖਾਕ ਹੈਵਰ ਗੈਵਰ ਬਉ ਰੰਗੇ ਕੀਏ ਰਥ ਥਾਕ ਕਿਸੇ ਚੇਤਨਾ ਪਾਵਹਿ ਬਿਸਰੈ ਸਭ ਸਾਖ ਸਿਰਜਨ ਹਰ ਭੁਲਾਇਆ ਮਾਇਆ ਬਿਨ ਨਾਵਾ ਨਾ ਪਾਕ ਲੈਂਦਾ ਬਦ ਦੁਆਏ ਤੂੰ ਮਾਇਆ ਕਰੇ ਇਕਤ ਜਿਸਨੂੰ ਤੂੰ ਪਤੀ ਆਏਂਦਾ ਸੋ ਸਣ ਤੁਜਾ ਅਨਿਤ ਅਹੰਕਾਰ ਕਰੇ ਅਹੰਕਾਰੀਆ ਵਿਆਪਿਆ ਮਨ ਕੀ ਮਤ ਤਿਨ ਪ੍ਰਭਾਵ ਭੁਲਾਇਆ ਨਾ ਤੁਸ ਜਾਤ ਨਾ ਪਤ ਸਤਿਗੁਰ ਪੁਰਖ ਮਿਲਾ ਇੱਕੋ ਸੱਜਣ ਸੋਏ ਹਰ ਜਨ ਘਰ ਰਾਖਾ ਏਕ ਹੈ ਕਿਆ ਮਾਨਸ ਹਉਮੈ ਰੋਏ ਜੋ ਹਰ ਜਨ ਪਾਵੈ ਸੋ ਕਰੇ ਦਰ ਫੇਰ ਨਾ ਪਾਵੈ ਕੋਏ ਨਾਨਕ ਰਤਾ ਰੰਗ ਹਰ ਸਭ ਜਗ ਮੈਂ ਚਾਨਣ ਹੋਏ ਸ੍ਰੀ ਰਾਗ ਮਹੱਲਾ ਪੰਜਵਾਂ ਮਨ ਬਿਲਾਸਪੁਰ ਅੰਕਣਾ ਦਿਸ਼ ਭੁੱਲ ਖੁਸ਼ੀਆਂ ਛਤਰ ਧਰ ਬਾਦਸ਼ਾਹੀਆਂ ਵਿੱਚ ਸੈਸੇ ਫਰੀਆਂ ਪਾਈ ਰੇ ਸੁੱਖ ਸਾਧ ਸੰਗ ਪਾਇਆ ਲਿਖਿਆ ਲੇਖ ਤਿਨ ਪੁਰਖ ਵਿਧਾਤਾ ਦੁੱਖ ਸੰਸਾ ਮਿਟ ਗਿਆ ਰਹਾਵ ਜੇਤੇ ਥਾਨ ਥਨੰਤਰਾ ਤੇਤੇ ਪਵ ਆਇਆ ਤਨਪਾਤੀ ਵੱਡ ਭੂਮੀਆਂ ਮੇਰੀ ਮੇਰੀ ਕਰ ਭਰਿਆ ਹੁਕਮ ਲਚਾਇ ਚਲਾਏ ਨਿਸੰਗ ਹੋਏ ਵਰਤਾਇਆ ਫਰਿਆ ਸਭ ਕੋ ਬਸਕਿਤ ਕਰ ਲਏ ਆਉਣ ਬਿਰਨਾਵੇ ਖਾਕ ਰਲਿਆ
ਕੋਟ ਤੇਤੀ ਸੇਵਕਾ ਸੇ ਸਾਧਕ ਦਰਖਰਿਆ ਗ੍ਰਮ ਬਾਰੀ ਵੱਡ ਸਾਹਿਬੀ ਸਭ ਨਾਨਕ ਸੁਪਨ ਥੀਆ ਸ੍ਰੀ ਰਾਗ ਮਹੱਲਾ ਪੰਜਵਾ ਭਲਕੇ ਉੱਠ ਪਪੋਲੀਏ ਬਿਨ ਬੁੱਝੇ ਮੁਗਦੇ ਜਾਣ ਸੁਪ੍ਰਭ ਚਿਤਨਾਏ ਛੁੱਟੇ ਗੀਬੇ ਬਾਣ ਸਤਗੁਰ ਸੇਤੀ ਚਿਤ ਲਾਏ ਸਦਾ ਸਰੰਗ ਮਾਣ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤ ਫਕੜੇ ਸਭ ਮੁਕਦੀ ਚੱਲੀ ਰੈਨ ਰਾਹ ਕੁਦਮ ਕਰੇ ਪਸਪੰਖੀਆ ਦਿਸ ਨਾਹੀ ਕਾਲ ਉੱਤਾ ਸਤ ਮਨੁੱਖ ਫਾਤਾ ਮਾਇਆ ਜਾਲ ਮੁਕਤੇ ਸੀ ਭਾਲੀਏ ਜੇ ਸੱਚਾ ਨਾਮ ਸਮਾਲ ਜੋ ਕਰ ਛੱਡ ਗਵਾਵਨਾ ਸੋ ਲੱਗਾ ਮਨ ਮਾਹੇ ਜਿੱਥੇ ਜਾਏ ਤੁਦ ਵਰਤਨਾ ਤਿਸ ਕੀ ਚਿੰਤਾ ਨਾਹੇ ਫਾਥੇ ਸੀ ਨਿਕਲੇ ਜੇ ਗੁਰ ਕੀ ਪੈਰੀ ਪਾਹੇ ਕੋਈ ਰੱਖ ਨਾ ਸਕਈ ਦੂਜਾ ਕੁਨ ਦਿਖਾਏ ਚਾਰੇ ਕੁੰਡਾ ਭਲ ਪਿਆ ਕੇ ਕਪਾਲ ਕੈ ਆਏ ਪਿਆ ਸਰਨਾਏ ਨਾਨਕ ਸੱਚੇ ਪਾਤਸ਼ਾਹ ਡੁੱਬਦਾ ਲੈ ਕਢਾਏ ਸ੍ਰੀ ਰਾਗ ਮਹੱਲਾ ਪੰਜਵਾਂ ਘੜੀ ਮੋਹਤ ਕਾ ਪਹੁਣਾ ਕਾਜ ਸਵਾਰਨ ਹਾਰ ਮਾਇਆ ਕਾਮ ਵਿਆਪਿਆ ਸਮਝ ਨਾਹੀਂ ਗਵਾਰ ਉੱਠ ਚੱਲਿਆ ਪਛਤਾਇਆ ਪਰਿਆ ਵਸ ਜੰਦਾਰ ਅੰਧੇ ਤੂੰ ਬੈਠਾ ਕੰਧੀ ਪਾਹੇ ਜੇ ਹੋ ਵੀ ਪੂਰਬ ਲਿਖਿਆ ਤਾਂ ਗੁਰ ਕਾ ਬਚਨ ਕਮਾਹੇ ਰਾਹਾਉ ਹਰੀ ਨਾਹੀ ਨਾ ਡੱਡਰੀ ਪੱਕੀ ਵੱਡਣ ਹਾਰ ਲੈ ਲੈ ਦਾਤ ਪੋਤਿਆ ਲਾਵੇ ਕਰ ਤਿਆਰ ਜਾ ਹੋਆ ਹੁਕਮ ਕਿਰਸਾਨ ਦਾ ਤਾਂ ਲੁਣ ਮਿਨਿਆ ਖੇਤਰ ਪਹਿਲਾ ਪਰ ਧੰਦਾ ਗਿਆ ਦੂਜੇ ਪਰ ਸੋਇਆ ਤੀਜੇ ਚੱਕ ਚੁਖਾਇਆ ਚੌਥੇ ਭੋਰ ਪਿਆ ਕਦ ਹੀ ਚੇਤਨ ਆਇਓ ਜਿਨ ਜੀਓ ਪਿੰਡ ਦੀਆ ਸਾਧ ਸੰਗਤ ਕੋ ਵਾਰਿਆ ਜੀਓ ਕੀ ਕੁਰਬਾਨ ਜਿਸੇ ਸੁਜੀ ਮਨ ਪਈ ਮਿਲਿਆ ਪੁਰਖ ਸੁਜਾਨ ਸਤਿਗੁਰ ਪੁਰਖ ਨਾਨਕ ਡਿੱਠਾ ਸਦਾ ਨਾਲ ਹਰੰਤਰ ਜਾਮੀ ਜਾਣ ਸ੍ਰੀ ਰਾਗ ਮਹੱਲਾ ਪੰਜਵਾਂ ਸਭੇ ਗੱਲਾਂ ਵਿਸਰਨ ਇੱਕੋ ਵਿਸਰਨਾ ਜਾਓ ਤੰਦਾ ਸਭ ਜਲਾਇਕ ਹੈ ਗੁਰਨਾਮ ਦੀਆ ਸੱਚ ਸੁਆਓ ਆਸਾ ਸਭੇ ਲਾਹਿਕ ਹੈ ਇੱਕਾ ਆਸ ਕਮਾਓ ਜਿਨੀ ਸਤਿਗੁਰ ਸੇਵਿਆ ਤਿੰਨ ਅੱਗੇ ਮਿਲਿਆ ਥਾਉ ਮਨ ਮੇਰੇ ਕਰਤੇ ਨੋ ਸਾਲਾਹੇ ਸਭੇ ਛੱਡ ਸਿਆਣਪਾ ਗੁਰ ਕੀ ਪੈਰੀ ਪਾਹੇ ਰਾਹਾਓ ਦੁੱਖ ਭੁੱਖ ਨੇ ਵਿਆਪਈ ਜੇ ਸੁਖ ਦਾਤਾ ਮਨ ਹੋਏ ਕਿਤੇ ਹੀ ਕਾਮਨਾ ਛਿੱਜੀ ਹੈ ਜਾਂ ਹਿਰਦਾ ਸੱਚਾ ਸੋਏ ਜਿਸ ਤੋਂ ਰੱਖਿਆ ਹੱਥ ਦੇ ਤੇ ਸਮਾਰ ਨਾ ਸਕੈ ਕੋਏ ਸੁਖਦਾਤਾ ਗੁਰ ਸੇਵੀ ਹੈ ਸਭ ਅਵਗੁਣ ਕੱਢੈ ਧੋਏ ਸੇਵਾ ਮੰਗੇ ਸੇਵ ਖੁਲਾਈਆਂ ਆਪਣੀ ਸੇਵ ਸਾਧੂ ਸੰਗ ਸਕਤੇ ਤੂਠੈ ਪਾਵਾਂ ਦੇਵ ਸਾਭ ਕਿਸ਼ਵਸਕ ਸਾਹਿਬ ਆਪੇ ਕਰਨ ਕਰੇ ਸਤਿਗੁਰ ਕਬਲ ਹਾਰ ਨਾ ਮਨਸਾ ਸਭ ਪੂਰੇ ਇੱਕੋ ਦਿਸੈ ਸੱਜਣੋ ਇੱਕੋ ਭਾਈ ਮੀਤ ਇਕਸੈ ਦੀ ਸਮੱਗਰੀ ਇਕਸੈ ਦੀ ਹੈ ਰੀਤ ਇੱਕ ਸੋ ਮਨ ਮਾਨਿਆ ਤੋਂ ਚਿਲਚੀ ਸੱਚ ਖਾਣਾ ਸੱਚ ਪਹਿਨਣਾ ਟੇਕ ਨਾਨਕ ਸੱਚ ਕੀਤ ਸ੍ਰੀ ਰਾਗ ਮਹੱਲਾ ਪੰਜਵਾ ਸਭੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮੱਥ ਮੇਰੇ ਮਾਨ ਇੱਕ ਸੋ ਚਿਤ ਲਾਹੇ ਇੱਕ ਬਿਨ ਸਭ ਧੰਦ ਹੈ ਸਭ ਮਿਥਿਆ ਮੋਹ ਮਾਇਆ ਹਾਉ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮ ਖੇਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਬ ਲਿਖਿਆ ਤਿੰਨ ਸਤਿਗੁਰ ਚਰਨ ਗਹੇ ਸਫਲ ਮੂਰਤ ਸਫਲਾ ਕੜੀ ਜਿਤ ਸੱਚੇ ਨਾਲ ਪਿਆਰ ਦੁੱਖ ਸੰਤਾਪ ਨਾ ਲੱਗਾਈ ਜਿਸ ਹਰ ਕਾ ਨਾਮ ਆਧਾਰ ਬਾਂਹ ਪਕੜ ਗੁਰ ਕਾਢਿਆ ਸੋਈ ਉਤਰਿਆ ਪਾਰ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ ਢੋਈ ਤਿਸ ਹੀ ਨੋ ਮਿਲਾ ਜਿਨ ਪੂਰਾ ਗੁਰੂ ਲਭਾ ਨਾਨਕ ਬੱਧਾ ਕਰ ਤਹਾਂ ਜਿੱਥੇ ਮਿਰਤ ਨਾ ਜਨਮ ਜਰਾ ਸ੍ਰੀ ਰਾਗ ਮਹੱਲਾ ਪੰਜਵਾ ਸੋਈ ਧਿਆਈਏ ਜੀਅੜੇ ਸਿਰ ਸ਼ਾਹ ਪਤਸ਼ਾਹ ਤਿਸ ਕਰਾ ਸਮਨ ਜਿਸ ਕਾ ਸਭ ਸਵਸਾਹ ਸਭ ਸਿਆਣਪਾਂ ਛੱਡ ਕੇ ਗੁਰ ਕੀ ਚਰਨੀ ਪਾਹ ਮਨ ਮੇਰੇ ਸੁਖ ਸਹਿਜ ਸੇਤੀ ਕਰਨ ਨਾ ਜਪਨਾਓ ਅੱਠ ਪੈਰ ਪਰ ਧਿਆਏ ਤੂੰ ਗੁਣ ਗੋਇੰਦ ਗਾਓ ਰਾਹਾਓ ਤਿਸ ਕੀ ਸਰਨੀ ਫਰਮਣਾ ਜਿਸ ਜੇਵਡ ਅਵਰ ਨਾ ਕੋਹੇ ਜਿਸ ਸਿਮਰ ਸੁਖ ਹੋਏ ਕਣਾ ਦੁੱਖ ਦਰਦ ਨਾ ਮੂਲੇ ਹੋਏ ਸਦਾ ਸਦਾ ਕਰ ਚੱਕਰੀ ਸਭ ਸਾਹਿਬ ਸਾਚਾ ਸੋਏ ਸਾਧ ਸੰਗਤ ਨਿਰਮਲਾ ਕੱਟੀਏ ਜਮਕੀ ਫਾਸ ਸੁਖ ਦਾਤਾ ਪੈ ਪੰਜਨੋ ਤਿਸ ਆਗਿਆ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੇ ਰਾਸ ਬਹੁਤ ਬਹੁਤ ਵਖਾਣੀਏ ਉੱਚੋ

ਓਹੋ ਸ੍ਰੀ ਰਾਗ ਮਹੱਲਾ ਪੰਜਵਾਂ। ਨਾਮ ਧਿਆਏ ਸੋ ਸੁਖੀ ਤੇ ਸਮੁਖ ਉਜਲ ਹੋਏ, ਪੂਰੇ ਗੁਰ ਤੇ ਪਾਈ ਪ੍ਰਗਟ ਸਭਨੀ ਲੋਏ। ਸਾਧ ਸੰਗਤ ਕੇ ਕਰ ਵਸੈ ਏਕੋ ਸੱਚਾ ਸੋਏ ਮੇਰੇ ਮਨ। ਹਰ ਹਰ ਨਾਮ ਧਿਆਏ ਨਾਮ ਸਿਖਾਈ ਸਦਾ ਸੰਗ, ਆਪੇ ਆਗੇ ਲੈ ਛਡਾਏ ਰਹਾ। ਦੁਨੀਆਂ ਕੀਆਂ ਵਡਿਆਈਆਂ ਕਵਨੇ ਆਵੇ ਕਾਮ, ਮਾਇਆ ਕਾ ਰੰਗ ਸਭ ਫਿੱਕਾ, ਜਾਤੋ ਬਿਨ ਸਿਨਦਾਨ। ਜਾ ਕੇ ਹਿਰਦੈ ਹਰ ਵਸੈ ਸੋ ਪੂਰਾ ਪ੍ਰਧਾਨ, ਸਾਧੂ ਕੀ ਹੋ ਰੇਨਕਾ ਆਪਣਾ ਆਪ ਤਿਆਗ। ਉਪਾਮ ਸਿਆਣਪ ਸਗਲ ਛੱਡ ਗੁਰ ਕੀ ਚਰਨੀ ਲਾਗ, ਤਿਸੇ ਪ੍ਰਾਪਤ ਰਤਨ ਹੋਏ। ਜਿਸ ਮਸਤਕ ਹੋਵੇ ਪਹਾਗ, ਤਿਸੇ ਪ੍ਰਾਪਤ ਭਾਈ ਹੋ। ਜਿਸ ਦੇਵੈ ਪ੍ਰਭਾਪ, ਸਤਿਗੁਰ ਕੀ ਸੇਵਾ ਸੋ ਕਰੇ। ਜਿਸ ਬਿਨਸੈ ਹੋਮੈ ਤਾਪ, ਨਾਨਕ ਨਾਮ ਸਹ ਨਾਨਕ ਕੋ ਗੁਰ ਭੇਟਿਆ। ਬਿਨਸੈ ਸਗਲ ਸੰਤਾਪ, ਸ੍ਰੀ ਰਾਗ ਮਹੱਲਾ ਪੰਜਵਾਂ। ਇੱਕ ਪਛਾਣੂ ਜੀ ਕਾ ਇੱਕੋ ਰੱਖਣ, ਹਰ ਇੱਕ ਕਮਨ ਆਸਰ, ਇੱਕੋ ਪ੍ਰਾਣ ਦਾਰ, ਇੱਕ ਸਰਨਾਈ ਸਤਸੁਖ ਪਾਰਬਮ ਕਰਤਾਰ। ਮਨ ਮੇਰੇ ਸਗਲ ਉਪਾਮ ਤਿਆਗ, ਗੁਰਪੂਰਾ ਆਰਾਧ ਨਿਤ, ਇੱਕ ਸਕੀਲੇ ਵੀ ਲਾਗ ਰਹਾਓ। ਇੱਕੋ ਭਾਈ ਮਿਤ ਇੱਕ, ਇੱਕੋ ਮਾਤ ਪਿਤਾ, ਇੱਕ ਸਕੀ ਮਨ ਟੇਕ ਹੈ, ਜਿਨ ਜੀਉ ਪਿੰਡ ਦਿੱਤਾ, ਸੋ ਪ੍ਰਭ ਨਾ ਬੀਸਰਾ, ਜਿਨ ਸਭ ਕਿਛ ਵਸ ਕੀਤਾ, ਕਰ ਇੱਕੋ ਬਾਹਰ ਇੱਕੋ ਥਾਨ ਥਨੰਤ, ਰਾਬ ਜੀ ਜਨ ਸਭ ਜਨ ਕੀ ਅਠ ਪਹਿਲ ਤਿਸ ਜਾਪ, ਇੱਕ ਸੇਤੀ ਰਤਨ ਹੋਈ ਸੁਖ ਸੰਤਾ, ਪਾਰ ਬ੍ਰਹਮ ਪ੍ਰਵੇਖ ਦੂਜਾ ਨਾਹੀ ਕੋਏ, ਹੇ ਜੀਉ ਪਿੰਡ ਸਭ ਤੇ ਸੁਖਾ, ਜੋ ਤਿਸ ਭਾਵੈ ਸੋ ਹੋਏ। ਗੁਰ ਪੂਰਾ ਹੈ ਪੂਰਾ ਪੈ, ਜਪ ਨਾਨਕ ਸੱਚਾ ਸੋਇ, ਸ੍ਰੀ ਰਾਗ ਮਹੱਲਾ ਪੰਜਵਾਂ। ਜਿਨ੍ਹਾਂ ਸਤਿਗੁਰ ਸਿਉ ਚੇਤ ਲਾਇਆ, ਸੇ ਪੂਰੇ ਪ੍ਰਧਾਨ, ਜਿਨ ਕੋ ਆਪ ਦਿਆਲ ਹੋਏ, ਤਿਨ ਉਪਜੈ ਮਨ ਗਿਆਨ, ਜਿਨ ਕੋ ਮਸਤਕ ਲਿਖਿਆ, ਤਿਨ ਪਾਇਆ ਹਰ ਨਾਮ, ਮਨ ਮੇਰੇ ਏਕੋ ਨਾਮ ਤਿਹਾਏ, ਸਰਬ ਸੁਖਾ ਸੁਖ ਭਜੈ, ਤਿਰਖ ਪੈਦਾ ਜਾਇ ਰਹਾਉ। ਜਨਮ ਮਰ ਕਾ ਭੋਗ ਹੈ ਭਉ ਭਗਤ ਗੋਪਾਲ, ਸਾਧੂ ਸੰਗਤ ਨ ਮਿਲਾ ਆਪ ਕਰੇ ਪ੍ਰਤਪਾਲ। ਜਨਮ ਮਰਨ ਕੀ ਮਲ ਕੱਟੀ ਹੈ, ਗੁਰਦਰਸ਼ਨ ਦੇਖ ਨਿਹਾਲ, ਥਾਨ ਥਨੰਤਰ ਰਵ ਰਹਿ ਪਾਰ, ਬ੍ਰਹਮ ਪ੍ਰਭ ਸੋਏ, ਸਭਨਾ ਦਾਤਾ ਇੱਕ ਹੈ, ਦੂਜਾ ਨਾ ਹੀ ਕੋਏ। ਤਿਸ ਸਰਨਾਈ ਛੁੱਟੀ ਗੁਰ ਕੀਤਾ ਲੋੜੇ ਸੋਏ, ਜਿਨ ਮਨ ਵਸਿਆ ਪਾਰ ਬ੍ਰਹਮ ਸੇ ਪੂਰੇ ਪ੍ਰਧਾਨ, ਤਿਨ ਕੀ ਸੋਭਾ ਨਿਰਮਲੀ ਪ੍ਰਗਟ ਪਈ ਜਹਾਂ, ਜਿਨੀ ਮੇਰਾ ਪ੍ਰਭ ਤੈ ਨਾਨਕ ਤਿਨ ਕੁਰਬਾਨ, ਸ੍ਰੀ ਰਾਗ ਮਹੱਲਾ ਪੰਜਵਾਂ। ਮਿਲ ਸਤਿਗੁਰ ਸਭ ਦੁੱਖ ਗਿਆ, ਹਰ ਸੁਖ ਵਸਿਆ ਮਨ ਆਏ, ਅੰਤਰ ਜੋਤ ਪ੍ਰਗਾਸੀ ਆਏ, ਇੱਕ ਸੁਲਭ ਲਾਏ, ਮਿਲ ਸਾਧੂ ਮੁਖ ਉਜਲਾ ਪੂਰਬ ਲਿਖੇ ਪਾਏ, ਗੁਰੂ ਗੋਬਿੰਦ ਨਿਤ ਗਾਵਨੇ ਨਿਰਮਲ ਸਾਚਾ ਨਾਏ, ਮੇਰੇ ਮਨ ਗੁਰੂ ਸ਼ਬਦੀ ਸੁਖ ਹੋਏ।

0: ਬਣ ਕੇ ਇੱਛਾ ਪੂਰੀਆਂ ਪਾਇਆ ਨਾਮ ਨਿਧਾਨ ਅੰਤ ਜਾਮੀ ਸਤਸੰਗ ਕਰਨਾ ਹਰ ਪਛਾਣ ਗੁਰਪ੍ਰਸਾਦੀ ਮੁਖ ਉਜਲਾ ਜਪ ਨਾਮ ਦਾ ਇਸਨਾਨ ਕਾਮ ਕਰੋ ਲੋਭ ਬਿਨਸਿਆ ਤਜਿਆ ਸਭ ਅਭਿਮਾਨ ਮਾਇਆ ਪਾਇਆ ਲਾਹਾ ਲਾਭ ਨਾਮ ਪੂਰਨ ਹੋਏ ਕਾਮ ਕਰ ਕਿਰਪਾ ਪਰ ਮੇਲਿਆ ਦੀਆ ਆਪਣਾ ਨਾਮ ਆਵਣ ਜਾਣਾ ਰਹਿ ਗਿਆ ਆਪ ਹੋਆ ਮਿਹਰਬਾਨ ਸੱਚ ਮਹਿਲ ਕਰ ਪਾਇਆ ਗੁਰ ਕਾ ਸ਼ਬਦ ਪਛਾਣ ਭਗਤ ਜਨਾ ਕੋ ਰਾਖਦਾ ਆਪਣੀ ਕਿਰਪਾ ਧਾਰ ਹਲਤ ਪਲਤ ਮਖੁਜਲੇ ਸਾਚੇ ਕੇ ਗੁਣ ਸਾਰ ਆਠ ਪਹਿਰ ਗੁਣ ਸਾਰ ਦੇ ਰਤੇ ਰੰਗ ਅਪਾਰ ਪਰਬ੍ਰਹਮ ਸੁਖ ਸਾਗਰੋ ਨਾਨਕ ਸਤ ਬਲਹਾਰ ਸੁਰਾਗ ਮਹੱਲਾ ਪੰਜਵਾਂ ਪੂਰਾ ਸਤਿਗੁਰ ਜੇ ਮਿਲੇ ਪਾਈ ਸ਼ਬਦ ਨਿਧਾਨ ਕਰ ਕਿਰਪਾ ਪ੍ਰਭ ਆਪਣੀ ਜਪੀਆ ਅੰਮ੍ਰਿਤ ਨਾਮ ਜਨਮ ਮਰਨ ਦੁੱਖ ਕਾਟੀਏ ਲਾਗੈ ਸਹਿ ਧਿਆਨ ਮੇਰੇ ਮਾਨ ਪ੍ਰਭ ਸਰਨ ਆਈ ਪਾਏ ਅਰਬਿੰਦ ਦੂਜਾ ਕੋ ਨਹੀਂ ਏਕੋ ਨਾਮ ਥਿਆਏ ਰਹਾਉ ਕੀਮਤ ਕਹਿ ਨਾ ਜਾਈਏ ਸਾਗਰ ਗੁਣੀ ਅਥਾਹ ਵਡਭਾਗੀ ਮਿਲ ਸੰਗਤੀ ਸੱਚਾ ਸ਼ਬਦ ਵਿਸਾਹ ਕਰ ਸੇਵਾ ਸੁਖ ਸਾਗਰ ਨਾਨ ਅਸਰ ਸਾਹਾ ਪਾਤਸ਼ਾਹ ਚਰਨ ਕਮਲ ਕਾ ਆਸਰਾ ਦੂਜਾ ਨਾਹੀ ਠਾਹੁ ਮੈਂ ਤਾਂ ਤੇਰੀ ਪਰਬਮ ਤੇਰੇ ਤਨ ਰਹਾਉ ਨਿਮਾਣਿਆ ਪ੍ਰਮਾਣ ਤੂੰ ਤੇਰੇ ਸੰਗ ਸਮਾਉ ਹਰ ਜਪੀਆ ਆਰਾਧੀਏ ਆਠ ਪਹਿਰ ਗੋਬਿੰਦ ਜੀ ਪ੍ਰਾਣ ਤਨ ਤਨ ਰੱਖੇ ਕਰ ਕਿਰਪਾ ਰਾਖੀ ਜਿੰਦ ਨਾਨਕ ਸਗਲੇ ਦੁੱਖ ਉਤਾਰਿਆ ਪ੍ਰਭਮ ਕਸ਼ਿੰਦ ਸ੍ਰੀ ਰਾਗ ਮਹੱਲਾ ਪੰਜਵਾ ਪ੍ਰੀਤ ਲੱਗੀ ਤਿਸ ਸੱਚ ਸਿਉਂ ਮਰੈ ਨਾ ਆਵੈ ਜਾਏ ਨਾ ਵਿਛੋੜਿਆ ਵਿਛੜੈ ਸਭ ਮੈਂ ਰਹਿਆ ਸਮਾਏ ਦੀਨ ਦਰਦ ਦੁੱਖ ਭੰਜਨਾ ਦੀਨ ਦਰਦ ਦੁੱਖ ਭੰਜਨਾ ਸੇਵਕ ਕਾ ਸਤ ਪਾਏ ਅਚਰਜ ਰੂਪ ਨਿਰੰਜਨੋ ਗੁਰ ਮਿਲਾਇਆ ਮਾਏ ਪਾਈ ਰੇ ਮੀਤ ਕਰੋ ਪ੍ਰਭ ਸੋਏ ਮਾਇਆ ਮੋਹ ਪ੍ਰੀ ਤ੍ਰਿਗ ਸੁਖੀ ਨਾ ਦੀਸੈ ਕੋਈ ਰਹਾਉ ਦਾਨਾ ਦਾਤਾ ਸੀਲਵੰਤ ਨਿਰਮਲ ਅਪਾਰ ਸਖਾ ਸਾਈ ਅਤ ਵੱਡਾ ਉੱਚਾ ਵੱਡਾ ਅਪਾਰ ਬਾਲਕ ਬਿਰਧ ਨਾ ਜਾਣੀ ਨਿਚਲ ਤਰਵਾਰ ਜੋ ਮੰਗੀਐ ਸੋਈ ਪਾਈਐ ਨਿਧਾਰਾ ਆਧਾਰ ਜਿਸ ਪੇਖਤ ਕਿਲ ਵੇਖ ਹਿਰਾ ਮਨ ਤਨ ਹੋਵੇ ਸਾਂਤ ਇੱਕ ਮਨ ਇੱਕ ਧਿਆਈਐ ਹੈ ਮਨ ਖਿਲਾ ਹੈ ਭਰਾਂਤ ਗੁਣ ਦਾਨ ਨਵਤਨ ਸਦਾ ਪੂਰਨ ਜਾਕੀ ਦਾਤ ਸਦਾ ਸਦਾ ਆਰਾਧੀ ਹੈ ਦਿਨ ਬਿਸਰੋ ਨਹੀਂ ਰਾਤ ਜਿਨ ਕੋ ਪੂਰਵ ਲਿਖੇ ਆਤਨ ਕਹਿ ਸਖਾ ਗੋਬਿੰਦ ਤਨ ਮਨ ਤਨ ਅਰਪੀ ਸਭੋ ਸਗਲ ਵਾਰੀਐ ਇਹ ਜਿੰਦ ਦੇਖੇ ਸੁਣੇ ਹਦੂਰ ਸਾਧ ਘਟ ਘਟ ਬ੍ਰਹਮ ਰਵਿੰਦ ਅਕਿਰਤ ਘਣਾ ਨੋ ਪਾਲਦਾ ਪ੍ਰਭ ਪ੍ਰੀਤਮ ਨਾਨਕ ਸਦ ਬਖਸ਼ਿੰਦ ਸ੍ਰੀ ਰਾਗ ਮਹੱਲਾ ਪੰਜਵਾਂ ਮਨ ਤਨ ਧਨ ਜਿਨ ਪ੍ਰਭ ਦੀਆ ਰੱਖਿਆ ਸਿਸ ਵਾਰ ਸਰਬ ਕਲਾ ਕਰ ਥਪਿਆ ਅੰਤਰ ਜੋਤਿ ਅਪਾਰ ਸਦਾ ਸਦਾ ਪ੍ਰਭ ਸਿਮਰੀਐ ਅੰਤਰ ਰਾਖੁਰ ਧਾਰ ਮੇਰੇ ਮਨ ਹਰ ਬਿਨ ਅਵਰ ਨਾ ਕੋਈ ਪ੍ਰਭ ਸਰਨਾਈ ਸਦਾ ਰਹੁ ਦੁਖ ਨ ਵਿਆਪੈ ਕੋਈ ਰਹਾਉ ਰਤਨ ਪਦਾਰਥ ਮਨ ਕਾ ਸੁਹਿਨਾ ਰੂਪਾ ਖਾਕ ਮਾਤ ਪਿਤਾ ਸੁਤ ਬੰਧ ਭਾ ਕੂੜੇ ਸਭੇ ਸਾਖ ਜਿਸ ਕੀਤਾ ਤਿਸ ਨ ਜਿਨ ਕੀਤਾ ਤਿਸ ਨ ਜਾਣੇ ਮਨ ਵਸਨ ਪਾਕ ਅੰਤਰ ਬਾਹਰ ਰਬ ਰਹਿਆ ਤਿਸ ਨੂੰ ਜਾਣਾ ਦੂਰ ਤਿਸ ਨਾ ਲਾਗੀ ਰਚ ਰਹਿਆ ਅੰਤਰ ਹੋਮੈ ਕੂਰ ਭਗਤੀ ਨਾਮ ਬਿਹੁਣਿਆ ਆਵੈ ਵੰਜੈ ਪੂਰ ਰਾਖ ਲਿਓ ਪ੍ਰਭ ਕਰਨ ਹਾਰ ਜੀ ਜੰਤ ਕਰ ਦਇਆ ਬਿਨ ਪ੍ਰਭ ਕੋਈ ਨ ਰੱਖਣ ਹਾਰ ਮਹਾਂ ਬਿਕਟ ਜਮ ਪਿਆ ਨਾਨਕ ਨਾਮ ਨਾ ਵਿਸਰੋ ਕਰ ਆਪਣੀ ਹਰਮਿਆ ਸ੍ਰੀ ਰਗ ਮਹੱਲਾ ਪੰਜਵਾ ਮੇਰਾ ਤਨ ਯਾਰ ਧਨ ਮੇਰਾ ਰਾਜ ਰੂਪ ਮੈਂ ਦੇਸ ਸੁਤ ਦਾਰਾ ਬਨਤਾ ਅਨੇਕ ਬਹੁਤ ਰੰਗ ਰਵੇਸ ਹਰ ਨਾਮ ਰਿਦਨਾ ਵਸਾਈ ਕਾਰਜ ਕਿਤਨਾ ਲੇਖ ਮੇਰੇ ਮਨ ਹਰ ਹਰ ਨਾਮ ਤਿਹਾਏ ਕਰ ਸੰਗਤ ਨਿਤ ਸਾਧਕੀ ਗੁਰ ਚਰਨੀ ਚਿਤ ਲਾਇ ਰਹਾਉ ਨਾਮ ਨਿਧਾਨ ਤਿਆਈ ਮਸਤਕ ਵੈ ਪਾ ਕਰ ਸਭ ਸਵਾਰੀ ਹੈ ਗੁਰ ਕੀ ਚਰਨੀ ਲਾਗ ਹਮੇ ਰੋਗ ਭਰਮ ਕੱਟੀਏ ਨਾ ਆਵਾ ਨਾ ਜਾਗ ਕਰ ਸੰਗਤ ਸਾਧਕੀ ਅੜਥਰ ਤੀਰਥ ਨਾਉ ਜੀਉ ਪ੍ਰਾਣ ਮਨ ਤਨ ਹਰਿ ਸੱਚ ਸੁਭਾਵ ਇੱਥੇ ਮਿਲੇ ਵਡਿਆਈਆਂ ਦਰਗੇ ਪਾਵੈ ਥਾਉ ਕਰੇ ਕਰਾਏ ਆਪ ਪ੍ਰਭ ਸਭ ਕਿਹ ਤਿਸ ਹੀ ਹਾਥ ਆਪੇ ਮਾਰ ਮਾਰ ਆਪੇ ਜੀ ਵਾਲ ਦਾ ਅੰਤਰ ਬਾਹਰ ਸਾਥ ਨਾਨਕ ਪ੍ਰਭ ਸਰਨਾਗਤੀ ਸਰਬ ਘਟਾ ਕੇ ਨਾਥ ਸ੍ਰੀ ਰਾਗ ਮਹੱਲਾ ਪੰਜਵਾਂ ਸਰਨ ਪਏ ਪ੍ਰਭ ਆਪਣੇ ਗੁਰੂ ਹੋਆ ਕਿਰਪਾਲ ਸਤਿਗੁਰ ਕੇ ਉਪਦੇਸੇ ਹੈ ਬਿਨਸੇ ਸਰਬ ਜੰਜਾਲ ਅੰਦਰ ਲੱਗਾ ਰਾਮ ਨਾਮ ਅੰਮ੍ਰਿਤ ਨਦਰ ਨਿਹਾਲ ਮਨ ਮੇਰੇ ਸਤਿਗੁਰ ਸੇਵਾ ਸਾਰ ਕਰੇ ਦਇਆ ਪ੍ਰਭ ਆਪਣੀ ਇੱਕ ਨਿਮਖਣ ਮਨੋ ਵਿਸਾਰ ਰਹਾਉ ਗੁਣ ਗੋਬਿੰਦ ਨਿਤ ਗਾਵੀਐ ਆਪ ਗੁਣ ਕੱਟਣ ਹਾਰ ਬੇਨ ਹਾਰ ਨਾਮ ਨਾ ਸੁਖ ਹੋਏ ਕਰ ਡਿੱਠੇ ਵਿਸਥਾਰ ਸਹਿਜੇ ਸਿਵਤੀ ਰਿਤਿਆ ਭਵਜਲ ਉਤਰੇ ਪਾਰ ਤੀਰਥ ਵਰਤ ਰੱਖ ਸੰਜਵਾ ਪਾਈਏ ਸਾਧ ਧੂਰ ਲੋਕ ਮਾਵੇ ਕਿਸਤੇ ਜਬ ਇੱਕ ਸਦਾ ਹਦੂਰ ਥਾਨ ਥਨੰਤਰ ਰਵ ਰਹਿਆ ਪ੍ਰਭ ਮੇਰਾ ਭਰਪੂਰ ਸੱਚ ਪਾਤਸ਼ਾਹ ਅਮਰ ਸੱਚ ਸੱਚੇ ਸੱਚ ਥਾਨ ਸੱਚੀ ਕੁਦਰਤ ਧਾਰੀਅਨ ਸੱਚ ਸਿਰਜਾਉਣ ਜਹਾਨ ਨਾਨਕ ਜਪੀਏ ਸੱਚ ਨਾਮ ਹੋ ਸਦਾ ਸਦਾ ਕੁਰਬਾਨ ਸ੍ਰੀ ਰਗ ਮਹੱਲਾ ਪੰਜਵਾਂ ਉਦਮ ਕਰ ਹਰ ਜਾਪਣਾ ਵਡਭਾਗੀ ਧਨ ਖਾਟ ਸੰਤ ਸੰਗ ਹਰ ਸਿਮਰਨਾ ਮਲ ਜਨਮ ਜਨਮ ਕੀ ਕਾਟ
1: ਮਨ ਮੇਰੇ ਰਾਮ ਰਾਮ ਜਾਪ ਮਨ ਇੱਛੇ ਫਲ ਪੁੰਜ ਤੂੰ ਸਭ ਚੁੱਕੇ ਸੋਗ ਸੰਤਾਪ ਰਹਾਓ ਜਿਸ ਕਾਰਨ ਤਨ ਤਾਰਿਆ ਨਿਰਮਲ ਹੋਇਆ ਲਾਗੀ ਸੱਚ ਪ੍ਰੀਤ ਚਰਨ ਭਜੇ ਪਰ ਬ੍ਰਹਮ ਕੈ ਸਭ ਜਪ ਤਪ ਤਿਨ ਹੀ ਕੀਤ ਰਤਨ ਜਵੇਰ ਮਨ ਕਾ ਅੰਮ੍ਰਿਤ ਹਰ ਕਾ ਨਾਉ ਸੂਖ ਸਹਿਜ ਆਨੰਦ ਰਸ ਜਨ ਨਾਨਕ ਹਰ ਗੁਣ ਗਾਓ ਸ੍ਰੀ ਰਾਗ ਮਹੱਲਾ ਪੰਜਵਾਂ ਸੋਈ ਸਤ ਸੋਣ ਸੋਏ ਜਿਤ ਜਪੀਏ ਹਰ ਨਾਉ ਚਰਨ ਕਮਲ ਕੁਰਦਨ ਦੀਆ ਮਿਲਿਆ ਥਾਵੇਂ ਥਾਉ ਸਾਚੀ ਪੂੰਜੀ ਸਚ ਸੰਜਮੋ ਆਠ ਪੈਰ ਗੁਣ ਗਾਓ ਕਰ ਕਿਰਪਾ ਪ੍ਰਪੇਟਿਆ ਮਰਨ ਆਵੋ ਜਾਓ ਮੇਰੇ ਮਨ ਹਰ ਪੈ ਸਦਾ ਇੱਕ ਰੰਗ ਘੱਟ ਘੱਟ ਅੰਤਰ ਰਵ ਰਿਹਾ ਸਤ ਸਹਾਈ ਸੰਗ ਰਹਾਓ ਸੁੱਖਾਂ ਕੀ ਮਿਤ ਕਿਆ ਗਣੀ ਜਾਂ ਸਿਮਰੀ ਗੋਵਿੰਦ ਜਿਨ ਚਾਖਿਆ ਸੀ ਤ੍ਰਿਪਤਾਸਿਆ ਉਹ ਰਸ ਜਾਣੇ ਜਿੰਦ ਸੰਤਾ ਸੰਗਤ ਮਨ ਵਸੀ ਪ੍ਰੀਤਮ ਬਖਸਿੰਦ ਜਿਨ ਸੇਵਿਆ ਪ੍ਰਵਿਆਪਣਾ ਸੋਈ ਰਾਜਿੰਦਰਿੰਦ ਅਵਸਰ ਹਾ ਜਸ ਗੁਣ ਰਮਨ ਜਿਤ ਕੋਟ ਮਜਨ ਇਸ਼ਨਾਨ ਰਸਨਾ ਉਚਰੇ ਗੁਣਵਤੀ ਕੋਏ ਨ ਪੂਜੇ ਦਾਨ ਦ੍ਰਿਸ਼ਟ ਧਾਰ ਮਨ ਤਨ ਵਸੀ ਦਿਆਲ ਪੁਰਖ ਮਿਹਰਬਾਨ ਜਿਉ ਪਿੰਡ ਧਨ ਤਿਸਦਾ ਹਉ ਸਦਾ ਸਦਾ ਕੁਰਬਾਨ ਮਿਲਿਆ ਕਦੇ ਨ ਵਿਛੜੇ ਜੋ ਮਿਲਿਆ ਕਰਤਾਰ ਦਾਸਾਂ ਕੇ ਬੰਧਨ ਕੱਟਿਆ ਸਾਚੇ ਸਿਰਜਨਹਾਰ ਭੁੱਲਾ ਮਾਰਗ ਪਾਇਨ ਭੁੱਲੇ ਮਾਰਗ ਪਾਇਨ ਗੁਣ ਅਵਗਣ ਨਾ ਵਿਚਾਰ ਨਾਨਕ ਤੇ ਸਰਨਾਗਤੀ ਜੇ ਸਗਲ ਘਟਾ ਆਧਾਰ ਸ੍ਰੀ ਰਾਗ ਮਹੱਲਾ ਪੰਜਵਾਂ ਰਸਨਾ ਸੱਚਾ ਸਿਮਰੀਐ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਗ ਅਗਲੇ ਤਿਸ ਬਿਨ ਅਵਰ ਨ ਕੋਏ ਮੇਰ ਕਰੇ ਜੇ ਆਪਣੀ ਚਸਾ ਨ ਵਿਸਰੇ ਸੋਏ ਮਨ ਮੇਰੇ ਸੱਚਾ ਸੇਵ ਜਿਚਰ ਸਾਸ ਬਿਨ ਸੱਚੇ ਸਭ ਕੂੜ ਹੈ ਅੰਤ ਹੋਏ ਬਿਨਾਸ ਰਹਾਓ ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿ ਨ ਜਾਏ ਮੇਰੇ ਮਨ ਤਨ ਭੁਖਤ ਅਗਲੀ ਕੋਈ ਆਣ ਮਲਾਵੇ ਮਾਏ ਚਾਰੇ ਕੁੰਟਾਂ ਭਾਲੀਆਂ ਸਾਹਿਬਿਨ ਅਵਰ ਨ ਜਾਏ ਜਿਸ ਆਗੇ ਅਰਦਾਸ ਕਰ ਜੋ ਮੇਲੇ ਕਰਤਾਰ ਸਤਿਗੁਰ ਦਾਤਾ ਨਾਮਕਾ ਪੂਰਾ ਜਿਸ ਭੰਡਾਰ ਸਦਾ ਸਦਾ ਸਲਾਈਏ ਅੰਤ ਨ ਪਾਰਾ ਵਾਰ ਪਰਵਤਗਾਰ ਸਲਾਈਏ ਜਿਸ ਦੇ ਚਲਤੇ ਅਨੇਕ ਸਦਾ ਸਦਾ ਅਰਾਧੀਏ ਇਹਾ ਮਤ ਵਸੇਖ ਮਨ ਤਨ ਮਿੱਠਾ ਤਿਸ ਲਗੇ ਜਿਸ ਮਸਤਕ ਨਾਨਕ ਲੇਖ ਸ੍ਰੀ ਰਾਗ ਮਹੱਲਾ ਪੰਜਵਾਂ ਸੰਤ ਜਨੋ ਮਿਲ ਪਾਈਓ ਸੱਚਾ ਨਾਮ ਸੰਭਾਲ ਤੋਸਾ ਬਦੋ ਜੀ ਕਾ ਐਥੇ ਉਥੇ ਨਾਲ ਗੁਰਪੂਰੇ ਤੇ ਪਾਈਏ ਆਪਣੀ ਨਦਰ ਨਿਹਾਲ ਕਰਮ ਪ੍ਰਾਪਤ ਤਿਸ ਹੋਵੇ ਤਿਸ ਨੂੰ ਹੋਰ ਦਿਆਲ ਜਿਸ ਨੂੰ ਹੋਏ ਦਿਆਲ ਮੇਰੇ ਮੇਰੇ ਮਨ ਗੁਰ ਜੇਵੜ ਅਵਰ ਨ ਕੋਏ ਦੂਜਾ ਥਾਂ ਨ ਕੋ ਸੁਜੇ ਗੁਰ ਮੇਲੇ ਸੱਚ ਹੋਏ ਰਹਾਉ ਸਗਲ ਪਦਾਰਥ ਤਿਸ ਮਿਲੇ ਜਿਸ ਗੁਰ ਡਿੱਠਾ ਜਾਏ ਗੁਰ ਚਰਨੀ ਜਿਸ ਮਨ ਲੱਗਾ ਸੇਵਡ ਭਾਗੀ ਮਾਏ ਗੁਰਦਾਤਾ ਸਮਰੱਥ ਗੁਰ ਗੁਰ ਸਭ ਮੈਂ ਰਿਹਾ ਸਮਾਏ ਗੁਰ ਪਾਰ ਗੁਰ ਪਰਮੇਸ਼ਰ ਪਾਰ ਬ੍ਰਹਮ ਗੁਰ ਡੁੱਬਦਾ ਲਏ ਤਰਾਏ ਕਿਤ ਮੁਖ ਗੁਰ ਸਲਾਈਏ ਕਰਨ ਕਾਰਨ ਸਮਰੱਥ ਜੇ ਮੱਥੇ ਨਿਚਲ ਰਹੇ ਜਿਨ ਗੁਰ ਧਾਰਿਆ ਹੱਥ ਹਰ ਅੰਮ੍ਰਿਤ ਨਾਮ ਪਿਆਲਿਆ ਜਨਮ ਮਰਨ ਕਾ ਪਥ ਗੁਰ ਪਰਮੇਸ਼ਰ ਸੇਵਿਆ ਪੈ ਪੰਜਨ ਦੁਖ ਲੱਥ ਸਤਿਗੁਰ ਗੈਰ ਗਭੀਰ ਹੈ ਸੁਖ ਸਾਗਰ ਅਖੰਡ ਜਿਨ ਗੁਰ ਸੇਵਿਆ ਆਪਣਾ ਜਮਦੂਤ ਨ ਲਾਗੇ ਡੰਡ ਗੁਰ ਨਾਲ ਤੁਲ ਨ ਲੱਗੇ ਖੋਜ ਡਿੱਠਾ ਬ੍ਰਹਿਮੰਡ ਨਾਮ ਨਿਧਾਨ ਸਤਿਗੁਰ ਦੀਆ ਸੁਖ ਨਾਨਕ ਮਨ ਮਹਿਮੰਡ ਸ੍ਰੀ ਰਾਗ ਮਹੱਲਾ ਪੰਜਵਾਂ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ ਭਾਈ ਮੀਤ ਸਰਿੰਦ ਕੀ ਹੈ ਵਿਖਿਆ ਰਚਿਆ ਬਾਦ ਜਾਂਦੇ ਬਿਲਮ ਨ ਹੋ ਬਈ ਵਿਨ ਨਾਵੇਂ ਬਿਸਮਾਦ ਮੇਰੇ ਮਨ ਸਤਿਗੁਰ ਕੀ ਸੇਵਾ ਲਾਗ ਜੋ ਦੀਸੇ ਸੋ ਵਿਨਸਨਾ ਮਨ ਕੀ ਮਤ ਤਿਆਗ ਰਹਾਉ ਜੋ ਕੂਕਰ ਹਰਕਾਇਆ ਧਾਵੇ ਦੈ ਦਿਸ ਜਾਏ ਲੋਭੀ ਜੰਤ ਨ ਜਾਣੇ ਭੱਖ ਅਪੱਖ ਸਭ ਖਾਏ ਤ੍ਰਿਸ਼ਨਾ ਤ੍ਰਿਸ਼ਨਾ ਪੰਕੀ ਫਾਸਿਆ ਨਿਕਸ ਨ ਪਾਏ ਮਾਏ ਜਿਨ ਕੀਤਾ ਤਿਸੇ ਨ ਜਾਣੇ ਫਿਰ ਫਿਰੇ ਆਵੇ ਜਾਏ ਅਨੇਕ ਪ੍ਰਕਾਰੀ ਮੋਹਿਆ ਬਹੁ ਵਿਦ ਇਹੋ ਸੰਸਾਰ ਜਿਸਨੋ ਰੱਖੇ ਸੋ ਰਹਿ ਸਮਰੱਥ ਪੁਰਖ ਅਪਾਰ ਹਰ ਜਨ ਹਰ ਲਿਵ ਉਦਰੇ ਨਾਨਕ ਸਦ ਬਲਿਹਾਰ ਸ੍ਰੀ ਰਾਗ ਮਹੱਲਾ ਪੰਜਵਾਂ ਕਰ ਦੂਜਾ ਗੋਇਲ ਆਇਆ ਗੋਇਲੀ ਕਿਆ ਤਿਸ ਡੰਫ ਪਸਾਰ ਮੋਲਤ ਪੁੰਨੀ ਚਲਨਾ ਤੂੰ ਸੰਭਲ ਕਰ ਬਾਰ ਹਰ ਗੁਣ ਗਾਓ ਮਨਾ ਸਤਿਗੁਰ ਸੇਵ ਪਿਆਰ ਕਿਆ ਥੋੜੜੀ ਬਾਤ ਗੁਮਾਨ ਰਹਾਓ ਜੈਸੇ ਰਹਿਣ ਪਰਾਉਣੇ उठ जल से प्रभात, क्या तू रत्ता गृहस्थ स्यो सब फुल्ला की बगात, मेरी मेरी क्या करे जिन दिया सुप्रभ लोड, सर पर उठी चलना छठ जासी लख करोड़, लख चौरासी परमत्याम दुर्लभ जन्म पायोई, नानक नाम संभाल तू सो दिन नेड़ा आयोई, श्री राग महला पंजवा तिचर वसे सुहेलड़ी, जिचर साथी नाल जा साथी उठी चलिया ता तनखा कुराल, मन बेराग पिया दर्शन देखने का चाओ, तन सो तेरा थान राओ, जिचर वस्या कंत कर जियो जियो सब कहात, जा उठी चलसी कंतड़ा ता कोई न पूछे तेरी बात, पई अड़े सौ सीव तू सौ रड़े सुख वस, गुरमिल चज अचार सिख तुद कदे न लगे दुख, सबना सौरे वंजना सब मकला मनहार, नानक धन सुहागनी जिनसे नाल प्यार, श्री राग महला पंजवा कर शेमा करन कारण एक ओही, जिनकी आया कार तिसे त्यावो मन मेरे सर्ब को आधार, गुर कै चरण मन मैं त्याई छोड़ सगल सियानपा, साच शब्द लिवलाए राहो दुख क्लेश ना पो ब्यापे, गुर मंत्र हिरदे होए कोट जतना कर रहे, गुरबिन तरियो न कोए देख दर्शन मन सुधारे, पाप सगले जाए हो तिनके बलिहार ने, जे गुर की पैरी पाई साध संगत मनवसे, साच हर कौ नाओ सेवड भागी नानका, जिन मन में एहो पाओ, श्री राग महला पंजवा संच हर तन पूज सतगुर, छोड़ सगल विकार, जिन तू साज सवारिया हर सिमर होए उदार, जप मन नाम एक अपार प्राण मन तन जिने दिया, हृदय का आधार रहाओ, काम क्रोध हंकार माते व्याप्या संसार, पौ संत सरनी लागद चरनी मिटे दुख अंधार, सत संतोख दया कमावे ये करनी सार, आप छोड़ सब हुई रहना जिस दे प्रभ निरंकार, जो दिसे सो सगल तू है पसरिया पसार, कौ नानक गुर परम काटिया सगल ब्रह्म विचार, श्री राग महला पंजवा दो कृत सो कृत मंदे संसार, सगलाना दुहां ते रहत भगत है कोई विरला जाना, ठाकर सर्वे समाना क्या कहो सुनो स्वामी, तू वड पुरख सुजाना रहाओ, मान अभिमान मदे सो सेवक नाही, तत् समदर्शी संतो कोई कोट मदाही, कहन कहावन एओ कीर्त करला कथन कहन ते मुक्ता, गुरमुख कोई विरला गत अवगत कछ नदर न आया, संतन की रह नानक दान पाया, श्री राग महला पंजवा कर सतवा तेरे परोसे प्यारे, मैं लाड लडाया पुले चुके बारक, तू हर पिता माया सोहेला कहन कहावन, तेरा बिकम पामन रहाओ, हो मान तान करो तेरा हो जानो आपा, सब ही मद सबिति बार भी मुताज बापा, पिता हो जानो नाही तेरी कवन जुगता, बंधन मुक्त संतो मेरी राखे ममता, पै कर पाल ठाकर रेहो आमन जाना, गुरमिल नानक पार ब्रह्म पिछाना, श्री राग महला पंजवा कर पहला संत जना मिल पाईया, कटड़िया जमकाल सच्चा साहब मन उठा, हुआ खसम दयाल पूरा सतगुर भेटिया, बिनसिया सब जंजाल, मेरे सतगुरा हो तुद विटो कुरबान, तेरे दर्शन को बलिहार ने तो दिता अमृत नाम रहाओ, जिंतु सेव्या भाव कर से पुरख सजान, तिन्ना पिछे छुट्टिया जिन अंदर नाम निदान, गुरजेवड दाता को नहीं जिन दिता आत्मदान, आए सी परवान है जिन गुर मिलिया सुभाए, सच्चे से तीरत्या दरगे बैसन जाए, करते हथ वडियाइया पूर्व लिखिया पाए, सच करता सच करनहार सच साहब सच टेक, सचो सच वखाणिए सचो बुद्ध विवेक, सर्ब निरंतर रव रिया जब नानक जीवे एक, श्री राग महला पंजवा गुर परमेश्वर पूजिए मन तन लाए प्यार, सतगुर दाता जी का सबसे देह आधार सतगुर बचन कमावने सच्चा एहो विचार बिन साधु संगत रत्या माया मोह सब चार मेरे साजन हर हर नाम संभाल साधु संगत मन वसे पूरन होवे काल रहाओ गुर समराथे अपार गुर वडभागी दर्शन होए गुर ते बार किछ नहीं गुर कीता लोड़े सो होए गुर तीर्थ गुर पार जात गुर मनसा पूरन हार गुर दाता हर नाम दे उदरे सब संसार गुर समरथ गुर निरंकार गुर उच्चा अगमा पार गुर की महिमा गम है क्या कथे कथन हार जितड़े फल मन बच गए जितड़े सतगुर पास पूर्व लिखे पामना साच नाम दे रास सतगुर सरनी पाए आया बोड नहीं बिनाश हर नानक कदे न विसरो एह जियो पिंड तिरसास श्री राग महला पंजवा संत जनो सुन पाइयो छूटन साचे नाए गुर कै चरण सरेव ने तीर्थ हर का नाओ अगे दर गै मनिए मिले न तामे ताओ भाई रे साची सतगुर सेव सतगुर तुठे पाइए पूरन पुल अलख अपेव रहाओ सतगुर विटो वारिया जिन दिता सच्चा नाओ अंदन सच सलाना सच्चे के गुण गाओ सच खाना सच पहनना सच्चे सच्चा नाओ सास ग्रास न विसरे सफल मूर्त गुर आप गुर जेवड अवर न दिसी आठ पैर तिस जाप नदर करे ता पाई है सच नाम गुणतास गुर परमेसर एक है सब मैं रिया समाए जिनको पूर्व लिखिया से नाम त्याए नानक गुर शरनागति मरे न आवे जाए एक ओंकार सतगुर प्रसाद श्री राग महला पहला कर पहला अष्टपदियां आख आख मन वाजमना जो जो जापे वाए जिसनो वाए सुनाई है सो केवट कित थाए आखन वाले जेतड़े सब आख रह लिवलाए बाबा अलो गम अपार पाई नाई पाक थाए सच्चा परवदगार रहाओ तेरा हुक्म न जापी केतड़ा लेख न जाने कोए जेसो साहिर मिल गया तिल न पजावे रोए कीमत किने न पाईया सब सुन सुनिया खे सोए पीर पकंबर सालक साधक सौदे और शहीद शेख मसाइख काजी मुल्ला दर दरवेश रसीद बरकत तिनको अगली पढ़ते रहन दरूद पूछ न साजे पूछ न टाए पूछ न दे वेले अपनी कुदरत आपे जाने आपे करन करे सबना वेखे नदर कर जय पावे ते दे थामा नाम न जानिए नामा केवड नाओ जिथे वसे मेरा पातशाओ सो केवड है थाओ अब पढ़ कोई न सकई हो किसनो पुछन जाओ वरना वरना पामनी जे किसे वड्डा करे वड्डे हथ वडे आईया जय पावे तै दे हुक्म सवारे अपने जसा न तिलक तिल करे सबको आखे बहुत बहुत लेने के विचार केवट दाता आखिए देके रिया समार नानक तोट न आवई तेरे जुगो जुग भंडार महला पहला सबे कंत मेलियां सगलियां करे सिंगार गंत गनामन आईया सुआ वेश विकार पखंड प्रेम ना पाई है खोटा पाज खुवार हर ज्यो इो पर रावे नार तुद भावन सुहागनी अपनी कृपा लियो सुवार राओ गुर शब्दी सिंगारिया तन मन पिर कै पास दोए कर जोड़ खड़ी तके सच कहे अरदास लाल रती सच पैवसी पाए रती रंग रास प्रेकी चेरी काट गया लाली माने नाओ साची प्रीत न टुटई साचे मेल मिलाओ शब्द रती मन वेत्या हो सद बलिहारे जाओ सातन रंड न बेसई जे सतगुर माए समाए पिर रसालू नोतनो साचो मरे न जाए नेत्र वे सुहागनी साची दर नदर जाए साच तड़ी तन मांडी गए ਕਾਪੜ ਪ੍ਰੇਮ ਸਿੰਗਾਰ ਚੰਦਨ ਚੀਤ ਵਸਾਇਆ ਮੰਦਰ ਦਸਵਾਂ ਦੁਆਰ ਦੀਪਕ ਸ਼ਬਦ ਵਿਗਾਸਿਆ ਰਾਮ ਨਾਮ ਉਰਹਾਰ ਨਾਰੀ ਅੰਦਰ ਸੋਹਣੀ ਮਸਤਕ ਮਨੀ ਪਿਆਰ ਸੋਭਾ ਸੁਰਤ ਸੁਹਾਵਣੀ ਸਾਚੇ ਪ੍ਰੇਮ ਅਪਾਰ ਬਿਨ ਪਿਰ ਪੁਰਖ ਨ ਜਾਣੀ ਬਿਨ ਪਿਰ ਪੁਰਖ ਨ ਜਾਣੀ ਸਾਚੇ ਗੁਰ ਕੈ ਹੇਤ ਪਿਆਰ ਨਿਸੰਦਿਆਰੀ ਸੁਤੀਐ ਕਿਉ ਪਿਰ ਬਿਨ ਰਹਿਣ ਵਿਹਾਈ ਅੰਕ ਜਲੋ ਤਨ ਜਾਲਿਓ ਮਨ ਤਨ ਜਲ ਬਲ ਜਾਓ ਸਾ ਤਨ ਕੰਤ ਨ ਰਾਵਈ ਤਾਂ ਬਿਰਥਾ ਜੋ ਬਣ ਜਾਏ ਸੀਜੇ ਕੰਤ ਮਹੇਲੜੀ ਸੁਤੀ ਬੂਝ ਨ ਪਾਏ ਔ ਸੁਤੀ ਪਿਰ ਜਾਗਣਾ ਕਿਸ ਕੋ ਪੁੱਛੋ ਜਾਏ ਸਤਿਗੁਰ ਮੇਲੀ ਭੈ ਵਸੀ ਨਾਨਕ ਪ੍ਰੇਮ ਸਿਖਾਏ ਸ੍ਰੀ ਰਾਗ ਮਹੱਲਾ ਪਹਿਲਾ ਆਪੇ ਗੁਣ ਆਪੇ ਕਥੇ ਆਪੇ ਸੁਣ ਵਿਚਾਰ ਆਪੇ ਰਤਨ ਪਰਖ ਤੂੰ ਆਪੇ ਮੋਲ ਅਪਾਰ ਸਾਚੋ ਮਾਨ ਮਹੱਤ ਤੂੰ ਆਪੇ ਦੇਵਨ ਹਾਰ ਹਰ ਜਿਉ ਤੂੰ ਕਰਤਾ ਕਰਤਾਰ ਜੋ ਪਾਵੇ ਤਿਉ ਰਾਖ ਤੂੰ ਹਰ ਨਾਮ ਮਿਲੇ ਆਚਾਰ ਰਾਓ ਆਪੇ ਹੀਰਾ ਨਿਰਮਲਾ ਆਪੇ ਰੰਗ ਮਜੀਠ ਆਪੇ ਮੋਤੀ ਉਜਲੋ ਆਪੇ ਭਗਤ ਬਸੀਠ ਗੁਰ ਕੈ ਸ਼ਬਦ ਸਲਾਨਾ ਘਟ ਘਟ ਢੀਠ ਢੀਠ ਆਪੇ ਸਾਗਰ ਬੋਹਿਤਾ ਆਪੇ ਪਾਰ ਅਪਾਰ ਸਾਚੀ ਵਾਟ ਸੁਜਾਨ ਤੂੰ ਸ਼ਬਦ ਲੰਘਾਵਣ ਹਾਰ ਨਿਡਰਿਆ ਡਰ ਜਾਣੀਐ ਬਾਜ ਗੁਰੂ ਗੁਬਾਰ ਅਸਤਰ ਕਰਤਾ ਦੇਖੀਐ ਹੋਰ ਕੇਤੀ ਆਵੇ ਜਾਏ ਆਪੇ ਨਿਰਮਲ ਏਕ ਤੂੰ ਹੋਰ ਬੰਦੀ ਧੰਦੇ ਪਾਏ ਗੁਰ ਰਾਖੇ ਸੇ ਉਭਰੇ ਸਾਚੇ ਸਿਉ ਲਿਵ ਲਾਏ ਹਰ ਸਿਉ ਸ਼ਬਦ ਪਛਾਣੀਐ ਸਾਚ ਰਤੇ ਗੁਰਵਾਕ ਤਿਤ ਤਨ ਮੈਲ ਨ ਲੱਗਈ ਸੱਚ ਕਰ ਜਿਸ ਉਤਾਕ ਨਦਰ ਕਰੇ ਸੱਚ ਪਾਈਐ ਬਿਨ ਨਾਵੇਂ ਕਿਆ ਸਾਕ ਜਿੰਨੀ ਸੱਚ ਪਛਾਣਿਆ ਸੇ ਸੁਖੀਏ ਜੁਗ ਚਾਰ ਹਉਮੈ ਤ੍ਰਿਸ਼ਨਾ ਮਾਰ ਕੈ ਸੱਚ ਰੱਖਿਆ ਉਰ ਧਾਰ ਜਗ ਮੈਂ ਲਾਹਾ ਏਕ ਨਾਮ ਪਾਈਏ ਗੁਰ ਵਿਚਾਰ ਸੱਚੋ ਵੱਖਰ ਲਾਦੀਐ ਲਾਭ ਸਦਾ ਸੱਚ ਰਾਸ ਸਾਚੀ ਦਰਗੇ ਬੈਸੀਐ ਭਗਤ ਸੱਚੀ ਅਰਦਾਸ ਪਤ ਸਿਉਂ ਲੇਖਾ ਨਿਬੜੇ ਰਾਮ ਨਾਮ ਪ੍ਰਗਾਸ ਉੱਚਾ ਉੱਚੋ ਆਖੀਐ ਹੋਰ ਨਾ ਦੇਖਿਆ ਜਾਏ ਜੈ ਦੇਖਾਂ ਤਾਂ ਏਕ ਤੂੰ ਸਤਿਗੁਰ ਦੀਆ ਦਿਖਾਏ ਜੋਤ ਨਿਰੰਤਰ ਜਾਣੀਐ ਨਾਨਕ ਸਹਿਜ ਸੁਭਾਏ ਸ੍ਰੀ ਰਾਗ ਮਹੱਲਾ ਪਹਿਲਾ ਮਛਲੀ ਜਾਲ ਨਾ ਜਾਣਿਆ ਸਰ ਖਾਰਾ ਅਸਗਾਓ ਅਤ ਸਿਆਣੀ ਸੋਹਣੀ ਕਿਉਂ ਕੀਤੋ ਵਸਾਓ ਕੀਤੇ ਕਾਰਨ ਪਾਕੜੀ ਕਾਲ ਨ ਟਲੇ ਸਰਾਹੋ ਭਾਈ ਰੇ ਇਉਂ ਸਿਰ ਜਾਣੂ ਕਾਲ ਜਿਉ ਮਾਛੀ ਤਿਉ ਮਾਨਸਾ ਪਵੇ ਅਚਿੰਤਾ ਜਾਲ ਰਾਓ ਸਭ ਜਗ ਬਾਧੋ ਕਾਲ ਕੋ ਬਿਨ ਗੁਰ ਕਾਲ ਅਫਾਰ ਸੱਚ ਰਤੇ ਸੇ ਉਭਰੈ ਦੁਪਤਾ ਛੋਟ ਵਿਕਾਰ ਹੋ ਤਿਨ ਕੈ ਬਲਿਹਾਰ ਨੇ ਦਰ ਸੱਚੇ ਸਚਿਆਰ ਸੀ ਚਾਨੇ ਜਿਉ ਪੰਖੀਆਂ ਜਾਲੀ ਬੰਧਕ ਹਾਥ ਗੁਰ ਰਾਖੇ ਸੇ ਉਭਰੈ ਔਰ ਫਾਥੇ ਚੋਗੇ ਸਾਥ ਬਿਨ ਨਾਵੇਂ ਚੁਨ ਸੁੱਟੀਐ ਕੋਈ ਨ ਸੰਗੀ ਸਾਥ ਸੱਚੋ ਸੱਚਾ ਆਖੀਐ ਸੱਚੇ ਸੱਚਾ ਤਾਨ ਜਿੰਨੀ ਸੱਚਾ ਮੰਨਿਆ ਤਿਨ ਮਨ ਸੱਚ ਧਾਨ ਮਨਮੁਖ ਸੁੱਚੇ ਜਾਣੀਐ ਗੁਰਮੁਖ ਜਿਨ੍ਹਾਂ ਗਿਆਨ ਸਤਿਗੁਰ ਅੱਗੇ ਅਰਦਾਸ ਕਰ ਸਾਜਨ ਦੇ ਮਿਲਾਏ ਸਾਜਨ ਮਿਲਿਆ ਸੁਖ ਪਾਇਆ ਜਮਦੂਤ ਮੂਹੇ ਬਿਖ ਖਾਏ ਨਾਵੇਂ ਅੰਦਰ ਹੋਂ ਵਸਾਂ ਨਾ ਵਸੇ ਮਨ ਆਏ ਬਾਜ ਗੁਰੂ ਗੁਬਾਰ ਬਿਨ ਸ਼ਬਦੇ ਬੂਝ ਨ ਪਾਏ ਗੁਰਮਤੀ ਪ੍ਰਗਾਸ ਹੋਏ ਸੱਚ ਰਹੇ ਲਿਵ ਲਾਏ ਤਿੱਥੇ ਕਾਲ ਨ ਸੰਚਰੇ ਜੋਤੀ ਜੋਤ ਸਮਾਏ ਤੂੰ ਹੈ ਸਾਜਨ ਤੂੰ ਸਜਾਨ ਤੂੰ ਆਪੇ ਮਿਲਨਹਾਰ ਗੁਰ ਸ਼ਬਦੀ ਸਲਾਹੀ ਹੈ ਅੰਤ ਨ ਪਾਰਾਵਾਰ ਤਿੱਥੇ ਕਾਲ ਨ ਅਪੜੇ ਜਿੱਥੇ ਗੁਰ ਕਾ ਸ਼ਬਦ ਅਪਾਰ ਹੁਕਮੀ ਸਭੇ ਉਪਜੈ ਹੁਕਮੀ ਕਾਰ ਕਮਾਏ ਹੁਕਮੀ ਕਾਲੇ ਵਸ ਹੈ ਹੁਕਮੀ ਸੱਚ ਸਮਾਏ ਨਾਨਕ ਜੋਤਿ ਸੁਭਾਵੇ ਸੋਤੀਐ ਇਨ ਜਨਤਾ ਵਸ ਕਿਛ ਨਾਹੀ ਸ੍ਰੀ ਰਾਗ ਮਹੱਲਾ ਪਹਿਲਾ ਮਨ ਜੂਠੇ ਤਨ ਜੂਠ ਹੈ ਜੇਬਾ ਝੂਠੀ ਹੋਏ ਮੁਖ ਝੂਠੇ ਝੂਠ ਬੋਲਣਾ ਕਿਉਂ ਕਰ ਸੁੱਚਾ ਹੋਏ ਬਿਨ ਅਪ ਸ਼ਬਦ ਨ ਮਾਂਜੀਐ ਸਾਚੇ ਤੇ ਸੱਚ ਹੋਏ ਮੁੱਦੇ ਗੁਣਹੀਨੀ ਸੁਖ ਕਹਿ ਫਿਰ ਰਲੀਆਂ ਰਸ ਮਾਨਸੀ ਸਾਚ ਸ਼ਬਦ ਸੁਖ ਨੇਰਾਓ ਫਿਰ ਪਰਦੇਸੀ ਜੇਥੀਐ ਧਨ ਵਾਢੀ ਚੋਰੇ ਜੋ ਜਲ ਥੋੜੇ ਮਛਲੀ ਕਰਨ ਪਲਾਵ ਕਰੇ ਫਿਰ ਭਾਵੇ ਸੁਖ ਪਾਈਐ ਜਾਂ ਆਪੇ ਨਦਰ ਕਰੇ ਫਿਰ ਸਲਾਹੀ ਆਪਣਾ ਸਖੀ ਸਹੇਲੀ ਨਾਲ ਤਨ ਸੋਹੇ ਮਨ ਮੋਇਆ ਰੱਤੀ ਰੰਗ ਨਿਹਾਲ ਸ਼ਬਦ ਸਵਾਰੀ ਸੋਹਣੀ ਫਿਰ ਰਾਵੇ ਗੁਣ ਨਾਲ ਕਾਮਣ ਕਾਮਨ ਆਵਈ ਖੋਟੀ ਅਵਗਣਿਆਰ ਨਾ ਸੁਖ ਪਈਏ ਸਹੁਰੇ ਝੂਠ ਜਲੀ ਵਕਾਰ ਆਵਣ ਮੰਜਨ ਡਾਕੜੋ

ਸਾਧ ਦਰ ਕਰ ਛੋਈ ਨਾ ਲੈ ਛੁੱਟੀ ਦੂਜੇ ਸਾਧ ਪੰਡਤ ਵਾਚੇ ਪੋਥੀਆਂ ਨਾ ਬੂਝੇ ਵਿਚਾਰ ਅਨਕੋ ਮਤੀ ਦੇ ਚਲੇ ਮਾਇਆ ਕਾ ਵਪਾਰ ਕਥਨੀ ਝੂਠੀ ਜਗ ਪਵੇ ਰਹਿਣੀ ਸਾਧ ਸੁਸਾਰ ਕੇਤੇ ਪੰਡਤ ਜੋਦ ਕੀ ਵੇਦਾ ਕਰੇ ਵਿਚਾਰ ਵਾਦ ਵਿਰੋਧ ਸਲਾਣੇ ਵਾਦੇ ਆਵਨ ਜਾਣ ਬਿਨ ਗੁਰ ਕਰਮ ਨ ਛੁੱਟ ਸੀ ਕਹਿ ਸੁਨ ਆਖ ਵਖਾਣ ਸਭ ਗੁਣਵੰਤੀ ਆਖੀਐ ਮੈਂ ਗੁਣ ਨਾਹੀ ਕੋਏ ਹਰ ਵਰ ਨਾਰ ਸੁਹਾਗਣੀ ਮੈਂ ਭਾਵੇ ਪ੍ਰਭ ਸੋਏ ਨਾਨਕ ਸ਼ਬਦ ਮਿਲਾਵੜਾ ਨਾ ਵੀ ਛੋੜਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਜਪ ਤਪ ਸੰਜਮ ਸਾਧੀਐ ਤੀਰਥ ਕੀਜੇ ਵਾਸ ਪੁੰਨ ਦਾਨ ਚ ਗਿਆਈਆ ਬਿਨ ਸਾਚੇ ਕਿਆ ਤਾਸ ਜਿਹਾ ਰਾਧੇ ਤੇ ਹਾ ਲੂਣੇ ਬਿਨ ਗੁਣ ਜਨਮ ਨਿਵਾਸ ਮੁੱਦੇ ਗੁਣ ਦਾਸੀ ਸੁਖ ਹੋਏ ਅਵਗਨ ਤਿਆਗ ਸਮਾਈਐ ਗੁਰਮਤ ਪੂਰਾ ਸੋਏ ਰਾਓ ਬਿਨ ਰਾਸੀ ਵਪਾਰੀਆ ਤੱਕੇ ਕੂੰਟਾ ਚਾਰ ਮੂਲ ਨ ਬੂਝੇ ਆਪਣਾ ਵਸਤ ਰਹੀ ਕਰ ਬਾਰ ਬਿਨ ਵੱਖਰ ਦੁਖ ਅਗਲਾ ਕੂੜ ਮੁੱਠੀ ਕੁੜਿਆਰ ਲਾਹਾ ਐਨ ਸਨੋਤਨਾ ਪਰਖੇ ਰਤਨ ਵਿਚਾਰ ਵਸਤ ਲਏ ਕਰ ਆਪਣੇ ਚੱਲੇ ਕਾਰਜ ਸਾਰ ਵਣਜਾਰਿਆਂ ਸਿਉ ਵਣਜਕਾਰ ਗੁਰਮੁਖ ਬ੍ਰਹਮ ਵਿਚਾਰ ਸੰਤਾਂ ਸੰਗਤ ਪਾਈਐ ਜੇ ਮੇਲੇ ਮੇਲਣ ਹਾਰ ਮਿਲਿਆ ਹੋਏ ਨ ਵਿਛੜੇ ਜਿਸ ਅੰਤਰ ਜੋਤ ਅਪਾਰ ਸੱਚੇ ਆਸਨ ਸਾਚ ਰਹੇ ਸੱਚੇ ਪ੍ਰੇਮ ਪਿਆਰ ਜਿੰਨੀ ਆਪ ਪਛਾਣਿਆ ਘਰ ਮੈਂ ਮਹਿਲ ਸਦਾਏ ਸੱਚੇ ਸੇਤੀ ਰਤਿਆ ਸੱਚੋ ਪੱਲੇ ਪਾਏ ਤ੍ਰੈ ਭਵਨ ਸੋ ਪ੍ਰਭ ਜਾਣੀਐ ਸਾਚੋ ਸਾਚੇ ਨਾਏ ਸਾਤਨ ਖਰੀ ਸੁਹਾਵਣੀ ਜਿਨ ਪਿਰ ਜਾਤਾ ਸੰਗ ਮਹਿਲੀ ਮਹਿਲ ਬੁਲਾਈਐ ਸੋ ਪਿਰ ਰਾਵੇ ਰੰਗ ਸੱਚ ਸੁਹਾਗਨ ਸਾਪਲੀ ਪਿਰ ਮੋਹੀ ਗੁਣ ਸੰਗ ਭੂਲੀ ਭੂਲੀ ਥਲ ਚੜਾ ਥਲ ਚੜ ਡੂਗਰ ਜਾਓ ਬਣ ਮੈਂ ਭੂਲੀ ਜੇ ਫਿਰਾਂ ਬਿਨ ਗੁਰ ਬੂਝ ਨ ਪਾਓ ਨਾਵੋ ਭੂਲੀ ਜੇ ਫਿਰਾਂ ਫਿਰ ਫਿਰ ਆਵੋ ਜਾਓ ਪੁੱਛੋ ਜਾਏ ਪਧਾਉਆਂ ਚੱਲੇ ਚਾਕਰ ਹੋਏ ਰਾਜਨ ਜਾਣੇ ਆਪਣਾ ਦਰ ਕਰ ਠਾਕ ਨ ਹੋਏ ਨਾਨਕੇ ਇੱਕੋ ਰਵ ਰਿਹਾ ਦੂਜਾ ਅਵਰ ਨ ਕੋਏ ਸ੍ਰੀ ਰਾਗ ਮਹੱਲਾ ਪਹਿਲਾ ਗੁਰ ਤੈ ਨਿਰਮਲ ਜਾਣੀਐ ਨਿਰਮਲ ਦੇ ਸਰੀਰ ਨਿਰਮਲ ਸਾਚੋ ਮਨ ਵਸੇ ਸੋ ਆਣੀ ਅਬ ਪੀਰ ਸਹਿਜੇ ਤੇ ਸੁਖੀ ਅਗਲੋ ਨਾ ਲਾਗੇ ਜਮ ਤੀਰ ਭਾਈ ਰੇ ਮੈਲ ਨਾਹੀ ਨਿਰਮਲ ਜਲ ਨਾਏ ਨਿਰਮਲ ਸਾਚਾ ਏਕ ਤੂੰ ਹੋਰ ਮੈਲ ਭਰੀ ਸਭ ਜਾਏ ਰਾਓ ਹਰ ਕਾ ਮੰਦਰ ਸੋਨਾ ਕੀਆ ਕਰਨੇ ਹਾਰ ਰਵ ਸੱਸ ਦੀਪ ਅਨੂਪ ਜੋਤ ਤ੍ਰੇ ਭਵਨ ਜੋਤ ਅਪਾਰ ਹਾਟ ਪਟਨ ਗੜ ਕੋਠੜੀ ਸੱਚ ਸੌਦਾ ਵਪਾਰ ਗਿਆਨ ਅੰਜਨ ਭੰਜਨਾ ਦੇਖ ਨਿਰੰਜਨ ਪਾਏ ਗੁਪਤ ਪ੍ਰਗਟ ਸਭ ਜਾਣੀਐ ਜੇ ਮਨ ਰੱਖੇ ਢਾਏ ਐਸਾ ਸਤਿਗੁਰ ਜੇ ਮਿਲੇ ਤਾਂ ਸਹਿਜੇ ਲੈ ਮਿਲਾਏ ਕਸਕਸ ਵੱਟੀ ਲਾਈਐ ਪਰਖੇ ਹਿਤ ਚਿਤ ਲਾਏ ਖੋਟੇ ਠੋਰ ਨ ਪਾਏ।

ਬੋਲ ਕਥਨੇ ਕਹਿਣ ਨ ਛੁਟੀਐ ਨਾ ਪੜ ਪੁਸਤਕ ਭਾਰ ਕਾਇਆ ਸੋਚ ਨ ਪਾਈਐ ਬਿਨ ਹਰ ਭਗਤ ਪਿਆਰ ਨਾਨਕ ਨਾਮ ਨ ਵਿਸਰੇ ਮਿਲੇ ਗੁਰ ਕਰਤਾਰ ਸ੍ਰੀ ਰਾਗ ਮਹੱਲਾ ਪਹਿਲਾ ਸਤਿਗੁਰ ਪੂਰਾ ਜੇ ਮਿਲੇ ਪਾਈਏ ਰਤਨ ਵਿਚਾਰ ਮਨ ਦੀਜੇ ਗੁਰ ਆਪਣੇ ਪਾਈਏ ਸਰਬ ਪਿਆਰ ਮੁਕਤ ਪਦਾਰਥ ਪਾਈਐ ਅਵਗਨ ਮੇਟਨ ਹਾਰ ਭਾਈ ਰੇ ਗੁਰਬਿਨ ਗਿਆਨ ਨ ਹੋਏ ਪੁੱਛੋ ਬ੍ਰਹਮੇ ਨਾਰਦੇ ਵੇਦ ਬਿਆਸੇ ਕੋਏ ਰਾਓ ਗਿਆਨ ਧਿਆਨ ਤੁਨ ਜਾਣੀਐ ਅਕਥ ਕਹਾਵੇ ਸੋਏ ਸਫਲਿਓ ਬਿਰ ਕਰਿਆਵਲਾ ਸ਼ਾਵਕ ਨੇਰੀ ਹੋਏ ਲਾਲ ਜਵੇਹਰ ਮਾਨ ਕੀ ਗੁਰ ਭੰਡਾਰੀ ਸੋਏ ਗੁਰ ਭੰਡਾਰੀ ਪਾਈਐ ਨਿਰਮਲ ਨਾਮ ਪਿਆਰ ਸਾਚੋ ਵੱਖਰ ਸੰਚੀਐ ਪੂਰੇ ਕਰਮ ਅਪਾਰ ਸੁਖ ਦਾਤਾ ਦੁਖ ਮੇਟਨੋ ਸਤਿਗੁਰ ਸੁਰ ਸਿੰਗਾਰ ਭਵ ਜਲ ਬਿਖਮ ਡਰਾਵਨੋ ਨਾ ਕੰਧੀ ਨਾ ਪਾਰ ਨਾ ਬੇੜੀ ਨਾ ਤੁਲੜਾ ਨਾ ਤਸਵੰਜ ਮਲਾਰ ਸਤਿਗੁਰ ਭੈ ਕਾਬੋਇਤਾ ਨਦਰੇ ਪਾਰ ਉਤਾਰ ਇੱਕ ਤਿਲ ਪਿਆਰਾ ਵਿਸਰੇ ਦੁਖ ਲਾਗੇ ਸੁਖ ਜਾਏ ਜੇਬਾ ਜਲੋ ਜਲਾਵਨੀ ਨਾਮ ਨ ਜਪੇ ਰਸਾਏ ਕੱਟ ਬਿਨਸੇ ਦੁਖੀ ਅਗਲੋ ਜਮ ਪਕੜੇ ਪਛਤਾਏ ਮੇਰੀ ਮੇਰੀ ਕਰ ਗਏ ਤਨ ਤਨ ਕਲਤਨ ਸਾਥ ਬੇਨਾਮੇ ਤਨ ਬਾਦ ਹੈ ਭੁੱਲੋ ਮਾਰ ਗਿਆਤ ਸਾਚੋ ਸਾਹਿਬ ਸੇਵੀਐ ਗੁਰਮੁਖ ਕੱਥੋ ਕਾਤ ਆਵੇ ਜਾਏ ਭਵਾਈਐ ਪਈਏ ਕਿਰਤ ਕਮਾਏ ਪੂਰਬ ਲਿਖਿਆ ਕਿਉਂ ਮੇਟੀਐ ਲਿਖਿਆ ਲੇਖ ਰਜਾਏ ਬਿਨ ਹਰ ਨਾਮ ਨ ਛੂਟੀਐ ਗੁਰਮਤ ਮਿਲੇ ਮਲਾਏ ਤਿਸ ਬਿਨ ਮੇਰਾ ਕੋ ਨਹੀਂ ਜਿਸ ਕਾ ਜੀਓ ਪ੍ਰਾਨ ਹਉਮੈ ਮਮਤਾ ਜਲ ਬਲੋ ਲੋਭ ਜਲੋ ਅਭਿਮਾਨ ਨਾਨਕ ਸ਼ਬਦ ਵਿਚਾਰੀਐ ਪਾਈਏ ਗੁਣੀ ਨਿਧਾਨ ਸ੍ਰੀ ਰਾਗ ਮਹੱਲਾ ਪਹਿਲਾ ਰੇ ਮਨ ਐਸੀ ਹਰ ਸਿਓ ਪ੍ਰੀਤ ਕਰ ਜੈਸੀ ਜਲ ਕਮਲੇ ਲਹਿਰੀ ਨਾਲ ਪਛਾੜੀਐ ਪੀ ਵਿਕਸੇ ਅਸਨੇਹ ਜਲ ਮੈਂ ਜੀਉ ਉਪਾਇ ਕਹਿ ਬਿਨ ਜਲ ਮਰਨ ਤਨੇਹ ਮਨ ਰੇ ਕਿਉਂ ਛੁੱਟੋ ਬਿਨ ਪਿਆਰ ਗੁਰਮੁਖੇ ਅੰਤਰ ਰਵ ਰਿਆ ਬਖਸ਼ੇ ਭਗਤ ਭੰਡਾਰ ਹਾਉ ਰੇ ਮਨ ਐਸੀ ਹਰ ਸਿਓ ਪ੍ਰੀਤ ਕਰ ਜੈਸੀ ਮਛਲੀ ਨੀਰ ਜਿਉ ਅਧ ਕੋ ਤਿਉਂ ਸੁਕਣੋ ਮਨ ਤਨ ਸ਼ਾਂਤ ਸਰੀਰ ਬਿਨ ਜਲ ਘੜੀ ਨ ਜੀਵਈ ਪ੍ਰਭ ਜਾਣੇ ਅਬ ਪੀਰ ਰੇ ਮਨ ਐਸੀ ਹਰ ਸਿਓ ਪ੍ਰੀਤ ਕਰ ਜੈਸੀ ਚਾਤ੍ਰਕ ਮੁਹ ਸਰ ਪਰ ਕਥਲ ਹਰਿਆਵਲੇ ਇੱਕ ਬੂੰਦ ਨ ਪਵੇ ਕੇ ਕਰਮ ਲੇ ਸੋ ਪਾਈਐ ਕਿਰਤ ਪਿਆ ਸਿਰ ਦੇ ਰੇ ਮਨ ਐਸੀ ਹਰ ਸਿਓ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਅਵਟਨ ਆਪੇ ਖਵੇ ਦੁੱਧ ਕੋ ਖਪਨ ਨ ਦੇ ਆਪੇ ਮੇਲ ਵਿਛੁਨਿਆ ਸਚ ਵਡਿਆਈ ਦੇ ਰੇ ਮਨ ਐਸੀ ਹਰ ਸਿਓ ਪ੍ਰੀਤ ਕਰ ਜੈਸੀ ਚਕਵੀ ਸੂਰ ਖਿਨ ਪਲ ਨੀਂਦ ਨ ਸੋਵਈ ਜਾਣੇ ਦੂਰ ਹਜੂਰ ਮਨਮੁਖ ਸੋਜੀ ਨਾ ਪਵੇ ਗੁਰਮੁਖ ਸਦਾ ਹਜੂਰ ਮਨਮੁਖ ਗੰਤ ਗਨਾਵਣੀ ਕਰਤਾ ਕਰੇ ਸੋਹੋਏ ਤਾਂ ਕੀ ਕੀਮਤ ਨਾ ਪਵੇ ਜੇ ਲੋਚੇ ਸਭ ਕੋਏ ਗੁਰਮਤ ਹੋਏ ਤਾਂ ਪਾਈਐ ਸੱਚ ਮਿਲੇ ਸੁਖ ਹੋਏ ਸੱਚਾ ਨਿਉ ਨ ਟੁੱਟਈ ਜੇ ਸਤਿਗੁਰ ਪੇਟੇ ਸੋਏ ਗਿਆਨ ਪਦਾਰਥ ਪਾਈਐ ਤ੍ਰੈ ਭਵਨ ਸੋਜੀ ਹੋਏ ਨਿਰਮਲ ਨਾਮ ਨ ਵਿਸਰੇ ਜੇ ਗੁਣ ਕਾ ਗਾਹਕ ਹੋਏ ਖੇਲ ਗਏ ਸੇ ਪੰਖ ਨੂੰ ਜੋ ਚੁਗਦੇ ਸਰ ਤਲ ਕੜੀ ਕੇ ਮੋਹਤ ਜੇ ਚਲਨਾ ਖੇਲਨ ਅੱਜ ਕੇ ਕੱਲ ਜਿਸ ਤੂੰ ਮਿਲੇ ਸੋ ਮਿਲੇ ਜਾਏ ਸੱਚਾ ਪਿੜ ਮੱਲ ਬਿਨ ਗੁਰ ਪ੍ਰੀਤ ਨ ਉਪਜੇ ਹਉਮੈ ਮੈਲ ਨ ਜਾਏ ਸਹੁੰ ਆਪ ਪਛਾਣੀਐ ਸ਼ਬਦ ਭੇਤ ਪਤਿਆਏ ਗੁਰਮੁਖੇ ਆਪ ਪਛਾਣੀਐ ਅਵਰ ਕੇ ਕਰੇ ਕਰਾਇ ਮਿਲਿਆ ਕਾ ਕਾ ਮਿਲੀਐ ਸ਼ਬਦ ਮਿਲੇ ਪਤੇ ਆਏ ਮਨਮੁਖ ਸੋਜੀ ਨਾ ਪਵੇ ਵਿਛੜ ਚੋਟਾਂ ਖਾਏ ਨਾਨਕ ਦਰ ਕਰ ਏਕ ਹੈ ਅਵਰ ਨ ਦੂਜੀ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਮਨਮੁਖ ਭੁੱਲ ਭੁਲਾਈਐ ਭੁੱਲੀ ਠੋਰ ਨਕਾਏ ਗੁਰਬਿਨ ਕੋ ਨ ਦਿਖਾਵਈ ਅੰਧੀ ਆਵੇ ਜਾਏ
ਗਿਆਨ ਪਦਾਰਥ ਖੋਇਆ ਠੱਗਿਆ ਮੁੱਠਾ ਜਾਏ। ਬਾਬਾ ਮਾਇਆ ਭਰਮ ਭੁਲਾਏ, ਭਰਮ ਭੁੱਲੀ ਡੋਹਾਗਨੀ, ਨਾ ਪੇਰੇ ਅੰਕ ਸਮਾਏ। ਰਾਓ ਭੁੱਲੀ ਫਿਰੇ ਦਸੰਤਰੀ, ਭੁੱਲੀ ਗ੍ਰਹਿ ਤਜਾਏ, ਭੁੱਲੀ ਡੂੰਗਰ ਥਲ ਚੜੇ, ਪਰਮੇ ਮਨ ਡੁਲਾਏ। ਤੁਰੋਂ ਵਿਛੁਨੀ ਕਿਉਂ ਮਿਲੇ, ਗਰਭ ਮੁਠੀ ਬਿਲਾਏ। ਵਿਛੜਿਆ ਗੁਰਮੇਲ ਸੀ, ਹਰ ਰਸ ਨਾਮ ਪਿਆਰ, ਸਾਚ ਸਹਿਜ ਸੋਭਾ ਕਣੀ, ਹਰ ਗੁਣ ਨਾਮ ਅਵਧਾਰ। ਜਿਉਂ ਪਾਵੇ ਤਿਉਂ ਰੱਖ ਤੂੰ, ਮੈਂ ਤੁਝ ਬਿਨ ਅਵਰ ਪਤਾਰ। ਅੱਖਰ ਪੜ ਪੜ ਭੁੱਲੀਏ, ਭੇਖੀ ਬਹੁਤ ਅਭਿਮਾਨ, ਤੀਰਥ ਨਾਤਾ ਕਿਆ ਕਰੇ, ਮਨ ਮੈਂ ਮਹਿਲ ਗੁਮਾਨ। ਗੁਰਬਿਨ ਕਿਨ ਸਮਝਾਈਏ, ਮਨ ਰਾਜਾ ਸੁਲਤਾਨ। ਪ੍ਰੇਮ ਪਦਾਰਥ ਪਾਈਐ, ਗੁਰਮੁਖ ਤਤ ਵਿਚਾਰ, ਸਾਤਨ ਆਪ ਗਵਾਇਆ, ਗੁਰ ਕਹਿ ਸ਼ਬਦ ਸਿੰਗਾਰ। ਕਰ ਹੀ ਸੋ ਪਿਰ ਪਾਇਆ, ਗੁਰ ਕਹਿ ਹੇ ਤੇ ਅਪਾਰ। ਗੁਰ ਕੀ ਸੇਵਾ ਚਾਕਰੀ, ਮਨ ਨਿਰਮਲ ਸੁਖ ਹੋਏ। ਗੁਰ ਕਾ ਸ਼ਬਦ ਮਨ ਵਸਿਆ, ਹੋਮੇ ਵਿੱਚੋਂ ਖੋਏ। ਨਾਮ ਪਦਾਰਥ ਪਾਇਆ, ਲਾਭ ਸਦਾ ਮਨ ਹੋਏ।

ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਗੁਰਮਤ ਮਨ ਸਮਝਾਇਆ ਲਾਗਾ ਤਿਸੇ ਪਿਆਰ, ਨਾਨਕ ਸਾਚ ਨ ਵਿਸਰੇ ਮੇਲੇ ਸ਼ਬਦ ਅਪਾਰ, ਸ੍ਰੀ ਰਾਗ ਮਹੱਲਾ ਪਹਿਲਾ, ਤ੍ਰਿਸ਼ਨਾ ਮਾਇਆ ਮੋਣੀ ਸੁਤ ਬੰਧਵ ਕਰਨਾਰ, ਧਨ ਜੋਬਨ ਜਗ ਠੱਗਿਆ ਲੱਭ ਲੋਭ ਹੰਕਾਰ, ਮੋਠ ਗੋਲੀ ਹੋ ਮੁਈ ਸਾ ਵਰਤੇ ਸੰਸਾਰ, ਮੇਰੇ ਪ੍ਰੀਤਮਾ ਮੈਂ ਤੁਝ ਬਿਨ ਅਵਰ ਨਕ

ਆਸ ਤੇਰੇ ਕੀਮਤ ਨਾ ਪਵੇ ਸਭ ਡਿੱਠੀ ਠੋਕ ਵਜਾਏ ਕਹਿਣੇ ਹੱਥ ਨਾ ਲੱਭਈ ਸੱਚ ਟੀਕੇ ਪਤ ਪਾਏ ਗੁਰਮਤ ਤੂੰ ਸਲਾਹਣਾ ਹੋਰ ਕੀਮਤ ਕਹਿਣ ਨਾ ਜਾਏ ਜਿਤ ਤਨ ਨਾਮ ਨ ਭਾਵਈ ਤੇ ਤਨ ਹੋਮੇ ਵਾਦ ਗੁਰਬਿਨ ਗਿਆਨ ਨ ਪਾਈਐ ਵਿਖਿਆ ਦੂਜਾ ਸਾਧ ਬਿਨ ਗੁਣ ਕਾਮ ਨ ਆਵਈ ਮਾਇਆ ਮਿੱਖਾ ਸਾ ਮਾਇਆ ਫਿੱਕਾ ਸਾਧ ਆਸਾ ਅੰਦਰ ਜੰਮਿਆ ਆਸਾ ਰਸ ਕਸ ਖਾ

ਪਹਿਲਾ ਰਾਮ ਨਾਮ ਮਨ ਬੇਦਿਆ ਅਵਰ ਕੇ ਕਰੀ ਵਿਚਾਰ ਸ਼ਬਦ ਸੁਰਤ ਸੁਖ ਉਪਜੇ ਪ੍ਰਭ ਰਾਤੋ ਸੁਖਸਾਰ ਜਿਉਂ ਪਾਵੇ ਤਿਉਂ ਰੱਖ ਤੂੰ ਮੈਂ ਹਰ ਨਾਮ ਆਧਾਰ ਮਨ ਰੇ ਸਾਚੀ ਖਸਮ ਰਜਾਈ ਜਿਨ ਤਨ ਮਨ ਸਾਜ ਸਿੰਗਾਰਿਆ ਤੇ ਸੇਤੀ ਲਿਵ ਲਾਏ ਰਹਾਉ ਤਨ ਬਿਸੰਤਰ ਹੋਮੀਐ ਇੱਕ ਰੱਤੀ ਤੋਲ ਘਟਾਏ ਤਨ ਮਨ ਸਮਦਾ ਜੇ ਕਰੀ ਆਂਦਨ ਅਗਨ ਜਲਾਏ ਹਰ ਨਾਮੇ ਤੁਲ ਨ ਪੂਜਈ ਜੇ ਲੱਖ ਕੋਟੀ ਕਰਮ ਕਮਾਏ ਅਰਧ ਸਰੀਰ ਘਟਾਈਐ ਸਿਰ ਕਰਵਤ ਤਰਾਏ ਤਨ ਹੈ ਮੰਚਲ ਗਾਲੀਐ ਪੀ ਮਨ ਤੇ ਰੋਗ ਨ ਜਾਏ ਹਰ ਨਾਮੇ ਤੁਲ ਨ ਪੂਜਈ ਸਭ ਡਿੱਠੀ ਠੋਕ ਵਜਾਏ ਕੰਚਨ ਕੇ ਕੋਟ ਤਤ ਕਰੀਬ ਹੈ ਵਰ ਗੈ ਵਰਦਾਨ ਭੂਮ ਦਾਨ ਗਊਆ ਕਣੀ ਪੀ ਅੰਤਰ ਗਰਭ ਗੁਮਾਨ ਰਾਮ ਨਾਮ ਮਨ ਬੇਦਿਆ ਗੁਰ ਦੀਆ ਸਚ ਦਾਨ ਮਨ ਹਟ ਬੁੱਧੀ ਕੇਤੀਆਂ ਕੇਤੇ ਬੇਦ ਵਿਚਾਰ ਕੇਤੇ ਬੰਧਨ ਜੀ ਕੈ ਗੁਰਮੁਖ ਮੋਖ ਦੁਆਰ ਸੱਚੋ ਉਰੇ ਸਭ ਕੋ ਉੱਪਰ ਸੱਚ ਅਚਾਰ ਸਭ ਕੋ ਉੱਚਾ ਆਖੀਐ ਨੀਚ ਨ ਦੀਸੇ ਕੋਏ ਇੱਕ ਨੇ ਭਾਂਡੇ ਸਾਜੀਐ ਇੱਕ ਚਾਨਣ ਦੇ ਲੋਏ ਕਰਮ ਮਿਲੇ ਸੱਚ ਪਾਈਐ ਤੁਰ ਬਖਸ਼ਣ ਮੇਟੇ ਕੋਏ ਸਾਧ ਮਿਲੇ ਸਾਧੂ ਜਨੇ ਸੰਤੋਖ ਵਸੇ ਗੁਰ ਪਾਏ ਅਕਥ ਕਥਾ ਵਿਚਾਰੀਐ ਜੇ ਸਤਿਗੁਰ ਮਾਏ ਸਮਾਏ ਪੀ ਅੰਮ੍ਰਿਤ ਸੰਤੋਖਿਆ ਦਰਗੇ ਪੈਂਦਾ ਜਾਏ ਘੱਟ ਘੱਟ ਵਜੇ ਕੰਗੂਰੀ ਆਂਦਨ ਸ਼ਬਦ ਸੁਭਾਏ ਵਿਰਲੇ ਕੋ ਸੋਜੀ ਪਈ ਗੁਰਮੁਖ ਮਨ ਸਮਝਾਏ ਨਾਨਕ ਨਾਮ ਨਾ ਵਿਸਰੇ ਝੂਟੇ ਸ਼ਬਦ ਕਮਾਏ ਸ੍ਰੀ ਰਾਗ ਮਹੱਲਾ ਪਹਿਲਾ ਚਿੱਤੇ ਦਿਸੇ ਧੌਲ ਹਰ ਬੱਗੇ ਬੰਕ ਦੁਆਰ ਕਰ ਮਨ ਖੁਸ਼ੀ ਉਸਾਰਿਆ ਦੂਜੇ ਹੇਤ ਪਿਆਰ ਅੰਦਰ ਖਾਲੀ ਪ੍ਰੇਮ ਬਿਨ ਟੈਟੇਰੀ ਤਨ ਸ਼ਾਰ ਭਾਈ ਰੇ ਤਨ ਧਨ ਸਾਥ ਨ ਹੋਏ ਰਾਮ ਨਾਮ ਤਨ ਨਿਰਮਲੋ ਗੁਰਦਾਤ ਕਰੇ ਪ੍ਰਭ ਸੋਏ ਰਹਾਉ ਰਾਮ ਨਾਮ ਤਨ ਨਿਰਮਲੋ ਜੈ ਦੇਵੇ ਦੇਵਨਹਾਰ ਆਗੇ ਪੂਛ ਨ ਹੋਵੇ ਜਿਸ ਬੇਲੀ ਗੁਰ ਕਰਤਾਰ ਆਪ ਛਡਾਏ ਛੁੱਟੀਐ ਆਪੇ ਬਖਸ਼ਨਹਾਰ ਮਨਮੁਖ ਜਾਣੇ ਆਪਣੇ ਧੀਆ ਪੂਤ ਸੰਜੋਗ ਨਾਰੀ ਦੇਖ ਵਗਸੀਐ ਨਾਲੇ ਹਰਖ ਸੋ ਸੋਗ ਗੁਰਮੁਖ ਸ਼ਬਦ ਰੰਗਾਵਲੇ ਐਨਸ ਹਰ ਰਸ ਭੋਗ ਚਿਤ ਚੱਲੇ ਵਿਤ ਜਾਮਨੋ ਸਾਗਤ ਤੋਲ ਨ ਪਾਏ ਸਾਗਤ ਨਿਰਗੁਣ ਆਪਣਾ ਮੂਲ ਪਛਾਣ ਰਕਤ ਬਿੰਦ ਕਾਇ ਹੋ ਤਨ ਅਗਨੀ ਪਾਸ ਪ੍ਰਾਨ ਪਵਨੇ ਕੇ ਵਸ ਜੋਹਰੀ ਮਸਤਕ ਸੱਚ ਨਿਸ਼ਾਨ ਬਹੁਤਾ ਜੀਵਨ ਮੰਗੀਏ ਮੂਆ ਨ ਲੋੜੇ ਕੋਏ ਸੁਖ ਜੀਵਨ ਤਿਸੇ ਆਖੀਐ ਜਿਸ ਗੁਰਮੁਖ ਵਸਿਆ ਸੋਏ ਨਾਮ ਵਿਹੂਣੇ ਕਿਆ ਗਣੀ ਜਿਸ ਹਰ ਗੁਰ ਦਰਸ਼ਨ ਹੋਏ ਜੋ ਸੁਪਨੇ ਨਿਸ ਭੁੱਲੀਐ ਜਬ ਲਗ ਨੀਂਦਰਾ ਹੋਏ ਇਉਂ ਸਰਪਨ ਕੇ ਵਸ ਜੀੜਾ ਅੰਤਰ ਹੋਮੇ ਦੋਏ ਗੁਰਮਤ ਹੋਏ ਵਿਚਾਰੀਐ ਸੁਪਨਾ ਇਹੋ ਜਗ ਲੋਏ ਅਗਨ ਮਰੇ ਜਲ ਪਾਈਐ ਜਿਉਂ ਬਾਰਕ ਦੁੱਧੇ ਮਾਏ ਬਿੰਜਲ ਕਮਲ ਸੁਨਾਤੀਏ ਬਿੰਜਲ ਮੀਨ ਮਰਾਏ ਨਾਨਕ ਗੁਰਮੁਖ ਹਰ ਰਸ ਮਿਲੇ ਜੀਵਾ ਹਰ ਗੁਣ ਗਾਏ ਸ੍ਰੀ ਰਾਗ ਮਹੱਲਾ ਪਹਿਲਾ ਡੂੰਗਰ ਦੇਖ ਡਰਾਮ ਨੂੰ ਪਈ ਏੜੇ ਡਰਿਆਸ ਉੱਚੋ ਪਰਬਤ ਗਾਖੜੋ ਨਾ ਪੌੜੀ ਤਿਸਾਸ ਗੁਰਮੁਖ ਅੰਤਰ ਜਾਣਿਆ ਗੁਰਮੇਲੀ ਤਰਿਆਸ ਭਾਈ ਰੇ ਭਵਜਲ ਬਿਖਮ ਡਰਾਓ ਪੂਰਾ ਸਤਿਗੁਰ ਰਸ ਮਿਲੇ ਗੁਰ ਤਾਰੀ ਹਰ ਨਾਉ ਰਾਓ ਚਲਾ ਚਲਾ ਜੇ ਚਲ ਕਰੀ ਜਾਣਾ ਚੱਲਣ ਹਾਰ ਜੋ ਆਇਆ ਸੋ ਚੱਲ ਸੀ ਅਮਰ ਸੁਗੁਰ ਕਰਤਾਰ ਪੀ ਸੱਚਾ ਸੁਲਾਣਾ ਸੱਚੇ ਥਾਨ ਪਿਆਰ ਡਰ ਕਰ ਮਹਿਲਾ ਸੋਹਣੇ ਪੱਕੇ ਕੋਟ ਹਜ਼ਾਰ ਹਸਤੀ ਕੋੜੇ ਪੱਖ ਰਹਿ ਲਸਕਰ ਲੱਖ ਅਪਾਰ ਕਿਸੀ ਨਾਲ ਨਾ ਚੱਲਿਆ ਖਪਕਾ ਮੋਏ ਅਸਾਰ ਸੋਇਨਾ ਰੂਪਾ ਸੰਚੀਐ ਮਾਲ ਜਾਲ ਜੰਜਾਲ ਸਭ ਜਗ ਮੈਂ ਜੋ ਫੋਏਰੀਐ ਬਿਨ ਨਾਵੇਂ ਸਿਰਕਾਲ ਪਿੜ ਪੱਡੇ ਜੋ ਖੇਲ ਸੀ।

ಪಕಾರ, ಪಂಡತ ವೇದ ಪಕಾರ, ಗ್ರಿಸ್ತಿ ಗ್ರಿಸ್ತ ಧರ್ಮತ್ತ, ಏಕ ಶಬ್ದಿ ಬರೂಪ ತುತ್ತ, ಕಾಪಡಿ ಕೋತೆ ಜಗುತ್ತ, ಏಕ ತೀರ್ಥ ನಾತ್ತ, ನಿರ್ಹಾರ ವರ್ತಿ ಅಪರ್ಸ, ಏಕ ಲೋಕನ ದೇವೇ ದರ್ಸ, ಏಕ ಮನ ಹೀಗೆ ಅತ್ತ, ಕಾಟನ ಕಿನಿ ಕಹಾಯ, ಸಬ್ ಕಹತೆ ಹೈ ಪಾಯ, ಜಿಸ್ ಮೇಲೇ ಸೋ ಭಗತ, ಸಗಲ್ ಉಕತ್ಯ ಪಾವ, ತ್ಯಾಗಿ ಶರಣ ಪಾವ, ನಾನಕ ಗುರ ಚರಣ ಪರಾತ. ಏಕ ಓಂಕಾರ ಸದ್ಗುರು ಪ್ರಸಾದ ಶ್ರೀ ರಾಗ ಮಹಲ್ಲಾ ಪಹಿಲಾ ಕರ ತೀಜಾ. ಜೋಗಿ ಅಂದರ ಜೋಗಿಯಾ, ತೂ ಭೋಗಿ ಅಂದರ ಭೋಗಿಯಾ, ತೇರಾ ಅಂತ ನ ಪಾಯಾ ಸ್ವರ್ಗ ಮಚ ಪಿಆಲ ಜಿಓ, ಹೋ ವಾರೀ ಹೋ ವಾರ ನೇ ಕರ್ಬಾನ ತೇರೇ ನಾಮ ನೋ ರಹಾಓ, ತುತ್ ಸಂಸಾರೇ ಉಪಾಯಾ ಸಿರೇ ಸಿರ ತಂದೇ ಲಾಯಾ, ವೇಖೇ ಕೀತಾ ಆಪಣಾ ಕರ ಕುದರತ ಪಾಸಾ ಟಾಲ ಜಿಓ, ಪ್ರಗಟ ಪಹಾರೇ ಜಾಪದಾ ಸಬ ನಾವೇನೋ ಪ್ರತಾಪದಾ, ಸತ್ಗುರ ಬಾಜನ ಪಾಯೋ ಸಬ ಮೋಹಿ ಮಾಯಾ ಜಾಲ ಜಿಓ, ಸತ್ಗುರ ಕೋ ಬಲ ಜಾಯಿಯೇ ಜಿತ ಮಿಲಿಯೇ ಪರಮ ಗತ ಪಾಯಿಯೇ, ಸ್ವರ ನರ ಮುಂಜನ ಲೋಚತೇ ಸೋ ಸತ್ಗುರ ದಿಯಾ ಬಜಾಯ ಜಿಓ, ಸತ್ಸಂಗತ ಕೈಸೀ ಜಾನಿಯೇ ಜಿಥೇ ಏಕೋ ನಾಮ ವಖಾಣಿಯೇ, ಏಕೋ ನಾಮ ಹುಕ್ಮ ಹೈ ನಾನಕ ಸತ್ಗುರ ದಿಯಾ ಬಜಾಯ ಜಿಓ, ಇಹೋ ಜಗತ ಪರಮ ಪਲਾਇਆ ਆਪੋ ਤੋ ਦਿਖਵਾਇਆ, ਪ੍ਰਤਾਪ ਲਗਾ ਦੁਹਾਗਨੀ ਭਾਗ ਜਿਨ੍ਹਾਂ ਕੇ ਨਾਹੀਂ ਜਿਓ, ਦੁਹਾਗਨੀ ਕਿਆ ਨਿਸਾਨੀਆਂ ਖਸਮੋ ਕੁੱਤੀਆਂ ਫਿਰੇ ਨਿਮਾਨੀਆਂ, ਮੈਲੇ ਵੇਸਤ ਨਾ ਕਾਮਨੀ ਦੁਖੀ ਰਹਿਣ ਵਹਾਏ ਜਿਓ, ਸੁਹਾਗਨੀ ਕਿਆ ਕਰਮ ਕਮਾਇਆ ਪੂਰਬ ਲਿਖਿਆ ਫਲ ਪਾਇਆ, ਨਦਰ ਕਰੇ ਕਹਿ ਆਪਣੀ ਆਪੇ ਲਏ ਮਲਾਏ ਜਿਓ, ਹੁਕਮ ਜਿਨ੍ਹਾਂ ਨੂੰ ਮਨਾਇਆ ਤਿਨ ਅੰਤਰ ਸ਼ਬਦ ਵਸਾਇਆ, ਸਈਆਂ ਤੇ ਸੁਹਾਗਣੀ ਜਿਨ ਸਹਿ ਨਾਲ ਪਿਆਰ ਜੀਓ, ਜਿਨ੍ਹਾਂ ਪਾਣੀ ਕਾ ਰਸ ਆਇਆ ਤਿਨ ਵਿੱਚੋਂ ਭਰਮ ਚੁਕਾਇਆ, ਨਾਨਕ ਸਤਿਗੁਰੇ ਐਸਾ ਜਾਣੀਏ ਸੋ ਸਭਸੇ ਲਏ ਮਲਾਏ ਜੀਓ, ਸਤਿਗੁਰ ਮਿਲਿਆ ਫਲ ਪਾਇਆ ਜਿਨ ਵਿੱਚੋਂ ਅਕਰਨ ਚੁਕਾਇਆ, ਦੁਰਮਤ ਕਾ ਦੁੱਖ ਕੱਟਿਆ ਭਾਗ ਬੈਠਾ ਮਸਤਕ ਆਏ ਜੀਓ, ਅੰਮ੍ਰਿਤ ਤੇਰੀ ਬਾਣੀਆਂ ਤੇਰਿਆਂ ਭਗਤਾਂ ਹਿਰਦੇ ਸਮਾਣੀਆਂ, ਸੁਖ ਸੇਵਾ ਅੰਦਰ ਰੱਖੀਏ ਆਪਣੀ ਨਦਰ ਕਰੇ ਨਿਸਤਾਰ ਜੀਓ, ਸਤਿਗੁਰ ਮਿਲਿਆ ਜਾਣੀਏ ਜਿਤ ਮਿਲਿਆ ਨਾਮ ਵਖਾਣੀਏ, ਸਤਿਗੁਰ ਬਾਜ ਨ ਪਾਇਓ ਸਭ ਥੱਕੀ ਕਰਮ ਕਮਾਏ ਜੀਓ, ਹੋ ਸਤਿਗੁਰ ਵਿਟੋ ਘੁਮਾਇਆ ਜਿਨ ਭਰਮ ਭੁੱਲਾ ਮਾਰਗ ਪਾਇਆ, ਨਦਰ ਕਰੇ ਜੇ ਆਪਣੀ ਆਪੇ ਲਹਿਰ ਲਾਏ ਜੀਓ, ਤੂੰ ਸਭਨਾ ਮਾਏ ਸਮਾਇਆ ਤਿਨ ਕਰਤੇ ਆਪ ਲਕਾਇਆ, ਨਾਨਕ ਗੁਰਮੁਖ ਪ੍ਰਗਟ ਹੋਇਆ ਜਾਂ ਕੋ ਜੋਤ ਤਰੀ ਕਰਤਾਰ ਜੀਓ, ਆਪੇ ਖਸਮ ਨਵਾਜਿਆ ਜੀਓ ਪਿੰਡ ਦੇ ਸਾਜਿਆ, ਆਪਣੇ ਸੇਵਕ ਕੀ ਪੈਜ ਰੱਖੀਆ ਦੋਏ ਕਰ ਮਸਤਕ ਧਾਰ ਜੀਓ, ਸਭ ਸੰਯਮ ਰਹੇ ਸਿਆਣਪਾਂ ਮੇਰਾ ਪ੍ਰਭ ਸਭ ਕੁਛ ਜਾਣਦਾ, ਪ੍ਰਗਟ ਪ੍ਰਤਾਪ ਵਰਤਾਇਓ ਸਭ ਲੋਕ ਕਰੇ ਜੈਕਾਰ ਜੀਓ, ਮੇਰੇ ਗੁਣ ਅਵਗਨ ਨ ਵਿਚਾਰਿਆ ਪ੍ਰਭ ਆਪਣਾ ਬਿਰਧ ਸਮਾਰਿਆ, ਕੰਠ ਲਾਏ ਕੇ ਰੱਖਿਅਨ ਲੱਗੇ ਨ ਤੱਤੀ ਵਾਓ ਜੀਓ, ਮੈਂ ਮੰਤਨ ਪ੍ਰਭੂ ਧਿਆਇਆ ਜੀ ਛੜਾ ਫਲ ਪਾਇਆ, ਸਾਹ ਪਾਤਸ਼ਾਹ ਸਿਰ ਖਸਮ ਤੂੰ ਜਪ ਨਾਨਕ ਜੀਵੇ ਨਾਉ ਜੀਓ, ਤੁਦੇ ਆਪੇ ਆਪ ਉਪਾਇਆ ਦੂਜਾ ਖੇਲ ਘਰ ਦਿਖਲਾਇਆ, ਸਭ ਸੱਚੋ ਸੱਚ ਵਰਤਦਾ ਜਿਸ ਭਾਵੇ ਤਿਸੇ ਬਜਾਏ ਜੀਓ, ਗੁਰ ਪ੍ਰਸਾਦੀ ਪਾਇਆ ਤਿੱਥੇ ਮਾਇਆ ਮੋਹ ਚੁਕਾਇਆ, ਕਿਰਪਾ ਕਰਕੇ ਆਪਣੀ ਆਪੇ ਲਏ ਸਮਾਏ ਜੀਓ, ਗੋਪੀ ਨੇ ਗਵਾਲੀਆ ਤੁਹਾਡੇ ਆਪੇ ਗੋਏ ਉਠਾ ਲਿਆ, ਗੁਰ ਹੁਕਮੀ ਪਾਂਡੇ ਸਾਜਿਆ ਤੂੰ ਆਪੇ ਪੰਡ ਸਵਾਰ ਜੀਓ, ਜਿਨ ਸਤਿਗੁਰ ਸਿਉ ਚਿਤ ਲਾਇਆ ਤਿਨੀ ਦੂਜਾ ਪਾਉ ਚੁਕਾਇਆ, ਨਿਰਮਲ ਜੋ ਤਿੰਨ ਪਾਣੀਆਂ ਉਹ ਚੱਲੇ ਜਨਮ ਸਵਾਰ ਜੀਓ, ਤੇਰੀਆਂ ਸਦਾ ਸਦਾ ਚੰਗਿਆਈਆਂ ਮੈਂ ਰਾਤ ਦੇ ਵਡਿਆਈਆਂ, ਅਣਮੰਗਿਆ ਦਾਨ ਦੇਵਨਾ ਕੋ ਨਾਨਕ ਸੱਚ ਸੰਭਾਲ ਜੀਓ, ਸ੍ਰੀ ਰਾਗ ਮਹੱਲਾ ਪੰਜਵਾਂ ਪੈ ਪਾਏ ਮਨਾਈ ਸੋਏ ਜੀਓ, ਸਤਿਗੁਰ ਪੁਰਖ ਮਲਾਇਆ ਤੇ ਜੇ ਵਡਿਆਵਰ ਨ ਕੋਏ ਜੀਓ, ਰਹਾਓ ਗੁਸਾਈ ਮਹਿੰਡਾ ਇੱਠੜਾ
ਅੰਬ ਭਵੇ ਥਾਵੋ ਮਿੱਠੜਾ, ਤੇ ਸੇਵਕ ਅਵਰ ਨ ਕੋਏ ਜੀਓ, ਭੈਣ ਭਾਈ ਸਭ ਸੱਜਣਾ ਤੋ ਜਿਹਾ ਨਾਹੀਂ ਕੋਏ ਜੀਓ, ਤੇਰੇ ਹੁਕਮੇ ਸਾਹਮਣੇ ਆਇਆ ਮੈਂ ਸਤ ਕਾ ਹਾਲ ਜੋ ਆਇਆ, ਨਾ ਬੀਜਣ ਲੱਗਾ ਆਸ ਕਰ ਹਰ ਬੋਲ ਬਖਸ਼ ਸਮਾਏ ਜੀਓ। ਹਾਂ ਗੁਰਮਿਲ ਇੱਕ ਪਛਾਣਦਾ, ਦੋਏ ਕਾਗਲ ਚੇਤਨ ਜਾਣਦਾ, ਹਰ ਇੱਕ ਤੇ ਕਾਰੇ ਲਾਇਨ ਜੋ ਭਾਵੇ ਤਿਵੇ ਨਭਾਏ ਜੀਓ, ਤੁਸੀਂ ਭੋਗੋ ਪੁੱਛੋ ਪਾਈਓ, ਗੁਰਦਬਾਨ ਕਵਾਏ ਪਹਿਨਾਈਓ, ਹੋਆ ਹੋ ਹੋਆ ਮਹਰ ਪਿੰਡ ਦਾ ਬਣ ਆਂਦੇ ਪੰਜ ਸਰੀਕ ਜੀਓ, ਹੋ ਆਇਆ ਸਾਹਮੇ ਤਿੰਡੀਆਂ ਪੰਜ ਕਰਸਾਨ ਮਜੇਰੇ ਮੰਡੀਆਂ, ਕੰਨ ਕੋਈ ਕੱਢਨੇ ਹੰਗਈ ਨਾਨਕ ਉੱਠਾ ਘੁੱਗ ਗਰਾਓ ਜੀਓ, ਹੋ ਵਾਰੀ ਘੁੰਮਾਂ ਜਾਮਦਾ ਇੱਕ ਸਾਹਾਂ ਤੁਧ ਧਿਆਵਦਾ, ਉੱਜੜ ਥਿਓ ਵਸਾਇਓ ਹੋ ਤੁਧ ਵਿੱਟੋ ਕਰਵਾਨ ਜੀਓ, ਹਰ ਇੱਥੇ ਨਿੱਤ ਧਿਆਇਂਦਾ ਮਨ ਚਿੰਦੀ ਸੋ ਫਲ ਪਾਇਂਦਾ, ਸਭੇ ਕਾਜ ਸਵਾਰੀਅਨ ਲਹਿਨ ਮਨ ਕੀ ਭੁੱਖ ਜੀਓ, ਮੈਂ ਛੱਡਿਆ ਸਭੋ ਤੰਦੜਾ ਗੁਸਾਈ ਸੇਵੀ ਸੱਜੜਾ, ਨੌ ਨਿਤ ਨਾਮ ਨਿਦਾਨ ਹਰ ਮੈਂ ਪੱਲੇ ਬੱਧਾ ਛਿੱਕ ਜੀਓ, ਮੈਂ ਸੁਖੀ ਹੂੰ ਸੁਖ ਪਾਇਆ ਗੁਰੇ ਅੰਤਰ ਸ਼ਬਦ ਵਸਾਇਆ, ਸਤਿਗੁਰ ਪੁਰਖ ਵਖਾਲਿਆ ਮਸਤਕ ਤਰਕੇ ਹੱਥ ਜੀਓ, ਮੈਂ ਬੱਧੀ ਸਤਰ ਮਿਸਾਲ ਹੈ ਗੁਰਸਿੱਖਾਂ ਲੱਦਾ ਪਾਲ ਹੈ, ਪੈਰ ਧੋਵਾਂ ਪੱਖਾ ਫੇਰਦਾ ਤਿਸ ਨਿਵਨੇ ਲਾਗਾ ਪਾਏ ਜੀਓ, ਸੁਣ ਗੱਲਾਂ ਗੁਰ ਪੈ ਆਇਆ ਨਾਮ ਦਾ ਨਿਸ਼ਨਾਨ ਦੜਾਇਆ, ਸਭ ਮੁਕਤ ਹੋਆ ਸੇ ਸਾਰੜਾ ਨਾਨਕ ਸੱਚੀ ਬੇੜੀ ਚਾੜ ਜੀਓ, ਸਭ ਦਿਸ਼ਟ ਸਿਵੇ ਦਿਨ ਰਾਤ ਜੀਓ, ਦੇ ਕੰਨ ਸੁਨੋ ਅਰਦਾਸ ਜੀਓ, ਠੋਕ ਵਜਾਏ ਸਭ ਟਿੱਠੀਆਂ ਤੁਝੇ ਆਪੇ ਲਾਇਨ ਛਡਾਏ ਜੀਓ, ਹੁਣ ਹੁਕਮ ਹੋਆ ਮਿਹਰਬਾਨ ਦਾ ਪੈ ਕੋਏ ਨ ਕਿਸੇ ਰਜਾਮਦਾ, ਸਭ ਸਖਾਲੀ ਉੱਠੀਆਂ ਇਹ ਹੋਆ ਹਲੇ ਮੀਰਾ ਜੀਓ, ਚਿਮ ਚਿਮ ਅੰਮ੍ਰਿਤ ਬਰਸਦਾ ਬੁਲਾਇਆ ਬੋਲੀ ਖਸਮ ਦਾ, ਬਹੁਮਾਨ ਕੀਆ ਤੁਹਾਡੇ ਉੱਪਰੇ ਤੂੰ ਆਪੇ ਪਾਹੇ ਥਾਏ ਜੀਓ, ਤੇਰਿਆਂ ਭਗਤਾਂ ਭੁੱਖ ਸਤ ਤੇਰੀਆਂ ਹਰ ਲੋਚਾ ਪੂਰਨ ਮੇਰੀਆਂ, ਦਿਓ ਦਰਸ਼ ਸੁਖ ਦਾਤੀਆ ਮੈਂ ਗਲ ਵਿੱਚ ਲਿਓ ਮਲਾਏ ਜੀਓ, ਤੁਧ ਜੇ ਵੜੇ ਅਵਰ ਨ ਭਾਲਿਆ ਤੂੰ ਦੀਪ ਲੋਪੇ ਅਲਿਆ, ਤੂੰ ਥਾਨ ਥਨੰਤਰ ਰਵਰਿਆ ਨਾਨਕ ਭਗਤਾਂ ਸੱਚੇ ਆਧਾਰ ਜੀਓ, ਹੋ ਗਸਾਈ ਦਾ ਪਹਿਲਵਾਨੜਾ ਮੈਂ ਗੁਰਮਿਲ ਵਿੱਚ ਦੁਮਾਲੜਾ, ਸਭ ਹੋਈ ਛਿੰਝ ਇਕੱਠੀਆਂ ਦੋ ਬੈਠਾ ਵੇਖੇ ਆਪ ਜੀਓ, ਵਾਦ ਵਜਨ ਟਮਕ ਭੇਰੀਆਂ ਮਨ ਲੱਦੇ ਲੈਂਦੇ ਫੇਰੀਆਂ, ਨਹਾਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਢ ਜੀਓ, ਸਭ ਇਕੱਠੇ ਹੋਏ ਆਇਆ ਕਰ ਜਾਸਨ ਵਾਟ ਵਟਾਇਆ, ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ, ਤੂੰ ਵਰਨਾ ਚੇਨਾ ਬਾਰਾ ਹਰ ਦਿਸੇ ਹਾਜ਼ਰ ਜਾਰਾ, ਸੁਣ ਸੁਣ ਤੁਝੇ ਧਿਆਏਂਦੇ ਤੇਰੇ ਭਗਤ ਰਹੇ ਗੁਣਤਾਸ ਜੀਓ, ਮੈਂ ਜੁਗ ਜੁਗ ਦਏ ਸੇਵੜੀ ਗੁਰ ਕੱਟੀ ਮੇੜੀ ਜੇਵੜੀ, ਹੋ ਬੋੜ ਛਿੰਝ ਨਾ ਨੱਚੂ ਨਾਨਕ ਹੋ ਸਰ ਲੱਦਾ ਪਾਲ ਜੀਓ। ਸ੍ਰੀ ਰਾਗ ਮਹੱਲਾ ਪਹਿਲਾ ਪਹਿਰੇ ਘਰ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਪਹਿਲੇ ਪਹਿਰੇ ਰਹਿਣ ਕੇ ਵਨਜਾਰਿਆ ਮਿੱਤਰਾ ਹੁਕਮ ਪਿਆ ਗੁਰਵਾਸ, ਉਧ ਤਪ ਅੰਤਰ ਕਰੇ ਵਨਜਾਰਿਆ ਮਿੱਤਰਾ ਖਸਮ ਸਤੀ ਅਰਦਾਸ, ਖਸਮ ਸਤੀ ਅਰਦਾਸ ਵਖਾਨੇ ਉਧ ਧਿਆਨ ਲਿਵ ਲਾਗਾ, ਨਾਮਰ ਜਾ ਦਿਆ ਕਲ ਪੀਤਰ ਬੋੜ ਜਾਸੀ ਨੰਗਾ, ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀੜੇ ਪਾਸ, ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਹੁਕਮ ਪਿਆ ਗੁਰਬਾਸ, ਦੂਜੇ ਪਹਿਰੇ ਰਹਿਣ ਕੇ ਬਨਜਾਰਿਆ ਮਿੱਤਰਾ ਵਿਸਰ ਗਿਆ ਤੇ ਆਨ, ਹੱਥੋ ਹੱਥ ਨਚਾਈਐ ਬਨਜਾਰਿਆ ਮਿੱਤਰਾ ਜੁੰਝ ਸੋਧਾ ਕਰ ਕਾਨ, ਹੱਥੋ ਹੱਥ ਨਚਾਈਏ ਪ੍ਰਾਣੀ ਮਾਤ ਕਹਿ ਸੁਤ ਮੇਰਾ, ਚੇਤ ਅਚੇਤ ਮੂਡ ਮਨ ਮੇਰੇ ਅੰਤ ਨਹੀਂ ਕਛ ਤੇਰਾ, ਜਿਨ ਰਚ ਰਚਿਆ ਤਿਸੇ ਨ ਜਾਣੇ ਮਨ ਪੀ ਤਰ ਤਰ ਗਿਆਨ, ਕਹੋ ਨਾਨਕ ਪ੍ਰਾਣੀ ਦੂਜੇ ਪੈਰੇ ਵਿਸਰ ਗਿਆ ਤੇ ਆਨ, ਤੀਜੇ ਪੈਰੇ ਰਹਿਣ ਕੇ ਵਨਜਾਰਿਆ ਮਿੱਤਰਾ ਤਨ ਜੋ ਬਨਸਿਓ ਚਿੱਤ, ਹਰ ਕਾ ਨਾਮ ਨਚੇਤੀ ਵਨਜਾਰਿਆ ਮਿੱਤਰਾ
ਬੱਧਾ ਛੁੱਟੇ ਜਿੱਤ, ਹਰ ਕਾ ਨਾਮ ਨਚੇਤੀ ਪ੍ਰਾਣੀ, ਵਿਕਲ ਪਿਆ ਸੰਗ ਮਾਇਆ, ਧਨ ਸਿਉ ਰੱਤਾ ਜੋਬਨ ਮੱਤਾ, ਐਲਾ ਜਨਮ ਗਵਾਇਆ, ਧਰਮ ਸਥਿਤੀ ਵਪਾਰ ਨ ਕੀਤੋ, ਕਰਮ ਨ ਕੀਤੋ ਮਿੱਤ, ਕਹੋ ਨਾਨਕ ਤੀਜੇ ਪੈਰੇ ਪ੍ਰਾਣੀ, ਧਨ ਜੋਬਨ ਸਿਉ ਚਿੱਤ, ਚੌਥੇ ਪੈਰੇ ਰਹਿਣ ਕੇਵ ਨਜਾਰਿਆ ਮਿੱਤਰਾ, ਲਾਵੀ ਆਇਆ ਖੇਤ, ਜਾਂ ਜਾਂ ਪਕੜ ਚਲਾਇਆ ਬਨ ਜਾਰਿਆ ਮਿੱਤਰਾ, ਕਿਸੇ ਨਾ ਮਿਲਿਆ ਭੇਤ, ਭੇਤ ਚੇਤਿਆਰ ਕਿਸੇ ਨ ਮਿਲਿਓ, ਜਾਂ ਜਾਂ ਪਕੜ ਚਲਾਇਆ, ਝੂਠਾ ਰੁਦਨ ਹੋਆ ਦੁਆਲੇ, ਖਿਨ ਮੈਂ ਪਿਆ ਪਰਾਇਆ, ਸਾਈ ਵਸਤ ਪ੍ਰਾਪਤ ਹੋਈ, ਜਿਸਿਓ ਲਾਇਓ ਹੇਤ, ਕਹੋ ਨਾਨਕ ਪ੍ਰਾਣੀ ਚੌਥੇ ਪੈਰੇ, ਲਾਵੀ ਲੁਣਿਆ ਖੇਤ। ਸ੍ਰੀ ਰਾਗ ਮਹੱਲਾ ਪਹਿਲਾ, ਪਹਿਲੇ ਪੈਰੇ ਰਹਿਣ ਕੇਵ ਨਜਾਰਿਆ ਮਿੱਤਰਾ, ਬਾਲਕ ਬੋਧਿ ਅਚੇਤ, ਖੀਰ ਖੀਏ ਖਲਾਈਐ ਵਨ ਜਾਰਿਆ ਮਿੱਤਰਾ, ਮਾਤ ਪਿਤਾ ਸੁਤ ਹੇਤ, ਮਾਤ ਪਿਤਾ ਸੁਤ ਨਿਹੋ ਕਨੇਰਾ, ਮਾਇਆ ਮੋਸ ਬਾਈ, ਸੰਜੋਗੀ ਆਇਆ ਕਿਰਤ ਕਮਾਇਆ, ਕਰਨੀ ਕਾਰ ਕਰਾਈ, ਰਾਮ ਨਾਮ ਬਿਨ ਮੁਕਤ ਨ ਹੋਈ, ਬੁੱਢੀ ਦੂਜੇ ਹੇਤ, ਕਹੋ ਨਾਨਕ ਪ੍ਰਾਣੀ ਪਹਿਲੇ ਪੈਰੇ ਛੁੱਟੇ ਗਾਰ ਚੇਤ, ਦੂਜੇ ਪੈਰੇ ਰਹਿਣ ਕੇ ਬਨ ਜਾਰਿਆ ਮਿੱਤਰਾ, ਪਰ ਜੋ ਬਨ ਮੈਂ ਮਤ, ਐਨਸ ਕਾਮ ਵਿਆਪਿਆ ਬਨ ਜਾਰਿਆ ਮਿੱਤਰਾ, ਅੰਦਲੇ ਨਾਮ ਨਚੇਤ, ਰਾਮ ਨਾਮ ਕਟੇ ਅੰਤਰ ਨਾਹੀ, ਹੋਰ ਜਣੇ ਰਸ ਕਸ ਮਿੱਠੇ, ਗਿਆਨ ਧਿਆਨ ਗੁਣ ਸੰਜਮ ਨਾਹੀ, ਜਨਮ ਰੋਗੇ ਝੂਠੇ, ਤੀਰਥ ਵਰਤ ਸੰਜਮ ਨਾਹੀ, ਕਰਮ ਧਰਮ ਨਹੀਂ ਪੂਜਾ, ਨਾਨਕ ਪਾਏ ਭਗਤ ਨਿਸਤਾਰਾ, ਦੁਪਤਾ ਵਿਆਪੇ ਦੂਜਾ, ਤੀਜੇ ਪੈਰੇ ਰਹਿਣ ਕੇ ਬਨ ਜਾਰਿਆ ਮਿੱਤਰਾ, ਸਰਹੰਸੋ ਲਥੜੇ ਆਏ, ਜੋਬਨ ਕੱਟੇ ਜਰੂਆ ਜੀ ਨੇ, ਬਨ ਜਾਰਿਆ ਮਿੱਤਰਾ, ਆਪ ਕਟੇ ਦਿਨ ਜਾਏ, ਅੰਤ ਕਾਲ ਪਛਤਾਏ ਸੀ, ਅੰਦਲੇ ਕਾਜਮ ਪਕੜ ਚਿਲਾਇਆ, ਸਭ ਕਿਸ ਆਪਣਾ ਘਰ ਘਰ ਰੱਖਿਆ, ਖਿਨ ਮੈਂ ਪਿਆ ਪਰਾਇਆ, ਬੁੱਧ ਵਿਛੜੀ ਗਈ ਸਿਆਣਪ, ਘਰ ਅਵਗਣ ਪਛਤਾਏ, ਕਹੋ ਨਾਨਕ ਪ੍ਰਾਣੀ ਤੀਜੇ ਪੈਰੇ, ਪ੍ਰਭ ਚੇਤੇ ਲਿਵ ਲਾਏ, ਚੌਥੇ ਪੈਰੇ ਰਹਿਣ ਕੇ ਬਨ ਜਾਰਿਆ ਮਿੱਤਰਾ, ਬਿਰਧ ਪਿਆ ਤਨਖੀਨ, ਅੱਖੀ ਅੰਧ ਨ ਦਿਸਈ ਬਨ ਜਾਰਿਆ ਮਿੱਤਰਾ, ਕੰਨੀ ਸੁਣੇ ਨ ਵੈਨ, ਅੱਖੀ ਅੰਧ ਜੀਵ ਰਸ ਨਾਹੀ, ਰਹੇ ਪ੍ਰਾਕੋ ਤਾਣਾ, ਗੁਣ ਅੰਤਰ ਨਾਹੀ ਕਿਉਂ ਸੁਖ ਪਾਵੇ, ਮਨ ਮੁਖ ਆਵਨ ਜਾਣਾ, ਖੜ ਪੱਕੀ ਕੁੜ ਭਜੇ ਬਿਨਸੇ, ਆਏ ਚੱਲੇ ਕਿਆ ਮਾਨ, ਕਹੋ ਨਾਨਕ ਪ੍ਰਾਣੀ ਚੌਥੇ ਪੈਰੇ, ਗੁਰਮੁਖ ਸ਼ਬਦ ਪਛਾਣ, ਉੜ ਕੇ ਆ ਤਿੰਨ ਸਾਇਆ ਬਨ ਜਾਰਿਆ ਮਿੱਤਰਾ, ਜਰ ਜਰ ਰਾਮਨ ਕੰਨ, ਇਕ ਰੱਤੀ ਗੁਣ ਸਮਾਨਿਆ ਬਨ ਜਾਰਿਆ ਮਿੱਤਰਾ, ਅਵਗਨ ਖੜਸਨ ਬੰਨ, ਗੁਣ ਸੰਜਮ ਜਾਵੇ ਚੋਟ ਨਾ ਆਵੇ, ਨਾ ਤੇ ਜੰਮਣ ਮਰਨਾ, ਕਾਲ ਜਾਲ ਜਮ ਜੋ ਨ ਸਕੇ, ਪਾਏ ਭਗਤ ਪੈ ਤਰਨਾ, ਪਾਸੇ ਤੀ ਜਾਵੇ ਸਹਿਜ ਸਮਾਵੇ, ਤਿਸ ਚਗਲੇ ਦੁੱਖ ਮਟਾਵੇ, ਕਹੋ ਨਾਨਕ ਪ੍ਰਾਣੀ ਗੁਰਮੁਖ ਝੂਟੇ, ਸਾਚੇ ਤੇ ਪਤ ਪਾਵੇ। ਸ੍ਰੀ ਰਾਗ ਮਹੱਲਾ ਚੌਥਾ, ਪਹਿਲੇ ਪਹਿਰੇ ਰਹਿਣ ਕੇ ਬਨ ਜਾਰਿਆ ਮਿੱਤਰਾ, ਹਰ ਪਾਇਆ ਉਧਰ ਮਝਾਰ, ਹਰ ਧਿਆਵੇ ਹਰ ਉਚਰੇ ਬਨ ਜਾਰਿਆ ਮਿੱਤਰਾ, ਹਰ ਹਰ ਨਾਮ ਸਮਾਰ, ਹਰ ਹਰ ਨਾਮ ਜਪੇ ਆਰਾਧੇ, ਵਿੱਚ ਅਗਨੀ ਹਰ ਜਪ ਜੀਵਿਆ, ਬਾਹਰ ਜਨਮ ਪਿਆ ਮੁਖ ਲਾਗਾ, ਸੱਸੇ ਪਿਤਾ ਮਾਤ ਥੀਵਿਆ, ਜਿਸਕੀ ਵਸਤੇ ਚੇਤੋ ਪ੍ਰਾਣੀ, ਕਰ ਹਿਰਦੇ ਗੁਰਮੁਖ ਵਿਚਾਰ, ਕਹੋ ਨਾਨਕ ਪ੍ਰਾਣੀ ਪਹਿਲੇ ਪੈਰੇ, ਹਰ ਜਪੀਏ ਕਿਰਪਾ ਧਾਰ, ਦੂਜੇ ਪੈਰੇ ਰਹਿਣ ਕੇ ਬਨ ਜਾਰਿਆ ਮਿੱਤਰਾ, ਮਨ ਲਾਗਾ ਦੂਜੇ ਭਾਏ, ਮੇਰਾ ਮੇਰਾ ਕਰ ਪਾਲੀਏ ਬਨ ਜਾਰਿਆ ਮਿੱਤਰਾ, ਲੈ ਮਾਤ ਪਿਤਾ ਗੱਲ ਲਾਏ, ਲਾਵੇ ਮਾਤ ਪਿਤਾ ਸਦਗਲ ਸੇਤੀ, ਮਨ ਜਾਣੇ ਖੱਟ ਖਵਾਏ, ਜੋ ਦੇਵੇ ਤਿਸੇ ਨ ਜਾਣੇ ਮੂੜਾ, ਦਿੱਤੇ ਨੂੰ ਲਪਟਾਏ, ਕੋਈ ਗੁਰਮੁਖ ਹੋਵੇ ਸੁਕਰੇ ਵਿਚਾਰ, ਹਰ ਧਿਆਵੇ ਮਨ ਲਿਵ ਲਾਏ, ਕਹੋ ਨਾਨਕ ਦੂਜੇ ਪੈਰੇ ਪ੍ਰਾਣੀ, ਤਿਸ ਕਾਲ ਨ ਕਭੂ ਖਾਏ, ਤੀਜੇ ਪੈਰੇ ਰਹਿਣ ਕੇ ਬਨ ਜਾਰਿਆ ਮਿੱਤਰਾ, ਮਨ ਲੱਗਾ ਆਲ ਜੰਜਾਲ, ਤਨ ਚਿਤ ਵੇ ਤਨ ਸੰਚਵੇ ਬਨ ਜਾਰਿਆ ਮਿੱਤਰਾ, ਹਰ ਨਾਮਾ ਹਰ ਸੰਭਾਲ, ਹਰ ਨਾਮਾ ਹਰ ਹਰ ਕਦੇ ਨ ਸੰਭਾਲੇ, ਜੇ ਹੋਵੇ ਅੰਤ ਸਖਾਈ, ਇਹ ਤਨ ਸੰਪੇ ਮਾਇਆ ਝੂਠੀ, ਅੰਤ ਛੋੜ ਚੱਲਿਆ ਪਛਤਾਈ, ਜਿਸਨੂੰ ਕਿਰਪਾ ਕਰੇ ਗੁਰਮੇਲੇ, ਸੋ ਹਰ ਹਰ ਨਾਮ ਸੰਭਾਲ, ਕਹੋ ਨਾਨਕ ਤੀਜੇ ਪੈਰੇ ਪ੍ਰਾਣੀ, ਸੇ ਜਾਏ ਮਿਲੇ ਹਰ ਨਾਲ।
ਚੌਥੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਹਰ ਚੱਲਣ ਵੇਲਾ ਆਦੀ ਕਰ ਸੇਵੋ ਪੂਰਾ ਸਤਿਗੁਰ ਵਣਜਾਰਿਆ ਮਿੱਤਰਾ, ਸਭ ਚੱਲੀ ਰਹਿਣ ਬਹਾਦੀ ਹਰ ਸੇਵੋ ਖਿਣ ਖਿਣ ਢਿੱਲ ਮੂਲ ਨਾ ਕਰਿਓ, ਜਿੱਥੇ ਅਸਤਰ ਜੁਗ ਜੁਗ ਹੋਵੋ ਹਰ ਸੇਤੀ ਸੇਤੀ ਮਾਨੋ ਰਲੀਆਂ, ਜਨਮ ਮਰਨ ਦੁੱਖ ਖੋਵੋ ਗੁਰ ਸਤਿਗੁਰ ਸਵਾਮੀ ਭੇਤ ਨ ਜਾਨੋ, ਜਿਤ ਮਿਲ ਹਰ ਭਗਤ ਸਿਖਾਂਦੀ।

ਕਰਿਆ ਮਿੱਤਰਾ ਕਰ ਮੋਹਲਤ ਕਰਮ ਕਮਾਏ, ਮੋਹਲਤ ਕਰ ਦੀਨੀ ਕਰਮ ਕਮਾਣੇ, ਜੈਸਾ ਲਿਖਤ ਤੁਰ ਪਾਇਆ ਮਾਤ ਪਿਤਾ ਭਾਈ ਸੁਧਬੰਤਾ, ਤਿੰਨ ਪੀਤਰ ਪ੍ਰਭੂ ਸੰਜੋਇਆ, ਕਰਮ ਸੁਕਰਮ ਕਰਾਏ ਆਪੇ ਜੇ ਅੰਤੇ ਵਸ ਕੁਛ ਨਾਹੀ, ਕਹੋ ਨਾਨਕ ਪ੍ਰਾਣੀ ਪਹਿਲੇ ਪੈਰੇ ਧਰ ਪਾਇਤਾ ਉਦਰੇ ਮਾਏ, ਦੂਜੇ ਪੈਰੇ ਰਹਿਣ ਕੇ ਵਨਜਾਰਿਆ ਮਿੱਤਰਾ, ਪਰ ਜਵਾਨੀ ਲਹਿਰੀ ਦੇ ਬੁਰਾ ਭਲਾ ਨ ਪਛਾਣੀ, ਵਨਜਾਰਿਆ ਮਿੱਤਰਾ ਮਨ ਮੱਤਾ ਆਇਆ ਮੇ, ਬੁਰਾ ਭਲਾ ਨ ਪਛਾਣੇ ਪ੍ਰਾਣੀ, ਆਗੇ ਪੰਥ ਕਰਾਰਾ ਪੂਰਾ ਸਤਿਗੁਰ ਕਬੂ ਨ ਸੇਵਿਓ, ਸਿਰ ਡਾਂਡੇ ਜਮ ਜੰਦਾਰਾ, ਧਰਮ ਰਾਏ ਜਾਪਕ ਰਸ ਬਵਰੇ ਤਾਂ ਕਿਆ ਜਵਾਬ ਕਰੇ, ਕੋ ਨਾਨਕ ਦੂਜੇ ਪੈਰੇ ਪ੍ਰਾਣੀ ਪਰ ਜੋ ਬਨ ਲਹਿਰੀ ਦੇ, ਤੀਜੇ ਪੈਰੇ ਰਹਿਣ ਕੇ ਵਨ ਜਾਰਿਆ ਮਿੱਤਰਾ, ਬਿਗ ਸੰਚੇ ਅੰਧ ਗਿਆਨ ਪੁੱਤਰ ਕਲੱਤਰ ਮੋਹ ਲਪਟਾਇਆ, ਵਨ ਜਾਰਿਆ ਮਿੱਤਰਾ ਅੰਤਰ ਲਹਿਰ ਲਬਾਨ, ਅੰਤਰ ਲਹਿਰ ਲਬਾਨ ਪ੍ਰਾਣੀ, ਸੋ ਪ੍ਰਭ ਚਿੱਤ ਨ ਆਵੇ, ਸਾਧ ਸੰਗ ਸਿਓ ਸੰਗ ਨ ਕੀਆ, ਬਹੁ ਜੋਨੀ ਦੁਖ ਪਾਵੇ, ਸਿਰਜਨ ਹਾਰ ਵਸਾਰਿਆ ਸੁਆਮੀ ਇੱਕ ਨਿਮਕ ਨ ਲਗੋ ਧਿਆਨ, ਕਹੋ ਨਾਨਕ ਪ੍ਰਾਣੀ ਤੀਜੇ ਪੈਰੇ ਬਿਖ ਸੰਚੇ ਅੰਧ ਗਿਆਨ, ਚੌਥੇ ਪੈਰੇ ਰਹਿਣ ਕੇ ਵਨ ਜਾਰਿਆ ਮਿੱਤਰਾ, ਦੇ ਨੇੜੇ ਆਇਆ ਸੋਏ ਗੁਰਮੁਖ ਨਾਮ ਸੰਭਾਲ, ਤੂੰ ਵਨ ਜਾਰਿਆ ਮਿੱਤਰਾ ਤੇਰਾ ਦਰਗਿਆ ਬੇਲੀ ਹੋਏ, ਗੁਰਮੁਖ ਨਾਮ ਸੰਭਾਲ ਪ੍ਰਾਣੀ ਅੰਤੇ ਹੋਏ ਸਖਾਈ, ਇਹ ਮੋਹ ਮਾਇਆ ਤੇਰੇ ਸੰਗ ਨ ਚਾਲੇ, ਝੂਠੀ ਪ੍ਰੀਤ ਲਗਾਈ, ਸਗਲੀ ਰੇਨ ਗੁਦਰੀ ਅੰਧਿਆਰੀ ਸਿਰ ਸਤਿਗੁਰ ਚਾਨਣ ਹੋਏ, ਕੋ ਨਾਨਕ ਪ੍ਰਾਣੀ ਚੌਥੇ ਪੈਰੇ ਦਿਨ ਨੇੜੇ ਆਇਆ ਸੋਏ, ਲਿਖਿਆ ਆਇਆ ਗੋਵਿੰਦ ਕਾ ਵਨ ਜਾਰਿਆ ਮਿੱਤਰਾ, ਉੱਠ ਚੱਲੇ ਕਮਾਣਾ ਸਾਥ, ਇੱਕ ਰੱਤੀ ਬਿਲਮ ਨ ਦੇਵਨੀ, ਵਨ ਜਾਰਿਆ ਮਿੱਤਰਾ ਉਨੀ ਤਕੜੇ ਪਾਏ ਹਾਥ, ਲਿਖਿਆ ਆਇਆ ਪਕੜ ਚਲਾਇਆ ਮਨਮੁਖ ਸਦਾ ਦੋਹੇਲੇ, ਜਿੰਨੀ ਪੂਰਾ ਸਤਿਗੁਰ ਸੇਵਿਆ ਸੇ ਦਰਗੇ ਸਦਾ ਸੁਹੇਲੇ, ਕਰਮ ਧਰਤੀ ਸਰੀਰ ਜੁਗੇ ਅੰਤਰ ਜੋ ਬਾਵੇ ਸੁਖਾਤ, ਕਹੋ ਨਾਨਕ ਭਗਤ ਸੋਏ ਦਰਬਾਰੇ ਮਨਮੁਖ ਸਦਾ ਪਵਾਤ। ਸ੍ਰੀ ਰਾਗ ਮਹੱਲਾ ਚੌਥਾ ਘਰ ਦੂਜਾ ਸੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ, ਮੁੱਦ ਇਹਾਨੀ ਪੇੜੀ ਕਿਉਂ ਕਰ ਹਰ ਦਰਸਨ ਪਿੱਖੇ, ਹਰ ਹਰਿ ਆਪਣੀ ਕਿਰਪਾ ਕਰੇ, ਗੁਰਮੁਖ ਸੋਹਰੜੇ ਕਮ ਸਿੱਖੇ, ਸੋਹਰੜੇ ਕਮ ਸਿੱਖੇ, ਗੁਰਮੁਖ ਹਰ ਹਰ ਸਦਾ ਧਿਆਏ, ਸਹੀਆਂ ਵਿੱਚ ਫਿਰੇ ਸੁਹੇਲੀ, ਹਰ ਦਰਗੇ ਬਾਂਹ ਲਡਾਏ, ਲੇਖਾ ਧਰਮ ਰਾਏ ਹੀ ਬਾਕੀ, ਜਪ ਹਰ ਹਰ ਨਾਮ ਕਿਰਖੈ, ਮੋਦੇ ਆਨੀ ਪੇੜੀ ਗੁਰਮੁਖ ਹਰ ਦਰਸਨ ਦਿਖੇ, ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ, ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ, ਬਲਿਆ ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਰਤਨ ਪਦਾਰਥ ਲਾਦਾ ਹਉਮੈ ਰੋਗ ਗਿਆ ਦੁਖ ਲਾਥਾ, ਆਪ ਆਪੇ ਗੁਰਮਤ ਖਾਤਾ ਅਕਾਲ ਮੂਰਤ ਵਰ ਪਾਇਆ ਬਨਾਸੀ, ਨਾ ਕਦੇ ਮਰੇ ਨਾ ਜਾਇਆ। ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ, ਹਰ ਸੱਤ ਸੱਤੇ ਮੇਰੇ ਬਾਬਲਾ, ਹਰ ਜਨ ਮਿਲ ਜੰਝ ਸੁਹੰਦੀ, ਪੇਵ ਘੜੇ ਹਰ ਜਪ ਸਹੇਲੀ, ਵਿੱਚ ਸੋਹਰੜੇ ਖਰੀ ਸੁਹੰਦੀ, ਸੋਹਰੜੇ ਵਿੱਚ ਖਰੀ ਸੁਹੰਦੀ, ਜਿਨ ਪੇਵ ਘੜੇ ਨਾਮ ਸੰਭਾਲਿਆ, ਸਭ ਸਫਲਿਓ ਜਨਮ ਤਿਨਾਂ ਦਾ ਗੁਰਮੁਖ, ਜਿਨ ਮਨ ਜਿਨ ਪਾਸਾ ਢਾਲਿਆ, ਹਰ ਸੰਤ ਜਨਾ ਮਿਲ ਕਾਰਜ ਸੋਇਆ, ਵਰ ਪਾਇਆ ਪੁਰਖ ਆਨੰਦੀ, ਹਰ ਸਤ ਸਤ ਮੇਰੇ ਬਾਬਲਾ, ਹਰ ਜਨ ਮਿਲ ਜੰਝ ਸੁਹੰਦੀ, ਹਰ ਪ੍ਰਭ ਮੇਰੇ ਬਾਬਲਾ, ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜ ਹਰ ਸੋਭਾ ਦੇਵੋ, ਜਿਸ ਸਵਰੇ ਮੇਰਾ ਕਾਜੋ, ਹਰ ਹਰ ਭਗਤੀ ਕਾਜ ਸੁਹੇਲਾ, ਗੁਰ ਸਤਿਗੁਰ ਦਾਨ ਦਵਾਇਆ, ਖਾਂਡਵਰ ਭਾਂਡਰ ਸੋਭਾ ਹੋਈ, ਇਹੋ ਦਾਨ ਰਲੇ ਰਲਾਇਆ, ਹੋਰ ਮਨਮੁਖ ਦਾਜ ਰੱਖ ਦਖਾਲੀ, ਸੁਕੂੜ ਹੰਕਾਰ ਕਜ ਪਾਜੋ, ਹਰ ਪ੍ਰਭ ਮੇਰੇ ਬਾਬਲਾ, ਹਰ ਦੇਵੋ ਦਾਨ ਮੈਂ ਦਾਜੋ, ਹਰ ਰਾਮ ਰਾਮ ਮੇਰੇ ਬਾਬਲਾ, ਫਿਰ ਮਿਲ ਧਨ ਵੇਲ ਵਦੰਤੀ, ਹਰ ਜੁਗੋ ਜੁਗੋ ਜੁਗ ਜੁਗੋ ਜੋਗੋ, ਸਤ ਪੀੜੀ ਗੁਰੂ ਚਲੰਤੀ, ਜੁਗ ਜੁਗ ਪੀੜੀ ਚੱਲੇ ਸਤਿਗੁਰ ਕੀ, ਜਿਨ ਗੁਰਮੁਖ ਨਾਮ ਤੇ ਆਇਆ, ਹਰ ਪੁਰਖ ਨ ਕਵੀ ਬਿਨਸੇ ਜਾਵੇ, ਨਿਤ ਦੇਵੇ ਚੜੇ ਸਵਾਇਆ, ਨਾਨਕ ਸੰਤ ਸੰਤ ਹਰੇ ਕੋ, ਜਪ ਹਰ ਹਰ ਨਾਮ ਸੁਹੰਦੀ, ਹਰ ਰਾਮ ਰਾਮ ਮੇਰੇ ਬਾਬਲਾ, ਫਿਰ ਮਿਲ ਤਨ ਵੇਲ ਵਦੰਤੀ।
ਸ੍ਰੀ ਰਾਗ ਮਹੱਲਾ ਪੰਜਵਾਂ ਸ਼ੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ। ਮਨ ਪਿਆਰਿਆ ਜੀ ਮਿੱਤਰਾ ਗੋਬਿੰਦ ਨਾਮ ਸੰਭਾਲੇ, ਮਨ ਪਿਆਰਿਆ ਜੀ ਮਿੱਤਰਾ ਨਿਭੈ ਤੇਰੇ ਨਾਲੇ, ਸੰਗ ਸਾਹਿਰ ਨਾਮ ਤੇ ਆਈ ਬਿਰਤਾ ਕੋਈ ਨ ਜਾਏ, ਮਨ ਚਿੰਦੇ ਸੇ ਪਲ ਪਾਵੇ ਚਰਨ ਕਮਲ ਚਿਤ ਲਾਏ, ਜਲ ਤਲ ਪੂਰ ਰਿਆ ਬਨਵਾਰੀ ਘਟ ਘਟ ਨਦਰ ਨਿਹਾਲੇ, ਨਾਨਕ ਸਿੱਖ ਦੇ ਮਨ ਪ੍ਰੀਤਮ ਸਾਧ ਸੰਗ ਪਰਮ ਜਾਲੇ, ਮਨ ਪਿਆਰਿਆ ਜੀ ਮਿੱਤਰਾ ਹਰ ਬਿਨ ਝੂਠ ਪਸਾਰੇ, ਮਨ ਪਿਆਰਿਆ ਜੀ ਮਿੱਤਰਾ ਭਿਕਸਾਗਰ ਸੰਸਾਰੇ, ਚਰਨ ਕਮਲ ਕਰ ਬਹੁਤ ਕਰਤੇ ਸੰਸਾ ਦੁਖ ਬਿਆਪੇ, ਗੁਰ ਪੂਰਾ ਭੇਟੇ ਬਡਭਾਗੀ ਆਠ ਪੈਰ ਪ੍ਰਭ ਜਾਪੇ, ਆਦਿ ਜਗਾਦੀ ਸੇਵਕ ਸਵਾਮੀ ਭਗਤਾਂ ਨਾਮ ਅਧਾਰੇ, ਨਾਨਕ ਸਿੱਖ ਦੇ ਮਨ ਪ੍ਰੀਤਮ ਬਿਨ ਹਰ ਝੂਠ ਪਸਾਰੇ, ਮਨ ਪਿਆਰਿਆ ਜੀ ਮਿੱਤਰਾ ਹਰ ਲੱਦੇ ਖੇਬ ਸੁਵੱਲੀ, ਮਨ ਪਿਆਰਿਆ ਜੀ ਮਿੱਤਰਾ ਹਰ ਦਰੇ ਨੇਚਲ ਮੱਲੀ, ਹਰ ਦਰ ਸੇਵੇ ਲੱਖ ਅਭੇਵੇ ਨੇਚਲ ਆਸਨ ਪਾਇਆ, ਤੈ ਜਨਮ ਨ ਮਰਨ ਆਵਨ ਜਾਣਾ ਸੰਸਾ ਦੁਖ ਮਟਾਇਆ, ਚਿੱਤਰ ਗੁਪਤ ਕਾ ਕਾਗਤ ਪਾਰਿਆ ਜਮਦੂਤਾਂ ਕਛੂ ਨ ਚੱਲੀ, ਨਾਨਕ ਸਿੱਖ ਦੇ ਮਨ ਪ੍ਰੀਤਮ ਅਲੱਦੇ ਭੇਖੇ ਸਵੱਲੀ, ਮਨ ਪਿਆਰਿਆ ਜੀ ਮਿੱਤਰਾ ਕਰ ਸੰਤਾਂ ਸੰਗ ਨਿਵਾਸੋ, ਮਨ ਪਿਆਰਿਆ ਜੀ ਮਿੱਤਰਾ ਹਰ ਨਾਮ ਜਪਤ ਪਰਗਾਸੋ, ਸਿਮਰ ਸਵਾਮੀ ਸੋਖਿਆ ਗਾਮੀ ਇਹ ਸਗਲੀ ਪੁੰਨੀਆਂ, ਪੂਰਵੇ ਕਮਾਏ ਸ੍ਰੀ ਰੰਗ ਪਾਏ ਹਰ ਮਿਲੇ ਚਰੀ ਵਿਛੁਨਿਆ, ਅੰਤਰ ਬਾਰ ਸਰਬੱਤ ਰਵਿਆ ਮਨ ਉਪਜਿਆ ਵਿਸਾਸੋ, ਨਾਨਕ ਸਿੱਖ ਦੇ ਮਨ ਪ੍ਰੀਤਮ ਕਰ ਸੰਤਾਂ ਸੰਗ ਨਿਵਾਸੋ, ਮਨ ਪਿਆਰਿਆ ਜਿਉ ਮਿੱਤਰਾ ਹਰ ਪ੍ਰੇਮ ਭਗਤ ਮਨ ਲੀਨਾ, ਮਨ ਪਿਆਰਿਆ ਜਿਉ ਮਿੱਤਰਾ ਹਰ ਜਲ ਮਿਲ ਜੀਵੇ ਮੀਨਾ, ਹਰ ਪੀ ਅਗਾਨੇ ਅੰਮ੍ਰਿਤ ਬਾਨੇ ਸਰਬ ਸੁਖ ਮਨ ਉਠੇ, ਸ੍ਰੀ ਧਰ ਪਾਏ ਮੰਗਲ ਗਾਏ ਇਚ ਪੂਨੀ ਸਤਿਗੁਰ ਤੁੱਠੇ, ਲਾਲੀਨੇ ਲਾਏ ਨਉ ਨਿਧ ਪਾਏ ਨਉ ਸਰਬਸ ਠਾਕਰ ਦੀਨਾ, ਨਾਨਕ ਸਿੱਖ ਸੰਤ ਸਮਝਾਏ ਹਰ ਪ੍ਰੇਮ ਭਗਤ ਮਨ ਲੀਨਾ, ਸ੍ਰੀ ਰਾਗ ਕੇ ਸ਼ੰਤ ਮਹੱਲਾ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਡੱਕਣਾ। ਹੰਡ ਮਜਾਓ ਮਾਂ ਪਿਰੀ ਪੱਸੇ ਕਿਉਂ ਦਦਾਰ, ਸੰਤ ਸੁਨਾਈ ਲੱਭਣੇ ਨਾਨਕ ਪ੍ਰਾਣ ਆਧਾਰ, ਸ਼ੰਤ ਚਰਨ ਕਮਲ ਸਿਉਂ ਪ੍ਰੀਤ ਰੀਤ ਸੰਤਨ ਮਨ ਆਵੇ, ਇਖਨ ਤੀਰਜ ਕਿਉਂ ਕਰੇ ਨਾਮ ਬਿਹੂਨਾ ਤਨ ਮਨਹੀਨਾ, ਜਲ ਬਿਨ ਮਛਲੀ ਜਿਉ ਮਰੇ ਮਿਲ ਮੇਰੇ ਪਿਆਰੇ ਪ੍ਰਾਣ ਅਧਾਰੇ, ਗੁਣ ਸਾਧ ਸੰਗ ਮਿਲ ਗਾਵੇ ਨਾਨਕ ਏ ਸਵਾਮੀ ਧਾਰਨ ਗ੍ਰਹਿ, ਮਨ ਤਨ ਅੰਕ ਸਮਝਾਵੇ ਡੱਕਣਾ। ਸੁਹੰਦੜੋ ਹਬਠਾਏ ਕੋਈ ਨਾ ਦਿਸੇ ਡੂਜੜੋ, ਖੁੱਲੜੇ ਕਪਾਟ ਨਾਨਕ ਸਤਿਗੁਰ ਭੇਟ ਤੇ ਸ਼ੰਤ, ਤੇਰੇ ਬਚਨ ਅਨੂਪ ਅਪਾਰ ਸੰਤਨ ਅਤਾਰ, ਬਾਣੀ ਵਿਚਾਰੀਏ ਜੀਓ ਸਿਮਰਤ ਸਾਸ ਗ੍ਰਾਸ ਪੂਰਨ ਵਿਸ਼ਾਸ, ਕਿਉਂ ਮਨੋ ਬਸਾਰੀਏ ਜੀਓ ਕਿਉਂ ਮਨੋ ਬਸਾਰੀਏ ਨਿਮਕ ਨਿਟਾਰੀਏ, ਗੁਣਵੰਤ ਪ੍ਰਾਣ ਹਮਾਰੇ ਮਨ ਬਾਜਤ ਪਲ ਦੇ ਹੈ ਸਵਾਮੀ, ਜੀ ਕੀ ਬਿਰਥਾ ਸਾਰੇ ਅਨਾਥ ਕੇ ਨਾਤੇ ਸਰਬ ਕੇ ਸਾਥੇ, ਜਪ ਜੂਵੇ ਜਨਮ ਨਹਾਰੀਐ ਨਾਨਕ ਕੀ ਬੇਨੰਤੀ ਪ੍ਰਪੈ, ਕਿਰਪਾ ਕਰ ਪਵ ਜਲ ਤਾਰੀਐ ਡੱਖਣਾ। ਤੂੜੀ ਮਜਨ ਸਾਧ ਕੇ ਸਾਈ ਤੇ ਕਿਰਪਾਲ, ਲੱਦੇ ਹੱਬੇ ਤੋਕੜੇ ਨਾਨਕ ਹਰ ਤਨ ਮਾਲ, ਸ਼ੰਤ ਸੁੰਦਰ ਸਵਾਮੀ ਧਾਮ ਭਗਤੇ ਵਿਸ਼ਰਾਮ, ਆਸਾ ਲਗ ਜੀਵ ਤੇ ਜੀਓ ਮਨ ਤੰਨੇ ਗਲਤਾਨ, ਸਿਮਰਤ ਪ੍ਰਭ ਨਾਮ ਹਰ ਅੰਮ੍ਰਿਤ ਪੀਵ ਤੇ ਜੀਓ, ਅੰਮ੍ਰਿਤ ਹਰ ਪੀਵ ਦੇ ਸਦਾ ਥਿਰ ਤੀਵ ਦੇ, ਵਿਖੇ ਬਨ ਫਿੱਕਾ ਜਾਣਿਆ ਪੈ ਕਿਰਪਾਲ ਗੋਪਾਲ ਪ੍ਰਭ ਮੇਰੇ, ਸਾਧ ਸੰਗਤ ਨਿਧ ਮਾਨਿਆ ਸਰਬੱਸੋ ਸੁਖ ਆਨੰਦ ਕਰ ਪਿਆਰੇ, ਹਰ ਰਤਨ ਮਨ ਤਨ ਸੀਵ ਤੇ, ਇੱਕ ਤਿਲ ਨਹੀਂ ਵਿਸਰੇ ਪ੍ਰਾਣ ਆਧਾਰਾ, ਜਪ ਜਪ ਨਾਨਕ ਜੀਵ ਤੇ ਡੱਕਣਾ। ਜੋ ਤੋ ਕੀਨੇ ਆਪਣੇ ਤਿੰਨ ਕੋ ਮਿਲਿਓ ਹੋ, ਆਪੇ ਹੀ ਆਪ ਮੋਇਓ ਜਸ ਨਾਨਕ ਆਪ ਸੁਣਿਓ ਹੋ, ਸ਼ੰਤ ਪ੍ਰੇਮ ਠਗੋਰੀ ਪਾਏ ਰਜਾਏ ਗੋਬਿੰਦ ਮਨ ਮੋਇਆ ਜੀਓ, ਸੰਤਨ ਕੇ ਪ੍ਰਸਾਦ ਅਗਾਧ ਕੰਟੇ ਲਗ ਸੋਇਆ ਜੀਓ, ਹਰ ਕੰਟ ਲਗ ਸੋਇਆ ਦੁਖ ਸਭ ਜੋਇਆ ਭਗਤ ਲਖਣ ਕਰ ਵਸ ਪਏ, ਮਨ ਸਰਬ ਸੁਖ ਉੱਠੇ ਗੋਬਿੰਦ ਤੁੱਟੇ ਜਨਮ ਮਰਨ ਸਭ ਮਿਟ ਗਏ, ਸਖੀ ਮੰਗਲੋ ਗਾਇਆ ਇਛ ਪਚਾਇਆ ਬੋੜ ਨਮਾਇਆ ਹੋਇਆ, ਕਰ ਗਿਆ ਲੀਨੇ ਨਾਨਕ ਪ੍ਰਭ ਪਿਆਰੇ ਸੰਸਾਰ ਸਾਗਰ ਨਹੀਂ ਪੋਇਆ ਡੱਖਣਾ। ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਜਿੰਨਾ ਭਾਗਮ ਥਾਂ ਇਸ ਨਾਨਕ ਹਰ ਰੰਗ ਮਾਨ ਦੋ, ਸ਼ੰਤ
कहते पवित्र सुनते सब तन लखंती कुल तारिया जियो जिनको साधु संग नाम हर रतिनी ब्रह्म बिचारिया जियो ब्रह्म बिचारिया जन्म सवारिया पूरन कृपा प्रवत करी कर गया लीने अरजस दीने जो न पावे न मरी सतगुर दयाल कृपाल भेटत हरे काम क्रोध लो मारिया कथन न जाए अकथ स्वामी सदके जाए नानक वारिया। श्री राग महला चौथा वनजारा एक ओंकार सतनाम गुर प्रसाद हर हरि उत्तम नाम है जन सिरिया सब कोई जियो हर जी सबे प्रित पालता कट कट रमैया सोए तो हर सदा त्याये तिस बिन अवर न कोए जो मोह माया चित लाए दे छो छोड़ चले दुख रोए जन नानक नाम त्याया अंत सखाई होए मैं हर बिन अवर न कोए हर गुर सरनाई पाई एवन जारिया मित्रा बट भाग प्राप्त हुए राओ संत जना बिन पाई यार किने न पाया नाओ विच होमे कर्म कमाव दे जो वेसवा पुत न्याओ पिता जाता होइए गुर तुठा करे पसाओ बट भागी गुर पाया रनस लगा पाओ जा नानक ब्रह्म पछाण यार कीरत कर्म कमाओ मन हर हर लगा चाओ गुर पूरे नाम दड़ा यार मिलियार प्रभ नाओ राओ जब लग जो बन सास है तब लग नाम ते आए चल दिया नाल हर चल सी हर अंत लय छुड़ाए हो बलिहारी तिन को जिन हर मुन मुठा आए जिनी हर हर नाम न चेत्यो से अंत गए पछताए तुर मस्तक हर प्रभ लिखिया जा नानक नाम ते आए मन हर हर प्रीत लगाए वट भागी गुर पाया गुर शब्दी पर लंगाए वढ़ाओ हर आपे आपो पाएदा रापे आपे देवी ले रापे परम पलाएदा रापे ही मत दे गुरमखा मन प्रगास ऐसे विरले के ही के हो बलियारी तिन को जिन हर पाया गुरमते जा नानक कमल मगासिया के हों बलिहारी तिन को जिन हर पाया गुरमते जन नानक कमल प्रगासिया मन हर हर उठड़ाहे मन हर हर जपन करे हर गुरसरनाई भज पो जिंदु सब किलविख दुख पर हरे राओ कट कट रमैया मन वसे क्यों पाइये कित पत गुर पूरा सतगुर पेटिए हर आए वसे मन चित मैं तार नाम आधार है नामे ते गत मत मैं हर हर नाम वसौ है नामे ही जत पत जा नानक नाम त्याया रंग रतड़ा रंग रत हत्यावो हर प्रभ सत गुर बचनी हर प्रभ जानिया सब हर प्रभ ते उत्पत राओ जिनको पूर्व लिखिया से आए मिले गुरपास सेवक भाई वनजारिया मित्रा गुर हर हर नाम प्रगास तन तन वनजारिया वंज व्यापारियां जिन वखर लदड़ा हर रास गुरमुख दर भुख उजले से आए मिले हर पास जा नानक गुर तिन पाया जिन आप तुठा गुणतास हर त्यावो सास ग्रास मन प्रीत लगीत ना गुरमकार

ਰਾਗਾਂ ਵਿੱਚ ਸਿਰ ਰਾਗ ਹੈ ਜੇ ਸੱਚ ਧਰੇ ਪਿਆਰ ਸਦਾ ਹਰ ਸੱਚ ਮਨ ਵਸੇ ਨਿਚਲ ਮਤ ਅਪਾਰ ਰਤਨ ਅਮੋਲਕ ਪਾਇਆ ਗੁਰ ਕਾ ਸ਼ਬਦ ਵਿਚਾਰ ਜੇਬਾ ਸੱਚੀ ਮਨ ਸੱਚਾ ਸੱਚਾ ਸਰੀਰ ਆਕਾਰ ਨਾਨਕ ਸੱਚੇ ਸਤਿਗੁਰ ਸੇਵੀਏ ਸਦਾ ਸੱਚ ਵਪਾਰ ਮਹੱਲਾ ਤੀਜਾ ਹੋਰ ਬਿਰਹਾ ਸਭ ਤਾਤ ਹੈ ਜਬ ਲਗ ਸਾਹਿਬ ਪ੍ਰੀਤ ਨ ਹੋਏ ਇਹੋ ਮਨ ਮਾਇਆ ਮੋਇਆ ਵੇਖਣ ਸੁਣ ਨਾ ਹੋਏ ਸਹਿ ਦੇਖੇ ਬਿਨ ਪ੍ਰੀਤ ਨਾ ਉਪਜੇ ਅੰਧਾ ਕਿਆ ਕਰੇ ਨਾਨਕ ਜਿਨ ਅੱਖੀ ਲੀਤੀਆਂ ਸੋਈ ਸੱਚਾ ਦੇ ਪੌੜੀ ਹਰ ਇੱਕੋ ਕਰਤਾ ਇੱਕ ਇੱਕੋ ਦੀਵਾਨ ਹਰ ਹਰ ਇੱਕ ਸੇ ਦਾ ਹੈ ਅਮਰ ਇੱਕੋ ਹਰ ਚਿੱਤ ਧਰ ਹਰ ਤਿਸ ਬਿਨ ਕੋਏ ਨਾਏ ਡਰ ਬ੍ਰਹਮ ਭਉ ਦੂਰ ਕਰ ਹਰ ਤਿਸੇ ਨੂੰ ਸਲਾਏ ਜੇ ਤੁਧ ਰੱਖੇ ਬਾਹਰ ਘਰ ਹਰ ਸਿਉ ਨੂੰ ਦਿਆਲ ਸੁ ਹਰ ਜਪ ਭਉ ਬਿਖਮ ਤਰ ਸਲੋਕ ਮਹੱਲਾ ਪਹਿਲਾ ਦਾਤੀ ਸਾਹਿਬ ਸੰਧੀਆਂ ਕਹਿ ਚੱਲੇ ਤਿਸ ਨਾਲ ਇੱਕ ਜਗੰਦੇ ਨਾਲ ਹੈ ਨ ਇੱਕ ਸੁੱਤਿਆਂ ਦੇ ਉਠਾਲ ਮਹੱਲਾ ਪਹਿਲਾ ਸਿਦਕ ਸਬੂਰੀ ਸਾਧਕਾਂ ਸਬਰ ਤੋਸਾ ਮਨ ਲਾਇਕਾਂ ਦੀਦਾਰਪੁਰੇ ਪਾਏ ਸਾ ਥਾਂ ਨਾਏ ਖਾਏ ਘਰ ਪੌੜੀ ਸਭ ਆਪੇ ਤੁਧੇ ਉਪਾਇ ਕੇ ਅਪਕਾਰੇ ਲਾਈ ਤੁਧੇ ਆਪੇ ਵੇਖ ਵਿਖਸਦਾ ਆਪਣੀ ਵਡਿਆਈ ਹਰ ਤੁਧੋਂ ਬਾਹਰ ਕਿਛ ਨਹੀਂ ਤੂੰ ਸੱਚਾ ਸਾਈ ਤੂੰ ਆਪੇ ਆਪ ਵਰਤਦਾ ਸਭਨੀ ਹੀ ਤਾਈ ਹਰ ਤਿਸੇ ਧਿਆਓ ਸੰਤ ਜਨੋ ਜੋ ਲਏ ਛਡਾਈ ਸਲੋਕ ਮਹੱਲਾ ਪਹਿਲਾ ਪਕੜ ਜਾਤੀ ਪਕੜ ਸਭਨੀ ਹੀ ਤਾਈ ਪਕੜ ਜਾਤੀ ਪਕੜਾ ਨਾਉ ਸਭਨਾ ਜੀ ਕਾ ਛਾਉ ਆਪੋ ਜੇ ਕੋ ਭਲਾ ਕਹਾਏ ਨਾਨਕ ਤਾਪ ਜਾਪੇ ਤਾਂ ਪਤ ਲਿਖੇ ਪਾਏ ਮਹੱਲਾ ਦੂਜਾ ਜਿਸ ਪਿਆਰੇ ਸਿਉ ਨਿਉ ਤਿਸ ਆਗੇ ਮਰ ਚੱਲੀਐ ਤ੍ਰਿਕ ਜੀਵਨ ਸੰਸਾਰ ਤਾਂ ਕਿ ਪਾਛੇ ਜੀਵਨਾ ਪੌੜੀ ਤੁਹਾਡੇ ਆਪੇ ਧਰਤੀ ਸਾਜੀਏ ਚੰਦ ਸੂਰਜ ਦੋਏ ਦੀਵੇ ਦਸ ਚਾਰ ਹੱਟ ਤੁਧ ਸਾਜਿਆ ਵਪਾਰ ਕਰੀਵੈ ਇਕਨਾ ਨੂੰ ਹਰ ਲਾਭ ਦੇ ਜੋ ਗੁਰਮੁਖ ਤੀਵੈ ਤਿੰਨ ਜਮਕਾਲ ਨ ਵਿਆਪਈ ਜਿਨ ਸੰਚ ਅੰਮ੍ਰਿਤ ਪੀਵੈ ਉਹ ਆਪ ਛੁੱਟੇ ਪਰਿਵਾਰ ਸਿਉ ਤਿੰਨ ਪਿੱਛੇ ਜਗਤ ਛੁੱਟੀਵੇ ਸਲੋਕ ਮਹੱਲਾ ਪਹਿਲਾ ਕੁਦਰਤ ਕਰਕੇ ਵਸਿਆ ਸੋਏ ਵਕਤ ਵਿਚਾਰੇ ਸੁਬੰਦਾ ਹੋਏ ਕੁਦਰਤ ਹੈ ਕੀਮਤ ਨਹੀਂ ਪਾਏ ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ ਸਰੇ ਸਰੀਅਤ ਕਰੇ ਵਿਚਾਰ ਬਿਨ ਬੂਜੇ ਕੈਸੇ ਪਾਵੇ ਪਾਰ ਸਿੱਧ ਕਰ ਜਿਸਦਾ ਮਨ ਕਰਮਕ ਸੂਦ ਜੇ ਤਿਰ ਦੇਖਾਂ ਤਿੰਨ ਰਮਜੂਦ ਮਹੱਲਾ ਤੀਜਾ ਗੁਰ ਸਭਾਏਵ ਨਾ ਪਾਈਏ ਨਾ ਨੇੜੇ ਨਾ ਦੂਰ ਨਾਨਕ ਸਤਿਗੁਰ ਤਾਮਲੇ ਜਾਂ ਮਨ ਰਹੇ ਹਦੂਰ ਪੌੜੀ ਸਪਤ ਦੇਵ ਸਪਤ ਸਾਗਰਾ ਨਵਖੰਡ ਚਾਰ ਵੇਦ ਦਸ ਅਸ਼ਟ ਪੁਰਾਣਾ ਹਰ ਸਭਨਾ ਵਿੱਚ ਤੂੰ ਵਰਤਦਾਰ ਸਭਨਾ ਭਾਣਾ ਸਭ ਤੁਝੇ ਧਿਆਵੇ ਜੀ ਜਨ ਤਿਰ ਸਾਰਗ ਪਾਣਾ ਜੋ ਗੁਰਮੁਖ ਰਾਦ ਦੇ ਤਿੰਨ ਕੋ ਕਰਬਾਨਾ ਤੂੰ ਆਪੇ ਆਪ ਵਰਤਦਾ ਕਰ ਚੋਜ ਵਡਾਨਾ ਸਲੋਕ ਮਹੱਲਾ ਤੀਜਾ ਕਲੋ ਮਜਾਸ ਨੀ ਕਿਆ ਸਦਾ ਹੀ ਹਿਰਦੇ ਹੀ ਲਿਖ ਲੇ ਹੋ ਸਦਾ ਸਾਹਿਬ ਕੇ ਰੰਗ ਰਹੇ ਕਬੂ ਨ ਟੁੱਟ ਸਨੇ ਹੋ ਕਲੋ ਮਜਾਸ ਨੀ ਜਾਏ ਸੀ ਲਿਖਿਆ ਪੀ ਨਾਲੇ ਜਾਏ ਨਾਨਕ ਸਹਿ ਪ੍ਰੀਤ ਨ ਜਾਏ ਸੀ ਜੋ ਤੁਰ ਛੋਡੀ ਸੱਚੇ ਪਾਏ ਮਹੱਲਾ ਤੀਜਾ ਨਦਰੀ ਆਮਦਾ ਨਾਲ ਨਾ ਚੱਲੀਏ ਵੇਖੋ ਕੋਵ ਪਾਏ ਸਤਿਗੁਰ ਸੱਚ ਦੜਾਇਆ ਸੱਚ ਰਹੁ ਲਿਵ ਲਾਏ ਨਾਨਕ ਸ਼ਬਦੀ ਸੱਚ ਹੈ ਕਰਮੀ ਪੱਲੇ ਪਾਏ ਪੌੜੀ ਹਰ ਅੰਦਰ ਬਾਹਰ ਇੱਕ ਤੂੰ ਤੂੰ ਜਾਣੇ ਭੇਤ ਜੋ ਕੀਜੇ ਸਵਰ ਜਾਂਦਾ ਮੇਰੇ ਮਨ ਹਰ ਚੇਤ ਸੋ ਡਰੇ ਸੋ ਪਾਪ ਕਮਾਵਦਾ ਧਰਮੀ ਵਿਖਸੇਦ ਤੂੰ ਸੱਚਾ ਆਪ ਨਿਆਉ ਸੱਚ ਤਾਂ ਡਰੀਏ ਕੇਤ ਜਿੰਨਾ ਨਾਨਕ ਸੱਚ ਪਛਾਣਿਆ ਜੇ ਸੱਚ ਰਲੇਤ ਸਲੋਕ ਮਹੱਲਾ ਤੀਜਾ ਕਲਮ ਜਲੋ ਸਨ ਸਾਹਮਣੀ ਕਾਗਤ ਭੀ ਜਲ ਜਾਓ ਲਿਖਣ ਵਾਲਾ ਜਲ ਬਲੋ ਜਿਨ ਲਿਖਿਆ ਦੂਜਾ ਪਾਓ ਨਾਨਕ ਪੂਰਬ ਲਿਖਿਆ ਕਮਾਵਣਾ ਅਵਰਨ ਕਰਨਾ ਜਾਏ ਮਹੱਲਾ ਤੀਜਾ ਹੋਰ ਕੂੜ ਪੜਨਾ ਕੂੜ ਬੋਲਣਾ ਮਾਇਆ ਨਾਲ ਪਿਆਰ ਨਾਨਕ ਨਾਵੇਂ ਕੋ ਥਿਰ ਨਹੀਂ ਪੜ ਪੜ ਹੋਏ ਖੁਆਰ ਪੌੜੀ ਹਰ ਕੀ ਵਡਿਆਈ ਵੱਡੀ ਹੈ ਹਰ ਕੀਰਤਨ ਹਰ ਕਾ ਹਰ ਕੀ ਵਡਿਆਈ ਵੱਡੀ ਹੈ ਜਿਨ ਨਿਉ

ਖਸਮੇ ਰਤੀਆਂ ਮਾਨੇ ਸੁਖਰਲੀਆਂ ਹੁੰਦੇ ਧਨ ਨਤਾਣੀਆਂ ਰਹੇ ਨਮਾਨੀਆਂ ਨਾਨਕ ਜਨਮ ਸਖਾਰਤਾ ਜੇ ਤਿਨਕੇ ਸੰਗ ਮਿਲਾ ਪੌੜੀ ਤੂੰ ਆਪੇ ਜਲ ਮੀਨਾ ਹੈ ਆਪੇ ਆਪੇ ਹੀ ਆਪ ਜਾਲ ਤੂੰ ਆਪੇ ਜਾਲ ਬਤਾਇੰਦਾ ਆਪੇ ਵਿੱਚ ਸਿਬਾਲ ਤੂੰ ਆਪੇ ਕਮਲ ਅਲਪਤ ਹੈ ਸੇ ਹੱਥਾਂ ਵਿੱਚ ਗੁਲਾਲ ਤੂੰ ਆਪੇ ਮੁਕਤ ਕਰਾਇੰਦਾ ਇੱਕ ਨਿਮਖ ਘੜੀ ਕਰ ਖਿਆਲ ਹਰ ਤੋਂ ਬਾਹਰੋਂ ਕਿਛ ਨਹੀਂ ਗੁਰ ਸ਼ਬਦੀ ਵੇਖ ਨਿਹਾਲ ਸਲੋਕ ਮਹੱਲਾ ਤੀਜਾ ਹੁਕਮ ਨਾ ਜਾਣੇ ਬਹੁਤਾ ਰੋਵੇ ਅੰਦਰ ਧੋਖਾ ਨੀਂਦ ਨ ਸੋਵੇ ਜੇ ਤਨ ਖਸਮੇ ਚਲੇ ਰਜਾਈ ਤਰ ਕਰ ਸੋਭਾ ਮਹਿਲ ਬਲਾਈ ਨਾਨਕ ਕਰਮੀ ਏ ਮਤ ਪਾਈ ਗੁਰਪ੍ਰਸਾਦੀ ਸੱਚ ਸਮਾਈ ਮਹੱਲਾ ਤੀਜਾ ਮਨਮੁਖ ਨਾਮ ਵਿਹੂਣਿਆ ਰੰਗ ਕਸੰਬਾ ਦੇਖ ਨ ਭੁੱਲ ਇਸ ਕਾ ਰੰਗ ਦਿਨ ਥੋੜਿਆ ਛੋਚਾ ਇਸ ਦਾ ਮੁੱਲ ਦੂਜੇ ਲੱਗੇ ਪਚ ਮੂਹੇ ਮੂਰਖੇ ਅੰਧ ਗਵਾਰ ਬਿਸਟਾ ਅੰਦਰ ਕੀੜ ਸੇ ਪਏ ਪਚੇ ਵਾਰੋ ਵਾਰ ਨਾਨਕ ਨਾਮ ਰਤੇ ਸੇ ਰੰਗਲੇ ਗੁਰ ਕੇ ਸਹਿ ਸਬਾਏ ਭਗਤੀ ਰੰਗ ਨ ਉਤਰੇ ਸਜੇ ਰਹੇ ਸਮਾਏ ਪੌੜੀ ਸਿਸ਼ਟਿ ਉਪਾਈ ਸਭ ਤੁਦ ਆਪੇ ਰਿਚਕ ਸਬਾਇਆ ਇੱਕ ਵੱਲ ਛਲ ਕਰਕੇ ਖਾਵਦੇ ਮੁਗੋਂ ਕੂੜ ਕਸੋਤਿਨ ਟਾਇਆ ਤੁਦੇ ਆਪੇ ਭਾਵੇ ਸੋ ਕਰੇ ਤੁਦੇ ਉਹ ਕੰਮ ਲਾਇਆ ਇੱਕ ਨਾ ਸੱਚ ਬਜਾਇਨ ਤਿੰਨ ਅਤੁੱਟ ਭੰਡਾਰ ਦਵਾਇਆ ਹਰ ਚੇਤ ਖਾਏ ਤਿੰਨ ਸਫਲੈ ਅਚੇਤ ਹੱਥ ਤੜਾਇਆ ਸਲੋਕ ਮਹੱਲਾ ਤੀਜਾ ਪੜ ਪੜ ਪੰਡਤ ਵੇਦ ਖਾਣੇ ਮਾਇਆ ਮੋਹ ਸੁਆਏ ਦੂਜੇ ਭੈਰ ਨਾਮ ਵਸਾਰਿਆ ਮਨ ਮੂਰਖ ਮਿਲੇ ਸਜਾਏ ਜਿਨ ਜੀਓ ਪਿੰਡ ਦਿੱਤਾ ਤਿਸ ਕਬੂ ਨ ਚੇਤੇ ਜੋ ਦਿੰਦਾ ਰਿਚਕ ਸਬਾਏ ਜਮਕਾ ਫਾਹਾ ਗਲੋਂ ਨ ਕੱਟੀਏ ਫਿਰ ਫਿਰੇ ਆਵੇ ਜਾਏ ਮਨਮੁਖਿਸ਼ੂ ਨ ਸੂਜੇ ਅੰਧਲੇ ਪੂਰਬ ਲਿਖਿਆ ਕਮਾਏ ਪੂਰੇ ਭਗ ਸਤਿਗੁਰ ਮਿਲੇ ਸੁਖਦਾਤਾ ਨਾ ਵਸੇ ਮਨੇ ਆਏ ਸੁਖ ਮਾਣੇ ਸੁਖ ਪਹਿਨਣਾ ਸੁਖੇ ਸੁਖ ਵਿਹਾਏ ਨਾਨਕ ਸੂ ਨਾਉ ਮਨੋ ਨ ਵਸਾਰੀਏ ਜਿਤ ਦਰ ਸੱਚੇ ਸੋਭਾ ਪਾਏ ਮਹੱਲਾ ਤੀਜਾ ਸਤਿਗੁਰ ਸੇਵ ਸੁਖ ਪਾਇਆ ਸੱਚ ਨਾਮ ਗੁਣਤਾਸ ਗੁਰਮਤੀ ਆਪ ਪਛਾਣਿਆ ਰਾਮ ਨਾਮ ਪ੍ਰਗਾਸ ਸੱਚੋ ਸੱਚ ਕਮਾਵਣਾ ਵਡਿਆਈ ਵੱਡੇ ਪਾਸ ਜਿਓ ਪਿੰਡ ਸਭ ਤਿਸਕਾ ਸਿਫਤ ਕਰੇ ਅਰਦਾਸ ਸੱਚੇ ਸ਼ਬਦ ਸਲਾਹਨਾ ਸੁਖੇ ਸੁਖ ਨਿਵਾਸ ਜਪ ਤਪ ਸੰਜਮ ਮੰਨੇ ਮਾਏ ਬਿਨਾ ਵੇ ਤ੍ਰਿਗ ਜੀਵਾਸ ਗੁਰਮਤੀ ਨਾਉ ਪਾਈਏ ਮਨਮੁਖ ਮੋਹ ਵਿਨਾਸ ਜੋ ਭਾਵੇ ਤਿਉ ਰੱਖ ਤੂੰ ਨਾਨਕ ਤੇਰਾ ਦਾਸ ਪੌੜੀ ਸਭ ਕੋ ਤੇਰਾ ਤੂੰ ਸਭਦਾ ਤੂੰ ਸਭਨਾ ਰਾਸ ਸਭ ਤੁਦੇ ਪਾਸੋਂ ਮੰਗਦੇ ਨਿਤ ਕਰ ਅਰਦਾਸ ਜਿਸ ਤੂੰ ਦੇ ਤੇ ਸਭ ਕੁਛ ਮਿਲੇ ਇੱਕ ਨਾ ਦੂਰ ਹੈ ਪਾਸ ਤੁਦ ਬਾਜੋਂ ਥਾਉਂ ਕੋ ਨਹੀਂ ਜਿਸ ਪਾਸੋਂ ਮੰਗੀਏ ਮਨ ਵੇਖੋ ਨਿਰਜਾਸ ਸਭ ਤੁਦੇ ਨੂੰ ਸਲਾਹਿੰਦੇ ਦਰ ਗੁਰਮੁਖਾਂ ਨੂੰ ਪ੍ਰਗਾਸ ਸਲੋਕ ਮਹੱਲਾ ਤੀਜਾ ਪੰਡਤ ਪੜ ਪੜ ਉੱਚਾ ਕੂਕਦਾ ਮਾਇਆ ਮੋਹ ਪਿਆਰ ਅੰਦਰ ਬ੍ਰਹਮ ਨਚੀ ਨਹੀਂ ਮਨ ਮੂਰਖ ਗਵਾਰ ਦੂਜੇ ਭਾਈ ਜਗਤ ਪ੍ਰਭੋਂਦਾ ਨਾ ਬੂਝੇ ਵਿਚਾਰ ਬਿਰਥਾ ਜਨਮ ਗਵਾਇਆ ਮਰ ਜੰਮੇ ਵਾਰੋ ਵਾਰ ਮਹੱਲਾ ਤੀਜਾ ਜਿੰਨੀ ਸਤਿਗੁਰ ਸੇਵਿਆ ਤਿੰਨੀ ਨਾ ਪਾਇਆ ਬੂਝ ਕਰੇ ਵਿਚਾਰ ਸਦਾ ਸ਼ਾਂਤ ਸੁਖ ਮਨ ਵਸੇ ਚੁੱਕੇ ਕੁੱਕ ਪਕਾਰ ਆਪੇ ਨੂੰ ਆਪ ਖਾਏ ਮਨ ਨਿਰਮਲ ਹੋਏ ਗੁਰ ਸ਼ਬਦੀ ਵਿਚਾਰ ਨਾਨਕ ਸ਼ਬਦ ਰਤੇ ਸੇ ਮੁਕਤ ਅਰਸਿਓ ਹੇਤ ਪਿਆਰ ਪੌੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੇ ਥਾਏ ਜਿਸ ਹਰ ਪਾਵੇ ਤਿਸ ਗੁਰ ਮਿਲੇ ਸੋ ਹਰ ਨਾਮ ਤੇ ਆਏ ਗੁਰ ਸ਼ਬਦੀ ਹਰ ਪਾਈਏ ਹਰ ਪਾਰ ਲੰਘਾਏ ਮਨ ਅਠਕਿਨੇ ਨ ਪਾਇਓ ਪੁੱਛੋ ਵੇਦਾਂ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲਏ ਹਰ ਲਾਏ ਸਲੋਕ ਮਹੱਲਾ ਤੀਜਾ ਨਾਨਕ ਸੋ ਸੂਰਾ ਵਰਿਆਮ ਜਿਨ ਵਿੱਚੋਂ ਦੁਸ਼ਟ ਹਕਰਨ ਮਾਰਿਆ ਗੁਰਮੁਖ ਨਾਮ ਸਲਾਹੀ ਜਨਮ ਸਵਾਰਿਆ ਆਪੋ ਆਸ ਦਾ ਮੁਕਤ ਸਭ ਕੁਲ ਨਿਸਤਾਰਿਆ ਸੋਹਣ ਸੱਚ ਦੁਆਰ ਨਾਮ ਪਿਆਰਿਆ ਮਨਮੁਖ ਮਰੇ ਹੰਕਾਰ ਮਰਨ ਵਿਗਾੜਿਆ ਸਭੋ ਵਰਤੇ ਹੁਕਮ ਕਿਆ ਕਰੇ ਵਿਚਾਰਿਆ ਆਪੋ ਦੂਜੇ ਲੱਗ ਖਸਮ ਵਿਸਾਰਿਆ ਨਾਨਕ ਬਿਨ ਨਾਵੇਂ ਸਭ ਦੁੱਖ ਸੁੱਖ ਵਿਸਾਰਿਆ ਮਹੱਲਾ ਤੀਜਾ ਗੁਰਪੂਰੇ ਹਰ ਨਾਮ ਦੜਾਇਆ ਤਿਨ ਵਿੱਚੋਂ ਪਰਮ ਚੁਕਾਇਆ ਰਾਮ ਨਾਮ ਹਰ ਕੀਰਤਨ ਗਾਈ ਕਰ ਚਾਨਣ ਮਗ ਦਿਖਾਇਆ ਹਉਮੈ ਮਾਰੇ ਕਲਿਵ ਲਾਗੀ ਅੰਤਰ ਨਾਮ ਵਸਾਇਆ ਗੁਰਮਤੀ ਜਮਜੋ ਨ ਸਕੇ ਸਾਚੇ ਨਾਮ ਸਮਾਇਆ ਸਭ ਆਪੇ ਆਪ ਵਰਤੇ ਕਰਤਾ ਜੋ ਪਾਵੇ ਸੋ ਨਾ ਲਾਇਆ ਜਦ ਨਾਨਕ ਨਾਮ ਲਏ ਤਾਂ ਜੀਵੇ ਮੈਂ ਨਾਵੇਂ ਖਿਨ ਮਰ ਜਾਇਆ ਪੌੜੀ ਜੋ ਮਿਲਿਆ ਹਰ ਦੀਵਾਨ ਸਿਓ ਸਭਨੀ ਦੀਵਾਨੀ ਮਿਲਿਆ ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ ਉਸਕੇ ਮੋਹ ਡਿੱਠੇ ਸਭ ਪਾਪੀ ਤਰਿਆ

ਅਸੀਂ ਅੰਤਰ ਨਾਮ ਨਿਦਾਨ ਹੈ, ਨਾਮੋ ਪਰਵਰਿਆ, ਨਾਉ ਪੂਜੀਏ ਨਾਉ ਮੰਨੀਏ, ਨਾ ਕਿਲਵਕ ਸਭ ਹਿਰਿਆ, ਜਿੰਨੀ ਨਾਮ ਧਿਆਇਆ, ਇੱਕ ਮਨ ਇੱਕ ਚਿੱਤ ਸੀ ਅਸਤਰ ਜਗ ਰਿਹਾ। ਸਲੋਕ ਮਹੱਲਾ ਤੀਜਾ, ਆਤਮਾ ਦਿਓ ਪੂਜੀਏ ਗੁਰ

ਸਬਾਏ ਗੁਰਬਿਨ ਸਹਿਜਨ ਆਵੇ ਡੋ ਮਹਿਲ ਨ ਵਿੱਚੋਂ ਜਾਏ ਖਿਣ ਪਲ ਹਰ ਨਾਮ ਮਨ ਵਸੇ ਸਭ ਅਰਸ ਤੀਰਥ ਨਾਏ ਸੱਚੇ ਮਹਿਲ ਨ ਲੱਗੇ ਮਨ ਲਾਗੇ ਦੂਜੇ ਪਾਏ ਟੋਤੀ ਮੋਲ ਨਾ ਉਤਰੇ ਅਰਸ ਤੀਰਥ ਨਾਏ ਮਨਮੁਖ ਕਰਮ ਕਰੇ ਹੰਕਾਰੀ ਸਭ ਦੁੱਖੋ ਦੁੱਖ ਕਮਾਏ ਨਾਨਕ ਮਹਿਲਾ ਉੱਜਲ ਤਾਂ ਧੀਏ ਜਾਂ ਸਤਿਗੁਰ ਮਾਏ ਸਮਾਏ ਮਹੱਲਾ ਤੀਜਾ ਮਨਮੁਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ ਮਨਮੁਖ ਰਲਾਇਆ ਨਾ ਰਲੇ ਪਿਆ ਕਿ ਤਫਰਾਏ ਲਿਵਤਾਤ ਦੋਏ ਰਾਹ ਹੈ ਹੁਕਮੀ ਕਾਰ ਕਮਾਏ ਗੁਰਮੁਖੇ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ ਲਾਏ ਮਨ ਹੀ ਨਾਲ ਝਗੜਾ ਮਨ ਹੀ ਨਾਲ ਸਭ ਮਨ ਹੀ ਮਨ ਸਮਾਏ ਮਨ ਜੋ ਇੱਛੇ ਸੋ ਲਏ ਸੱਚੇ ਸ਼ਬਦ ਸਬਾਏ ਅੰਮ੍ਰਿਤ ਨਾਮ ਸਦ ਪੁੰਚੀਏ ਗੁਰਮੁਖ ਕਾਰ ਕਮਾਏ ਵਿਣ ਮੰਨੇ ਜੋਰ ਨਾਲ ਡੂਜਣਾ ਜਾਸੀ ਜਨਮ ਗਵਾਏ ਮਨਮੁਖੀ ਮਨ ਹਟਾਰਿਆ ਕੂੜ ਕਸੁੱਧ ਕਮਾਏ ਗੁਰ ਪ੍ਰਸਾਦੀ ਮੰਜਨਿਆ ਸੇਤੀ ਲਿਵ ਲਾਏ ਨਾਨਕ ਗੁਰਮੁਖ ਸੱਚ ਕਮਾਵੇ ਮਨਮੁਖ ਆਵੇ ਜਾਏ ਪੌੜੀ ਹਰ ਕੇ ਸੰਤ ਸੁਨੋ ਜਨ ਭਾਈ ਹਰ ਸਤਿਗੁਰ ਕੇ ਇੱਕ ਸਾਖੀ ਜਿਸ ਤੁਰ ਭਾਗੋ ਆ ਮੁਖ ਮਸਤਕ ਤਿੰਨ ਜਨ ਲਿਖਦੇ ਸਾਖੀ ਹਰਿ ਅੰਮ੍ਰਿਤ ਕਥਾ ਸ੍ਰੇਸ਼ਟੀ ਉੱਤਮ ਗੁਰ ਬਚਨੀ ਸਹਿਜੇ ਚਾਖੀ ਤੈ ਪਿਆ ਪ੍ਰਕਾਸ਼ ਮਿਟਿਆ ਅੰਧਿਆਰਾ ਸੂਰਜ ਕਿਰਨ ਰਖਾਕੀ ਅਦਿਸ਼ਟੀ ਗੋਚਰ ਲੱਖ ਨਿਰੰਜਨ ਦੋ ਜੋ ਸੋ ਦੇਖਿਆ ਗੁਰਮੁਖ ਆਖੀ ਸਲੋਕ ਮਹੱਲਾ ਤੀਜਾ ਸਤਿਗੁਰ ਸੇਵੇ ਆਪਣਾ ਜੋ ਸਿਰ ਲੇਖੇ ਲਾਏ ਵਿੱਚੋਂ ਆਪ ਗਵਾਏ ਕੇ ਰਹਿਣ ਸੱਚ ਲੇਵ ਲਵਲਾਏ ਸਤਿਗੁਰ ਜਿਨੀ ਨਾ ਸੇਵਿਓ ਤਿਨ ਬਿਰਤਾ ਜਨਮ ਗਵਾਏ ਨਾਨਕ ਜੋ ਤਿਸ ਪਾਵੇ ਸੋ ਕਰੇ ਕਹਿਣਾ ਕਛੂ ਨਾ ਜਾਏ ਮਹੱਲਾ ਤੀਜਾ ਮਨ ਵਕਾਰੀ ਵੇੜਿਆ ਵੇਕਾਰਾ ਕਰਮ ਕਮਾਏ ਦੂਜੇ ਪਾਏ ਅਭਿਗਿਆਨੀ ਪੂਜਤੇ ਦਰਗੇ ਮਿਲੇ ਸਜਾਏ ਆਤਮਾ ਦਿਓ ਪੂਜੀਏ ਬਿਨ ਸਤਿਗੁਰ ਬੂਜਨ ਪਾਏ ਜਪ ਤਪ ਸੰਜਮ ਪਾਣਾ ਸਤਿਗੁਰ ਕਾ ਕਰਮੀ ਪੱਲੇ ਪਾਏ ਨਾਨਕ ਸੇਵਾ ਸੁਰਤ ਕਮਾਮਨੀ ਜੋ ਨਾ ਪਾਵੇ ਸੋ ਥਾਂ ਪਾਏ ਪੌੜੀ ਹਰ ਹਰ ਨਾਮ ਜਪੋ ਮਨ ਮੇਰੇ ਜਿਸ ਦਾ ਸੁਖ ਹੋਵੇ ਦਿਨ ਰਾਤੀ ਹਰ ਹਰ ਨਾਮ ਜਪੋ ਮਨ ਮੇਰੇ ਜਿਸ ਸਿਮਰਤ ਸਭ ਕਲ ਵਿਖ ਪਾਪ ਲਹਾਤੀ ਹਰ ਹਰ ਨਾਮ ਜਪੋ ਮੇਰੇ ਪਿਆਰੇ ਜਪੋ ਮਨ ਮੇਰੇ ਜਿਸ ਦਾਲਤ ਦੁੱਖ ਭੁੱਖ ਸਭ ਲੈ ਜਾਤੀ ਹਰ ਹਰ ਨਾਮ ਜਪੋ ਮਨ ਮੇਰੇ ਹਰ ਗੁਰਮੁਖ ਪ੍ਰੀਤ ਲਗਾਤੀ ਜਿਤ ਮੁਖ ਭਾਗ ਲਿਖਿਆ ਤੁਰ ਸਾਚੇ ਹਰ ਤਿਤ ਮੁਖ ਨਾਮ ਜਪਾਤੀ ਸਲੋਕ ਮਹੱਲਾ ਤੀਜਾ ਸਤਿਗੁਰ ਜਿਨੀ ਨਾ ਸੇਵਿਓ ਸ਼ਬਦ ਨ ਕੀਤੋ ਵਿਚਾਰ ਅੰਤਰ ਗਿਆਨ ਨਾ ਆਇਓ ਮ੍ਰਿਤਕ ਹੈ ਸੰਸਾਰ ਲੱਖ ਚੁਰਾਸੀ ਫੇਰ ਪਿਆ ਮਰ ਜੰਮੇ ਹੋਏ ਖਵਾਰ ਸਤਿਗੁਰ ਕੀ ਸੇਵਾ ਸੋ ਕਰੇ ਜਿਸਨੂੰ ਆਪ ਕਰਾਏ ਸੋਏ ਸਤਿਗੁਰ ਵਿੱਚ ਨਾਮ ਨਿਦਾਨ ਹੈ ਕਰਮ ਪ੍ਰਾਪਤ ਹੋਏ ਸੱਚ ਰਤੇ ਗੁਰ ਸ਼ਬਦ ਸਿਓ ਤਿਨ ਸੱਚੀ ਸਦਾ ਲਿਵ ਹੋਏ ਨਾਨਕ ਜਿਸਨੂੰ ਮੇਲੇ ਹੋ ਵਿਛੜੇ ਸਹਿਜ ਸਮਾਵੇ ਸੋਏ ਪੁਹੱਲਾ ਤੀਜਾ ਸੋ ਭਗਵਤੀ ਸੋ ਭਗਵੰਤੇ ਜਾਣੇ ਗੁਰਪ੍ਰਸਾਦੀ ਆਪ ਪਛਾਣੇ ਧਾਵਤ ਰੱਖ ਕੇ ਕਤ ਕਰ ਆਣੇ ਜੀਵਤ ਮਰਿਆ ਨਾਮ ਵਖਾਣੇ ਐਸਾ ਭਗਵਤੀ ਉੱਤਮ ਹੋਏ ਨਾਨਕ ਸੱਚ ਸਮਾਵੇ ਹੋਏ ਮਹੱਲਾ ਤੀਜਾ ਅੰਤਰ ਕਪਟ ਭਗਵਤੀ ਕਹਾਏ ਪਖੰਡ ਪਾਰ ਬ੍ਰਹਮ ਕਦੇ ਨ ਪਾਏ ਪਰ ਨਿੰਦਾ ਕਰੇ ਅੰਤਰ ਮੱਲਾਏ ਬਾਰ ਮਲ ਧੋਵੇ ਮਨ ਕੀ ਝੂਠ ਨ ਜਾਏ ਸਤ ਸੰਗਤ ਜਿਉਂ ਬਾਦ ਰਚਾਏ ਅੰਦਨ ਦੁਖੀਆ ਦੂਜੇ ਭਾਏ ਰਚਾਏ ਹਰ ਨਾਮ ਨ ਚੇਤੇ ਬਹੁ ਕਰਮ ਕਮਾਏ ਪੂਰਬ ਲਿਖਿਆ ਸੇ ਮਿਟਣਾ ਨਾ ਜਾਏ ਨਾਨਕ ਬਿਨ ਸਤਿਗੁਰ ਸੇਵੇ ਮੋਖ ਨ ਪਾਏ ਪੌੜੀ ਸਤਿਗੁਰ ਜਿਨੀ ਧਿਆਇਆ ਸੇ ਕੜ ਨ ਸੁਹਾਈ ਸਤਿਗੁਰ ਜਿਨੀ ਧਿਆਇਆ ਸੇ ਤ੍ਰਿਪਤ ਅਗਾਈ ਸਤਿਗੁਰ ਜਿਨੀ ਧਿਆਇਆ ਤਿਨ ਜਮ ਡਰ ਨਾਹੀ ਜਿਨ ਕੋ ਹੋ ਕਿਰਪਾਲ ਹਰ ਸੇ ਸਤਿਗੁਰ ਪੈਰੀ ਪਾਈ ਤਿਨ ਇੱਥੇ ਉੱਥੇ ਮਖੂਜਲੇ ਅਦਰ ਕੇ ਪੈਂਦੇ ਜਾਈ ਸਲੋਕ ਮਹੱਲਾ ਦੂਜਾ ਜੋ ਸਿਰ ਸਾਈ ਨਾਨਵੇਂ ਸੋ ਸਿਰ ਦੀ ਜੇ ਡਾਰ ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ ਮਹੱਲਾ ਪੰਜਵਾਂ ਮੁੱਢੋਂ ਪੁੱਲੀ ਨਾਨਕਾ ਫਿਰ ਫਿਰ ਜਨਮ ਆਸ ਕਸਤੂਰੀ ਕੇ ਭੋਲੜੇ ਗੰਦੇ ਡੂਮ ਪਈ ਆਸ ਪੌੜੀ ਸੋ ਐਸਾ ਹਰ ਨਾਮ ਤੇ ਆਈਏ ਮਨ ਮੇਰੇ ਸੋ ਸਭਨਾ ਉੱਪਰ ਹੁਕਮ ਚਲਾਏ ਸੋ ਐਸਾ ਹਰ ਨਾਮ ਜਪੀਏ ਮਨ ਮੇਰੇ ਜੋ ਅੰਤੀ ਅਵਸਰ ਲਏ ਛਡਾਏ ਸੋ ਐਸਾ ਹਰ ਨਾਮ ਜਪੀਏ ਮਨ ਮੇਰੇ ਸੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ ਸੋ ਗੁਰਮੁਖ ਨਾਮ ਜਿਪੇ ਵਡਭਾਗੀ ਤੇ ਨਿੰਦਕ ਦੁਸ਼ਟ ਸਭ ਪੈਰੀ ਪਾਏ ਨਾਨਕ ਨਾਮ ਅਰਾਧ ਸਭਨਾ ਤੇ ਵੱਡਾ ਸਭ ਨਾਮੇ ਅੱਗੇ ਅਨਵਾਏ ਸਲੋਕ ਮਹੱਲਾ ਤੀਜਾ ਵੇਸ ਕਰੇ ਕੁਰਬ ਪ੍ਰਕਲੱਖਣੀ ਮਨ ਖੋਟੇ ਕੁੜਿਆਰ ਪਿਰਕੇ ਪਾਣੀ ਨਾ ਚੱਲੇ ਹੁਕਮ ਕਰੇ ਗਵਾਰ ਗੁਰ ਕੈ ਪਾਣੀ ਜੇ ਚੱਲੇ ਸਭ ਦੁੱਖ ਨਿਵਾਰਨ ਹਾਰ
ਲਿਖਿਆ ਮਿਟ ਨ ਸਕੀਏ ਜੋ ਤੁਰ ਲਿਖਿਆ ਕਰਤਾਰ ਮੰਤਨ ਸੌਂਪੇ ਕੰਤ ਕੋ ਸ਼ਬਦੇ ਤਰੇ ਪਿਆਰ ਬਿਨ ਨਾਵੇਂ ਕਿਨੇ ਨ ਪਾਇਆ ਦੇਖੋ ਹਿਰਦੇ ਵਿਚਾਰ ਨਾਨਕ ਸਾਸੁ ਲਾਈਏ ਸੁਲੱਖਣੀ ਜੇ ਰਾਵੀ ਸਿਰਜਣਹਾਰ ਰਾਵੀ ਸਿਰਜਣਹਾਰ ਮਹੱਲਾ ਤੀਜਾ ਮਾਇਆ ਮੋਹ ਗੁਬਾਰ ਹੈ ਤਿਸਦਾ ਨਾਉ ਤਿਸੇ ਹੋਰ ਵਾਰ ਨਾ ਪਾਰ ਮਨਮੁਖ ਗਿਆਨੀ ਮਹਾਂ ਦੁੱਖ ਪਾਈਂਦੇ ਡੁੱਬੇ ਹਰ ਨਾਮ ਵਿਸਾਰ ਭਲਕੇ ਉੱਠ ਬਹੁ ਕਰਮ ਕਮਾਵੇ ਦੂਜੇ ਪਾਏ ਪਿਆਰ ਸਤਿਗੁਰ ਸੇਵੇ ਆਪਣਾ ਭਉ ਜਲ ਉਤਰੇ ਪਾਰ ਨਾਨਕ ਗੁਰਮੁਖ ਸੱਚ ਸਮਾਵੇ ਸੱਚ ਨਾਮ ਉਰਤਾਰ ਪੌੜੀ ਹਰ ਜਲ ਤਲ ਮਈਲ ਭਰਪੂਰ ਦੂਜਾ ਨਾਹੀਂ ਕੋਏ ਹਰ ਆਪ ਬਹਿ ਕਰੇ ਨਿਆਉ ਕੁੜਿਆਰ ਸਭ ਮਾਰ ਕੁਡਾਏ ਸਚਿਆਰਾਂ ਦੀ ਵਡਿਆਈ ਹਰ ਧਰਮ ਨਿਆਉ ਕਿਉਂ ਸਭ ਹਰ ਕੀ ਕਰੋ ਉਸਤਤ ਜਿਨ ਗਰੀਬ ਨਾਥ ਰਾਖ ਲਿਓ ਜੈਕਾਰ ਕਿਉ ਧਰਮੀਆਂ ਕਾ ਪਾਪੀ ਕੋ ਡੰਡ ਦਿਓ ਸਲੋਕ ਮਹੱਲਾ ਤੀਜਾ ਮਨਮੁਖ ਮੈਲੀ ਕਾਮਣੀ ਕੁਲੱਖਣੀ ਕੋ ਨਾਰ ਫਿਰ ਛੋਡਿਓ ਕਰ ਆਪਣਾ ਕਰ ਪੁਰਖੇ ਨਾਲ ਪਿਆਰ ਤ੍ਰਿਸ਼ਨਾ ਕਦੇ ਨ ਚੁੱਕੀ ਜਲਦੀ ਕਰੇ ਪਕਾਰ ਨਾਨਕ ਬਿਨ ਨਾਮੇ ਕਰੂਪ ਕੁਸਖਣੀ ਪਰ ਹਰ ਛੋਡੀ ਪਤਾਰ ਮਹੱਲਾ ਤੀਜਾ ਸ਼ਬਦ ਰਤੀ ਸੁਹਾਗਣੀ ਸਤਿਗੁਰ ਕੇ ਪਾਏ ਪਿਆਰ ਸਦਰਾਵੇ ਫਿਰ ਆਪਣਾ ਸੱਚੇ ਪ੍ਰੇਮ ਪਿਆਰ ਅਤ ਸਵਾਲਿਓ ਸੁੰਦਰੀ ਸੋਭਾਵੰਤੀ ਨਾਰ ਨਾਨਕ ਨਾਮ ਸੁਹਾਗਣੀ ਮਿਲੀ ਮਿਲਣਹਾਰ ਪੌੜੀ ਹਰ ਸੇਤੀ ਤਨ ਕਰੇ ਉਸਤਤ ਜਿਨ ਫਾਤੇ ਕਾਢਿਆ ਤੁਧਨੋ ਕਰੇ ਰਬ ਨਮਸਕਾਰ ਜਿਨ ਪਾਪੇ ਤੇ ਰਾਖਿਆ ਹਰ ਨ ਮਾਣਿਆ ਤੂੰ ਮਾਨ ਅਟਾਡੀ ਹੂੰ ਤੂੰ ਡਾਢਿਆ ਹਰ ਹੰਕਾਰੀ ਮਾਰ ਨਵਾਇਆ ਮਨਮੁਖ ਮੂੜ ਸਾਧਿਆ ਹਰ ਭਗਤਾਂ ਦੇ ਵਡਿਆਈ ਗਰੀਬ ਅਨਾਥਿਆ ਸਲੋਕ ਮਹੱਲਾ ਤੀਜਾ ਸਤਿਗੁਰ ਕੇ ਭਾਣੇ ਜੋ ਚੱਲੇ ਤਿਸ ਵਡਿਆਈ ਵੱਡੀ ਹੋਏ ਹਰ ਕਾ ਨਾਮ ਉੱਤਮ ਮਨ ਵਸੇ ਮੇਟ ਨ ਸਕੇ ਕੋਏ ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ ਨਾਨਕ ਕਾਰਨ ਕਰਤੇ ਵਾਸੈ ਗੁਰਮੁਖ ਬੂਜੇ ਕੋਏ ਮਹੱਲਾ ਤੀਜਾ ਨਾਨਕ ਹਰ ਨਾਮ ਜਿੰਨੀ ਅਰਾਧਿਆ ਅੰਧਨ ਹਰ ਲਿਵਤਾਰ ਮਾਇਆ ਬੰਦੀ ਖਸਮ ਕੀ ਤਿਨ ਆਗੇ ਕਮਾਵੇ ਕਾਰ ਪੂਰੇ ਪੂਰਾ ਕਰ ਛੋਡਿਆ ਹੁਕਮ ਸਵਾਰਨ ਹਾਰ ਗੁਰ ਸ਼ਬਦੀ ਜਿਨ ਬੂਝਿਆ ਤਿਨ ਪਾਇਆ ਮੋਖ ਦੁਆਰ ਮਨਮੁਖ ਹੁਕਮ ਨ ਜਾਣਨੀ ਤਿਨ ਮਾਰੇ ਜਮ ਜੰਦਾਰ ਗੁਰਮੁਖ ਜਿੰਨੀ ਅਰਾਧਿਆ ਤਿਨ ਤਰਿਆ ਪਉ ਜਲ ਸੰਸਾਰ ਸਭ ਔਗਣ ਗੁਣੀ ਮਟਾਇਆ ਗੁਰ ਆਪੇ ਬਖਸ਼ਣ ਹਾਰ ਪੌੜੀ ਹਰ ਕੀ ਭਗਤ ਪ੍ਰਤੀਤ ਹਰ ਸਭ ਕਿਛ ਜਾਣਦਾ ਹਰ ਜੇ ਵਡ ਨਾਹੀਂ ਕੋਈ ਜਾਣ ਹਰ ਧਰਮ ਵਿਚਾਰਦਾ ਕਾੜਾ ਦੇਸ਼ ਕਿਉਂ ਕੀਜੇ ਜਾਂ ਨਾਹੀਂ ਅਧਰਮ ਜਨ ਤਾਰਦਾ ਸਲੋਕ ਮਹੱਲਾ ਤੀਜਾ ਆਪਣੇ ਪ੍ਰੀਤਮ ਮਿਲ ਰਾਂ ਤਰ ਰੱਖ ਔਰ ਤਾਰ ਸਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੇ ਹੇਤ ਪਿਆਰ ਨਾਨਕ ਜਿਸ ਨਦਰ ਕਰੇ ਤਿਸ ਮੇਲ ਲਈ ਸਾਈ ਸੁਹਾਗਣ ਨਾਰ ਮਹੱਲਾ ਤੀਜਾ ਗੁਰਸੇਵਾ ਤੇ ਹਰ ਪਾਈਏ ਜਾਂ ਕੋ ਨਦਰ ਕਰੇ ਮਾਨਸ ਤੇ ਦੇਵ ਤੇ ਪੈ ਧਿਆਇਆ ਨਾਮ ਹਰੇ ਹੋਮੇ ਮਾਰ ਮਲਾਇਨ ਗੁਰ ਕੇ ਸ਼ਬਦ ਤਰੇ ਨਾਨਕ ਸਹਿਜ ਸਮਾਇਨ ਹਰ ਆਪਣੀ ਕਿਰਪਾ ਕਰੇ ਪੌੜੀ ਹਰੇ ਆਪਣੀ ਭਗਤ ਕਰਾਏ ਵਡਿਆਈ ਵਿਖਾਲੀਅਨ ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵ ਕਾਲੀਅਨ ਹਰ ਭਗਤਾਂ ਨੂੰ ਦੇ ਆਨੰਦ ਥਿਰੀ ਕਰ ਬਾਲੀਅਨ ਪਾਪੀਆਂ ਨੂੰ ਦੇ ਥਿਰ ਰਹਿਣ ਚੁੱਕ ਨਰਕ ਘੋਰ ਕਾਲੀਅਨ ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗ ਨਿਸਤਾਰੀਅਨ ਸਲੋਕ ਮਹੱਲਾ ਪਹਿਲਾ ਕਬੁੱਧ ਡੂਮਨੀ ਕੁਦੈਨ ਕਸੈਨ ਪਰ ਨਿੰਦਾ ਕਟ ਚੂੜੀ ਮੁੱਠੀ ਕ੍ਰੋਧ ਚੰਡਾਲ ਕਾਰੀ ਕੱਢੀ ਕਿਆਥੀਏ ਜੇ ਚਾਰੇ ਬੈਠੀਆਂ ਨਾਲ ਸਸੰਜਮ ਕਰਨੀ ਕਾਰਾ ਨਾਵਨ ਨਾਉ ਜਪੇਹੀ ਨਾਨਕੇ ਅੱਗੇ ਉੱਤਮ ਸੇਈ ਜੇ ਪਾਪਾਂ ਪੰਧਨ ਦੇਹੀ ਮਹੱਲਾ ਪਹਿਲਾ ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਕਰੇ ਜੋ ਤਿਸ ਭਾਵੇ ਨਾਨਕਾ ਕਾਗੋ ਹੰਸ ਕਰੇ ਪੌੜੀ ਕੀਤਾ ਲੋੜੀਏ ਕੰਮ ਸਵਰ ਪੈ ਆਖੀਏ ਕਾਰਜ ਦੇ ਸਵਾਰ ਸਤਿਗੁਰ ਸਤਸਾਖੀਐ ਸੰਤਾਂ ਸੰਗ ਨਦਾਨ ਅੰਮ੍ਰਿਤ ਚਾਖੀਐ ਪੈ ਪੰਜਨ ਮਿਹਰਬਾਨ ਦਾਸ ਕੀ ਰਾਖੀਐ ਨਾਨਕ ਹਰ ਗੁਣ ਗਾਏ ਲੱਖ ਪ੍ਰਭ ਲਾਖੀਐ ਸਲੋਕ ਮਹੱਲਾ ਤੀਜਾ ਜਿਉ ਪਿੰਡ ਸਭ ਤਿਸਕਾ ਸਭਸੇ ਦੇ ਆਧਾਰ ਨਾਨਕ ਗੁਰਮੁਖ ਸੇਵੀਏ ਸਦਾ ਸਦਾ ਦਤਾਰ ਹਉ ਬਲਿਆਰੀ ਤਿੰਨ ਕੋ ਜਿਨ ਧਿਆਇਆ ਹਰ ਨਿਰੰਕਾਰ ਉਹਨਾਂ ਕੇ ਮੁਖ ਸਦ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਮਹੱਲਾ ਤੀਜਾ
ਸਤਿਗੁਰ ਮਿਲੀਏ ਉਲਟੀ ਪਈ ਨਮਨਿਦ ਖਰਚਿਓ ਖਾਓ 18 ਸਿੱਧੀ ਪਿੱਛੇ ਲੱਗੀਆਂ ਫਿਰਨ ਨਿਜ ਘਰ ਵਸੇ ਨਿਜ ਥਾਏ ਅਨਹਦ ਧੁਨੀ ਸਦ ਵੱਜਦੇ ਉਨਮਨ ਹਰਲੇ ਵਲਾਏ ਨਾਨਕ ਹਰ ਭਗਤ ਤਿਨਾਂ ਕੇ ਮਨ ਵਸੇ ਜਿਨ ਮਸਤਕ ਲਿਖਿਆ ਤੁਰ ਪਾਏ ਪੌੜੀ ਔਰ ਢਾਡੀ ਹਰ ਪ੍ਰਭ ਖਸਮ ਕਾ ਹਰ ਕੇ ਦਰ ਆਇਆ ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ ਹਰ ਪੁੱਛਿਆ ਢਾਡੀ ਸਦ ਕੇ ਕਿਤ ਅਰਥ ਤੂੰ ਆਇਆ ਨਿਤ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਤੇ ਆਇਆ ਹਰ ਦਾਤੇ ਹਰ ਨਾਮ ਜਪਾਇਆ ਨਾਨਕ ਪਹਿਨਾਇਆ ਸ਼ੁੱਧ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਕਬੀਰ ਜੀ ਕਾ ਇੱਕ ਸੁਆਣ ਕੇ ਕਰ ਗਾਮ ਨਾਮ ਜਨਨੀ ਜਾਨਤ ਸੁਧ ਬਡ ਹੋਤ ਹੈ ਇਤਨਾ ਕੁ ਨ ਜਾਣੇ ਜੇ ਤਿੰਨ ਦਿਨ ਆਵਤ ਕਰਤ ਹੈ ਮੋਰ ਮੋਰ ਕਰ ਅਧਿਕ ਲਾਡ ਤਰਫ ਵੇਖਤੀ ਜਮਰਾ ਹੱਸੇ ਐਸਾ ਤੇ ਜਗ ਭਰਮ ਲਾਇਆ ਕੈਸੇ ਬੂਜੇ ਜਮ ਹੋਇਆ ਹੈ ਮਾਇਆ ਕਰਾਓ ਕਹਿਤ ਕਬੀਰ ਛੋੜ ਵਿਖਿਆ ਰਸਿਤ ਸੰਗਤ ਨੇਚੋ ਮਰਨਾ ਰਮਈਆ ਜਪੋ ਪ੍ਰਾਣੀ ਅਨੰਤ ਜੀਵਨ ਬਾਣੀ ਨਿਬਿਧ ਭਵ ਸਾਗਰ ਤਰਨਾਰ ਜਾਂ ਤਿਸ ਪਾਵੇ ਤਾਂ ਲਾਗੇ ਪਾਓ ਭਰਮ ਭਲਾਵਾਂ ਵਿੱਚੋ ਜਾਏ ਉਪਜੇ ਸਹਿ ਗਿਆਨ ਮਤ ਜਾਗੇ ਗੁਰ ਪ੍ਰਸਾਦ ਅੰਤਰਲੇ ਵਿਲਾਗੇ ਇਤ ਸੰਗਤ ਨਹੀਂ ਮਰਨਾ ਹੁਕਮ ਪਛਾਣ ਤਖਸਮੇ ਮਿਲਣਾ ਰਹਾਓ ਦੂਜਾ ਸ੍ਰੀ ਰਾਗ ਤਰਲੋਚਨ ਕਾ ਮਾਇਆ ਮੋਹ ਮਨ ਗਾਲੜਾ ਪ੍ਰਾਣੀ ਜਰ ਮਰਨ ਭਉ ਵਿਸਰ ਗਿਆ ਕੁਟੰਬ ਦੇਖ ਬਿਕਸੇ ਕਮਲਾ ਜੋ ਭਰ ਕਰ ਜੋਏ ਕਪਟ ਨਰਾ ਦੂੜਾ ਆਇਓ ਚਮਤਨਾ ਤੇ ਆਗਲੜੇ ਮੈਂ ਰਹਿ ਨ ਜਾਏ ਕੋਈ ਕੋਈ ਸਾਜਨ ਆਏ ਕਹੇ ਮਿਲ ਮੇਰੇ ਬੀਠ ਲਾ ਲੈ ਬਾੜੀ ਬਲਾਏ ਮਿਲ ਮੇਰੇ ਰਮਈਆ ਮੈਂ ਲੈ ਛਡਾਏ ਰਹਾਓ ਅਨਕ ਅਨਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰ ਪਿਆ ਮਾਇਆ ਮੁੱਠਾ ਚੇਤ ਸੁਨਾਈ ਜਨਮ ਗਵਾਇਓ ਅਲਸੀਆ ਬਿਕਮ ਘੋਰ ਪੰਥ ਚਾਲਨਾ ਪ੍ਰਾਣੀ ਰਵ ਸਸ ਤਹਿਨਾ ਪ੍ਰਵੇਸੰ ਮਾਇਆ ਮੋਹ ਤਾਂ ਬਿਸਰ ਗਿਆ ਤਾਂ ਤਜਲੇ ਸੰਸਾਰੰ ਆਜ ਮੇਰੇ ਮਨ ਪ੍ਰਗਟ ਪਿਆ ਤਾਂ ਭੇਖੀਆ ਧਰਮ ਰਾਓ ਤੈ ਕਰ ਦਲ ਕਰਨ ਬਹਾਵਲੀ ਤੇ ਆਗੜੇ ਮੈਂ ਰਹਿ ਨਾ ਜਾਏ ਜੇ ਕੋ ਮੂੰਹ ਉਪਦੇਸ਼ ਕਰਤ ਤਾਂ ਅਵੰਤਰਿਨ ਰਤੜਾ ਨ ਰਹਿ ਨਾ ਐ ਜੀ ਤੂੰ ਆਪੇ ਸਭ ਕੁਝ ਜਾਣਦਾ ਬਤਰ ਲੋਚਨ ਰਮਈਆ ਸ੍ਰੀ ਰਾਗ ਭਗਤ ਕਬੀਰ ਜੀ ਕਾ ਚਰਜੇ ਸੁਨੋ ਰੇ ਪੰਡਿਆ ਆਪ ਕਿਛ ਕਹਿ ਨ ਜਾਈ ਸੁਨ ਨਰ ਗੰਗੰਦਰ ਆਪ ਜਿਨ ਮੋਹੇ ਤੇ ਪਵਨ ਮਖੋਈ ਲਾਈ ਰਾਜਾ ਰਾਮਨੰਦ ਕੰਗੂਰੀ ਬਾਜੇ ਜਾਂ ਕੀਤੇ ਸਨਾਦ ਲਿਵ ਲਾਗੇ ਰਹਾਓ ਪਾਟੀ ਕੰਗ ਸਿੰਘਿਆਰ ਚੁੰਗਿਆ ਕਨਕਲ ਸਿੱਖ ਪਾਇਆ ਤਿਸ ਮੈਂ ਤਾਰੇ ਚੂਏ ਤੇ ਨਿਰਮਲ ਰਸ ਮੈਂ ਰਸਨ ਚੁਆਇਆ ਏਕ ਸੁਭਾ ਤੇ ਆਪਣੋ ਅਨੂਪ ਬਣੀ ਪਵਨ ਪਿਆਲਾ ਸਾਜਿਆ ਤਿਨ ਪਵਨ ਮੈਂ ਜੋਗੀ ਆਇਆ ਕਹਿਣ ਕਵਨ ਹੈ ਰਾਜਾ ਐਸੇ ਗਿਆਨ ਪ੍ਰਗਟਿਆ ਪ੍ਰਖੋਤਮ ਕਹੋ ਕਬੀਰ ਰੰਗ ਰਾਤਾ ਔਰ ਦੁਨੀਆਂ ਸਭ ਪਰਮ ਪਲਾਣੀ ਮਨ ਰਾਮ ਰਸਾਇਣ ਮਾਤਾ ਸ੍ਰੀ ਰਾਗ ਬਾਣੀ ਭਗਤ ਬੇਨੀ ਜੀ ਓ ਕੀ ਪਹਿਰਿਆਂ ਕੇ ਗਰ ਗਾਮਨਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਰੇ ਨਰ ਗਰਭ ਕੁੰਡਲ ਜਬ ਆਵਤ ਉਰਦ ਧਿਆਨ ਲਿਵ ਲਾਗਾ ਮ੍ਰਿਤਕ ਪਿੰਡ ਪਦ ਮਦ ਨਾ ਐਨ ਸੇਖ ਗਿਆਨ ਸੋ ਨਾਗਾ ਤੈ ਦਿਨ ਸੰਭਲ ਕਸ਼ਟ ਮਹਾਂ ਦੁੱਖ ਅਬ ਚਿਤ ਇਦਕ ਪਸਾਰਿਆ ਗਰਭ ਜੋਨ ਮਿੱਤਰ ਮੰਡਲ ਆਇਆ ਤੋ ਨਰ ਹਰ ਮਨੋ ਪਸਾਰਿਆ ਫਿਰ ਪਛਤਾਏਗਾ ਮੂੜਿਆ ਤੂੰ ਕਵਨ ਕੁਮਤ ਪ੍ਰਮ ਲਾਗਾ ਚੇਤ ਰਾਮ ਨਾਈ ਜੰਪੁਰ ਜਾਏਗਾ ਜਨ ਵਿਚਰੇ ਅਨਰਾਧਾ ਰਹਾਉ ਬਾਲ ਬਨੋਦ ਚਿੰਤ ਰਸ ਲਾਗਾ ਖਿਣ ਖਿਣ ਮੋਏ ਬਿਆਪੇ ਰਸ ਮਿਸਮੇ ਦੇ ਅੰਮ੍ਰਿਤ ਵੇਗ ਚਾਖੀ ਤੋ ਪੰਚ ਪ੍ਰਗਟ ਸੰਤਾਪੇ ਜਪ ਤਪ ਸੰਜਮ ਛੋੜ ਸੁਕਿਰਤ ਮਤ ਰਾਮ ਨਾਮ ਅਰਾਧਿਆ ਉਛਲਿਆ ਕਾਮ ਕਾਲ ਮਤ ਲਾਗੀ ਤੋ ਆਣ ਸਖਤ ਬਲ ਬਾਂਧਿਆ ਧਰਨ ਤੇਜ ਪ੍ਰਤੀਏ ਮੋਹ ਜੋਏ ਸਰ ਅਵਸਰ ਨਾ ਪਛਾਣਿਆ ਉਨਮਤ ਕਾਮ ਹਾਂ ਬਿਖ ਭੂਲੇ ਪਾਪ ਪੁੰਨ ਪਛਾਣਿਆ ਸੁਤ ਸੰਪਦ ਦੇਖੇ ਮਨ ਗਰਬਿਆ ਰਾਮ ਰਿਦੇ ਤੇ ਖੋਇਆ ਅਵਰ ਮਰਤ ਭਾਇਆ ਮਨ ਤੋਲੇ ਤੋ ਪਗ ਮਨ ਜਨ ਗੋਇਆ ਪੁੰਡਰ ਕੇਸ ਕੁਸਮ ਤੇ ਧੋਲੇ ਸਪਤ ਪਤਾਲ ਕੀ ਬਾਣੀ ਲੋਚਨ ਸਮਰਹਿ ਬੁੱਧ ਬਲ ਨਾਠੀ ਤਾਂ ਕਾਮ ਪਵ ਸਮਦਾਨੀ ਤਾਂ ਤੇ ਬਿਦ ਭਈ ਮਤ ਪਾਵਸ ਕਾਇਆ ਕਮਲ ਕਮਲਾਨਾ ਅਵਗਣ ਬਾਣ ਛੋੜ ਮਿੱਤਰ ਮੰਡਲ ਤੋਂ ਪਾਛੇ ਪਛਤਾਣਾ ਨਿਕੁੱਟੀ ਦੇ ਦਿਖ ਤੁਨ ਉਪਜੇ ਮਨ ਕਰਤ ਨਹੀਂ ਬੂਝੇ ਲਾਲਚ ਕਰੇ ਜੀਵਨ ਪਦ ਕਾਰਨ ਲੋਚਨ ਕਛੂ ਨ ਸੂਜੇ ਥਾਕਾ ਤੇ ਜੁੜਿਆ ਮਨ ਪੰਖੀ ਕਰ ਅੰਗ ਨ ਸੁਹਾਈ ਬੇਨੀ ਕਹੇ ਸੁਨੋ ਰੇ ਭਗਤੋ ਮਰਨ ਮੁਕਤ ਕਿਨ ਪਾਈ ਸ੍ਰੀ ਰਾਗ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਣਕ ਕਟ ਕਹਿ ਜਲ ਤਰੰਗ ਜੈਸਾ ਜੋ ਪੈ ਹਮ ਨਾ ਪਾਪ ਕਰੰਤਾ ਏ ਅਨੰਤਾ ਪਤਤ ਪਾਵਨ ਨਾਮ ਕੈਸੇ ਹੁੰਤਾ ਰਹਾਓ ਤੁਮ ਜੋ ਨਾਇਕ ਅਚਲ ਅੰਤਰ ਜਾਮੀ ਪ੍ਰਾਪਤੀ ਜਾਂ ਜਨੀਜੇ ਜੰਤ ਸਵਾਮੀ ਸ੍ਰੀ ਰਿਆਰਾ ਦੇ ਮੋਕੋ ਵਿਚਾਰ ਦਿਓ ਰਵਿਦਾਸ ਸਮਤਲ ਸਮਝਾਵੇ ਕੋ।

ਪ੍ਰਸਾਦ। ਹਰ ਹਰ ਨਾਮ ਮੈਂ ਹਰ ਮਨ ਪਾਇਆ, ਹਰ ਭਾਗੀ ਹਰ ਨਾਮ ਤੇ ਆਇਆ, ਗੁਰਪੂਰੇ ਹਰ ਨਾਮ ਸਿੱਧ ਪਾਈ, ਕੋ ਵਿਰਲਾ ਗੁਰਮਤਿ ਚੱਲੇ ਜੀਓ। ਮੈਂ ਹਰ ਹਰ ਖਰਚ ਲਿਆ ਬਨ ਪੱਲੇ, ਮੇਰਾ ਪ੍ਰਾਣ ਸਖਾਈ ਸਦਾ ਨਾਲ ਚੱਲੇ, ਗੁਰਪੂਰੇ ਹਰ ਨਾਮ ਦੜਾਇਆ।

0: चौथा मधुसूदन मेरे प्राण मेरे मन तन प्राणा हो हर बिन दूजा वरना जाना कोई सज्जन संत मिले वट भागी मैं हर प्र प्यारा दसे जियो हर मन तन खोजी पल पलाई क्यों प्यारा प्रीतम मिले मेरी माई मिल सतसंगत खोज दसाई वे संगत हर प्र वसे जियो मेरा प्यारा प्रीतम सतगुर रखवाला मुबारक दीन करो प्रीत पाला मेरा मात पिता गुर सतगुर पूरा गुर जल मिल कमल वगसे जियो मैं बिन गुर देखे नींद न आवे मेरे मन तन वेदन गुर बिरो लगावे हर हर दया करो गुर मेलो जन नानक गुर मिल रैसे जियो माज महला चौथा हर गुण पढ़िए हर गुण सुनिए गुनिए हर हर नाम कथा नित सुनिए मिल सत संगत हर गुण गाए जग पव जल दुत्तर तरिए जियो आओ सुखी हर मेल करे आ मेरे प्रीतम का मैं दे स्नेहा मेरा मित्र सखा जो प्रीतम पाई मैं दसे हर नर हरिया जियो मेरी बेदन हर गुर पूरा जाने हो रह न सका मेरे नाम बखाने मैं औकत मंत्र दीजे गुर पूरे मैं हर हर नाम उतरिए जियो हम चात्रक दीन सतगुर सरनाई हर हर नाम बूंद मुख पाई हर जल निद हम जल के मीन जन नानक जल मिन मरिए जियो माज महला चौथा हर जन संत मिलो मेरे पाई मेरा हर प्रभ दसो मैं भूख लगाई मेरी श्रद्धा प्रभ जीवन दा जग जीवन दाते मिल हर दर्शन मन पीजे जियो मिल सत्संग बोली हर बाणी हर हर कथा मेरी मन पानी हर हर अमृत हर मन पावे मिल सतगुर अमृत पीजे जियो वट भागी हर संगत पावे भागहीन परम चोटा खावै बिन भागा सतसंग न लबे बिन संगत मैल परी जे जियो मैं आए मिलो जग जीवन प्यारे हर नाम दया मन तारे गुरमत नाम मिठा मन पया पाया जन नानक नामन पीजे जियो माज महला चौथा हर गुर ज्ञान हर असर पाया मन हर रंग रत्ता रस प्याया हर नाम मोकर हर बोली मन हर रस टुल टुल पौंदा जियो आवो संत मैं गल मिलाइए मेरे प्रीतम की मैं कथा सुनाइए हर के संत मिलो मन देवा जो गुरबाणी मुख चौंदा जियो वट भागी हर संत मिलाया गुर पूरे हर रस मुख पाया भाग हीन सतगुर नहीं पाया मन मुख गर्भ जूनी नित पौंदा जियो आप दयाल दया प्रभतारी मलहोमे बिख्या सब नवारी नानक हट पटन विच काया लेंदे गुरमुख सौदा जियो माज महला पंजवा मज महला चौथा हों गुण गोविंद हर राम सराई मिल संगत मन हर नाम वसाई हर प्रभ अगम अगोचर स्वामी मिल सतगुर रस कीजे जियो तन तन हर जन यन हर पव जाता जाए पिछा जन हर की बाता भाव मलोवा मल मल तोवा मिल हर जन हर रस पीचे जियो सतगुर दाते नाम दड़ाया वट भागी गुर दर्शन पाया अमृत रस सच अमृत बोली गुर पूरे अमृत लीजे जियो हर सतसंगत सतपुरख मिलाइए मिल सतसंगत हर नाम त्याइए नानक हर कथा सुनी मुख बोली गुरमत हर नाम परिचे जियो माज महला चौथा आवो भैने तुसी मिलो प्यारिया जो मेरा प्रीतम दसे तिसको हो वारिया मिल सतसंगत लद्दार सज्जन हो सतगुर विटो कमाइए जियो जय जय देखा तै तै स्वामी तू कट कट रेवे अंतर जामी गुर पूरे अट नाल दिखा लिया हो सतगुर विटो सदवारिया जियो एको पवन माटी सब एका जोत सबाइया सब एका जोत वरते भिन्न भिन्न रली किसे देर लाइया गुर प्रसाद इक नदरी आया सतगुर विटो बताया जियो जन नानक बोले अमृत बाणी गुर सिखा के मन प्यारी पाणी उपदेश करे गुर सतगुर पूरा गुर सत पर पुकारी जियो सत चौप दे महली चौथे के माज महला पंजवा चौप दे कर पहला मेरा मन लोचे गुर दर्शन ताई बिल पकरे चातर की न्याई त्रिखा न उतरे शांत नावे बिन दर्शन संत प्यारे जियो कोली जियो कोल कमाई गुर दर्शन संत प्यारे जियो रहाओ तेरा मुख सहावा जियो सहि तन बाणी चिरहुआ देखे सारग पाणी तन सुदेश जहां तू वस्या मेरे सज्जन मीत मरारे जियो हौ कोली हौ कोल कमाई गुर सज्जन मीत मरारे जियो रहाओ एक कड़ी न मिलते ता कल जुग होता हुन कद मिलिए प्रिय तुत भगवंता मोरै न व्यावे नींद न आवे बिन देखे गुर दरबारे जियो रहाओ हौ कोली जियो कोल कमाई ते सच्चे गुर दरबारे जियो रहाओ भागवा गुर संत मिलाया प्रभ विनासी कर मैं पाया सेव करी पलच सन विछड़ा ਜਾਂ ਨਾਨਕ ਦਾਸ ਤੁਮਾਰੇ ਜੀਓ ਹੋ ਕੋਲੀ ਜੀਓ ਕੋਲ ਕਮਾਈ, ਜਾਂ ਨਾਨਕ ਦਾਸ ਤੁਮਾਰੇ ਜੀਓ ਰਹਾਓ। ਰਾਗ ਮਾਜ ਮੱਲਾ ਪੰਜਵਾਂ, ਸਰ ਉਤ ਸਾਵੀ ਜਿਤ ਸੰਭਾਲੀ, ਸੋ ਕੰਮ ਸੇਲਾ ਜੋ ਤੇਰੀ ਕਾਲੀ, ਜੋ ਦਿਦਾ ਸੇਲਾ ਜਿਤ ਦਿੱਤੇ ਤੂੰ, ਬੁੱਠਾ ਸਭਨਾ ਕਿਦ ਤਾਰਾ ਜੀਓ। ਤੂੰ ਸਾਂਝਾ ਸਹਿ ਬਾਪ ਹਮਾਰਾ, ਨਾ ਉਹਨੇ ਤੇਰੇ ਖੁੱਟ ਭੰਡਾਰਾ, ਜਿਸ ਤੂੰ ਦੇ ਤ੍ਰਿਪਤ ਅਗਾਵੇ ਸੋਈ ਭਗਤ ਤੁਮਾਰਾ ਜੀਓ। ਸਭ ਕੋ ਆਸੇ ਤੇਰੀ ਬੈਠਾ, ਘੱਟ ਘੱਟ ਅੰਤਰ ਤੂੰ ਹੈ ਬੁੱਠਾ, ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੇ ਬਾਰਾ ਜੀਓ। ਤੂੰ ਆਪੇ ਗੁਰਮੁਖ ਮੁਕਤ ਕਰਾਹੇ, ਤੂੰ ਆਪੇ ਮਨਮੁਖ ਜਨਮ ਭਵਾਵੈ, ਨਾਨਕ ਦਾਸ ਤੇਰੇ ਬਲਿਹਾਰੇ, ਸਭ ਤੇਰਾ ਖੇਲਦ ਸਾਰਾ ਜੀਓ। ਮਾਜ ਮਹੱਲਾ ਪੰਜਵਾਂ, ਅਨਦ ਵਾਜੇ ਸਹਿਜ ਸੁਹੇਲਾ, ਸ਼ਬਦ ਆਨੰਦ ਕਰੇ ਸਦ ਕੇਲਾ, ਸਹਿਜ ਗੁਫਾ ਮੈਂ ਤਾੜੀ ਲਾਈ, ਆਸਨ ਊਚ ਸਵਾਰਿਆ ਜੀਓ। ਫਿਰ ਕਿਹੜੇ ਆਪਣੇ ਗ੍ਰਹਿ ਮੈਂ ਆਇਆ, ਜੋ ਲੜੀਂਦਾ ਸੋਈ ਪਾਇਆ, ਤ੍ਰਿਪਤੀ ਅਗਾਏ ਰਿਹਾ ਹੈ ਸੰਤੋ, ਗੁਰ ਅਨੁਭਵ ਪੁਰਖ ਦਿਖਾ ਰਿਹਾ ਜੀਓ। ਆਪੇ ਰਾਜਨ ਆਪੇ ਲੋਗਾ, ਨਿਰਵਾਣੀ ਆਪੇ ਭੋਗਾ, ਆਪੇ ਤਖਤ ਬਹਿ ਸੱਚ ਨਿਆਈ, ਸਭ ਚੂਕੀ ਕੂਕ ਪੁਕਾਰਿਆ ਜੀਓ। ਜੇ ਹਾ ਡਿੱਠਾ ਮੈਂ ਤੇਹੋ ਕਿਹਾ, ਤਿਸ ਰਸ ਆਇਆ ਜਿਨ ਭੇਤ ਲਿਆ, ਜੋਤੀ ਜੋਤ ਮਿਲੀ ਸੁਖ ਪਾਇਆ, ਜਾਂ ਨਾਨਕ ਇੱਕ ਪਸਾਰਿਆ ਜੀਓ। ਮਾਜ ਮਹੱਲਾ ਪੰਜਵਾਂ, ਜਿੱਤ ਕਰ ਪਿਰ ਸੁਹਾਗ ਬਣਾਇਆ, ਤਿੱਤ ਕਰ ਸਖੀਏ ਮੰਗਲ ਗਾਇਆ, ਨੰਦ ਬਿਨੋਤ ਤੇ ਕਰ ਸੋਏ, ਸੋ ਤਨ ਕੰਤ ਸੰਗਾਰੀ ਜੀਓ। ਸਾਗੁਣਵੰਤੀ ਸਾਵਡ ਪਾਗਨ, ਪੁੱਤਰਵੰਤੀ ਸੀਲਵੰਤ ਸੁਹਾਗਨ, ਰੂਪਵੰਤਿਆਂ ਸੁਗੜ ਬਿਸਕਨ, ਜਾਂ ਤਨ ਕੰਤ ਪਿਆਰੀ ਜੀਓ। ਅਚਾਰਵੰਤ ਸਾਈ ਪ੍ਰਧਾਨੇ, ਸਭ ਸਿੰਗਾਰ ਬਣੇ ਤਿਸ ਗਿਆਨੇ, ਸਾ ਕੁਲਵੰਤੀ ਸਾ ਸਭਰਾਈ, ਜੋ ਫਿਰ ਕੇ ਰੰਗ ਸਵਾਰੀ ਜੀਓ। ਮਹਿਮਾ ਤਿਸ ਕੀ ਕਹਿ ਨ ਜਾਏ, ਜੋ ਫਿਰ ਮੈਂ ਲਈ ਅੰਗ ਲਾਏ, ਫਿਰ ਸੁਹਾਗ ਵਰ ਅਗਮ ਗੋਚਰ, ਜਾਂ ਨਾਨਕ ਪ੍ਰੇਮ ਸੁਧਾਰੀ ਜੀਓ।
1: ਹਰ ਹਰ ਮੇਰਾ ਕੋਈ ਹੈ ਜੀਓ, ਆਨ ਮਿਲਾ ਵੈ ਜੀਓ, ਖੱਟ ਸ਼ਾਸ਼ਤ ਵਿਚਰਤ ਮੁਖ ਗਿਆਨਾ, ਪੂਜਾ ਤਿਲਕ ਤੀਰਥ ਇਸ਼ਨਾਨਾ, ਨਵਲੀ ਕਰਮਾ ਸੰਚਾਰਾਸੀ ਜਿਨ ਮੈਂ ਸ਼ਾਂਤਨਾ ਆਵੈ ਜੀਓ, ਅਨਕ ਵਰਕੀਏ ਜਪ ਤਪ ਗਮਨ ਕੀਆ, ਧਰਤੀ ਪਰਮਾਤਾ ਇਖਨ ਹਿਰਦੈ ਸ਼ਾਂਤਨਾ ਆਵੈ, ਜੋਗੀ ਬਹੁਰ ਬਹੁੜ ਉੱਠਤਾ ਵੈ ਜੀਓ, ਕਰ ਕਿਰਪਾ ਮੁਹ ਸਾਧ ਮਿਲਾਇਆ, ਮਨ ਤਨ ਤੀਰ ਸੀਤਲ ਧੀਰ ਜਪਾਇਆ, ਪ੍ਰਭ ਮਨਾਸੀ ਬਸਿਆ ਘਟ ਪੀਤਰ, ਹਰ ਮੰਗਲ ਨਾਨਕ ਗਾਵੈ ਜੀਓ। ਮਾਜ ਮਹਲਾ ਪੰਜਵਾਂ, ਪਰ ਬ੍ਰਹਮ ਪਰੰਪਰ ਦੇਵ ਆਇਆ, ਗਮੇ ਗੋਚਰ ਅਲਖ ਭੇਵਾ, ਦੀਨ ਦਿਆਲ ਗੋਪਾਲ ਗੋਬਿੰਦਾ, ਹਰ ਧਿਆਵ ਗੁਰਮੁਖ ਗਾਤੀ ਜੀਓ, ਗੁਰਮੁਖ ਮਧਸੂਦਨ ਨਿਸਤਾਰੇ, ਗੁਰਮੁਖ ਸੰਗੀ ਕ੍ਰਿਸ਼ਨ ਮਰਾਰੇ, ਦਇਆਲ ਦਮੋਦਰ ਗੁਰਮੁਖ ਪਾਈਏ, ਹੋਰਤ ਕਿਤੇ ਨ ਭਾਤੀ ਜੀਓ, ਨਿਰਹਾਰੀ ਕੇਸ਼ਵ ਨਿਰਵੈਰਾ, ਕੋਟ ਜਨਾ ਕੇ ਪੂਜੇ ਪੈਰਾ, ਗੁਰਮੁਖ ਹਿਰਦੈ ਜਾਉ ਕੈ ਹਰ ਹਰ ਸੋਈ ਭਗਤ ਕਾਤੀ ਜੀਓ, ਮੁਖ ਦਰਸ਼ਨ ਬੇਅੰਤ ਪਾਰਾ, ਵਟ ਸਮਰਾ ਸਦਾ ਦਾ ਤਾਰਾ, ਗੁਰਮੁਖ ਨਾਮ ਜਪੀਏ ਤਿੱਤਰੀਏ, ਗਤ ਨਾਨਕ ਵਿਰਲੀ ਜਾਤੀ ਜੀਓ, ਬਾਜ ਮਹਿਲਾ ਪੰਜਵਾਂ, ਕਹਿਆ ਕਰਨਾ ਦਿੱਤਾ ਲੈਣਾ, ਗਰੀਬਾਂ ਨਾਥਾਂ ਤੇਰਾ ਮਾਣਾ, ਸਭ ਕੁਛ ਤੂੰ ਹੈ, ਤੂੰ ਹੈ ਮੇਰੇ ਪਿਆਰੇ, ਤੇਰੀ ਕੁਦਰਤ ਕੋ ਭਰ ਜਾਈ ਜੀਓ, ਭਾਣੇ ਉੱਜੜ ਭਾਣੇ ਰਾਹ, ਭਾਣੇ ਹਰ ਗੁਣ ਗੁਰਮੁਖ ਗਾਵਾ, ਭਾਣੇ ਭਰਮ ਪਵੈ ਬਹੁਜੂਨੀ, ਸਭ ਕੁਛ ਤਿਸੈ ਰਜਾਈ ਜੀਓ, ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕੁਛ ਤੇਰਾ ਭਾਣਾ, ਅਗਮਿਆ ਗੁਚਰ ਬੇਅੰਤ ਅਥਾਹ, ਤੇਰੀ ਕੀਮਤ ਕਹਿਣ ਨਾ ਜਾਈ ਜੀਓ, ਖਾਕ ਸੰਤਨ ਕੀ ਦੇ ਪਿਆਰੇ, ਆਏ ਪਿਆ ਹਰ ਤੇਰੇ ਦੁਆਰੇ, ਖਾਕ ਸੰਤਨ ਕੀ ਦੇ ਪਿਆਰੇ, ਆਏ ਪਿਆ ਹਰ ਤੇਰੇ ਦੁਆਰੇ, ਦਰਸ਼ਨ ਪੇਖਤ ਮਾਨਿਆ ਗਾਵੈ, ਨਾਨਕ ਮਿਰਨ ਸੁਭਾਈ ਜੀਓ। ਮਾਜ ਮਹਿਲਾ ਪੰਜਵਾਂ, ਦੁੱਖ ਤਦੇ ਜਾਂ ਵਿਸਰ ਜਾਵੇ, ਭੁੱਖ ਵੇ ਆਪੇ ਬੋਬਿਤਾਵੇ, ਸਿਮਰਤ ਨਾਮ ਸਦਾ ਸੁਹਿਲਾ, ਜਿਸ ਤੇ ਵੈ ਦੀਨ ਦਿਆਲਾ ਜੀਓ। ਸਤਿਗੁਰ ਮੇਰਾ ਵੱਡ ਸਮਰਥਾ, ਜੀ ਸੰਭਾਲੀ ਤਾਂ ਸਭ ਦੁੱਖ ਲੱਥਾ, चिंता रो गई हो पीड़ा आप करे प्रतपाला जी बारक वांगी हो सब किश मंगा दिंदे तोट नाही प्रभ रंगा पैरी पै पै बहुत मनाई दीन दयाल गोपाला जीओ हाँ बलिहारी सतगुर पूरे जिन बंधन काटे सगले मेरे हिरदय नाम दे निर्मल किए नानक रंग रसाला जीओ बावज बहला पंजवा लाल गोपाल दयाल रंगीले गहर गंभीर बेअंत गोविंदे उचिय था बेअंत समामी सिमर सिमर हों जीमा जियो दुख भंजन धान अमूले निरपा निर्वैर यथा अतोले अकाल मूर्ति अजूनी संभव मन सिमत ठंडा थीमा जियो सदा रंगी सदा संगी हर रंगो पाला ऊच नीच करे प्रतपाला नाम रसायन मंत्र तायन गुरमुख अमृत पीवा जियो दुख सुख प्यारे तुद तिहाई दुख सुख प्यारे तुद तिहाई हे सुमत गुरु ते पाई नानक की तर तू है ठाकुर हर रंग पार परिवा जियो माज महला पंजवा तन सो वेला जित मैं सतगुर मिलया सफल दर्शन नेत्र पेख तरिया धन मूर्त सिफल घड़िया धन सुदिन संजोगा जियो उदम करत मन निर्मल होआ उद्यम करत मन निर्मल हुआ हर मार्ग चलत भ्रम सगला खोया नाम निधान सतगुरु सुनाया मिट गए सगले रोगा जियो अंतर बाहर तेरी बाणी तुद्याप कथी तया वखाणी गुर कहया सब एको एको अवर न कोई होएगा जियो अमृत रस हर गुरते पिया हर पैनन नाम भोजन थिया नाम रंग नाम चोई तमाशे नाव नानक कीने भोगा जियो माज महला पंजवा सगल संतन पै वस्ते कुमांगो करो बेनती मान त्यागो वार वार जाई लखवरिया दे दर्शन की तूरा जियो तुम दाते तुम पुरख बैदाते तुम समरथ सदा सुरदाते सबको तुम ही ते बरसावै ओसर करो हमारा पूरा जियो दर्शन तेरा पवन पुनीता दर्शन तेरा पवन पुनीता आत्म गढ़ बिखम तिन्ना ही जीता तुम दाते तुम पुरख बैदाते तुर जेवड़े अवर न सूरा जियो रेन संतन की मेरे मुख लागी दुर्मत बिनसी कबोधे भागी सचखंड बैस रही गुण गाए नानक बिनसे कूरा जियो माज महला पंजवा विसर नाही वड़दाते कर कृपा भगतन संगराते दिन सरैण ज्यो तुद त्याई हे दान मोह करना जियो माटी अंधी सुरत समाई सब कुछ दिया भलिया जाई नंद बिनोद चोई तमाशे तुर भावै सो होना जियो जिसदा दिता सब कुछ लैना जिसदा दिता सब कुछ लैना छत्ती अमृत भोजन खाना से सुखाली शीतल पावना सहज केल रंग करना जियो सब बुद्धी जित विसर नाही सा माती जित तुद त्याई सा सेरे गुण गावा ऊट नानक गुर चरना जियो माज महला पंजवा शिव सलाहन तेरा हुक्म रजाई सो ज्ञान ध्यान जो तुर भाई सोई जप जो प्रभु जी भावै भाणै पूर ज्ञाना जियो अमृत नाम तेरा सोई गावै जो साहिब तेरा मन भावै तू संतन का संत नवारी संसाय मनमाना जियो तू संतन की करें प्रतपाला संत के लिए तुम संगो पाला अपने संत खरे प्यारे तू संतन के प्राणा जियो उन संतन कह मेरा मन कुरबानी जिन तू जाता जो तुद मन भाने तिन कह संग सदा सुख पाया हर रस नानक तृप्त अगाना जियो माज महला पंजवा तू जल निद हम मीन तुम्हारे तेरा नाम बूंद हम चात्रक तिखारे तुमरी अस प्यासा तुमरी तुम ही संग मन लीना जियो ज्यों बारक पी खीर अगावै ज्यों दिर धन धन देख सुख पावै त्रिखावंत जल पीवत ठंडा त्यों हर संगे मन पीना जियो ज्यों दियारै दीपक प्रगाशा परता चितवत पूर्ण आसा मिल प्रीतम ज्यों होते आनंदा त्यों हर रंग मन रंगीना जियो संतन मोको मार्ग पाया सार कृपाल हर संग जाया संतन मोको हर मार्ग पाया सार कृपाल हर संग जाया हर हमरा हम हर के दासे नानक शब्द गुरु सत दीना जियो माज महला पंजवा ਅੰਮ੍ਰਿਤ ਨਾਮ ਸਦਾ ਨਿਰਮਲੀਆ, ਸੁਖਦਾਈ ਦੁੱਖ ਬਿਡਾਰਨ ਹਰੀਆ, ਅਵਰ ਸਾਧ ਚੱਕ ਸਗਲੇ ਦੇਖੇ ਮਨ, ਹਰ ਰਸ ਸਭ ਤੇ ਮਿੱਠਾ ਜੀਓ, ਜੋ ਜੋ ਪੀਵੈ ਸੋ ਤ੍ਰਿਪਤਾਵੈ। ਅਮਰ ਹੋਵੈ ਜੋ ਨਾਮ ਰਸ ਪਾਵੈ, ਨਾਮ ਨਿਧਾਨ ਤਿਸੈ ਪ੍ਰਾਪਤ, ਜਿਸ ਸ਼ਬਦ ਗੁਰੂ ਮਨ ਬੂਠਾ ਜੀਓ, ਜਿਨ ਹਰ ਰਸ ਪਾਇਆ ਸੋ ਤ੍ਰਿਪਤਿਆ ਗਾਨਾ, ਜਿਨ ਹਰ ਸਾਧ ਪਾਇਆ ਸੋ ਨਾਹਿ ਡੁਲੰਨਾ। ਤਿਸੈ ਪ੍ਰਾਪਤ ਹਰ ਹਰ ਨਾਮਾ, ਜਿਸ ਮਸਤਕ ਪਾਗੀਠਾ ਜੀਓ, ਹਰ ਇੱਕ ਸਤ ਆਇਆ ਵਰ ਸਾਣੇ ਬਹੁਤ ਤੇਰੀ, ਤਿਸਲਗ ਮੁਕਤ ਭਏ ਕਣੀਰੀ। ਨਾਮ ਨਦਾਨਾ ਗੁਰਮੁਖ ਪਾਈਐ, ਕਉ ਨਾਨਕ ਵਿਰਲੀ ਡੀਠਾ ਜੀਓ, ਮਾਝ ਮਹਲਾ ਪੰਜਵਾਂ, ਨਿਧ ਸਿੱਧ ਰਿਧ ਹਰ ਹਰ ਹਰ ਮੀਰੈ, ਜਨਮ ਪਦਾਰਥ ਗਹਿਰ ਗੰਭੀਰੈ, ਲਾਖ ਕੋਟ ਖੁਸ਼ੀਆਂ ਰੰਗ ਰਾਵੈ, ਜੋ ਗੁਰ ਲਾਗਾ ਪਾਏ ਜੀਓ, ਦਰਸ਼ਨ ਪੇਖਤ ਭਏ ਪਨੀਤਾ, ਸਗਲੇ ਉਧਾਰੇ ਭਾਈ ਮੀਤਾ, ਗਾਵੇ ਗੋਚਰ ਸਵਾਮੀ ਆਪਣਾ ਗੁਰ ਕਿਰਪਾ ਤੇ ਸਤਿ ਧਿਆਈ ਜੀਓ, ਜਾਂ ਕੋ ਖੋਜਾਂ ਸਰਵਿਓ ਪਾਈ, ਵਡਭਾਗੀ ਦਰਸ਼ਨ ਕੋ ਵਿਰਲਾ ਪਾਈ, ਉੱਚੇ ਪਾਰਿਆ ਉੱਚਰ ਥਾਨਾ, ਮਹਿਲ ਗੁਰੂ ਦੇ ਖਾਏ ਜੀਓ, ਗਹਿਰ ਗੰਭੀਰ ਅੰਮ੍ਰਿਤ ਨਾਮ ਤੀਰਾ, ਮੁਕਤ ਭਇਆ ਜਿਸ ਹਿਰਦੈ ਵਸੀਰਾ, ਗੁਰਬੰਧਨ ਤਿਨਕੇ ਸਗਲੇ ਕਾਟੇ, ਜਾਂ ਨਾਨਕ ਸਹਿਜ ਸਮਾਈ ਜੀਓ, ਮਾਝ ਮਹਲਾ ਪੰਜਵਾਂ, ਪ੍ਰਭ ਕਿਰਪਾ ਤੇ ਹਰ ਹਰ ਧਿਆਵੋ, ਪ੍ਰਭੂ ਦਇਆ ਤੇ ਮੰਗਲ ਗਾਵੋ। ਉਠਦ ਬੈਠ ਸੋਭਤ ਜਾਗਤ, ਹਰ ਧਿਆਈਏ ਸਗਲਿਆ ਵਰਦਾ ਜੀਓ, ਨਾਮੋ ਕਦਮੋ ਕੋ ਸਾਧੂ ਦੀਆ, ਕਿਲਵੇ ਕਾਟੇ ਨਿਰਮਲ ਥੀਆ, ਆਨੰਦ ਭਇਆ ਨਿਕਸੀ ਸਭ ਪੀਰਾ, ਸਗਲ ਬਿਨਾਸੇ ਦਰਦਾ ਜੀਓ। ਜਿਸ ਕਾ ਅੰਗ ਕਰੇ ਮੇਰਾ ਪਿਆਰਾ, ਜਿਸ ਕਾ ਅੰਗ ਕਰੇ ਮੇਰਾ ਪਿਆਰਾ, ਸੋ ਮੁਕਤਾ ਸਾਗਰ ਸੰਸਾਰਾ, ਸਤ ਕਰੇ ਜਿਨ ਗੁਰੂ ਪਛਾਤਾ, ਸੋ ਕਾਹੇ ਕਉ ਡਰਦਾ ਜੀਓ। ਜਬ ਤੇ ਸਾਧੂ ਸੰਗਤ ਪਾਏ, ਗੁਰ ਭੇਟ ਥਾਂ ਗਈ ਬੁਲਾਏ, ਸਾਸ ਸਾਸ ਹਰ ਗਾਵੈ ਨਾਨਕ, ਸਤਿਗੁਰ ਢਾਕ ਲਿਆ ਮੇਰਾ ਪੜਦਾ ਜੀਓ। ਮਾਝ ਮਹਲਾ ਪੰਜਵਾਂ, ਉਤਪੋਤ ਸੇਵਕ ਸੰਗ ਰਾਤਾ, ਪ੍ਰਪ੍ਰਤ ਪਾਲੇ ਸੇਵਕ ਸੁਰਦਾਤਾ, ਪਾਣੀ ਪੱਖਾ ਪੀਸੋਂ ਸੇਵਕ ਹੈ, ਠਾਕੁਰ ਹੀ ਕਾਇਆ ਹਰ ਜੀਓ। ਕਾਟ ਸਿਰ ਪ੍ਰਭ ਸੇਵਾ ਲਾਇਆ, ਹੁਕਮ ਸਾਹਿਬ ਕਾ ਸੇਵਕ ਮਨ ਭਾਇਆ, ਸੋਈ ਕਮਾਵੈ ਜੋ ਸਾਹਿਬ ਭਾਵੈ, ਸੇਵਕ ਅੰਤਰ ਬਾਹਰ ਮਾਹਰ ਜੀਓ। ਤੂੰ ਦਾਨਾ ਠਾਕੁਰ ਸਭ ਬਿਰ ਜਾਣੈ, ਠਾਕੁਰ ਕੇ ਸੇਵਕ ਹਰ ਰੰਗ ਮਾਣੈ, ਜੋ ਕਿਛ ਠਾਕੁਰ ਕਾ ਸੋ ਸੇਵਕਾ, ਜੋ ਕਿਛ ਠਾਕੁਰ ਕਾ ਸੋ ਸੇਵਕਾ, ਸੇਵਕ ਠਾਕੁਰ ਹੀ ਸੰਗ ਜਾਹਰ ਜੀਓ, ਆਪਣਾ ਠਾਕੁਰ ਜੋ ਪਹਿਰਾਇਆ, ਬਹੁਰ ਨਾਲ ਲੇਖਾ ਪੁੱਛ ਬਲਾਇਆ, ਤੇ ਸੇਵਕੈ ਨਾਨਕ ਕੁਰਬਾਣੀ, ਸੋ ਗਹਿਰ ਗੰਭੀਰਾ ਗਾਉ ਹਰ ਜੀਓ। ਮਾਝ ਮਹਲਾ ਪੰਜਵਾਂ, ਸਭ ਕਿਛੁ ਘਰ ਮੈਂ ਬਾਹਰ ਨਾਹੀ, ਬਾਹਰ ਢੋਲੈ ਸੋ ਭਰਮ ਭੁਲਾਹੀ, ਗੁਰਪ੍ਰਸਾਦੀ ਜਿਨੀ ਅੰਤਰ ਪਾਇਆ, ਸੋ ਅੰਤਰ ਬਾਹਰ ਸੁਹੇਲਾ ਜੀਓ, ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵਿਆ ਸੁਣ ਸ਼ਬਦ ਵਿਚਾਰਾ, ਆਨੰਦ ਵਿਨੋਦ ਕਰੇ ਦਿਨ ਰਾਤੀ, ਸਦਾ ਸਦਾ ਹਰ ਕੇਲਾ ਜੀਓ, ਜਨਮ ਜਨਮ ਕਾ ਵਿਛੜਿਆ ਮਿਲਿਆ, ਸਾਰ ਕਿਰਪਾ ਤੇ ਸੂਕਾ ਹਰਿਆ, ਸੋ ਮਤ ਪਾਏ ਨਾਮ ਧਿਆਏ, ਗੁਰਮੁਖ ਹੋਏ ਮੇਲਾ ਜੀਓ, ਜਲ ਤਰੰਗ ਜਿਉਂ ਜਲੈ ਸਮਾਇਆ, ਤਿਉਂ ਜੋਤੀ ਸੰਗ ਜੋਤ ਮਿਲਾਇਆ, ਕਉ ਨਾਨਕ ਭਰਮ ਕਟੇ ਕਵਾੜਾ, ਬਹੁੜ ਨਾ ਹੋਈਏ ਜੌਲਾ ਜੀਓ। ਮਾਝ ਮਹਲਾ ਪੰਜਵਾਂ, ਤਿਸ ਗੁਰਬਾਣੀ ਜਿਨ ਤੂੰ ਸੁਣਿਆ, ਤਿਸ ਬਲਿਹਾਰੀ ਜਿਨ ਰਸਨਾ ਭਣਿਆ, ਵਾਰ ਵਾਰ ਜਾਈ ਤਿਸ ਵਿਟੋ, ਜੋ ਮੰਤਨ ਤੋਂ ਦਿਆਰਾ ਦੇ ਜੀਓ, ਤਿਸ ਚਰਨ ਪੱਖਾਲੀ ਜੋ ਤੇਰੇ ਮਾਰਗ ਚੱਲੈ, ਨੈਣ ਨਿਹਾਲੀ ਤਿਸ ਪੁਰਖ ਦਿਆਲੈ, ਮੰਦੇ ਮੰਤ ਸਪਨੇ ਸਾਜਨ, ਜਿਨ ਗੁਰਮਿਲ ਸੋ ਪ੍ਰਭ ਲਾਦੇ ਜੀਓ, ਸੇਵਟ ਭਾਗੀ ਜਿਨ ਤੁਮ ਜਾਣੇ, ਸਭ ਕੈ ਮਧਿਅ ਲਿਪਤ ਨਿਰਬਾਣੇ, ਸਾਰ ਕੇ ਸੰਗੁਨ ਭਉ ਜਲ ਤਰਿਆ, ਸਗਲ ਦੂਤ ਤਿਉਨ ਸਾਧੇ ਜੀਓ, ਤਿਨਕੀ ਸ਼ਰਨ ਭਰਿਆ ਮਨ ਮੇਰਾ, ਮਾਣ ਧਨ ਤਜ ਬੋ ਅੰਧੇਰਾ, ਨਾਮਦਾਨ ਦੀ ਜੈ ਨਾਨਕ, ਤਿਸ ਪ੍ਰਭਗ ਮੰਗਾਦੇ ਜੀਓ। ਮਾਝ ਮਹਲਾ ਪੰਜਵਾਂ, ਤੂੰ ਪੇੜ ਸ਼ਾਖ ਤੇਰੀ ਫੂਲੀ, ਤੂੰ ਸੂਖਮ ਹੋਵਾ ਸਥੂਲੀ, ਤੂੰ ਜਲ ਨਿਧ ਤੂੰ ਫੇਨ ਬੁੱਧ ਬਦਾ, ਤੁਧਨ ਅਵਰ ਨਾ ਭਾਲੀਏ ਜੀਓ, ਤੂੰ ਸੂਤ ਮਣੀਏ ਪੀ ਤੂੰ ਹੈ, ਤੂੰ ਗੰਠੀ ਮੇਰ ਸਿਰ ਤੂੰ ਹੈ, ਆਦਿ ਮਾਧਿ ਅੰਤ ਪ੍ਰਸ ਹੋਈ ਅਵਰ ਨਾ ਕੋਈ ਦਿਖਾਲੀਏ ਜੀਓ, ਤੂੰ ਨਿਰਗੁਣ ਸਰਗੁਣ ਸੁਖਦਾਤਾ, ਤੂੰ ਨਿਰਬਣ ਰਸੀਆ ਰੰਗਰਾਤਾ, ਆਪਣੇ ਕਰਤਵੇ ਆਪੇ ਜਾਣਾ, ਆਪੇ ਤੁਧ ਸੰਭਾਲੀਏ ਜੀਓ, ਤੂੰ ਠਾਕੁਰ ਸੇਵਕ ਪੁੰਨ ਆਪੇ, तू गुप्त प्रगट प्रभु वापे नानक दास सदा गुण गावे कपूरी नदर निहाली अजीओ माज महला पंजवा सफल सुबाणी जित नाम बखाणी गुरप्रसाद किन विरलै जानी धन सुवेला जित हर गावत सुनना आए ते परवाना जीओ से नित्र परवान जिनी दर्शन पीखा से कर भले जिनी हर जस लेखा से चरण सुहावे जू हर मार्ग चले हम बलतन संग पछाणा जीओ सुन साजन मेरे मीत प्यारे साध संखिन माही उधारे किलवे काट हुआ मन मल मिट गया मन जाना जी ये तो कर जोड़ के बिनो करी जय कर कृपा डुबदा पत्थर ली जय नानक प्रभ भय कृपाला प्रभ नानक मन भाणा जीओ माज महला पंजवा अमृत बाणी हर हर तेरी सुन सुन होवे परम गत मेरी जलन बुझी शीतल हुए मनुआ सतगुर का दर्शन पाए जियो सुख भय दुख दूर पराना संतरसन हर नाम बखाना जल तर नीर भरे सर सोबर बिथा खोए न जाए जियो दया धारी तन सृजन हारे दी जन सगले प्रतवारे मेहरवान कृपाल दयाला सगले त्रिव त्यागाए जियो वन तन त्रिपण की तुन हरिया करण हर किन पीतर करिया गौरमुख नानक तसह राधे मन की आस पजाए जियो माच महला पंजवा तू मेरा पिता तू है मेरा माता तू मेरा बंधव तू मेरा भ्राता तू मेरा राखा सबरी थाई तांपो के हा काड़ा जियो तुमरी कृपा ते तुद पछाणा तू मेरी ओढ़ तू है मेरा माणा तुर बिन दूजा अवर न कोई सब तेरा खेल अखाड़ा जियो जी जन सब तो दे पाए जित जित भाणा तित तित लाए सब कुछ तेरा कीता होवे नाही किस असाड़ा जियो नाम ध्याए महा सुख पाया हर गुण गाए मेरा मन सीत लाया गुरपुरै भजी वधाई नानक जिता बिखाड़ा जियो माज महला पंजवा जी प्राण परम मन आधार भगत जीवें गुण गाए अपारा गुण निधानी अमृत हर नामा हर ध्याए ध्याए सुख पाया जियो मनशा धार जो घर ते आवै मनशा धार जो घर ते आवै सार संग जन मरण मिटावै आस मनोरथ पूर्ण होवै भेटत गुर दरसाया जियो आगामी अगोचर किश्मित नहीं जानी साधक सिद्ध त्यावै ज्ञानी खुदी मिटी चूका भुलावा गुरमनही मैं प्रगटाया जियो आनंद मगल कल्याण नदाना सूख सहज हर नाम मखाना होए कृपाल स्वामी अपना नाम नानक कर मैं आया जियो माज महला पंजवा सुन सुन जीवा सोए तुम्हारी तुम प्रीतम ठाकुर अत भारी तुमरे करतब तुम ही जानो तुमरी ओट गोपाला जियो गुणगावत मन हरिया होवै कथा सुनत मल सगली खोवै पेट संग साध संतन कै सदा जपौंदा अल्लाह जियो प्रभु अपना साथ साथ संभारो ए मत गुरप्रसाद मन धारो तुमरी कृपा ते होए प्रगाश सरमया प्रतपाला जियो सत सत सतप्रभ सोई सदा सदा सदा पे होई चलित तुम्हारे प्रगट प्यारे देख नानक पय निहाला जियो माज महला पंजवा हुक्मी वरसन लागे मेहा साजन संत मेरे नाम जपे हाँ सीधा शांत सह सुख पाया ठांड पाई प्रभ आपे जियो
2: सब किसी बहुत तो बहुत अपाया कर कृपा सगत जाया दात करो मेरे दतारा जी जंत सब त्रपे जिया सच्चा सब सच्ची नाई गुर प्रसाद सदा त्याई जन्म मरण पै काटे मोहा बिनसे सोख संता पे जियो सांस सांस नानक सलाहे सिमरत नाम काटे सफाहे पूर्ण आस करी खन पीतर हर हर हर गुण जापे जियो माज महला पंजवा आओ साजन संत मीत प्यारे मिल गावे गुण अगम पारे गावत सुनत सबे ही मुक्ते सोत्याये जिन हम किए जियो जन्म जन्म के खिल बिख जावे मन चिंदे से ही फल पावे सिमर साहब जो सत स्वामी रिजक सब सुखो दिए जियो नाम जपत सब सुख पाईए सब पौ बिन से हर त्याईए जिन सेव्या सो पार ग्रामी कार सगले थी ए जियो आए प्या तेरी शरणाई ज्यो प्या भावे त्यों लेहो मलाई कर कृपा भगती लाओ सच नानक अमृत पिए जियो माज महला पंजवा भय कृपा विंद साई मेघ वर से सबनी थाई ਦੀਨ ਦਿਆ ਸਦਾ ਕਿਰਪਾਲਾ ਠੰਡ ਭਾਈ ਕਰਤਾਰੇ ਜੀਓ ਆਪਣੇ ਜੀ ਜੰਤ ਪ੍ਰਤ ਪਾਰੇ ਜਿਉ ਬਾਰਕ ਮਾਤਾ ਸੁਮਾਰੇ ਦੁੱਖ ਭੰਜਨ ਸੁਖ ਸਾਗਰ ਸਵਾਮੀ ਦੇਤ ਸਗਲੇ ਅਹਾਰੇ ਜੀਓ ਸਗਲ ਜਲ ਥਲ ਪੂਰ ਰਿਹਾ ਮਿਹਰਬਾਨਾ ਸਦ ਬਲ ਹਰ ਜਾਈਏ ਕੁਰਬਾਨਾ ਰਹਿਣ ਦਿਨ ਸਤਿ ਸਦਾ ਧਿਆਈ ਜੈ ਖਿਨ ਮੈਂ ਸਗਲ ਉਧਾਰੇ ਜੀਓ ਰੱਖ ਲਈਏ ਸਗਲੇ ਪ੍ਰਭ ਆਪੇ ਉਤਰ ਗਏ ਸਭ ਸੋ ਸੰਤਾਪੇ ਨਾਮ ਜਪਤ ਮਨ ਤਨ ਹਰਿਆਵਲ ਪ੍ਰਭ ਨਾਨਕ ਨਦਰ ਨਿਹਾਰੇ ਜੀਓ ਮਾਝ ਮਹੱਲਾ ਪੰਜਵਾਂ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਿਲ ਸੋਹਣ ਚੁਬਾਰੇ ਜਿੱਥੇ ਨਾਮ ਜਪੀਏ ਮੇਰੇ ਗੋਬਿੰਦਾ ਸੇ ਹੀ ਨਗਰ ਉਜਾੜੀ ਜੀਓ ਹਰ ਰੁੱਕੀ ਰੋਟੀ ਖਾਏ ਸੰਭਾਲੇ ਹਰ ਅੰਤਰ ਬਾਹਰ ਨਦਰ ਨਿਹਾਲੇ ਖਾਏ ਖਾਏ ਕਰੇ ਬਦ ਫੈਲੀ ਜਾਨ ਵਿਸੂ ਕੀ ਵਾੜੀ ਜੀਓ ਸੰਤਾ ਸਿਰਤੀ ਰੰਗ ਨ ਲਾਏ ਸਾਗਤ ਸੰਗ ਕਰਮ ਕਮਾਏ ਦੁਰਲਭ ਦੇ ਖੋਈ ਅਗਿਆਨੀ ਜੜ ਆਪਣੀ ਆਪ ਉਪਾੜੀ ਜੀਓ ਤੇਰੀ ਸਰ ਮੇਰੇ ਦੀਨ ਦਿਆਲਾ ਸੁਖ ਸਾਗਰ ਮੇਰੇ ਗੁਰ ਗੋਪਾਲਾ ਘਰ ਕਿਰਪਾ ਨਾਨਕ ਗੁਣ ਗਾਵੇ ਰਾਖੋ ਸਰਮ ਅਸਾੜੀ ਜੀਓ ਮਾਝ ਮਹੱਲਾ ਪੰਜਵਾਂ ਚਰਨ ਠੱਗ ਕਿਰ ਦੇ ਸਮਾਣੇ ਕਲ ਕਲੇਸਾ ਦੂਰ ਪਿਆਣੇ ਸ਼ਾਂਤ ਸੂਖ ਸਹਿਜ ਧੁਨ ਉਪਜੀ ਸਾਧੂ ਸੰਗ ਨਿਵਾਸਾ ਜੀਓ ਲਾਗੀ ਟੂ ਪ੍ਰੀਤ ਨਾ ਟੂਟੇ ਮੂਲੇ ਹਰ ਅੰਤਰ ਬਾਰ ਭਰਿਆ ਭਰਪੂਰੇ ਸਿਮਰ ਸਿਮਰ ਸਿਮਰ ਗੁਣ ਗਾਵਾ ਕਾਟੀ ਜਮਕੀ ਫਾਂਸੀ ਜੀਓ ਅੰਮ੍ਰਿਤ ਵਰਖੇ ਅਨਹਦ ਬਾਣੀ ਮਨ ਤਨ ਅੰਤਰ ਸ਼ਾਂਤ ਸਮਾਣੀ ਤ੍ਰਿਪਤ ਅਕਾਏ ਰਿਹਾ ਜਨ ਤੇਰੇ ਸਤਿਗੁਰ ਕੀ ਦਲਾਸਾ ਜੀਓ ਜਿਸ ਕਾਸ਼ਾ ਤਿੰਨ ਤੇ ਫਲ ਪਾਇਆ ਕਰ ਕਰ ਪ੍ਰਭ ਸੰਗ ਮਲਾਇਆ ਆਵਣ ਜਾਣ ਰਹੇ ਵਡਭਾਗੀ ਨਾਨਕ ਪੂਰਨ ਆਸਾ ਜੀਓ ਮਾਝ ਮਹੱਲਾ ਪੰਜਵਾਂ ਮੀਂਹ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਗਇਆ ਕਲੇਸ਼ ਪਿਆ ਸੁਖ ਸਾਚਾ ਹਰ ਹਰ ਨਾਮ ਸੰਭਾਲੀ ਜੀਓ ਜਿਸ ਕੈਸੇ ਤਿੰਨਾ ਹੀ ਪ੍ਰਤ ਪਾਰੇ ਪਾਵਨ ਪ੍ਰਭੇ ਰਖਵਾਰੇ ਸੁਣੀ ਬੇਨੰਤੀ ਠਾਕਰ ਮੇਰੇ ਪੂਰਨ ਹੋਈ ਕਾਲੀ ਜੀਓ ਸਰਬ ਜੀਆਂ ਕੋ ਦੇਵਨ ਹਾਰਾ ਗੁਰਪ੍ਰਸਾਦੀ ਨਦਰ ਨਿਹਾਰਾ ਜਲ ਥਲ ਮਹਿਅਲ ਸਭ ਤ੍ਰਿਪਤਾਣੇ ਸਾਧੂ ਚਰਨ ਬਖਾਲੀ ਜੀਓ ਮਨ ਕੀ ਇਸ ਪਜਾਵਣ ਹਾਰਾ ਸਦਾ ਸਦਾ ਜਾਈ ਬਲਹਾਰਾ ਨਾਨਕ ਦਾਨ ਦੀ ਆਦੁਖ ਭੰਜਣ ਰੱਤੇ ਰੰਗ ਰਸਾਲੀ ਜੀਓ ਮਾਝ ਮਹੱਲਾ ਪੰਜਵਾਂ ਮਨ ਤਨ ਤੇਰਾ ਧਨ ਪੀ ਤੇਰਾ ਤੂੰ ਠਾਕਰ ਸਵਾਮੀ ਪ੍ਰਭ ਮੇਰਾ ਜੀਓ ਪਿੰਡ ਸਾਹਿਬ ਰਾਸ ਤੁਮਾਰੀ ਤੇਰਾ ਜੋਰ ਗਪਾਲਾ ਜੀਓ ਸਦਾ ਸਦਾ ਤੂੰ ਹੀ ਸੁਖਦਾਈ ਨਿਮ ਨਿਮ ਲਾਗਾਂ ਤੇਰੀ ਪਾਈ ਕਾਰ ਕਮਾਵਾਂ ਜੇ ਤੁਧ ਪਾਵਾਂ ਜਾ ਤੂੰ ਦੇਹ ਦਿਆਲਾ ਜੀਓ ਪ੍ਰਭ ਤੁਮ ਤੇ ਲੈਣਾ ਤੂੰ ਮੇਰਾ ਗਹਿਣਾ ਜੋ ਤੂੰ ਦੇਹ ਸੋਈ ਸੁਖ ਸਹਿਣਾ ਜਿੱਥੇ ਰੱਖੇ ਬੈਕੁੰਠ ਸਹਾਈ ਤੂੰ ਸਭਨਾ ਕੇ ਪ੍ਰਤ ਪਾਲਾ ਜੀਓ ਸਿਮਰ ਸਿਮਰ ਨਾਨਕ ਸੁਖ ਪਾਇਆ ਆਠ ਪੈਰ ਤੇਰੇ ਗੁਣ ਗਾਇਆ ਸਗਲ ਮਨੋਰਥ ਪੂਰਨ ਹੋਏ ਕਦੇ ਨਾ ਹੋਏ ਦੁਖਾਲਾ ਜੀਓ ਮਾਝ ਮਹੱਲਾ ਪੰਜਵਾਂ ਪਾਰ ਬ੍ਰਹਮ ਪਰਮ ਮੇਘ ਬਿਠਾਇਆ ਜਲ ਥਲ ਮਹੀਆ ਦੈ ਦਿਸ ਵਰਸਾਇਆ ਸ਼ਾਂਤ ਭਈ ਬੁੱਝੀ ਸਭ ਤ੍ਰਿਸ਼ਨਾ ਆਨੰਦ ਪਿਆ ਸਭ ਠਾਹੀ ਜੀਓ ਸੁਖਦਾਤਾ ਦੁਖ ਭੰਜਣ ਹਾਰਾ ਆਪੇ ਬਖਸ਼ ਕਰੇ ਜੀ ਸਾਰਾ ਆਪਣੇ ਕੀਤੇ ਨੂੰ ਆਪਰਤ ਪਾਲੇ ਪੈ ਪੈਰੀ ਤਿਸੇ ਮਨਾਹੀ ਜੀਓ ਜਾਂ ਕੀ ਸਰਨ ਪਿਆ ਗਤ ਪਾਈਏ ਸਾਂ ਸਾਂ ਸਰ ਨਾਮ ਧਿਆਈਏ ਤਿਸ ਬਿਨ ਹੋਰ ਨ ਦੂਜਾ ਠਾਕਰ ਸਭ ਤਿਸੇ ਕੀਆ ਜਾਈ ਜੀਓ ਤੇਰਾ ਮਾਣ ਤਾਣ ਪ੍ਰਭ ਤੇਰਾ ਤੂੰ ਸੱਚਾ ਸਭ ਗੁਣੀ ਗਹੀਰਾ ਨਾਨਕ ਦਾਸ ਕਹੇ ਬੇਨੰਤੀ ਆਠ ਪੈਰ ਤੂੰ ਧਿਆਈ ਜੀਓ ਮਾਝ ਮਹੱਲਾ ਪੰਜਵਾਂ ਸਭੇ ਸੁਖ ਭਏ ਪ੍ਰਭ ਟੁੱਠੇ ਗੁਰਪੂਰੇ ਕੇ ਚੰਨ ਮਨ ਉੱਠੇ ਸਹਿ ਸਮਾਧ ਲਗੀ ਲਿਵ ਅੰਤਰਾ ਸੋ ਰਸ ਸੋ ਹੀ ਜਾਣੇ ਜੀਓ ਅਗਮ ਅਗੋਚਰ ਸਹਿਬ ਮੇਰਾ ਕਟ ਕਟ ਵਰਤ ਅੰਤਰ ਵਰਤੇ ਨੇਰਾ ਸਦਾ ਅਲਿਪਤ ਜੀਆਂ ਕਾ ਦਾਤਾ ਕੋ ਵਿਰਲਾਇਆ ਪਛਾਣੇ ਜੀਓ ਰਾਮ ਮਿਲਣੇ ਕੀ ਇਹ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਣੀ ਸਹਿਜ ਸੰਤੋਖ ਸਦਾ ਤ੍ਰਿਪਤਾ ਸੇ ਆਨੰਦ ਖਸਮ ਕੇ ਪਾਣੇ ਜੀਓ ਹੱਥੀ ਦਿੱਤੀ ਪ੍ਰਭ ਦੇ ਮਨਹਾਰੇ ਜਨਮ ਮਰਨ ਰੋਗ ਸਭ ਨਿਵਾਰੇ ਨਾਨਕ ਦਾਸ ਕੀਏ ਪ੍ਰਭ ਆਪਣੇ ਹਰ ਕੀਰਤਨ ਰੰਗ ਮਾਣੇ ਜੀਓ ਮਾਝ ਮਹੱਲਾ ਪੰਜਵਾਂ ਕਿੰਨੀ ਦਇਆ ਗੋਪਾਲ ਗੁਸਾਈ ਗੁਰ ਕੈ ਚਰਨ ਵਸੇ ਮਨ ਮਾਹੀ ਅੰਗੀਕਾਰ ਕੀਆ ਤਿਨ ਕਰਤੇ ਦੁੱਖਾ ਡੇਰਾ ਟਾਇਆ ਜੀਓ ਮਨ ਤਨ ਵਸਿਆ ਸੱਚਾ ਸੋਈ ਬਿਖੜਾ ਥਾਂ ਨ ਦਿਸੇ ਕੋਈ ਦੂਤ ਦੁਸ਼ਮਨ ਸਭ ਸੱਜਣ ਹੋਏ, ਇੱਕੋ ਸਵਾਮੀ ਆਇਆ ਜੀਉ। ਜੋ ਕਿ ਕਰੇ ਸੋ ਆਪੇ ਆਪੇ, ਬੁੱਧ ਸਿਆਣਪ ਕਿਸੂ ਨਾ ਜਾਪੇ। ਆਪਣਿਆਂ ਸੰਤਾਂ ਨੂੰ ਆਪ ਸੁਹਾਈ, ਪਲਾਵਾਂ ਲਾਇਆ ਜੀਉ। ਚਰਨ ਕਮਲ ਮਨ ਜਨ ਕਾ ਧਾਰੋ, ਚਰਨ ਕਮਲ ਜਨ ਕਾ ਧਾਰੋ, ਆਠ ਪੈਰ ਰਾਮ ਨਾਮ ਵਪਾਰੋ, ਸਹਿਜ ਆਨੰਦ ਗਾਵੇ ਗੁਣ ਗੋਬਿੰਦਾ, ਪ੍ਰਭ ਨਾਨਕ ਸਰਬ ਸਮਾਇਆ ਜੀਉ। ਮਾਜ ਮਹੱਲਾ ਪੰਜਵਾਂ, ਸੋ ਸਤ ਮੰਦਰ ਜੇ ਸਤ ਧਿਆਈਏ, ਸੋ ਹਿਰਦੇ ਸਹੇਲਾ ਜਿਤ ਹਰ ਗੁਣ ਗਾਈਐ, ਸੰਤ ਅਰਤ ਸੁਹਾਈ ਜਿਤ ਵਸੇ ਹਰ ਜਨ, ਸੱਚੇ ਨਾਮ ਵਿਟੋਂ ਕੁਰਬਾਨੋ ਜੀਉ। ਸੱਚ ਵਡਾਈ ਕੀਮ ਨ ਪਾਈ, ਕੁਦਰਤ ਕਰਮ ਨ ਕਹਿਣਾ ਜਾਈ, ਧਿਆਏ ਧਿਆਏ ਜੀਵੇ ਜਨ ਤੇਰੇ, ਸੱਚ ਸ਼ਬਦ ਮਨ ਮਾਣੋ ਜੀਉ। ਸੱਚ ਸਾਵਿਡ ਭਾਗੀ ਪਾਈਏ, ਗੁਰ ਪ੍ਰਸਾਦੀ ਹਰ ਗੁਣ ਗਾਈਏ, ਰੰਗ ਰਤੇ ਤੇਰੇ ਤੁਧ ਭਾਵੈ, ਸੱਚ ਨਾਮ ਨਿਸਾਣੋ ਜੀਉ। ਸੱਚੇ ਅੰਤ ਨ ਜਾਣੇ ਕੋਈ, ਥਾਂ ਥਨੰਤਰ ਸੱਚਾ ਸੋਈ, ਨਾਨਕ ਸੱਚ ਧਿਆਈਏ ਸਾਦੀ, ਅੰਤਰ ਜਾਮੀ ਜਾਣੋ ਜੀਉ। ਮਾਝ ਮਹੱਲਾ ਪੰਜਵਾਂ, ਰਹਿਣ ਸੁਹਾਵੜੀ ਦਿਨ ਸੁਸਹੇਲਾ, ਜਪ ਅੰਮ੍ਰਿਤ ਨਾਮ ਸਤ ਸੰਗ ਮੇਲਾ, ਘੜੀ ਮੂਰਤ ਸਿਮਰਤ ਭਲਵੰਜੇ, ਜੀਵਨ ਸਫਲ ਤਿਹਾਈ ਜੀਉ। ਸਿਮਰਤ ਨਾਮ ਦੁੱਖ ਸਭ ਲਾਥੇ, ਅੰਤਰ ਬਾਰ ਹਰ ਪ੍ਰਭ ਸਾਥੇ, ਭੈ ਪਉ ਪਰਮ ਖੋਇਆ ਗੁਰਪੂਰੇ, ਦੇਖਾਂ ਸਭਨੀ ਥਾਂ ਜਾਈ ਜੀਉ। ਪ੍ਰਭ ਸਮਰੱਥ ਵਡ ਊਜ ਅਪਾਰਾ, ਨੋਡ ਨਾ ਭਰੇ ਭੰਡਾਰਾ, ਆਦ ਅੰਤ ਮੱਧ ਪ੍ਰਭ ਸੋਹੀ, ਦੂਜਾ ਲਵੇ ਨ ਲਾਈ ਜੀਉ। ਕਰ ਕਿਰਪਾ ਮੇਰੇ ਦੀਨ ਦਿਆਲਾ, ਜਾਚਕ ਜਾਚੇ ਸਾਧਰ ਵਾਲਾ, ਦੇਹ ਦਾਨ ਨਾਨਕ ਜਨਮਾਂਗੇ, ਸਦਾ ਸਦਾ ਹਰ ਧਿਆਈ ਜੀਉ। ਮਾਝ ਮਹੱਲਾ ਪੰਜਵਾਂ, ਐਥੇ ਤੂੰ ਹੈ ਆਗੇ ਆਪੇ, ਜੀ ਜੰਤਰ ਸਭ ਤੇਰੇ ਥਾਪੇ, ਤੁਧ ਬਿਨ ਅਵਰ ਨ ਕੋਈ ਕਰਤੇ, ਮੈਂ ਤਰ ਉੱਟ ਤੁਮਾਰੀ ਜੀਉ। ਰਸਨਾ ਜੋ ਜੀਵੇ ਸਵਾਮੀ, ਪਾਰਵਨ ਪਰਬ ਅੰਤਰ ਜਾਮੀ, ਜਿਨ ਸੇਵਿਆ ਤਿਨਹੀ ਸੁਖ ਪਾਇਆ, ਸੋ ਜਨਮ ਨ ਜੂਵੇ ਹਾਰੀ ਜੀਉ। ਨਾਮ ਔਖਦ ਜਾਨ ਜਨ ਤੇਰੇ ਪਾਇਆ, ਜਨਮ ਜਨਮ ਕਾ ਰੋਗ ਗਵਾਇਆ, ਹਰ ਕੀਰਤਨ ਗਾਵੋ ਦਿਨ ਰਾਤੀ, ਸਫਲ ਇਹ ਕਾਰੀ ਜੀਉ। ਦਿਸ਼ ਧਾਰ ਆਪਣਾ ਦਾਸ ਸਵਾਰਿਆ, ਘਟ ਅੰਤਰ ਪਰਮ ਨਮਸਕਾਰਿਆ, ਇੱਕ ਸਵਿਣ ਹੋਰ ਦੂਜਾ ਨਾਹੀ, ਬਾਬਾ ਨਾਨਕ ਇਹ ਮਤ ਸਾਰੀ ਜੀਉ। ਮਾਝ ਮਹੱਲਾ ਪੰਜਵਾ, ਮੰਤਰ ਰਤਾ ਰਾਮ ਪਿਆਰੇ, ਸਰਬ ਹਦੀਜੇ ਆਪਣਾ ਵਾਰੇ, ਆਠ ਪੈਰ ਗੋਬਿੰਦ ਗੁਣ ਗਾਈਏ, ਬਿਸਰਨ ਕੋਈ ਸਾਸਾ ਜੀਉ। ਸੋਹੀ ਸਾਜਣ ਮੀਤ ਪਿਆਰਾ, ਰਾਮ ਨਾਮ ਸਾ ਸੰਗ ਵਿਚਾਰਾ, ਸਾਧੂ ਸੰਗ ਤਰੀ ਜੇ ਸਾਗਰ, ਕਟੀਏ ਜਮਕੀ ਫਾਂਸਾ ਜੀਉ। ਚਾਰ ਪਦਾਰਥ ਹਰ ਕੀ ਸੇਵਾ, ਪਾਰ ਜਪ ਅਲਖ ਭੇਵਾ, ਕਾਮ ਕ੍ਰੋਧ ਕਿਲਭੇ ਗੁਰ ਕਾਟੇ, ਪੂਰਨ ਹੋਈ ਆਸਾ ਜੀਉ। ਪੂਰਨ ਭਾਗ ਭਏ ਜਿਸ ਪ੍ਰਾਣੀ, ਸਾਧ ਸੰਗ ਮੇਰੇ ਸਾਰੰਗ ਪਾਣੀ, ਨਾਨਕ ਨਾ ਵਸਿਆ ਜਿਸ ਅੰਤਰ, ਪਰਵਾਨ ਗ੍ਰਸਤ ਉਦਾਸਾ ਜੀਉ। ਮਾਝ ਮਹੱਲਾ ਪੰਜਵਾਂ, ਸਿਮਰਤ ਨਾਮ ਹਿਰਦੇ ਸੁਖ ਪਾਇਆ, ਕਰ ਕਿਰਪਾ ਭਗਤੀ ਪ੍ਰਗਟਾਇਆ, ਸਾਧ ਸੰਗ ਮਿਲ ਹਰ ਹਰ ਜਪਿਆ, ਬਿਨਸੇ ਆਲਸ ਰੋਗਾ ਜੀਉ। ਜਾਂ ਕੇ ਗਏ ਨਵ ਨਿਧ ਹਰ ਭਾਈ, ਤਿਸ ਮਿਲਿਆ ਜਿਸ ਪੁਰਬ ਕਮਾਈ, ਗਿਆਨ ਧਿਆਨ ਪੂਰ ਪਰਮੇਸ਼ਰ, ਪ੍ਰਭ ਸਭਨਾ ਗੱਲਾਂ ਜੋਗਾ ਜੀਉ। ਖਿਨ ਮੈਂ ਥਾਪ ਉਥਾ ਪੁਨਹਾਰਾ, ਆਪ ਅਕੰਤੀ ਆਪ ਪਸਾਰਾ, ਲਿਪ ਨਹੀਂ ਜਗ ਜੀਵਨ ਦਾਤੇ, ਦਰਸ਼ਨ ਡਿੱਠੇ ਲੈਣ ਵਜੋਗਾ ਜੀਉ। ਅੰਚਲਾਏ ਸਭ ਸ੍ਰਿਸ਼ਟ ਤਰਾਈ, ਆਪਣਾ ਨਾਉ ਆਪ ਜਪਾਈ, ਗੁਰ ਬੋਸ਼ਤ ਪਾਇਆ ਕਿਰਪਾ ਤੇ, ਨਾਨਕ ਤੁਰ ਸੰਜੋਗਾ ਜੀਉ। ਮਾਝ ਮਹੱਲਾ ਪੰਜਵਾ, ਸੋਹੀ ਕਰਨਾ ਜੇ ਆਪ ਕਰਾਏ, ਜਿੱਥੇ ਰੱਖੇ ਸਾਂ ਪਲੀ ਜਾਏ, ਸੋਈ ਸਿਆਣਾ ਸੋ ਪਤਵੰਤਾ, ਹੁਕਮ ਲਗੇ ਜਿਸ ਮੀਠਾ ਜੀਉ। ਸਭ ਪਰੋਈ ਇੱਕ ਤਧਾਗੇ, ਜਿਸ ਲਾਏ ਲਏ ਸੋ ਚਰਨੀ ਲਾਗੇ, ਉਦ ਕਵਲ ਜਿਸ ਹੋਏ ਪ੍ਰਗਾਸਾ, ਤਿਨ ਸਫ ਸਰਬ ਨਿਰੰਜਨ ਡੇਠਾ ਜੀਉ। ਤੇਰੀ ਮਹਿਮਾ ਤੂੰ ਹੈ ਜਾਣੇ, ਆਪਣਾ ਆਪ ਤੂੰ ਆਪ ਪਛਾਣੇ, ਹਉ ਬਲਹਾਰੀ ਸੰਤਨ ਤੇਰੇ, ਜਿਨ ਕਾਮ ਕ੍ਰੋਧੋ ਪੀਠਾ ਜੀਉ। ਤੂੰ ਨਿਰਵੈਰ ਸੰਤ ਤੇਰੇ ਨਿਰਮਲਾ, ਜਿਨ ਦੇਖੇ ਸਭ ਉਤਰੇ ਕਹਿਮਲ, ਨਾਨਕ ਨਾਮ ਧਿਆਏ ਧਿਆ ਜੀਵੇ, ਬਿਨਸਿਆ ਭਰਪੋ ਥਿੱਠਾ ਜੀਉ। ਮਾਝ ਮਹੱਲਾ ਪੰਜਵਾਂ, ਝੂਠਾ ਮੰਗਣ ਜੇ ਕੋਈ ਮੰਗੇ, ਤਿਸ ਕੋ ਮਰਤੇ ਘੜੀ ਨ ਲਾਗੇ, ਪਾਰਵਣ ਜੋ ਸਾਦੀ ਹੀ ਸੇਵੇ, ਸੋ ਗੁਰ ਮਿਨੇ ਚਲ ਕਹਿਣਾ, ਪ੍ਰੇਮ ਭਗਤ ਜਿਸ ਕੇ ਮਨ ਲਾਗੀ, ਗੁਣ ਗਾਵੇ ਅਨਦਿਨ ਦਿੱਤ ਜਾਗੀ, ਮਹਾਂ ਪਕੜ ਤਿਸ ਸਵਾਮੀ ਮੇਲੇ, ਜਿਸ ਕੇ ਮਸਤਕ ਲੈਣਾ, ਚਰਨ ਕਮਲ ਭਗਤਾਂ ਮਨ ਉੱਠੇ, ਵਿਣ ਪਰਮੇਸ਼ਰ ਸਗਲੇ ਮੁੱਠੇ, ਸੰਤ ਜਨਾ ਕੀ ਧੂੜ ਨਿਤ ਬਾਸੇ, ਨਾਮ ਸੱਚੇ ਕਾ ਗਹਿਣਾ, ਊਠਤ ਬੈਠਤ ਹਰ ਹਰ ਗਾਈਐ, ਜਿਸ ਸਿਮਰਤ ਅਵਰ ਨਿਚਲ ਪਾਈਐ, नानको प्रभु हे दयाला तेरा कीता सहना राग माज अष्टपदियां महला पहला कर पहला एक ओंकार सतगुर प्रसाद शब्द रंगाए हुक्म सबाए सच्ची दरगाह महल बलाए सच्चे दीन दयाला मेरे साहबा सच्चे मन पत्या बड़िया हो वारी जियो वारी शब्द सुहावड़िया अमृत नाम सदा सुखदाता गुरमति मन बसा बणिया रहाओ ना को मेरा हो किस केरा साचा ठा कर तरपण मेरा हो मैं कर कर जाय कनेरी कर अवगुण पसुता बणिया हुक्म बसाने सो हर गुण वखाणे गुर कै शब्द नाम नसाणे सबना का दर लेखा सच्चे सूट सनाम सुहावड़िया मन मुख भूला ठोर न पाए जम दर पांदा चुटा खाए बिन नावे को संग न साथी मुक्ते नाम त्यावणिया साकत कूड़े सच न पावै दुबदा बादा आवे जावै लिखिया लेख न मेटे कोई गुरमुख मुक्त करामणिया पई अड़े पिर जातो नाही झूठ सुन्नी रोवे ताई अवगण मुठी पहल न पावे अवगण गुण बखसावणिया पई अड़े जिन जाता प्यारा गुरमुख बूझे तत् बेचारा आवण जाना ठाकर हाए सच्चे नाम समावणिया गुरमुख बूझे कत कहावे सच्चे ठाकर सचो भावै नानक सच कहे बेनंती सच मिले गुण गावणिया माज महला तीजा कर पहला कर्म होवै सत गुरु मलाए सेवा सुत शब्द चित लाए होमे मार सदा सुख पाया माया मोह चुकावणिया हो वारी जियो वारी सतगुर के बलहारनिया गुरमति परगाच होवा जी अंदन हर गुण गावणिया रहाओ तन मन खोजे तानो पाए तावत राखे ठाकर हाए गुर की बाणी अंदन गावे सहजे भगत करावणिया इस काया अंदर वस्त असंखा गुरमुख साच मिले ता वेखा नौ दरवाजे दसवा मुक्ता अनहद शब्द वजावणिया सच्चा साहब सच्ची नाई गुर प्रसादी मन वसाई अंधन सदा रहे रंग राता दर सच्चे सोजी पावणिया पाप उन की सार न जानी दूजे लागी भरम पलानी अज्ञानी अंधा मग न जाने फिर आमन जाणिया गुर सेवा ते सदा सुख पाया होमे मेरा ठाकर हाया गुर की साखी मिटिया अंधेरा बजर कपाट खुलावणिया होमे मार मन बसाया गुर चरनी सदा चित लाया गुर कृपा ते मन ता निर्मल निर्मल नाम त्यावणिया जीवन मरना सब तुझे ताई जिस बख्शे सिद्धे वड़ियाई नानक नाम त्याए सदा तू जमन मरन सवारनिया माज महला तीजा मेरा प्र निर्मल अगम पारा बिन तकड़ी तोले संसारा गुरमुख होवे सो ही बूझे गुण कै गुणी समावणिया ओ वारी जियो वारी हर का नाम मन वसावणिया जो सच लागे से अंधन जागे दस सच्चे शोभा पावणिया रहाओ आप सुने ता आपे वेखे जिसनु नदर करे सो ही जन लेखे आपे लाए लए सो लागे गुरमुख सच कमावणिया जिस आप लाए सो किथे हथ पाए पूर्व लिखिया सो मिट न जाए जिन सतगुर मिलया से बड़ भाकी पूरे कर्म मलावणिया पई अड़े तन अंधन सुती कंता वसारी अवगण मुती अंधन सदा फिरे बिन लादी बिन पिरनी दन पावणिया पई अड़े सुखदाता जाता होमे मार गुर शब्द पसाता से सुहावी सदा पिर रावे सच सिंगार बना बणिया लख चौरासी जी अपाए जिसनु नदर करे तिस गुरु मलाए किल बह काट सदा जन निर्मला दर सच्चे नाम सुहावणिया लेखा मांगे ता किन दीए सुख नहीं फुन दूए तीए आपे बख्श लए प्रभ साचा आपे बख्श मलावणिया आप करे तय आप कराए पूरे गुर के शब्द मलाए नानक नाम मिले वड़े आई आपे मेल मलावणिया माज महला तीजा इको आप फिरे प्रसन्ना गुरमुह वेखा ता इहो मन भिन्ना तृष्णा तज सह सुख पाया इको मन वसावणिया हो वारी जियो वारी एक शीतला बणिया गुरमति मन इकत कर आया सच्चे रंग नगामणिया रहाओ इह जग भूला तै आप भुलाया एक विसा दूजे पाया अंधन सदा फिरे भरम भूला बिन नावे दुख पावणिया जो रंग राते कर्म बदाते गुर सेवा ते जुग चारे जाते जिसनु आप दे वड़े आई।

ਵਾਸਤੇ ਵਿਖਾਣੇ। ਨਾਨਕ ਨਾਮ ਰਤੇ ਬਹਿਰਾਗੀ ਨਿਜ ਕਰ ਤਾੜੀ ਲਾਵਣਿਆ ਮਾਝ ਮਹੱਲਾ ਤੀਜਾ ਸ਼ਬਦ ਮਰਿਆ ਸੋ ਮੂਹਾ ਜਾਪੇ ਅਕਾਲ ਨ ਚਾਪੇ ਦੁੱਖ ਨਾ ਸੰਤਾਪੇ ਜੋਤੀ ਵਿੱਚ ਮਿਲ ਜੋਤ ਸਮਾਣੀ ਸੁਣ ਮਨ ਸੱਚ ਸਮਾਵਣਿਆ ਹੋ ਵਾਰੀ ਜੀਓ ਵਾਰੀ ਹਰ ਕੇ ਨਾਏ ਸੋਭਾ ਪਾਵਣਿਆ ਸਤਿਗੁਰੂ ਸੇਵ ਸੱਚ ਤਲਾਇਆ ਗੁਰਮਤੀ ਸਹਿਜ ਸਮਾਵਣਿਆ ਰਹਾਉ ਕਾਇਆ ਕੱਚੀ ਕੱਚਾ ਚੀਰ ਹੰਢਾਏ ਦੂਜੇ ਲਾਗੀ ਮਹਿਰ ਨ ਪਾਏ ਅੰਦਨ ਜਲਦੀ ਫਿਰੇ ਦਿਨ ਰਾਤੀ ਬਿਨ ਬਹੋ ਬਿਨ ਫਿਰ ਬਹੁ ਦੁੱਖ ਪਾਵਣਿਆ ਦੇਹੀ ਜਾਤਨ ਅੱਗੇ ਜਾਏ ਜਿੱਥਾ ਜਿੱਥੇ ਲੇਖਾ ਮੰਗੀਏ ਤਿੱਥੇ ਸੁੱਟੇ ਸੱਚ ਕਮਾਏ ਸਤਿਗੁਰ ਸੇਵਣ ਸੇ ਤਨਮੰਤੇ ਐਥੇ ਉੱਥੇ ਨਾਮ ਸਮਾਵਣਿਆ ਭੈ ਭੈ ਸੰਗਾਰ ਬਣਾਏ ਗੁਰਪ੍ਰਸਾਦੀ ਮਹਿਲ ਕਰ ਪਾਏ ਅੰਦਨ ਸਦਾ ਰਵੇ ਦਿਨ ਰਾਤੀ ਮਜੀਠੇ ਰੰਗ ਬਣਾਵਣਿਆ ਸਭਨਾ ਪਿਰ ਵਸੇ ਸਦਨਾਲੇ ਗੁਰਪ੍ਰਸਾਦੀ ਗੁਰ ਨਰ ਨਿਹਾਲੇ ਮੇਰਾ ਪ੍ਰਭ ਅਤ ਉੱਚੋ ਉੱਚਾ ਕਰ ਕਿਰਪਾ ਆਪ ਮਿਲਾਵਣਿਆ ਮਾਇਆ ਮੋ ਇਹ ਜਗ ਸੁੱਤਾ ਨਾਮ ਵਿਸਾਰ ਅੰਤ ਵਗੁੱਤਾ ਜਿਸਤੇ ਸੁੱਤਾ ਸੋ ਜਗਾਏ ਗੁਰਮਤਿ ਸੋ ਜੀ ਪਾਵਣਿਆ ਅਪਿਉ ਪਿਏ ਸੋ ਭਰਮ ਗਵਾਏ ਗੁਰਪ੍ਰਸਾਦ ਮੁਕਤ ਗਤ ਪਾਏ ਭਗਤੀ ਰੱਤਾ ਸਦਾ ਬਰਾਗੀ ਆਪ ਮਾਰ ਮਿਲਾਵਣਿਆ ਆਪ ਉਪਾਏ ਧੰਦੇ ਲਾਏ ਲੱਖ ਚੁਰਾਸੀ ਰਿਚਕ ਆਪ ਅਪੜਾਏ ਨਾਨਕ ਨਾਮ ਧਿਆਏ ਸੱਚ ਰਾਤੇ ਜੋ ਤਿਸ ਭਾਵੇ ਸੋ ਕਾਰ ਕਰਾਵਣਿਆ ਮਾਝ ਮਹੱਲਾ ਤੀਜਾ ਅੰਦਰ ਹੀਰਾ ਲਾਲ ਬਣਾਇਆ ਗੁਰ ਕੇ ਸਦ ਪਰਖ ਪਰਖਾਇਆ ਜਿਨ ਸੱਚ ਪੱਲੇ ਸੱਚ ਵਖਾਣੇ ਸੱਚ ਕਸਵੱਟੀ ਲਾਵਣਿਆ ਹੋ ਵਾਰੀ ਜੀਓ ਵਾਰੀ ਗੁਰ ਕੀ ਬਾਣੀ ਮਨ ਵਸਾਵਣਿਆ ਗੁਰ ਕੀ ਬਾਣੀ ਮਨ ਵਸਾਵਣਿਆ ਅੰਜਨ ਵਾਹੇ ਨਿਰੰਜਨ ਪਾਇਆ ਜੋਤੀ ਜੋਤ ਮਲਾਵਣਿਆ ਰਹਾ ਇਸ ਕਾਇਆ ਅੰਦਰ ਬਹੁਤ ਪਸਾਰਾ ਨਾਮ ਦਰਿੰਜ ਅਤ ਅਗਮ ਪਾਰਾ ਗੁਰਮੁਖ ਹੋਵੇ ਸੋ ਹੀ ਪਾਏ ਆਪੇ ਮਖਸ ਮਲਾਵਣਿਆ ਮੇਰਾ ਠਾਕਰ ਸੱਚ ਦੜਾਏ ਗੁਰਪ੍ਰਸਾਦੀ ਸੱਚ ਤਲਾਏ ਸੱਚੋ ਸੱਚ ਵਰਤੇ ਸਭਨੀ ਥਾਈ ਸੱਚੇ ਸੱਚ ਸਮਾਵਣਿਆ ਵਿਪਰਵਾਹੋ ਸੱਚ ਮੇਰਾ ਪਿਆਰਾ ਕਿਲਭ ਅਵਗਣ ਘੱਟ ਨਹਾਰਾ ਪ੍ਰੇਮ ਪ੍ਰੀਤ ਸਦਾ ਧਿਆਈਏ ਭਾਏ ਭਗਤ ਚਿਤਲਾਵਣਿਆ ਪ੍ਰੇਮ ਪ੍ਰੀਤ ਸਦਾ ਧਿਆਈਏ ਭੈ ਭਗ ਭੈ ਭਾਏ ਭਗਤ ਦੜਾਵਣਿਆ ਤੇਰੀ ਭਗਤ ਸੱਚੇ ਜੇ ਸੱਚੇ ਭਾਵ ਹੈ ਆਪੇ ਦੇਨ ਪਸੋ ਤਾਏ ਸਭਨਾ ਜੀਆਂ ਕਹਿ ਕੋ ਦਾਤਾ ਸਭ ਦੇ ਮਾਰ ਜਵਾਵਣਿਆ ਹਰ ਤੁਧ ਬਾਜੋ ਮੈਂ ਕੋਈ ਨਾਈ ਹਰ ਤੁਦੇ ਸਿਵਿਤੈ ਤੁਧ ਸਲਾਈ ਆਪੇ ਮੇਲ ਲਿਓ ਪ੍ਰਭ ਸੱਚੇ ਪੂਰੇ ਕਰਮ ਤੁਪਾਵਣਿਆ ਮੈਂ ਹੋਰ ਨ ਕੋਈ ਤੁਧੇ ਜਿਹਾ ਤੇਰੀ ਨਦਰੀ ਸੀ ਜਹਦਿਆ ਅੰਦਰ ਸਾਰ ਸਾਰ ਸੰਭਾਲੇ ਅੰਦਨ ਸਾਰ ਸੰਭਾਲੇ ਹਰ ਰਾਖੇ ਗੁਰਮੁਖ ਸਹਿਜ ਸਮਾਵਣਿਆ ਤੁਧ ਜੇ ਵਡਮੈ ਹੋਰ ਨ ਕੋਈ ਤੁਧ ਆਪੇ ਸਿਰਜੀ ਆਪੇ ਗੋਈ ਤੂੰ ਆਪੇ ਹੀ ਭੜ ਕੰਨ ਸਵਾਰੇ ਨਾਨਕ ਨਾਮ ਸੁਹਾਵਣਿਆ ਮਾਝ ਮਹੱਲਾ ਤੀਜਾ ਸਭ ਘੱਟ ਆਪੇ ਭੋਗਣ ਹਾਰਾ ਲੱਖ ਵਰਤੇ ਅਗਮ ਅਪਾਰਾ ਗੁਰ ਕੇ ਸਦ ਮੇਰਾ ਪ੍ਰਭ ਧਿਆਈਏ ਸਹਿਜੇ ਸੱਚ ਸਮਾਵਣਿਆ ਹਉ ਵਾਰੀ ਜੀਉ ਵਾਰੀ ਗੁਰ ਸਬਦ ਮਨ ਵਸਾਵਣਿਆ ਸ਼ਬਦ ਸੁਜੇਤਾ ਮਨ ਸੁਨ ਲੂਜੇ ਮਨਸਾ ਮਾਰ ਸਮਾਵਣਿਆ ਰਹਾਉ ਪੰਚ ਦੂਤ ਮੋਹੇ ਸੰਸਾਰਾ ਮਨਮੁਖ ਅੰਧੇ ਸੁਧ ਨਸਾਰਾ ਗੁਰਮੁਖੇ ਸੋ ਆਪਣਾ ਕਰ ਰਾਖੇ ਪੰਚ ਦੂਤ ਸ਼ਬਦ ਪਚਾਵਣਿਆ ਇਹ ਗੁਰਮੁਖ ਸਦਾ ਸੱਚੇ ਰੰਗ ਰਾਤੇ ਸਹਿਜੇ ਪ੍ਰਭ ਸੇਵੇ ਅੰਧਨ ਮਾਤੇ ਮਿਲ ਪ੍ਰੀਤਮ ਸੱਚੇ ਗੁਣ ਗਾਵੇ ਹਰ ਦਰ ਸੋਭਾ ਪਾਵਣਿਆ ਏਕਮ ਏਕੇ ਏਕ ਅਪਾਇਆ ਦੂਦਾ ਦੂਜਾ ਧਰੁਦ ਮਾਇਆ ਚੌਥੀ ਪੌੜੀ ਗੁਰਮੁਖ ਉੱਚੀ ਸੱਚੋ ਸੱਚ ਕਮਾਵਣਿਆ ਸਵੈ ਸੱਚਾ ਜੇ ਸੱਚੇ ਭਾਵੇ ਜਿਨ ਸਾਜਾਤਾ ਸੋ ਸਹਿਜ ਸਮਾਵੈ ਗੁਰਮਾ ਕਰਨੀ ਸੱਚੇ ਸੇਵੇ ਸਾਚੇ ਜਾਇ ਸਮਾਵਣਿਆ ਸੱਚੇ ਬਾਜੋ ਕੋ ਅਵਰ ਨ ਦੂਆ ਦੂਜੇ ਲਾਗ ਜਾ ਖਪ ਖਮੂਆ ਗੁਰਮੋਹੋਵੇ ਸੋ ਏਕੋ ਜਾਣੇ ਏਕੋ ਸਿਵ ਸੁਖ ਪਾਵਣਿਆ ਜੀ ਜੰਤ ਸਾ ਸ਼ਰਨ ਤੁਮਾਰੀ ਆਪੇ ਧਾਰ ਦੇਖੇ ਕੱਚੀ ਪੱਕੀ ਸਾਰੀ ਅੰਦਿਨ ਆਪੇ ਕਾਰ ਕਰਾਏ ਆਪੇ ਮੇਲ ਮਲਾਵਣਿਆ ਤੂੰ ਆਪੇ ਮੇਲੇ ਵੇਖੇ ਵੇਖੇ ਹਦੂਰ ਸਾ ਮੈਂ ਆਪ ਰਿਹਾ ਭਰਪੂਰ ਨਾਨਕ ਆਪੇ ਆਵਰਤੇ ਗੁਰਮੁਖ ਸੋ ਜੀ ਪਾਵਣਿਆ ਮਾਝ ਮਹੱਲਾ ਤੀਜਾ ਅੰਮ੍ਰਿਤ ਬਾਣੀ ਗੁਰ ਕੀ ਮਿੱਠੀ ਗੁਰਮੁਖ ਵਿਰਲੇ ਕਿਨੇ ਚੱਖ ਡਿਠੀ ਅੰਤਰ ਪ੍ਰਗਾਸ ਮਹਾਰਸ ਪੀਵੇ ਦਰ ਸੱਚੇ ਸ਼ਬਦ ਵਜਾਵਣਿਆ ਹੋ ਵਾਰੀ ਜੀਓ ਵਾਰੀ ਗੁਰਚਾਨੀ ਚਿਤ ਲਾਵਣਿਆ ਸਤਿਗੁਰੂ ਹੈ ਅੰਮ੍ਰਿਤਸਰ ਸਾਚਾ ਮਨ ਨਾਵੇ ਮੈਲ ਚੁਕਾਵਣਿਆ ਰਾਤ ਤੇਰਾ ਸੱਚੇ ਕਨੇ ਅੰਤ ਨ ਪਾਇਆ ਗੁਰਪ੍ਰਸਾਦ ਕਨੇ ਵਿਰਲੇ ਚਿਤ ਲਾਇਆ ਤੁਧ ਸਰਾਂ ਨਰ ਜਾਂ ਕਬੂ ਸੱਚੇ ਨਾਵੇ ਕੀ ਭੁੱਖ ਲਾਵਣਿਆ ਏਕੋ ਵੇਖਾਂ ਅਵਰ ਨਬੀਆ ਗੁਰਪ੍ਰਸਾਦੀ ਅੰਮ੍ਰਿਤ ਪੀਆ ਗੁਰ ਕੇ ਸ਼ਬਦ ਤਿਖਾ ਨਵਾਰੀ ਸਹਿਜੇ ਸੁਖ ਸਮਾਵਣਿਆ ਰਤਨ ਪਦਾਰਥ ਪਰਲਤ ਆਗੇ ਮਨ ਅੰਧਾ ਦੂਜੇ ਭਾਏ ਲਾਗੇ ਜੋ ਬੀਜੇ ਸੋ ਹੀ ਫਲ ਪਾਏ ਸੁਪਨੇ ਸੁਖ ਨ ਪਾਵਣਿਆ ਆਪਣੀ ਕਿਰਪਾ ਕਰੇ ਸੋ ਹੀ ਜਨ ਪਾਏ ਗੁਰ ਕਾ ਸ਼ਬਦ ਮਨ ਵਸਾਏ।

ਅੰਧ ਸਦਾ ਰਹੇ ਪੈ ਅੰਦਰ ਪੈ ਪਾ ਪੈ ਮਾਰ ਪਰਮ ਚੁਕਾਵਣਿਆ ਪਰਮ ਜਗਾਏ ਸਦਾ ਸੁਖ ਪਾਇਆ ਗੁਰਪ੍ਰਸਾਦ ਪਰਮ ਪਦ ਪਾਇਆ ਅੰਤਰ ਨਿਰਮਲ ਨਿਰਮਲ ਬਾਣੀ ਹਰ ਗੁਣ ਸਹਿਜੇ ਗਾਵਣਿਆ ਸਿਮਤ ਸਾਹਿਤ ਬੇਦ ਵਖਾਣੇ ਭਰਮੇ ਭੁੱਲਾ ਤਤ ਨ ਜਾਣੇ ਬਿਨ ਸਤਿਗੁਰ ਸੇਵੇ ਸੁਖ ਨ ਪਾਏ ਦੁੱਖੋਂ ਦੁੱਖ ਕਮਾਵਣਿਆ ਆਪ ਕਰੇ ਕਿਸ ਆਖੇ ਕੋਈ ਆਖਣ ਜਾਈਏ ਜੇ ਭੁੱਲਾਂ ਹੋਈ ਨਾਨਕ ਆਪੇ ਕਰੇ ਕਰਾਏ ਨਾਮੇ ਨਾਮ ਸਮਾਵਣਿਆ ਮਾਝ ਮਹੱਲਾ ਤੀਜਾ ਆਪੇ ਰੰਗੇ ਸਹਿਜ ਸੁਭਾਏ ਗੁਰ ਕੈ ਸ਼ਬਦ ਹਰ ਰੰਗ ਚੜਾਏ ਮੰਤਰ ਰੱਤਾ ਰਸਨਾ ਰੰਗ ਚੂਲੀ ਭੈ ਭਾਏ ਰੰਗ ਚੜਾਵਣਿਆ ਹੋ ਵਾਰੀ ਜੀਓ ਵਾਰੀ ਨਿਰਪੋ ਮਨ ਵਸਾਵਣਿਆ ਗੁਰ ਕਿਰਪਾ ਤੇ ਹਰ ਨਿਰਪੋ ਧਿਆਇਆ ਬਿਖ ਭਵਜਰ ਸ਼ਬਦ ਤਰਾਵਣਿਆ ਰਹਾਉ ਮਨਮੁਖ ਬੁੱਧ ਕਰੇ ਚਤਰਾਈ ਨਾਤਾ ਤੋਤਾ ਥਾਂ ਨ ਪਾਈ ਜਿਹਾ ਆਇਆ ਤੇਹਾ ਜਾਸੀ ਕਰ ਅਵਗਣ ਪਸੋਂ ਤਾਵਣਿਆ ਮਨਮੁਖ ਅੰਧੇ ਕਿਸੂ ਨ ਸੂਝੇ ਮਰਨ ਲਿਖਾਏ ਆਏ ਨਹੀਂ ਬੂਝੇ ਮਨਮੁਖ ਕਰਮ ਕਰੇ ਨਹੀਂ ਪਾਏ ਬਿਨ ਆਵੇ ਜਨਮ ਗਵਾਵਣਿਆ ਸਚ ਕਰਨੀ ਸ਼ਬਦ ਹੈ ਸਾਰ ਪੂਰੇ ਗੁਰ ਪਾਈਏ ਮੁਖ ਦੁਆਰ ਅੰਧਨ ਬਾਣੀ ਸ਼ਬਦ ਸੁਣਾਏ ਸੱਚ ਰਾਤੇ ਰੰਗ ਰੰਗਾਵਣਿਆ ਰਚਨਾ ਰਸ ਰਾਤੀ ਰੰਗ ਲਾਏ ਮਨ ਤਨ ਵੋਹਿਆ ਸਹਿ ਸਭਾਏ ਸਹਿਜੇ ਪ੍ਰੀਤਮ ਪਿਆਰਾ ਪਾਇਆ ਸਹਿਜੇ ਸਹਿਜ ਮਸਮਲਾ ਮੜਿਆ ਜਿਸ ਅੰਦਰ ਰੰਗ ਸੋਹੀ ਗੁਣ ਗਾਵੇ ਗੁਰ ਕੈ ਸ਼ਬਦ ਸਹਿਜੇ ਸੁਖ ਸਮਾਵੇ ਹੋ ਬਲਹਾਰੀ ਸਦਾ ਤਿੰਨ ਵਿਟੋ ਗੁਰ ਸੇਵਾ ਚਤਲਾ ਮੜਿਆ ਸੱਚਾ ਸੱਚੋ ਸੱਚ ਭਤੀਜੈ ਗੁਰ ਪ੍ਰਸਾਦੀ ਅੰਦਰ ਭੀਜੈ ਵਹਿ ਸਥਾਨ ਹਰ ਗੁਣ ਗਾਵੇ ਆਪੇ ਕਰ ਸਤਮ ਨਾਵਣਿਆ ਜਿਸਨੂੰ ਨਦਰ ਕਰੇ ਸੋ ਪਾਏ ਗੁਰ ਪ੍ਰਸਾਦੀ ਹੋਮੇ ਜਾਏ ਨਾਨਕ ਨਾ ਵਸੇ ਮਨ ਅੰਤਰ ਦਰ ਸੱਚੇ ਸੋਭਾ ਪਾਵਣਿਆ ਮਾਝ ਮਹੱਲਾ ਤੀਜਾ ਸਤਿਗੁਰ ਸੇ ਵੱਡੀ ਵਡਿਆਈ ਹਰ ਜੀ ਚਿੰਤ ਵਸੇ ਮਨ ਆਈ ਹਰ ਜੀ ਜੋ ਸਫਲਿਓ ਬਿਰਖ ਹੈ ਅੰਮ੍ਰਿਤ ਜਨ ਪੀਤਾ ਤਿਸ ਤਿੱਖਾ ਲਾਵਣਿਆ ਹੋ ਵਾਰੀ ਜਿਉ ਵਾਰੀ ਸਤ ਸੰਗਤ ਮੇਲ ਮਲਾਵਣਿਆ ਹਰ ਸੰਗਤ ਆਪੇ ਮੇਲੇ ਗੁਰ ਸ਼ਬਦੀ ਹਰ ਗੁਣ ਗਾਵਣਿਆ ਰਹਾਉ ਸਤਿਗੁਰ ਸੇਵੀ ਐ ਸ਼ਬਦ ਸੁਹਾਇਆ ਸਤਿਗੁਰ ਸੇਵੀ ਸ਼ਬਦ ਸੁਹਾਇਆ ਜਿਨ ਹਰ ਕਾ ਨਾ ਮਨ ਵਸਾਇਆ ਹਰ ਨਿਰਮਲ ਹੋਮੇ ਮਹਿਲ ਗਵਾਏ ਦਰ ਸੱਚੇ ਸੋਭਾ ਪਾਵਣਿਆ ਬਿਨ ਗੁਰਨਾਮ ਨ ਪਾਇਆ ਜਾਏ ਸਿੱਧ ਸਤ ਰਹੇ ਬਿਰਲਾਏ ਬਿਨ ਗੁਰ ਸੇਵੇ ਸੁਖ ਨ ਹੋਵੀ ਪੂਰੇ ਭਾਗ ਗੁਰ ਪਾਵਣਿਆ ਇਹ ਮਨ ਆਰਸੀ ਕੋਈ ਗੁਰਮੁਖ ਵੇਖੇ ਮੂਰਤ ਨ ਲਾਗੇ ਜਾਂ ਹੋਮੇ ਸੁਖੈ ਅੰਧਨ ਬਾਣੀ ਨਿਰਮਲ ਸ਼ਬਦ ਸੁਹਾਏ ਅੰਧਨ ਬਾਣੀ ਨਿਰਮਲ ਸ਼ਬਦ ਵਜਾਏ ਗੁਰ ਸ਼ਬਦੀ ਸੱਚ ਸਮਾਵਣਿਆ ਬਿਨ ਸਤਿਗੁਰ ਕਿਉ ਦੇਖ ਨ ਜਾਏ ਗੁਰ ਕਿਰਪਾ ਤੇ ਆਪ ਜਿੱਥਾ ਦਿਖਾਏ ਆਪੇ ਆਪ ਆਪੇ ਮਿਲ ਰਹਿਆ ਸਹਿਜੇ ਸਹਿਜ ਸਮਾਵਣਿਆ ਗੁਰਮੁਖ ਹੋਵੇ ਸੋ ਇੱਕ ਸੁਚ ਲਿਵ ਲਾਏ ਦੂਜਾ ਭਰਮ ਗੁਰ ਸ਼ਬਦ ਜਲਾਏ ਕਾਇਆ ਅੰਦਰ ਵਣਜ ਕਰੇ ਵਪਾਰਾ ਨਾਮ ਧਾਨ ਸਤ ਪਾਵਣਿਆ ਗੁਰਮੁਖ ਕਰਨੀਆ ਕੀਰਤ ਚਾਰ ਗੁਰਮੁਖ ਪਾਏ ਮੁਖ ਦਵਾਰ ਅੰਦਰ ਰੰਗ ਰਤਾ ਗੁਣ ਗਾਵੇ ਅੰਦਰ ਮਹਿਲ ਬਲਾਵਣਿਆ ਸਤਿਗੁਰੂ ਦਾਤਾ ਮਿਲੇ ਮਿਲਾਇਆ ਪੂਰੇ ਭਾਗ ਮਨ ਸ਼ਬਦ ਵਸਾਇਆ ਨਾਨਕ ਨਾਮ ਮਿਲੇ ਵਡਿਆਈ ਹਰ ਸੱਚੇ ਕੇ ਗੁਣ ਗਾਵਣਿਆ ਮਾਝ ਮਹੱਲਾ ਤੀਜਾ ਆਵਨ ਜਾਏ ਤਾਂ ਸਭ ਕੁਛ ਪਾਏ ਪੂਰੇ ਗੁਰ ਸ਼ਬਦੀ ਸੱਚੀ ਲਿਵਲਾਏ ਸਤ ਵਣਜੇ ਸਤ ਸਿੰਘਰੇ ਸਤ ਵਪਾਰ ਕਰਾਵਣਿਆ ਹੋ ਵਾਰੀ ਜੀਓ ਵਾਰੀ ਹਰ ਗੁਣ ਅੰਧਨ ਗਾਵਣਿਆ ਹੋ ਤੇਰਾ ਤੂੰ ਠਾਕਰ ਮੇਰਾ ਸ਼ਬਦ ਵਡਿਆਈ ਦਵਾਵਣਿਆ ਰਾਵ ਵੇਲਾ ਵਖਤ ਸ਼ਬਦ ਸੁਹਾਇਆ ਜਿਤ ਸੱਚਾ ਮੇਰੇ ਮਨ ਭਾਇਆ ਸੱਚੇ ਸੇਵੇ ਸੱਚ ਵਡਿਆਈ ਗੁਰ ਕਿਰਪਾ ਸਤ ਪਾਵਣਿਆ ਭਾਉ ਭੋਜ ਸਤਿਗੁਰ ਟੁੱਠੇ ਪਾਏ ਅੰਨ ਰਸ ਚੁੱਕੇ ਹਰ ਰਸ ਮਨ ਵਸਾਏ ਸਤ ਸੰਤੋਖ ਸਤ ਸੰਤੋਖ ਸਹਿਜ ਸੁਖ ਬਾਣੀ ਪੂਰੇ ਗੁਰ ਤੇ ਪਾਵਣਿਆ ਸਤਿਗੁਰ ਸੇਵੇ ਮੂਰਖ ਅੰਧ ਗਵਾਰਾ ਫਿਰ ਉਹ ਕਿੱਥੋਂ ਪਾਇਨ ਮੁਖ ਦੁਬਾਰਾ ਮਰ ਮਰ ਜੰਮੇ ਫਿਰ ਆਵੇ ਜਮਦਰ ਝੋਟਾ ਖਾਵਣਿਆ ਸ਼ਬਦੇ ਸਰ ਜਾਣੇ ਤਾਂ ਆਪ ਪਛਾਣੇ ਨਿਰਮਲ ਬਾਣੀ ਸ਼ਬਦ ਵਖਾਣੇ ਸੱਚੇ ਸਿਰ ਸਦਾ ਸੁਖ ਪਾਇਨ ਨੌ ਨਾ ਮਨ ਵਸਾਵਣਿਆ ਸੁਸਾਨ ਸਹਿਜੋ ਹਰ ਮਨ ਭਾਇਆ ਸਤਸੰਗਤ ਬਿਆਹ ਹਰ ਗੁਣ ਗਾਇਆ ਅੰਧਿਨ ਹਰ ਸਲਾਹੇ ਸਾਚਾ ਨਿਰਮਲ ਨਾਦ ਵਜਾਵਣਿਆ ਮਨ ਵਖੋਟੀ ਰਾਜ ਖੋਟਾ ਪਸਾਰਾ ਕੁੜਕਮਾਂ ਦੁੱਖ ਲਾਗੇ ਭਾਰਾ ਭਰਮੇ ਭੁੱਲੇ ਫਿਰਨ ਦਿਨ ਰਾਤੀ ਮਰ ਜਨਮੇ ਜਨਮ ਗਵਾਵਣਿਆ ਸੱਚਾ ਸਾਹਿਬ ਮੈਂ ਅਤ ਪਿਆਰਾ ਪੂਰੇ ਗੁਰ ਕੇ ਅਧਾਰਾ ਨਾਨਕ ਨਾ ਮਿਲੇ ਵਡਿਆਈ ਦੁੱਖ ਸੁਖ ਸਮ ਕਰ ਜਾਣਿਆ ਮਾਝ ਮਹੱਲਾ ਤੀਜਾ ਤੇਰੀਆਂ ਬਾ ਤੇਰੀਆਂ ਖਾਣੀ ਤੇਰੀਆਂ ਬਾਣੀ ਬਿਨ ਨਾਵੇ ਸਾ ਭਰਮ ਭੁਲਾਣੀ ਗੁਰਸੇਵਾ ਤੇ ਹਰ ਨਾਮ ਪਾਇਆ ਬਿਨ ਸਤਿਗੁਰ ਕੋਏ ਨ ਪਾਵਣਿਆ ਹੋ ਵਾਰੀ ਜੀਓ ਵਾਰੀ ਹਰ ਛੇਤੀ ਚਿਤਲਾਵਣਿਆ ਹਰ ਸੱਚਾ ਗੁਰ ਭਗਤੀ ਪਾਈਏ ਸਹਿਜੇ ਮਨ ਵਸਾਵਣਿਆ ਰਹਾਉ ਸਤਿਗੁਰ ਸੇਵੇ ਤੇ ਤਾਂ ਸਭ ਕਿਛ ਪਾਏ ਜੇਹੀ ਮਨਸਾ ਕਰ ਲਾਗੇ ਤੇ ਫਲ ਪਾਏ ਸਤਿਗੁਰ ਦਾਤਾ ਸਭਨਾ ਵਥੂਕਾ ਪੂਰੇ ਭਾਗ ਮਿਲਾਵਣਿਆ ਇਹੋ ਮਨ ਮੇਲਾ ਇੱਕ ਨਿਧਿਆਏ ਅੰਤਰ ਮਿਲ ਲਾਗੀ ਬਹੁ ਦੂਜੇ ਭਾਏ ਟਟਤੀ ਸੰਤਰ ਭਵੇ ਹੰਕਾਰੀ ਹੋਰ ਵਧੇਰੇ ਹੋਮੇ ਮਲ ਲਾਵੜਿਆ
ਸਰਗੁਰ ਸੇਵੇ ਤਾਂ ਮਲ ਜਾਏ, ਜੀਵਤ ਮਾਰੇ ਹਰ ਸਿਮਚ ਲਾਏ, ਹਰ ਨਿਰਮਲ ਸੱਚ ਮਹਿਲ ਲਾਗੇ, ਸੱਚ ਲਾਗੇ ਮਹਿਲ ਗਵਾਵਣਿਆ। ਵਾਹਿਗੁਰੂ ਹੈ ਅੰਧ ਗੁਭਾਰ, ਅਗਿਆਨੀ ਅੰਧਾ ਅੰਧ ਅੰਧਾਰਾ, ਬਿਸ਼ਟਾਂ ਕੀੜੇ ਬਿਸ਼ਟਾਂ ਕਮਾਵੇ, ਫਿਰ ਬਿਸ਼ਟਾਂ ਮਾਹੇ ਪਚਾਵਣਿਆ। ਮੁਕਤੇ ਸੇਵੇ ਮੁਕਤਾ ਹੋ, ਵੈ ਹੋਮੇ ਮਮਤਾ ਸਭ ਦੇਖੋਵੇ, ਅੰਦਨ ਹਰ ਜੋ ਸੱਚਾ ਸੇਵੀ, ਪੂਰੇ ਭਾਗੁਰ ਪਾਵਣਿਆ। ਆਪੇ ਬਖਸੇ ਮੇਲ ਮਲਾਏ, ਪੂਰੇ ਗੁਰਤੇ ਨਾਮ ਨਿਧ ਪਾਏ, ਸੱਚੇ ਨਾਮ ਸਦਾ ਮਨ ਸੱਚਾ, ਸੱਚ ਸੇਵੇ ਦੁੱਖ ਗਵਾਵਣਿਆ। ਸਦਾ ਦੂਰ ਦੂਰ ਨਾ ਜਾਣੋ, ਗੁਰਪਸਬਦੀ ਹਰ ਅੰਤਰ ਪਛਾਣੋ, ਨਾਨਕ ਨਾਮ ਮਿਲੇ ਵਡਿਆਈ, ਪੂਰੇ ਗੁਰਤੇ ਪਾਵਣਿਆ। ਮਾਝ ਮਹੱਲਾ ਤੀਜਾ, ਐਥੇ ਸਾਚੇ ਸੋ ਅੱਗੇ ਸਾਚੇ, ਮਨ ਸੱਚਾ ਸੱਚੇ ਸ਼ਬਦ ਰਾਚੇ, ਸਦਾ ਸੱਚਾ ਸੇਵੀ ਸੱਚ ਕਮਾਵੇ, ਸੱਚੋ ਸੱਚ ਕਮਾਵਣਿਆ। ਹੋ ਵਾਰੀ ਜੀਓ ਵਾਰੀ, ਸੱਚਾ ਨਾਮ ਨਵਸਾਵਣਿਆ, ਸੱਚੇ ਸੇਵੇ ਸੱਚ ਸਮਾਵੇ, ਸੱਚੇ ਕੇ ਗੁਣ ਗਾਵਣਿਆ। ਰਾਹ ਪੰਡਿਤ ਪੜੇ ਸਾਧਨ ਪਾਵੇ, ਦੂਜੇ ਭਾਏ ਮਾਇਆ ਮਨ ਪਰਮਾਵੇ, ਮਾਇਆ ਮੋਹ ਸਭ ਸੁਧ ਗਵਾਈ, ਕਰ ਅਵਗਣ ਪਸੋਂ ਤਾਵਣਿਆ। ਸਤਿਗੁਰ ਮਿਲੇ ਤਾਂ ਤੱਤ ਪਾਏ, ਹਰ ਕਾ ਨਾਮ ਨਵਸਾਏ, ਸ਼ਬਦ ਮੇਰੇ ਮਨ ਮਾਰੇ, ਆਪਣਾ ਮੁਕਤੀ ਕਾ ਦਰ ਪਾਵਣਿਆ। ਕਿਲਵੇ ਕਾਟੇ ਕ੍ਰੋਧਨ ਵਾਰੇ, ਗੁਰ ਕਾ ਸ਼ਬਦ ਰੱਖੇ ਵਰਤਾਰੇ, ਸੱਚ ਰਤੇ ਸਦਾ ਬੁਰਾਗੀ, ਹੋਮੇ ਮਾਰ ਮਲਾਵਣਿਆ। ਅੰਤਰ ਰਤਨ ਮਿਲੇ ਮਲਾਇਆ, ਤਿਰੁਧ ਮਨਸਾ ਤਿਰੁਧ ਮਾਇਆ, ਪੜ ਪੜ ਪੰਡਿਤ ਮੋਹਨੀ ਥੱਕੇ, ਚੌਥੇ ਪਦ ਕੀ ਸਾਰ ਨ ਪਾਵਣਿਆ। ਆਪੇ ਰੰਗੇ ਰੰਗ ਚੜਾਏ, ਸੇ ਜਾਂ ਰਾਤੇ ਗੁਰ ਸ਼ਬਦ ਰੰਗਾਏ, ਹਰ ਰੰਗ ਚੜਿਆ ਅਤ ਪਾਰਾ, ਹਰ ਰਸ ਰਸ ਗੁਣ ਗਾਵਣਿਆ। ਗੁਰਮ ਰਿਤ ਸਿਧ ਸੱਚ ਸੰਜਮ ਸੋਈ, ਗੁਰਮ ਗਿਆਨ ਨਾ ਮੁਕਤ ਹੋਈ, ਗੁਰਮ ਕਾਰ ਸੱਚ ਕਮਾਵੇ, ਸੱਚੇ ਸੱਚ ਸਮਾਵਣਿਆ। ਗੁਰਮ ਥਾਪੇ ਥਾਪ ਉਥਾਪੇ, ਗੁਰਮ ਜਾਤ ਪਤ ਸਭ ਆਪੇ, ਨਾਨਕ ਗੁਰਮ ਨਾਮ ਧਿਆਏ, ਨਾਮੇ ਨਾਮ ਸਮਾਵਣਿਆ। ਮਾਝ ਮਹੱਲਾ ਤੀਜਾ, ਓ ਪਤ ਉਤ ਪਤ, ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਓ ਪਤ ਹੋਵੇ, ਗੁਰਮ ਵਰਤੇ ਸਭ ਆਪੇ, ਸੱਚਾ ਗੁਰਮ ਉਪਾਏ ਸਮਾਵਣਿਆ। ਹੋ ਵਾਰੀ ਜਿਉ ਵਾਰੀ, ਗੁਰਪੂਰਾ ਮਨ ਵਸਾਵਣਿਆ, ਗੁਰਤੇ ਸਾਧ ਭਗਤ ਕਰੇ ਦਰ ਰਾਤੀ, ਗੁਣ ਕੈ ਗੁਣੀ ਸਮਾਵਣਿਆ। ਰਹਾਉ ਗੁਰਮ ਧਰਤੀ ਗੁਰਮਹ ਪਾਣੀ, ਗੁਰਮ ਪਵਨ ਬਸੰਤਰ ਖੇਲੇ ਵਡਾਣੀ, ਸੋ ਨਿਗਰਾ ਜੋ ਮਰ ਮਰ ਜੰਮੇ, ਨਿਗੁਰੇ ਆਮਣ ਜਾਵਣਿਆ। ਤਿਨ ਕਰਤੇ ਖੇਲਰ ਚਾਇਆ, ਕਾਇ ਸਰੀਰ ਸਭ ਛਪਾਇਆ, ਸ਼ਬਦ ਭੇਦ ਕੋਈ ਮਹਿਲ ਪਾਏ, ਮਹਿਲੇ ਮਹਿਲ ਬਲਾਵਣਿਆ। ਸੱਚਾ ਸਭ ਸੱਚੇ ਬਣ ਜਾ ਰੇ, ਸੱਚ ਬਣਜੇ ਗੁਰਹਿਤ ਅਪਾਰੇ, ਸੱਚ ਵਿਆਜੇ ਸੱਚ ਕਮਾਵੇ, ਸੱਚੋ ਸੱਚ ਕਮਾਵਣਿਆ। ਬਿਨਰਾਸੀ ਕੋ ਵੱਤ ਕੋ ਪਾਏ, ਮਨੁੱਖ ਭੂਲੇ ਲੋਕ ਸੁਭਾਏ, ਬਿਨਰਾਸੀ ਸਭ ਖਾਲੀ ਚੱਲੇ, ਖਾਲੀ ਚਾਏ ਦੁੱਖ ਪਾਵਣਿਆ। ਇੱਕ ਸੱਚ ਬਣਜੇ ਗੁਰ ਸ਼ਬਦ ਪਿਆਰੇ, ਅਬ ਤਰੇ ਸਗਲੇ ਕੁਲ ਤਾਰੇ, ਆਏ ਸੇ ਪਰਵਾਨ ਹੋਏ, ਮਿਲ ਪ੍ਰੀਤ ਸੁਖ ਪਾਵਣਿਆ। ਅੰਤਰ ਵਸਤ ਮੂੜਾ ਵਰ ਭਾਲੇ, ਮਨਮੁਖ ਅੰਧੇ ਫਿਰੇ ਬਤਾਲੇ, ਜਿੱਥੇ ਵੱਤ ਹੋਵੇ ਤਿੱਥੇ ਕੋਈ ਨ ਪਾਵੇ, ਨਾ ਮਨਮੁਖ ਭਰਮ ਭਲਾਵਣਿਆ। ਆਪੇ ਦੇਵੇ ਸ਼ਬਦ ਮਿਲਾਏ, ਮਹਿਲੀ ਮਹਿਲ ਸਹਿਜ ਸੁਖ ਪਾਏ, ਨਾਨਕ ਨਾਮ ਮਿਲੇ ਵਡਿਆਈ, ਆਪੇ ਸੁਣ ਸੁਣ ਧਿਆਵਣਿਆ। ਮਾਝ ਮਹੱਲਾ ਤੀਜਾ, ਸਤਿਗੁਰ ਸਾਚੀ ਸਿੱਖ ਸੁਣਾਈ, ਹਰ ਚੇਤੋ ਅੰਤ ਹੋਏ ਸਿਖਾਈ, ਹਰ ਅਗਮ ਗੋਚਾ ਨਾਥ ਅਜੂਨੀ, ਸਤਿਗੁਰ ਕਹੇ ਭਾਏ ਪਾਵਣਿਆ। ਹੋ ਵਾਰੀ ਜੀਓ ਵਾਰੀ, ਆਪ ਨਿਵਾਰਨਿਆ, ਆਪ ਗਵਾਏ ਤਾਂ ਹਰ ਪਾਏ, ਹਰ ਸੋ ਸਹਿਜ ਸਮਾਵਣਿਆ। ਰਹਾਉ ਪੂਰਬ ਲਿਖਿਆ, ਸੋ ਕਰਮ ਕਮਾਇਆ, ਸਤਿਗੁਰ ਸੇ ਸਦਾ ਸੁਖ ਪਾਇਆ, ਬਿਨ ਭਾਗਾਂ ਗੁਰ ਭਾਈਏ ਨਾਈ, ਸਬਦੇ ਮੇਲ ਮਿਲਾਵਣਿਆ। ਗੁਰਮ ਰਹੇ ਸੰਸਾਰੇ, ਗੁਰ ਕੇ ਤੱਕੀਏ ਨਾਮ ਆਧਾਰੇ, ਗੁਰਮ ਜੋਰ ਕਰੇ ਕਿਆ ਤਿਸਨੂੰ, ਆਪੇ ਖਪਦ ਪਾਵਣਿਆ। ਮਨਮੁਖ ਅੰਧੇ ਸੋ ਦਿਨਕਾਈ, ਆਤਮਕ ਆਦਿ ਜਗਤ ਕਸਾਈ, ਨਿੰਦਾ ਕਰ ਭਾਰ ਉਠਾਏ, ਬਿਨ ਮਜੂਰੀ ਭਾਰ ਪਚਾਵਣਿਆ। ਇਹ ਜਗਵਾੜੀ ਮੇਰਾ ਪ੍ਰਭ ਮਾਲੀ, ਸਦਾ ਸੰਭਾਲੇ ਕੋਈ ਨਾ ਹੀ ਖਾਲੀ, ਜੇ ਹੀ ਵਾਸ ਨਾ ਪਾਏ ਤੇ ਹੀ ਵਰਤੇ, ਵਾਸੂ ਵਾਸ ਜਣਾ ਬਣਿਆ। ਮਨਮੁਖ ਰੋਗੀ ਹੈ ਸੰਸਾਰਾ, ਸੁਖਦਾਤਾ ਵਿਸਰਿਆ ਗੁਮ ਪਾਰਾ, ਦੁਖੀਏ ਨਿਤ ਫਿਰੇ ਬਿਲਦਾਦੇ, ਬਿਨ ਗੁਰਸਾਂਤ ਨ ਪਾਵਣਿਆ। ਜਿਨ ਕੀਤੇ ਸੋ ਹੀ ਵਿਦ ਜਾਣੇ, ਆਪੇ ਕਰੇ ਤਾਂ ਹੁਕਮ ਵਸਾਣੇ, ਜਿਹਾ ਅੰਦਰ ਪਾਏ ਤੇ ਹਾ ਵਰਤੇ, ਆਪੇ ਬਾਹਰ ਪਾਵਣਿਆ। ਤਿਸ ਬਾਅਦ ਜੋ ਸੱਚੇ ਮੈਂ ਹੋਰ ਨ ਕੋਈ, ਜਿਸ ਲਾਏ ਲਏ ਸੋ ਨਿਰਮਲ ਹੋਈ, ਨਾਨਕ ਨਾ ਵਸੇ ਘੱਟ ਅੰਤਰ, ਜਿਸ ਦੇਵੇ ਸੋ ਪਾਵਣਿਆ। ਮਾਝ ਮਹੱਲਾ ਤੀਜਾ, ਅੰਮ੍ਰਿਤ ਨਾ ਮਨ ਵਸਾਏ, ਹੋਮੇ ਮੇਰਾ ਸਭ ਦੁੱਖ ਗਵਾਏ, ਅੰਮ੍ਰਿਤ ਬਾਣੀ ਸਦਾ ਸਲਾਏ, ਅੰਮ੍ਰਿਤ ਅੰਮ੍ਰਿਤ ਪਾਵਣਿਆ। ਹੋ ਵਾਰੀ ਜਿਉਂ ਵਾਰੀ, ਅੰਮ੍ਰਿਤ ਬਾਣੀ ਮਨ ਵਸਾਵਣਿਆ, ਅੰਮ੍ਰਿਤ ਬਾਣੀ ਮਨ ਵਸਾਏ, ਅੰਮ੍ਰਿਤ ਨਾਮ ਧਿਆਵਣਿਆ। ਰਹਾਉ ਅੰਮ੍ਰਿਤ ਬੋਲੇ ਸਦਾ ਮੁਖ ਵਿਆਣੀ, ਅੰਮ੍ਰਿਤ ਵੇਖੇ ਪਰਖੇ ਸਦਨਿਆਣੀ, ਅੰਮ੍ਰਿਤ ਕਥਾ ਕਹੇ ਸਦਾ ਦਿਰ ਰਾਤੀ, ਅਵਰਾ ਆਖਸ਼ ਨਾਵਣਿਆ। ਅੰਮ੍ਰਿਤ ਰੰਗ ਰੱਤਾ ਰਿਵਲਾਵੇ, ਅੰਮ੍ਰਿਤ ਗੁਰ ਪ੍ਰਸਾਦੀ ਪਾਏ, ਅੰਮ੍ਰਿਤ ਰਸਨਾ ਬੋਲੇ ਦਿਰ ਰਾਤੀ, ਮਨ ਤਨ ਅੰਮ੍ਰਿਤ ਪਿਆਵਣਿਆ। ਜੋ ਕਿਸ ਕਰੇ ਸੋ ਚੇਤਨ ਹੋਈ, ਤਿਸ ਕਾ ਹੁਕਮ ਮੇਟ ਨ ਸਕੇ ਕੋਈ, ਹੁਕਮੇ ਵਰਤੇ ਅੰਮ੍ਰਿਤ ਬਾਣੀ, ਹੁਕਮੇ ਅੰਮ੍ਰਿਤ ਪਿਆਵਣਿਆ। ਅਜਬ ਕੰਮ ਕਰਤੇ ਹਰ ਕੇਰੇ, ਇਮਰ ਭੁੱਲਾ ਜਾਂਦਾ ਫੇਰੇ, ਅੰਮ੍ਰਿਤ ਬਾਣੀ ਸਿਉਂ ਚਿਤ ਲਾਏ, ਅੰਮ੍ਰਿਤ ਸ਼ਬਦ ਵਜਾਵਣਿਆ। ਖੋਟੇ ਖਰੇ ਤੁਧਿਆ ਪਾਏ, ਤੁਧ ਆਪੇ ਪਰਖੇ ਲੋਕ ਸੁਭਾਏ, ਖਰੇ ਪਰ ਖਜਾਨੇ ਪਾਏ,
खोटे पर भलामने आ क्यों कर वेखा क्यों छलाई गुर प्रसादी शब्द छलाई तेरे भाणे अमृत वैसे तू भाणे अमृत प्यामने आ अमृत शब्द अमृत है हर बाणी सतगुर सेवी हृदय समाणी नानक अमृत नाम सदा सुख दाता पी अमृत सब भुख लै जामने आ माज महला तीजा अमृत वसे सहज सुभाए गुरमुख विरला कोई जन पाए अमृत पी सदा तुरता से कर कृपा तृष्णा बुझावने आ हो वारी जियो वारी गुरमुख अमृत प्यावने आ रसना रस चाख सदा रहे रंग राती सहजे हर गुण गावने आ राहो गुर प्रसादी सहज कुपाए दुबदा मारे इच्छुन लिवलाए नद करे ता हर गुण गावे नदरी सच समावने आ सबना उपर नदर प्रा तेरी किसे थोड़ी है किसे कनेरी तुझते बार किसु न होवे गुरमुख सोजी पावण्या गुरम तत् है बचारा अमृत भरे तेरे भंडारा बिन सतगुर सेवे कोई न पावे गुर कृपा ते पावण्या सतगुर सेवे सो जन सोहे अमृत नाम अंतर मन मोहे अमृत मन तन बाणी रत्ता अमृत सहज सुनावण्या अमृत मन मुख भूला दूजे भाए खवाए नाम न लेवे मरे बिखाए अंदर सदा विष्टा मैं वासा बिन सेवा जन्म गवावण्या अमृत पीवे जशनु आपे आए गुर प्रसादी सहज लवलाए पूर्ण पूर रहा सवे आपे गुरमुख गुरमत नदरी आमणिया आपे आप निरंजन छोई जिन सिर जीतन आपे गोई नानक नाम सदा संभाल तू सहजे सच समावणिया माज महला तीजा से सच लागे जो तुद भाए सच्चा सदा सच सेवे सह सभाए सच्चे शब्द सच्चा सलाही सच्चे मेल मलावणिया हो वारी जियो वारी सच सलाणिया सच ध्यान से सच राते सचे सच समावण्या रहाओ जय देखा सच सबनी थाई गुर प्रसादी मन विसाई मंत्र सच्चा रसना सच राती सुन सच आख वखानण्या मनसा मर सच समाणी इन मन डिठी जब आमण जानी सतगुरु सेवे सदा मन निचला निज कर वसा पावण्या गुर के शब्द हृदय दिखाया माया मोह शब्द जलाया सचो सच्चा वेख सलाई गुर शब्दी सत पावण्या जो सच राते तिन सच्ची लिव लागी हर नाम सुना ले से वडभागी सच्चे शब्द आप मिलाए सतसंगत सत गुण गावण्या लेखा पढ़िए जलेखे विच होए ओ अगम गोचर शब्द शुद्ध होवे अंदर सच शब्द सलाई होर कोई न कीमत पावण्या परपट था के सांत नई तृष्णा जाले शुद्ध नकाई बिख ब्याजे बिख मोह प्यासे कूड़ बोल बिख खामण्या गुर प्रसादी एको जाना दूजा मार मन शब्द सच समाणा नानके को ना वरते मन अंतर गुर प्रसादी पावण्या माज महला तीजा वर्ण रूप वरते सब तेरे मर मर जमे फिर पवे कनेरे तू एको नेचर अगम अपारा गुरमति बूझ बजावण्या हो वारी जियो वारी राम नाम मन वसावण्या तिस रूप न रेख्या वर न कोई गुरमति आ बजावण्या रहाओ सब एका जो जो जाने जे कोई सतगुर से भी प्रगट होई गुत प्रगट वरते सब थाई ज्योति ज्योत मलावण्या तृष्णा अग्नि जले संसार लो अवमान बहुत हंकारा मर मर जन्मे पत गवाए अपनी बिरथा जन्म गवावण्या गुर का शब्द कबीर ला बूझे आप मारे ता तिरपन सूझे फिर उमरे नमर ना होवे सहजे सत समावण्या माया मोह फिर चेतन आवे गुर के शब्द सद रहे समाए सत सलाहे सब घट अंतर सतो सत सुहावण्या सत सलाई सदा हजूरे गुर के शब्द रहा भरपूरे गुर प्रसादी सच नदरी आवे सच्चे सुख पावण्या सच मन अंदर रहा समाए सदा सच नेचल आवे न जाए सच्चे लागे सो मन निर्मल हो गुरमति सच समावण्या सत सलाई अवर न कोई जित सेविये सदा सुख होई नानक नाम रते वचारी सचो सच कमावण्या माज महला तीजा निर्मल शब्द निर्मल है बाणी निर्मल जोर सा माह समाणी निर्मल बाणी हर सलाही जप हर निर्मल मैल गवावण्या हो वारी जियो वारी सुखदाता मन वसावण्या हर निर्मल गुर शब्द सलाही शब्दो सुनत सा मटावण्या रहो निर्मल ना वस्या मन आए मन तन निर्मल माया मोह गवाए निर्मल गुण गाविन साच के निर्मल नाद बजावण्या निर्मल अमृत गुर ते पाया विचो आप मुहा तिथे मोह न माया निर्मल ज्ञान ध्यान अत निर्मल निर्मल बाणी मन वसावण्या जो निर्मल सेवे छो निर्मल होवे होमे मैल गुर सब दे धोवे निर्मल वाजे अनहतुन बाणी दर सच्चे सो बा पावण्या निर्मल ते सब निर्मल होवे निर्मल मनवा हर सब दे धोवे निर्मल मनवा हर शब्द परोवे निर्मल नाम लगे बट भागी निर्मल नाम सुहावण्या सो निर्मल जो सब दे सोवे निर्मल नाम हर मन तन मोहे सच नाम मलक दिन लागे मुख उजल सच करावण्या मन मैला है दूजे भाए मैला चौंका मैले थाए मैला खाए फिर मैल वधाए मन मुख मैल दुख पावण्या मैले निर्मल सब हुक्म सभाए
ਛੇ ਨਿਰਮਲ ਜੋ ਹਰ ਸਾਚੇ ਭਾਈ ਨਾਨਕ ਨਾਮ ਵਸੇ ਮਨ ਅੰਤਰਾ ਗੁਰਮਹਿ ਮਹਿਲ ਚੁਕਾਮਣਿਆ ਮਾਝ ਮਹੱਲਾ ਤੀਜਾ ਗੋਬਿੰਦ ਊਜਲ ਊਜਲ ਹੰਸਾ ਮਨ ਬਾਣੀ ਨਿਰਮਲ ਮੇਰੀ ਮਨਸਾ ਮਨ ਊਜਲ ਸਦਾ ਮੁੱਖ ਸੋਹੈ ਅਤ ਊਜਲ ਨਾਮ ਧਿਆਵਣਿਆ ਹੋ ਵਾਰੀ ਜੀਓ ਵਾਰੀ ਗੋਬਿੰਦਾ ਗੁਣ ਗਾਵਣਿਆ ਗੋਬਿੰਦ ਗੋਬਿੰਦ ਕਹਿ ਦਿਰ ਰਾਤੀ ਗੋਬਿੰਦਾ ਗੁਣ ਸ਼ਬਦ ਸੁਨਾਵਣਿਆ ਰਾ ਗੋਬਿੰਦ ਗਾਵੇ ਸਹਿਜ ਸੁਭਾਏ ਗੁਰ ਕੈ ਸ਼ਬਦ ਭੈ ਊਜਲ ਹੋਮੇ ਮਲ ਜਾਏ ਸਦਾ ਆਨੰਦ ਰਹੇ ਭਗਤ ਕਰੇ ਦਿਰ ਰਾਤੀ ਸੁਣ ਗੋਬਿੰਦਾ ਗੁਣ ਗਾਵਣਿਆ ਮਨੁਆ ਨਾਚੇ ਭਗਤ ਰਾਏ ਗੁਰ ਕੈ ਸ਼ਬਦ ਮਨੇ ਮਨ ਮਿਲਾਏ ਸੱਚਾ ਤਲ ਪੂਰੇ ਮਾਇਆ ਮੋਹ ਚੁਕਾਏ ਸ਼ਬਦੇ ਨਿਰਤ ਕਰਾਵਣਿਆ ਉੱਚਾ ਕੂਕੇ ਤਨੇ ਪਛਾੜੇ ਮਾਇਆ ਮੋਹੇ ਜੋਹਿਆ ਜਮ ਕਾਲੇ ਮਾਇਆ ਮੋਹ ਇਸ ਮਨੇ ਨਚਾਏ ਅੰਤਰ ਕਵਟ ਦੁਖ ਪਾਵਣਿਆ ਗੁਰਮਾ ਭਗਤ ਜਾਂ ਆਪ ਕਰਾਏ ਮੰਤਾ ਨਰਾਤਾ ਸਹਿ ਸੁਭਾਏ ਬਾਣੀ ਵਜੇ ਸ਼ਬਦ ਵਜਾਏ ਗੁਰਮਾ ਭਗਤਾਂ ਭਾਵਣਿਆ ਬਹੁ ਤਾਲ ਪੂਰੇ ਵਾਜੇ ਵਜਾਏ ਨਾ ਕੋ ਸੁਣੇ ਨਾ ਮਨ ਵਸਾਏ ਮਾਇਆ ਕਾਨ ਪਿੜ ਬਦ ਨਾਚੇ ਦੂਜੇ ਭਜ ਦੁਖ ਪਾਵਣਿਆ ਜਿਸ ਅੰਤ ਪ੍ਰੀਤ ਸੋ ਲੱਗੇ ਸੋ ਮੁਗਤਾ ਇੰਦਰੀ ਵਾਸਾ ਸੰਜਮ ਜੁਗਤਾ ਗੁਰ ਕੇ ਸ਼ਬਦ ਸਦਾ ਹਰ ਧਿਆਏ ਏਹਾ ਭਗਤ ਹਰ ਭਾਵਣਿਆ ਗੁਰਮ ਭਗਤ ਜੁਗ ਚਾਰੇ ਹੋਈ ਹੋਰ ਭਗਤ ਨਾ ਪਾਏ ਕੋਈ ਨਾਨਕ ਨਾਮ ਗੁਰ ਭਗਤੀ ਪਾਈਏ ਗੁਰ ਚਰਨ ਚਿਤ ਲਾਵਣਿਆ ਮਾਝ ਮਹੱਲਾ ਤੀਜਾ ਸੱਚਾ ਸੇਵੀ ਸੱਚ ਛਲਾਈ ਸੱਚੇ ਨਾ ਦੁਖ ਕਭੀ ਨਾਈ ਸੁਖਦਾਤਾ ਸੇਵਨ ਸੁਖ ਪਾਈਨ ਗੁਰਮਤੀ ਮਨ ਵਸਾਵਣਿਆ ਹੋ ਵਾਰੀ ਜੀਓ ਵਾਰੀ ਸੁਖ ਸਹਿ ਸਮਾਧ ਲਗਾਵਣਿਆ ਜੋ ਹਰ ਸੇਵੇ ਸੋ ਸਦਾ ਸੋਹੇ ਸੋਭਾ ਸੁਤ ਸੁਹਾਵਣਿਆ ਰਾਹ ਸਭ ਕੋ ਤੇਰਾ ਭਗਤ ਖਾਏ ਸਹੀ ਭਗਤ ਤੇਰੇ ਮਨ ਭਾਏ ਸਤ ਬਾਣੀ ਤੁੰਦ ਸਲਾਹਿਣ ਰੰਗ ਰਾਤੇ ਭਗਤ ਕਰਾਵਣਿਆ ਸਭ ਕੋ ਸੱਚੇ ਹਰ ਜੀਓ ਤੇਰਾ ਗੁਰੂ ਮਿਲੇ ਨਾ ਚੁੱਕੇ ਫੇਰਾ ਜਾਂ ਤੁਧ ਭਾਵੇ ਤਾਂ ਨਾ ਰਚਾਏ ਤੂੰ ਆਪੇ ਨਾ ਉਂਝ ਪਾਵਣਿਆ ਗੁਰਮਤੀ ਹਰ ਮਨ ਵਸਾਇਆ ਹਰ ਸੋ ਸਾਭ ਮੋਹ ਗਵਾਇਆ ਇੱਕ ਸਿਉ ਲਿਵਲਾਗੀ ਸਾਦੀ ਹਰ ਨਾਮ ਮਨ ਵਸਾਵਣਿਆ ਭਗਤ ਰੰਗ ਰਾਤੇ ਸਦ ਤੇਰੇ ਚਾਏ ਨੁੱਡ ਨਾ ਵਸਿਆ ਮਨ ਆਏ ਪੂਰੇ ਭਾਗ ਸਤਿਗੁਰ ਪਾਇਆ ਸਬਦੇ ਮੇਲ ਮਿਲਾਵਣਿਆ ਤੂੰ ਦਿਆਲ ਸਦਾ ਸੁਖਦਾਤਾ ਤੂੰ ਆਪੇ ਮੇਲੇ ਗੁਰਮੁਖ ਜਾਤਾ ਤੂੰ ਆਪੇ ਦੇਵੇ ਨਾ ਵਡਾਈ ਨਾਮੇ ਨਾ ਵਰਤੇ ਸੁਖ ਪਾਵਣਿਆ ਸਦਾ ਸਦਾ ਸਾਚੇ ਤੂੰ ਦਸਲਾਈ ਗੁਰਮੁਖ ਜਾਤਾ ਦੂਜਾ ਕੋ ਨਾਈ ਇੱਕ ਚੁਮੰਦ ਰਹਿਆ ਸਮਾਏ ਮਨ ਮੰਨੀਏ ਮਨੇ ਮਿਲਾਵਣਿਆ ਗੁਰਮੁਖ ਵੇ ਸੋ ਸਲਾਹੇ ਸਾਚੇ ਠਾਕਰ ਵੇ ਪਰਵਾਹੇ ਨਾਨਕ ਨਾ ਵਸੇ ਮਨ ਅੰਤਰਾ ਗੁਰਸਬ ਦੀ ਹਰ ਮਿਲਾਵਣਿਆ ਮਾਝ ਮਹੱਲਾ ਤੀਜਾ ਤੇਰੇ ਭਗਤ ਸੋਹੇ ਸਾਚੇ ਦਰਬਾਰੇ ਗੁਰ ਕੈ ਸ਼ਬਦ ਨਾਮ ਸਵਾਰੇ ਸਦਾ ਆਨੰਦ ਰਹੇ ਦਰ ਰਾਤੀ ਗੁਣ ਕੈ ਗੁਣੀ ਸਮਾਵਣਿਆ ਹੋ ਵਾਰੀ ਜੀਓ ਵਾਰੀ ਨਾਮ ਸੁਣ ਮਨ ਵਸਾਵਣਿਆ ਹਰ ਜੀਵ ਸੱਚਾ ਉੱਚੋ ਉੱਚਾ ਹੋਮੇ ਮਾਰ ਮਿਲਾਵਣਿਆ ਰਾਹੁ ਹਰ ਜੀਵ ਸਾਚਾ ਸਾਚੀ ਨਾਹੀ ਗੁਰਪ੍ਰਸਾਦ ਦੀ ਕਿਸੇ ਮਿਲਾਈ ਗੁਰ ਸ਼ਬਦ ਮਿਲੇ ਸੇ ਵਿਛੜੇ ਨਾਹੀ ਸਹਿਜੇ ਸੱਚ ਸਮਾਵਣਿਆ ਤੁਝ ਤੇ ਵਾਰਾ ਕਸੂ ਨਾ ਹੋਵੇ ਤੂੰ ਕਰ ਕਰ ਵੇਖੇ ਜਾਣੇ ਸੋਏ ਆਪੇ ਕਰੇ ਕਰਾਏ ਕਰਤਾ ਗੁਰਮਤ ਆਪ ਮਿਲਾਵਣਿਆ ਕਾਮਣ ਗੁਣਵੰਤੀ ਹਰ ਪਾਏ ਭੈ ਭਾਏ ਸ਼ਿੰਗਾਰ ਬਣਾਏ ਸਤਿਗੁਰ ਸੇਵ ਸਦਾ ਸੁਹਾਗਣ ਸੱਚ ਪਦੇ ਸਮਾਵਣਿਆ ਸਬਦ ਵਿਸਨ ਤਿੰਨ ਠਾਵਰ ਨਾਓ ਪਰ ਬੁਲਾ ਜੋ ਸੁਣੇ ਕਰਕਾਓ ਹਲਤ ਪਤਿ ਦੋਹੇ ਗਵਾਏ ਦੁਖੇ ਦੁਖ ਵਿਹਾਮਣਿਆ ਲਿਖਦੇ ਹੈ ਕਾਗਦ ਵਸ ਖੋਈ ਦੂਜੇ ਪਾਏ ਸੁਖ ਪਾਏ ਨ ਕੋਈ ਕੂੜ ਲਿਖੇ ਤੇ ਕੂੜ ਕਮਾਵੇ ਜਲ ਜਾਵੇ ਕੁੜਚਿਤ ਲਾਮਣਿਆ ਗੁਰਮੁਖ ਸੱਚੋ ਸੱਚ ਲਿਖੇ ਵਿਚਾਰ ਸੇਜਨ ਸੱਚੇ ਪਾਵੇ ਮੁਖ ਦਵਾਰ ਸੱਚ ਕਾਗਦ ਕਲਮ ਸਵਾਣੀ ਸੱਚ ਲਿਖੇ ਸੱਚ ਸਮਾਵਣਿਆ ਮੇਰਾ ਪ੍ਰਭ ਅੰਤਰ ਬੈਠਾ ਵੇਖੇ ਗੁਰਪ੍ਰਸਾਦੀ ਮਿਲੇ ਸੋਈ ਜਨ ਲੇਖੇ ਨਾਨਕ ਨਾ ਮਿਲੇ ਬੜੇ ਆਈ ਪੂਰੇ ਗੁਰ ਤੇ ਪਾਵਣਿਆ ਮਾਝ ਮਹੱਲਾ ਤੀਜਾ ਆਤਮ ਰਾਮ ਪ੍ਰਗਾਸ ਗੁਰ ਤੇ ਹੋਵੇ ਹੋਮੇ ਮਹਿਲ ਲਾਗੀ ਗੁਰ ਸਬਦੀ ਖੋਵੇ ਮਨ ਨਿਰਮਲ ਅੰਦਰ ਭਗਤੀ ਰਾਤਾ ਭਗਤ ਕਰੇ ਹਰ ਪਾਵਣਿਆ ਹੋ ਵਾਰੀ ਵਾਰੀ ਜੀਓ ਵਾਰੀ ਆ ਭਗਤ ਅਵਰ ਕਰਨ ਅਵਰਾ ਭਗਤ ਕਰਾਵਣਿਆ ਤਿੰਨ ਭਗਤ ਜਿਨਾ ਕੋ ਸਦਾ ਨਮਸਕਾਰ ਕੀਜੇ ਜੋ ਅੰਦਰ ਹਰ ਗੁਣ ਗਾਵਣਿਆ ਰਹਾਉ ਆਪੇ ਕਰਤਾ ਕਾਰਨ ਕਰਾਏ ਜਿਤ ਭਾਵਿਤ ਘਾਰੇ ਲਾਏ ਪੂਰੇ ਪਾ ਗੁਰ ਸੇਵਾ ਹੋਏ ਗੁਰ ਸੇਵਾ ਸੁਖ ਪਾਵਣਿਆ ਮਰ ਮਰ ਜੀਵੇ ਤਾਂ ਕਿਸ ਪਾਏ ਗੁਰਪ੍ਰਸਾਦੀ ਹਰ ਮਨ ਵਸਾਏ ਸਦਾ ਮੁਕਤ ਹਰ ਮਨ ਵਸਾਏ ਸਹਿਜੇ ਸਹਿਜ ਸਮਾਵਣਿਆ ਬਹੁ ਕਰਮ ਕਮਾਏ ਮੁਕਤ ਨ ਪਾਏ ਦਸੰਤਰ ਭਵੇ ਦੂਜੇ ਭਾਏ ਖਵਾਏ ਬਿਰਥਾ ਗਿਨ ਗਵਾਇਆ ਕਪਟੀ ਬਿਨ ਸ਼ਬਦੇ ਦੁਖ ਪਾਵਣਿਆ ਧਾਵਤ ਰਾਖੇ ਢਾ ਕਰਾਏ ਗੁਰਪ੍ਰਸਾਦੀ ਪਰਮ ਪਦ ਪਾਏ ਸਤਿਗੁਰ ਆਪੇ ਮੇਲ ਮਿਲਾਏ ਮਿਲ ਪ੍ਰੀਤ ਸੁਖ ਪਾਵਣਿਆ ਇੱਕ ਕੂੜ ਲਾ ਗਏ ਕੂੜੇ ਫਲ ਪਾਏ ਦੂਜੇ ਭਾਈ ਬਿਰਥਾ ਜਨੂ ਗਵਾਏ ਆਪ ਡੁੱਬੇ ਸਗਰੇ ਕੁੱਲ ਡੋਬੇ ਕੂੜ ਬੋਲ ਬੇਖਾਵਣਿਆ ਇਸ ਤਨ ਮੈਂ ਮਨ ਕੋਈ ਗੁਰਮਹ ਦੇਖੇ ਭਾਈ ਭਗਤ ਜਾਂ ਹੋਮੇ ਸੋਖੇ ਸਿਰ ਸਾਧ ਮੂਨ ਧਾਰੀ ਰਹੇ ਲਿਵਲਾਏ ਤਿੰਨ ਪੀ ਤਨ ਮੈਂ ਮਨ ਨਾ ਦਿਖਾਵਣਿਆ ਆਪ ਕਰਾਏ ਕਰਤਾ ਸੋਈ ਹੋਰ ਕਿਆ ਕਰੇ ਕੀਤੇ ਕਿਆ ਹੋਈ ਨਾਨਕ ਜਿਸ ਨਾਮ ਦੇਵੇ ਸੋ ਲੇਵੇ ਨਾਮੋ ਮਨ ਵਸਾਵਣਿਆ
ਮਾਝ ਮਹੱਲਾ ਤੀਜਾ ਇਸ ਗੁਫਾ ਮੈਂ ਅਖੁੱਟ ਭੰਡਾਰਾ ਤਿਸ ਵਿੱਚ ਵਛੇ ਹਰ ਅਲੱਖ ਪਾਰਾ ਆਪੇ ਗੁਪਤ ਪ੍ਰਗਟ ਹੈ ਆਪੇ ਗੁਰ ਸਬਦੀ ਆਪ ਵਿਜਾਵਣਿਆ ਹੋ ਵਾਰੀ ਜੀਓ ਵਾਰੀ ਅੰਮ੍ਰਿਤ ਨਾਮਾ ਨ ਵਿਛਾਣਿਆ ਅੰਮ੍ਰਿਤ ਨਾਮ ਹਾ ਰਸ ਮੀਟਾ ਗੁਰਮਤੀ ਅੰਮ੍ਰਿਤ ਪਿਆਵਣਿਆ ਆਹੋ ਮੈਂ ਮਾਰ ਪਾਠ ਖੁਲਾਇਆ ਨਾਮ ਅਮਰ ਗੁਰਪ੍ਰਸਾਦੀ ਪਾਇਆ ਬਿਨ ਸਭ ਦੇ ਨਾਮ ਨ ਪਾਏ ਕੋਈ ਗੁਰ ਕਿਰਪਾ ਤੇ ਮਨ ਵਸਾਵਣਿਆ ਗੁਰ ਗਿਆਨ ਅੰਜਨ ਸਚ ਨੇਤਰੀ ਪਾਇਆ ਅੰਤਰ ਚਣ ਅਗਿਆਨ ਅੰਧੇਰ ਗਵਾਇਆ ਜੋਤੀ ਜੋਤ ਮਿਲੀ ਮਨ ਮਾਨਿਆ ਹਰ ਦਰ ਸੋਭਾ ਪਾਵਣਿਆ ਸ੍ਰੀ ਗੋਪਾਲ ਕੋ ਬਹ ਜਾਏ ਨਾਮ ਨ ਲਹਿ ਬਹੁਤ ਵਿਗਾਰ ਦੁਖ ਪਾਏ ਮਨ ਮੁਖ ਅੰਧੇ ਸੂਝੇ ਨਾਹੀ ਫਿਰ ਫਿਰ ਫਿਰ ਕਰ ਆਏ ਗੁਰਮਤਿ ਪਾਵਣਿਆ ਗੁਰਪ੍ਰਸਾਦੀ ਸੱਚਾ ਹਰ ਪਾਏ ਮਨ ਤਨ ਵੇਖੇ ਹੋਵੇ ਬਲ ਜਾਏ ਬੈਸਤਾਨ ਸਦਾ ਹਰ ਗੁਣ ਗਾਵੇ ਸੱਚ ਸਬਦ ਸਮਾਵਣਿਆ ਨੌਂਦਾ ਠਾਕੇ ਧਵ ਤਰਹਾਏ ਨਿਜ ਦਸਵੇਂ ਨਿਜ ਕਰ ਵਾਸਾ ਪਾਏ ਉੱਥੇ ਅਨਹਦ ਸ਼ਬਦ ਵਜੇ ਦਰਦਾਤੀ ਗੁਰਮਤੀ ਸ਼ਬਦ ਵਿੱਚ ਨਾਵਣਿਆ ਬਿਨ ਸ਼ਬਦੇ ਅੰਤ ਹਨੇਰਾ ਨਵ ਤਲੇ ਨ ਚੁਕੇ ਫੇਰਾ ਹਤਗੁਰ ਹਤ ਕੁੰਜੀ ਹੋਰ ਦਰ ਖੁੱਲੇ ਨਾਹੀ ਗੁਰ ਪੂਰੇ ਭਾਗ ਮਿਲਾਵਣਿਆ ਗੁਰ ਪੂਰੇ ਭਾਗ ਮਿਲਾਵਣਿਆ ਗੁਤ ਪ੍ਰਗਟ ਤੂੰ ਸਭਨੀ ਥਾਈ ਗੁਰਪ੍ਰਸਾਦ ਮੇਰੇ ਸੋਝੀ ਪਾਈ ਨਾਨਕ ਨਾਮ ਸਲਾਹ ਸਦਾ ਤੂੰ ਗੁਰਮੁਖ ਮਨ ਵਿਸਾਵਣਿਆ ਮਾਝ ਮਹੱਲਾ ਤੀਜਾ ਗੁਰੂ ਮਿਲੇ ਮਲਾਏ ਆਪੇ ਕਾਲ ਨਾ ਜੋਹੇ ਦੁੱਖ ਨਾ ਸੰਤਾਪੇ ਹੋਮੇ ਮਾਰ ਬੰਧਨ ਸਭ ਤੋੜੇ ਗੁਰਮੁਖ ਸ਼ਬਦ ਸੁਹਾਵਣਿਆ ਵਾਰੀ ਜਿਉਂ ਵਾਰੀ ਹਰ ਹਰ ਨਾਮ ਸੁਹਾਵਣਿਆ ਗੁਰਮੁਖ ਗਾਵੇ ਗੁਰਮੁਖ ਨਾਚੇ ਹਰ ਛੇਤੀ ਚਿਤ ਲਾਵਣਿਆ ਰਹਾਉ ਗੁਰਮੁਖ ਜੀਵੇ ਮਰੇ ਪ੍ਰਮਾਣ ਆਰ ਨਸੀ ਆਰਜਨ ਸੀ ਜੇ ਸ਼ਬਦ ਪਛਾਣ ਗੁਰਮੁਖ ਮਰੇ ਨ ਕਾਲ ਨ ਖਾਏ ਗੁਰਮੁਖ ਸਤਿ ਸੁਹਾਵਣਿਆ ਗੁਰਮੁਖ ਦਰ ਹਰ ਸੋਭਾ ਗੁਰਮੁਖ ਹਰ ਦਰ ਸੋਭਾ ਪਾਏ ਗੁਰਮੁਖ ਵਿੱਚੋਂ ਆਪ ਗਵਾਏ ਆਪ ਤਰੇ ਕੁੱਲ ਸਗਲੇ ਤਾਰੇ ਗੁਰਮੁਖ ਜਨਮ ਸਵਾਰਨਿਆ ਗੁਰਮੁਖ ਕਰਨ ਦੁੱਖ ਨਾ ਲੱਗੇ ਸਰੀਰ ਗੁਰਮੁਖ ਹੋਮੇ ਚੁੱਕੇ ਪੀਰ ਗੁਰਮੁਖ ਮੰਦਿਰ ਮੈਂ ਪਿਆਰ ਮਹਿਲ ਲਾਗੇ ਗੁਰਮੁਖ ਸਹਿ ਸਮਾਵਣਿਆ ਗੁਰ ਨਾਮ ਮਿਲੇ ਬੜੇ ਆਏ ਗੁਰਮੁਖ ਗੁਣ ਗਾਵੇ ਸੋਭਾ ਪਾਈ ਸਦਾ ਆਨੰਦ ਰਹੇ ਦਿਨ ਰਾਤੀ ਗੁਰਮੁਖ ਸ਼ਬਦ ਕਰਾਵਣਿਆ ਗੁਰਮੁਖ ਅੰਦਰ ਸ਼ਬਦੇ ਰਾਤਾ ਗੁਰਮੁਖ ਜੁਗਚਾ ਰਿਹਾ ਜਾਤਾ ਗੁਰਮੁਖ ਗੁਣ ਗਾਵੇ ਨਿਰਮਲ ਸ਼ਬਦੇ ਭਗਤ ਕਰਾਵਣਿਆ ਵਾਹਿਗੁਰੂ ਅੰਧਾਰਾ ਜੋ ਕਰਗੜੇ ਕਰੇ ਪਕਾਰਾ ਅੰਦਰ ਰੋਗੀ ਬਿਸ਼ਟਾਂ ਕੇ ਬਿਸ਼ਟਾਂ ਮੈਂ ਦੁੱਖ ਪਾਵਣਿਆ ਗੁਰਮੁਖ ਆਪੇ ਕਰੇ ਕਰਾਏ ਗੁਰਮੁਖ ਹਿਰਦੇ ਉੱਠ ਆਪ ਆਏ ਨਾਨਕ ਨਾਮ ਮਿਲੇ ਬੜੇ ਆਏ ਪੂਰੇ ਗੁਰ ਤੇ ਪਾਵਣਿਆ ਮਾਝ ਮਹੱਲਾ ਤੀਜਾ ਏਕਾ ਜੋਤ ਜੋਤ ਹੈ ਸਰੀਰਾ ਸ਼ਬਦ ਦਿਖਾਏ ਸਤਿਗੁਰੂ ਪੂਰਾ ਆਪੇ ਫਿਰ ਤੋਂ ਅੰਤਰ ਆਪੇ ਬਣਤ ਬਣਾਵਣਿਆ ਹੋ ਵਾਰੀ ਜੋ ਵਾਰੀ ਹਰ ਖਚੇ ਕੇ ਗੁਣ ਗਾਵਣਿਆ ਵਾਹਿਗੁਰੂ ਕੋ ਸਹਿਜ ਨਾ ਪਾਏ ਗੁਰਮੁਖ ਸਹਿਜ ਸਮਾਵਣਿਆ ਰਾਹ ਤੂੰ ਆਪੇ ਸੋਹੇ ਆਪੇ ਜਗ ਮੋਹੇ ਤੂੰ ਆਪੇ ਨਦਰੀ ਜਗਤ ਪਰੋਵੇਂ ਤੂੰ ਆਪੇ ਦੁੱਖ ਸੁੱਖ ਦੇਵੇ ਕਰਤੇ ਗੁਰਮੁਖ ਹਾਰ ਦਿਖਾਵਣਿਆ ਆਪੇ ਕਰਤਾ ਕਰੇ ਕਰਾਏ ਆਪੇ ਸ਼ਬਦ ਗੁਰਮਨ ਵਸਾਏ ਸ਼ਬਦੇ ਉਪਜੇ ਅੰਮ੍ਰਿਤ ਬਾਣੀ ਗੁਰਮੁਖ ਆਖ ਸੁਣਾਵਣਿਆ ਆਪੇ ਕਰਤਾ ਆਪੇ ਭੁਗਤਾ ਬੰਧਨ ਤੁੜੇ ਸਦਾ ਹੈ ਮੁਗਤਾ ਸਦਾ ਮੁਕਤ ਹੈ ਆਪੇ ਹੈ ਸੱਚਾ ਆਪੇ ਲੱਖ ਲਖਾਵਣੇ ਆਪੇ ਮਾਇ ਆਪੇ ਚਾਇ ਆਪੇ ਮੋਹਿਆ ਜਗਤ ਪਾਇਆ ਆਪੇ ਗੁਣ ਤਾਤਾ ਗੁਣ ਗਾਵੇ ਆਪੇ ਅਕਸ਼ ਨਾਮਣੇ ਆਪੇ ਕਰੇ ਕਰਾਏ ਆਪੇ ਆਪੇ ਥਾਪ ਉਥਾਪੇ ਆਪੇ ਤੁਜਤੇ ਬਾਰ ਕਛੁ ਨਾਵੇ ਤੂੰ ਆਪੇ ਘਾਰੇ ਲਾਵਣਿਆ ਆਪੇ ਮਾਰੇ ਆਪ ਜਵਾਏ ਆਪੇ ਮੇਲੇ ਮੇਲ ਮਿਲਾਏ ਸੇਵਾ ਤੇ ਸਦਾ ਸੁਖ ਪਾਇਆ ਗੁਰਮੁਖ ਸਹਿਜ ਸਮਾਵਣਿਆ ਆਪੇ ਉੱਚਾ ਉੱਚੋ ਹੋਈ ਜਿਸ ਆਪ ਵਿਖਾਲੇ ਸੋ ਵੇਖੇ ਕੋਈ ਨਾਨਕ ਨਾ ਵਸੇ ਘੜ ਅੰਤਰ ਆਪੇ ਵੇਖ ਵਿਖਾਲਣਿਆ ਮਾਝ ਮਹੱਲਾ ਤੀਜਾ ਮੇਰਾ ਪ੍ਰਭ ਪ੍ਰਿਆ ਸਭ ਥਾਈ ਗੁਰਪ੍ਰਸਾਦ ਦੀ ਕਰੀ ਪਾਈ ਸਦਾ ਸ਼੍ਰੀ ਵਿਕਮਨ ਧਿਆਈ ਗੁਰਮੁਖ ਸਤ ਸਵਾਵਣਿਆ ਹੋ ਵਾਰੀ ਜੀਓ ਵਾਰੀ ਜਗਜੀਵਨ ਮਨ ਵਸਾਵਣਿਆ ਹਰ ਜਗਜੀਂਦਰ ਪੋ ਦਾਤਾ ਗੁਰਮਤ ਸਹਿਜ ਸਮਾਵਣਿਆ ਰਹਾਉ ਘਰ ਮੈਂ ਧਰਤੀ ਤੋਰ ਪਤਾਲਾ ਕਰੀ ਪ੍ਰੀਤਮ ਸਦਾ ਹੈ ਬਾਲਾ ਸਦਾ ਆਨੰਦ ਰਹੇ ਸੁਖਦਾਤਾ ਗੁਰਮਤ ਸਹਿਜ ਸਮਾਵਣਿਆ ਕਾਇਆ ਅੰਦਰ ਹੋਮੇ ਮੇਰਾ ਜਮਨ ਮਰ ਨ ਚੁਕੇ ਫੇਰਾ ਗੁਰਮੁਖ ਸੋਹੋਮੇ ਮਾਰੇ ਸਤੁ ਸਤ ਧਿਆਵਣਿਆ ਕਾਇਆ ਅੰਦਰ ਪਾਪੋ ਦੋਵੇਂ ਭਾਈ ਦੋਵੇਂ ਮਿਲ ਕੇ ਸ੍ਰੀ ਪਾਈ ਦੋਵੇਂ ਮਾਰ ਜਾਏ ਤਾਂ ਮਰ ਜਾਏ ਇਕਤ ਕਰੇ ਆਵੇ ਗੁਰਮਤਾ ਸਹਿਜ ਸਮਾਵਣਿਆ ਕਰੀ ਹੀ ਮਾਹੇ ਦੂਜੇ ਭਾਈ ਅੰਧੇਰਾ ਚਾਨਣ ਹੋਵੇ ਛੋਡੇ ਹੋਮੇ ਮੇਰਾ ਪ੍ਰਗਟ ਸ਼ਬਦ ਹੈ ਸੁਖਦਾਤਾ ਅੰਦਰ ਨਾਮ ਧਿਆਵਣਿਆ ਅੰਤਰ ਜੋਤ ਪ੍ਰਗਟ ਪਸਾਰਾ ਗੁਸਾਖੀ ਮਿਟਿਆ ਅੰਧਿਆਰਾ ਕਮਲ ਪਗਾ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਵਣਿਆ ਅੰਦਰ ਮੈਂ ਰਤਨੀ ਭਰੇ ਭੰਡਾਰਾ ਗੁਰਮੁਖ ਪਾਏ ਨਾਮ ਅਪਾਰਾ ਗੁਰਮੁਖ ਵਣ ਜੇ ਸਦਾ ਵਪਾਰੀ ਲਾਹਾ ਨਾਮ ਸਦ ਪਾਵਣਿਆ ਆਪੇ ਵੱਥ ਰਾਖੇ ਆਪੇ ਦੇ ਗੁਰਮੁਖ ਵਣ ਜੇ ਕਹੀ ਕਹੇ ਨਾਨਕ ਜਿਸ ਨਦਰ ਕਰੇ ਸੋ ਪਾਏ ਕਰ ਕਿਰਪਾ ਮਨ ਵਸਾਵਣਿਆ ਮਾਝ ਮਹੱਲਾ ਤੀਜਾ ਆਪੇ ਮੇਲੇ ਸੇਵ ਕਰਾਏ ਗੁਰ ਕਹੇ ਸਦ ਭਾਉ ਦੂਜਾ ਜਾਏ ਹਰ ਨਿਰਮਲ ਸਦਾ ਸੁਖ ਗੁਣਦਾਤਾ ਹਰ ਗੁਣ ਮੈਂ ਆਪ ਸਮਾਵਣਿਆ ਹੋ ਵਾਰੀ ਜੀਓ ਵਾਰੀ ਸੱਚ ਸੱਚਾ ਮਨ ਹਿਰਦੇ ਵਸਾਵਣਿਆ ਸੱਚਾ ਨਾਮ ਸਦਾ ਹੈ ਨਿਰਮਲਾ ਗੁਰਸ਼ਬਦੀ ਮਨ ਵਸਾਵਣਿਆ ਆਪੇ ਗੁਰਦਾਤਾ ਕਰਮਦਾਤਾ ਸਿਵਕ ਸਿਵੇ ਗੁਰਮਘਰ ਜਾਤਾ ਅੰਮ੍ਰਿਤ ਨਾਮ ਸਦਾ ਜਨ ਸੋਹੇ ਗੁਰਮਤੀ ਗੁਰਮਤ ਹਰ ਰਸ ਪਾਵਣਿਆ ਇਸ ਗੁਫਾ ਮੇਂ ਕਿਸਾਨ ਸੁਹਾਇਆ ਪੂਰੇ ਗੁਰ ਹੋਮੇ ਭਰਮ ਚੁਕਾਇਆ ਅੰਧ ਨਾਮ ਸਲਾਹੇ ਰੰਗ ਰਾਤੇ ਗੁਰ ਕਿਰਪਾ ਤੇ ਪਾਵਣਿਆ
ਮੁਰਕੇ ਸ਼ਬਦ ਇੱਕ ਗੁਫਾ ਵਿੱਚ ਆ ਰਹੇ, ਨਾਮ ਅੰਤਰ ਵਿੱਚ ਮਰਾ ਰਹੇ, ਹਰ ਗੁਣ ਗਾਵੇ ਸ਼ਬਦ ਸੁਹਾਏ, ਮਿਲ ਪ੍ਰੀਤ ਸੁਖ ਪਾਵਣਿਆ, ਜਮ ਜਗਾਤੀ ਦੂਜੇ ਭਾਏ ਕਰੇ ਲਾਏ, ਨਾਮ ਭੁੱਲਾ ਦੇ ਸਜਾਏ, ਕਾਲੇ ਖਾ ਲੇ ਵਿਰਤੀਓ ਮਾਸਾ ਤੋਲ ਕਢਾਵਣਿਆ, ਭਈ ਅੜੇ ਪਿਰ ਚੇਤੇ ਨਾਹੀਂ ਦੂਜੇ ਮੁੱਠੀ ਰੋਵੇ ਧਾਈ, ਖਰੀ ਲਾਖਿਓ ਕੁਰੂਪ ਕਲੱਖਣੀ, ਸੁਪਨੇ ਪਿਰ ਨਹੀਂ ਪਾਵਣਿਆ, ਭਈ ਅੜੇ ਪਿਰ ਮਨ ਵਸਾਇਆ, ਪੂਰੇ ਗੁਰਹ ਦੂਰ ਦਿਖਾਇਆ, ਕਾਮਣ ਪਿਰ ਰੱਖਿਆ ਕੰਠ ਲਾਏ, ਸਬਦੇ ਪਿਰ ਰਾਵੇ ਸੇਜ ਸੁਹਾਵਣਿਆ, ਆਪੇ ਦੇਵੇ ਸਭ ਸਦ ਬੁਲਾਏ, ਆਪਣਾ ਨਾਮ ਮਨ ਵਸਾਏ, ਨਾਨਕ ਨਾਮ ਮਿਲੇ ਵਡਿਆਈ, ਅੰਦਨ ਸਦਾ ਗੁਣ ਗਾਵਣਿਆ, ਮਾਜ ਮਹਲਾ ਤੀਜਾ ਉੱਤਮ ਜਨਮ ਸਥਾਨ ਹੈ ਵਾਸਾ, ਸਤਿਗੁਰ ਸੇਵੇ ਘਰ ਮਾਹਿ ਉਦਾਸਾ, ਹਰ ਰੰਗ ਰਹੇ ਸਦਾ ਰੰਗ ਰਾਤੇ, ਹਰ ਰਸ ਮੰਤਰ ਉਤਾਵਣਿਆ, ਵਾਰੀ ਜੋ ਵਾਰੀ ਪੜ ਬੁਝ ਮਨ ਵਸਾਵਣਿਆ, ਗੁਰਮੁਖ ਪੜੇ ਹਰ ਨਾਮ ਸਲਾਹੇ, ਦਰ ਸੱਚੇ ਸੋਭਾ ਪਾਵਣਿਆ, ਲਾਲਾ ਪਿਓ ਹਰ ਰਿਹਾ ਸਮਾਇਓ, ਪਾਏ ਕਿਤਨ ਪਾਇਆ ਜਾਏ, ਕਿਰਪਾ ਕਰੇ ਤਾਂ ਸਤਿਗੁਰ ਪੇਟ ਨਦਰੀ ਮੇਲ ਮਿਲਾਉਣਿਆ, ਦੂਜੇ ਭਾਏ ਪੜੇ ਨਹੀਂ ਬੁਝੇ, ਤਿਰਦ ਮਾਇਆ ਕਾਰਨ ਦੂਜੇ ਤਿਰਦ ਬੰਧਨ ਟੁੱਟੇ, ਗੁਰ ਸ਼ਬਦੀ ਗੁਰ ਸ਼ਬਦੀ ਮੁਕਤ ਕਰਾਉਣਿਆ, ਇਹ ਮਨ ਚਾਚਨ ਬਚਨਾ ਲਾਗਾ ਦੇਸ਼ ਧਾਰ ਵਿਖ ਅਗਰ ਵਿਖ ਮੈਂ ਰਾਤਾ ਵਿਖ ਮੈਂ ਵਿਖ ਮਾਹੀ ਪਚਾਵਣਿਆ, ਵਾਰੀ ਹਾਹ ਕਰੇ ਤੈਂ ਆਪ ਜਣਾਏ, ਬਹੁ ਕਰਮ ਕਰੇ ਕਿਸ ਥਾਏ ਨਾ ਪਾਏ, ਤੁਝ ਤੇ ਵਰ ਕਿਛੂ ਨਾ ਹੋਵੇ, ਸ਼ਬਦ ਬਖਸੇ ਸ਼ਬਦ ਸੁਹਾਵਣਿਆ, ਉਪਜੇ ਪਚੇ ਉਪਜੇ ਪਚੇ ਹਬੂਜੇ ਨਾ ਅੰਦਨ ਦੂਜੇ ਭਾਏ ਫਰਾਈ, ਮਨਮੁਖ ਜਨਮ ਗਿਆ ਹੈ ਬਿਰਥਾ, ਅੰਤ ਗਿਆ ਪਛਤਾਵਣਿਆ, ਪਿਸ ਦੇ ਸ਼ਿੰਗਾਰ ਬਣਾਏ, ਮਨਮੁਖ ਅੰਦ ਐਸੇ ਕਰਮ ਕਮਾਏ, ਹਲਤਨ ਸੋਭਾ ਪਲਤਨਾ ਢੋਈਆ ਲਾ ਜਨਮ ਗਵਾਵਣਿਆ, ਹਰ ਕਾ ਨਾਮ ਕਹਿਣੇ ਵਿਰਲੇ ਜਾਤਾ ਵਿਰਲੇ ਜਾਤਾ, ਪੂਰੇ ਗੁਰਕੇ ਸ਼ਬਦ ਪਛਾਤਾ, ਅੰਦਰ ਭਗਤ ਕਰੇ ਦਰਦਾਤੀ ਸਹਿਜੇ ਸੁਖ ਪਾਵਣਿਆ, ਸਾਮੇ ਵਰਤੇ ਇੱਕੋ ਸੋਈ, ਗੁਰਮੁਖ ਵਿਰਲਾ ਬੁਝੇ ਕੋਈ, ਨਾਨਕ ਨਾ ਵਰਤੇ ਜਾਨ ਸੋਹੇ ਕਰ ਕਿਰਪਾ ਮਲਾਵਣਿਆ, ਮਾਜ ਮਲਾ ਤੀਜਾ ਮਨੁੱਖ ਪੜੇ ਪੰਡਿਤ ਕਹਾਵ, ਦੂਜੇ ਭਾਏ ਨਾ ਦੂਜੇ ਪਾਏ ਮਾਇਆ ਦੁੱਖ ਪਾਵੇ ਵਿਖਿਆ, ਮਾਤੇ ਕੇ ਸੂਝੇ ਨਾਈ ਫਿਰ ਫਿਰ ਜੂਨੀ ਆਵਣਿਆ, ਵਾਰੀ ਜੋ ਵਾਰੀ ਹੋਮੇ ਮਾਰ ਮਿਲਾਵਣਿਆ, ਗੁਰ ਸੇਵਾ ਤਿਉਹਾਰ ਮਨ ਵਸਿਆ, ਹਰ ਰਸ ਸਹਿਜ ਪਿਆਵਣਿਆ, ਪੜੇ ਵੇਦ ਪੜੇ ਹਰ ਰਸ ਨੀ ਆਇਆ, ਵੱਧ ਵਿਖਾਣੇ ਮੋਹੇ ਮਾਇਆ, ਅਗਿਆਨਮਤੀ ਸਦਾ ਅੰਧਿਆਰਾ, ਗੁਰਮਾ ਬੁਝ ਹਰ ਗਾਵਣਿਆ, ਕਥੋ ਕਥੀਏ ਸ਼ਬਦ ਸੁਹਾਵੇ, ਗੁਰਮਤੀ ਮਨ ਸੱਚੋ ਭਾਵੇ, ਸੱਚੋ ਸੱਚ ਰਵੇ ਦਰਦਾਤੀ, ਇਹੋ ਮਨ ਸੱਚ ਗਾਵਣਿਆ, ਜੋ ਸੱਚ ਰਤੇ ਸੱਤਿਨ ਸੱਚੋ ਭਾਵੇ, ਆਪੇ ਦੇਣ ਪਛੋ ਤਾਵੇ, ਗੁਰ ਕੇ ਸ਼ਬਦ ਸਦਾ ਸੱਚ ਜਾਤਾ, ਮੇਰੇ ਸੱਚੇ ਸੁਖ ਪਾਵਣਿਆ, ਕੁੜ ਕਹੇ ਤਿੰਨਾ ਮੈਲ ਲਾਗੇ, ਦੂਜੇ ਗੁਰਪ੍ਰਸਾਦ ਦੀ ਅੰਦਰ ਜਾਗੇ, ਦਰਮ ਨਾ ਵਸੇ ਘੱਟ ਪੀਤ ਜੋਤੀ ਜੋਤ ਮਲਾ ਆਵਣਿਆ, ਤ੍ਰੈ ਗੁਣ ਪੜੇ ਹਰ ਤੱਤ ਨ ਜਾਣੇ, ਮੁੱਲੈ ਪੂਜਾ ਭੁੱਲੇ ਗੁਰ ਸ਼ਬਦ ਨ ਪਛਾਣੇ, ਮੋਹ ਵਿਆਪੇ ਕੇ ਸੂਝੇ ਨਾਹੀਂ, ਗੁਰ ਸ਼ਬਦੀ ਹਰ ਪਾਵਣਿਆ, ਮਾਇਆ ਮਨਮੁਖ ਨਾ ਪੂਜੇ ਦੂਜੇ ਪਾਇਆ, ਤ੍ਰੈ ਗੁਣ ਪੜੇ ਹਰ ਏਕ ਨਚੇ ਜਾਣੇ, ਫਿਰ ਬੁਝੇ ਦੁੱਖ ਪਾਵਣਿਆ, ਤਿਸ ਮੈਂ ਜਦ ਸੁਭਾਵੇ ਤਾਂ ਆਪ ਮਿਲਾਏ, ਗੁਰ ਸ਼ਬਦੀ ਸਾਧੁਖ ਚੁਕਾਏ, ਨਾਨਕ ਨਾ ਆਵੇ ਕਿ ਸੱਚੀ ਵਡਿਆਈ, ਨਾਮੋ ਮਨ ਸੁਖ ਪਾਵਣਿਆ, ਮੱਝ ਮਹੱਲਾ ਤੀਜਾ ਨਿਰਗੁਣ ਸਰਗੁਣ ਆਪੇ ਸੋ ਹੀ ਤੱਤ ਪਛਾਣ, ਪੰਡਿਤ ਹੋਈ ਆਪ ਤਰੇ ਸਕਦੇ ਕੁੜ ਤਾਰੇ, ਹਰ ਨਾਮ ਮਨ ਵਸਾਵਣਿਆ, ਹਵਾਰੀ ਜਿਉ ਵਾਰੀ ਹਰ ਚੱਖ ਸਾਧ ਪਾਵਣਿਆ, ਹਰ ਰਸ ਚਾਖੇ ਸੇ ਜਾਂ ਨਿਰਮ ਨਿਰਮ ਨਾਮ ਧਿਆਵਣਿਆ, ਰਾਸੋ ਨਿਹ ਕਰਮੀ ਜੋ ਸ਼ਬਦ ਬਚਾਏ, ਅੰਤਰ ਤੱਤ ਗਿਆਨ ਹੋਮੇ ਮਾਰੇ, ਨਾ ਪਦਾਰਥ ਨੋ ਨਿਦ ਪਾਏ, ਤ੍ਰੈ ਗੁਣ ਮੇਟ ਸਮਾਵਣਿਆ, ਹਉਮੈ ਕਰਿੰਦ ਕਰਮੀ ਹੋਵੇ, ਗੁਰਪ੍ਰਸਾਦਿ ਹੋਮੇ ਖੋਵੇ, ਅੰਤਰ ਵਿਵੇਕ ਸਦਾ ਆਪ ਵਿਚਾਰੇ, ਗੁਰ ਸ਼ਬਦੀ ਗੁਣ ਗਾਵਣਿਆ, ਹਰ ਸਰ ਸਾਗਰ ਨਿਰਮਲ ਸੋਈ, ਸੰਤ ਚੁਕੇ ਨਿਤ ਗੁਰਮ ਹੋਈ ਇਸ਼ਨਾਨ ਕਰੇ, ਸਦਾ ਦਰਾਤੀ ਹੋਮੇ ਮੈਲ ਚੁਕਾਵਣੇ, ਨਿਰਮਲ ਤਾ ਪ੍ਰੇਮ ਪਿਆਰ, ਹਰ ਸਰ ਬਸੇ ਹੋਮੇ ਮਾਰ, ਅਨਿਸ ਪ੍ਰੀਤ ਸਬਦ ਸ਼ਬਦ ਸਾਚੇ, ਹਰ ਸਰ ਵਸਾ ਪਾਵਣਿਆ, ਮਨ ਸਦਾ ਮੈਲਾ ਹੋਮੇ ਮਰਾਈ, ਇਸ਼ਨਾਨ ਕਰੇ ਪਰ ਮੈਲ ਨਾ ਜਾਈ, ਜੀਵਤ ਮਰੇ ਗੁਰ ਸ਼ਬਦ ਵਿਚਾਰੇ, ਹੋਮੇ ਮੈਲ ਚੁਕਾਵਣਿਆ, ਰਤਨ ਦਾਸ ਕਰਤੇ ਪਾਇਆ, ਪੂਰੇ ਸ਼ਬਦ ਗੁਰ ਸ਼ਬਦ ਸੁਣਾਇਆ, ਗੁਰਪ੍ਰਸਾਦ ਮਿਟਿਆ ਅੰਧਿਆਰਾ, ਕਰ ਚਾਨਣ ਆਪ ਪਸੰਦਣਿਆ, ਆਪ ਪਾਏ ਤਾਂ ਆਪੇ ਵੇਖੇ, ਗੁਰਪ ਸਤਿਗੁਰ ਸਤਿਗੁਰ ਸੇਵੇ ਸੋ ਜਨ ਲੇਖੇ, ਨਾਨਕ ਨਾ ਨਾਨਕ ਨਾ ਵਸੇ ਘਟ ਅੰਤਰ, ਗੁਰ ਕਿਰਪਾ ਤੇ ਪਾਵਣਿਆ, ਗੁਰਪ੍ਰਸਾਦ ਗੁਰਲਾ ਬੁਝੇ, ਚੌਥੇ ਪਦ ਲਿਵਲਾਵਣਿਆ, ਹੋ ਵਾਰੀ ਜਿਉ ਵਾਰੀ ਮਾਇਆ ਮੋਹ ਸ਼ਬਦ ਜਲਾਵਣਿਆ, ਮਾਇਆ ਮੋਹ ਸ਼ਬਦ ਜਲਾਏ, ਹੋਰ ਸੋ ਕਿਸੇ ਚਿਤਨ ਲਾਏ, ਮਾਇਆ ਮੋਹ ਜਲਾਏ ਸੋ ਹਰ ਸੋ ਚਿਤਨ ਲਾਏ, ਚਿਤ ਲਾਏ ਹਰ ਦਰਮਿਆਲੀ ਸੋਭਾ ਪਾਵਣੇ, ਆ ਰਹਾ ਦੇਵੀ ਦਿਆ ਬੂਲ ਹੈ ਮਾਇਆ, ਸਿਮਰ ਸਾਹਿਤ ਜਿਨ ਪਾਇਆ, ਕੰਮ ਗੁਰ ਪਛਰਿਆ ਸੰਸਾਰਿਆ, ਜੈ ਦੁੱਖ ਪਾਵਣਿਆ, ਜਿਸ ਗਿਆਨ ਰਤਨਿਕ ਪਾਇਆ, ਗੁਰਪ੍ਰਸਾਦੀ ਮਨ ਵਿੱਚ ਆਇਆ, ਸਤ ਜਤ ਸਤ ਸੰਜਮ ਸਤ ਕਮਾਵੇ, ਗੁਰ ਪੂਰੇ ਨਾਮ ਧਿਆਵਣਿਆ, ਪੇੜੇ ਧਨ ਪਰ ਭਲਾਣੀ ਦੂਜੇ ਲਾਗੀ, ਫਿਰ ਪਛੋ ਤਾਣੀ ਹਲਤ ਪਲ ਦੋਏ ਗਵਾਏ, ਸੁਪਨੇ ਸੁਕਨ ਪਾਵਣਿਆ, ਪੇੜੇ ਤਨ ਕੰਤ ਸੰਭਾਲੇ, ਗੁਰਪ੍ਰਸਾਦਿ ਵੇਖੇ ਨਾਲੇ, ਪਿਰਕੇ ਸਹਿਜ ਰਹੇ ਰੰਗ ਰਾਤੀ, ਸ਼ਬਦ ਸ਼ਿੰਗਾਰ ਬਣਾਣਿਆ, ਸਬਦ ਜਨਮ ਜਿੰਨਾ ਸਤਿਗੁਰ ਪਾਏ, ਦੂਜਾ ਭਾਵ ਗੁਰ ਸ਼ਬਦ ਜਲਾਇਆ, ਇੱਕੋ ਰਵ ਰਿਹਾ ਘੱਟ ਅੰਤਰ, ਮੇਰੇ ਸਤਸੰਗ ਧਰ ਗੁਣ ਗਾਵਣਿਆ, ਸਤਿਗੁਰ ਨਾਲ ਸਿਵ ਸੁਕਾਇਆ, ਜੀਵਨ ਬਿਰਤਾ ਜਨਮ ਗਵਾਇਆ, ਮਨਮੁਖ ਨਾਮ ਨੇ ਚੇਤਨ ਆਵੇ, ਮੇਰੇ ਨਾ ਆਵੇ ਬਧੁਖ ਪਾਵਣਿਆ, ਜੇ ਸਿੱਟ ਸ਼ਾਹ ਜੀ ਸੋ ਹੀ ਜਾਣੇ, ਆਪੇ ਮੇਲੇ ਸ਼ਬਦ ਪਛਾਣੇ, ਨਾਨਕ ਨਾ ਮਿਲਿਆ ਤਿੰਨ ਜਨ ਕੋ ਜਿਨ ਤੁਰ, ਮੱਜ ਤੱਕ ਲੇਖ ਲਿਖਾਵਣਿਆ, ਮੱਝ ਮਹੱਲਾ ਤੀਜਾ, ਆਦਿ ਪੁਰਖ ਅਪਰੰਪਰ, ਆਪੇ ਆਪੇ ਥਾਪ ਉਥਾਪੇ, ਆਪੇ ਥਾਪ
ਆਪੇ ਥਾਪੇ ਥਾਪੋ ਥਾਪੇ ਸਭ ਮੈਂ ਵਰਤੇ ਕੋ ਸੋ ਗੁਰਮੁਖ ਸੋ ਜੀ ਪਾਵਣਿਆ ਗੁਰਮੁਖ ਸੋ ਬਾ ਪਾਵਣਿਆ ਵਾਰੀ ਜੋ ਵਾਰੀ ਨੰਕਾਰੀ ਨਾਮ ਧਿਆਵਣਿਆ ਤਿਸ ਰੂਪ ਰੇਖਿਆ ਘਟ ਘਟ ਦੇਖਿਆ ਗੁਰਮੁਖ ਅਲੱਖ ਲਖਾਵਣਿਆ ਰਾਹ ਤੂੰ ਦਿਆਲ ਕਿਰਪਾਲ ਪ੍ਰਸੋਈ ਤੁਤ ਬਿੰਦੂ ਜਾਵਰਨਾ ਕੋਈ ਗੁਰ ਪ੍ਰਸਾਦ ਕਰੇ ਨਾਮ ਦੇਵੇ ਨਾਮੇ ਨਾਮ ਸਮਾਣਿਆ ਤੂੰ ਆਪੇ ਸੱਚਾ ਸਿਰਜਣਾ ਭਗਤ ਤੇਰੇ ਭੰਡਾਰਾ ਗੁਰਮੁਖ ਨਾਮ ਮਿਲੇ ਮਨ ਭੀਜੇ ਸਹਿ ਸਮਾਦਰ ਗਾਵਣ ਅੰਦਰ ਗੁਣ ਗਾਵਾਂ ਪ੍ਰਭ ਤੇਰੇ ਤੁਲ ਸਲਾਈ ਪ੍ਰੀਤਾ ਮੈਂ ਰਹਿ ਤੁਦ ਬਿਨ ਅਵਨ ਕੋਈ ਜਾਚਾ ਗੁਰ ਪ੍ਰਸਾਦ ਪਾਵਣਿਆ ਅਗਵਚਨ ਬਿਤਨੀ ਪਾਈ ਆਪਣੀ ਕਿਰਪਾ ਕਰ ਤੂੰ ਲਿਹੋ ਮਲਾਈ ਗੁਰ ਪੂਰੇ ਗੁਰ ਕਹਿ ਸ਼ਬਦ ਧਿਆਈ ਸ਼ਬਦ ਸਿਵ ਸੁਖ ਪਾਵਣਿਆ ਰਸਨਾ ਗੁਣਗੰਤੀ ਗੁਣ ਗਾਵੇ ਨਾਮ ਸਲਾਏ ਸੱਚ ਨਾਮ ਸਲਾਏ ਸੱਚੇ ਭਾਵੇ ਗੁਰਮੁਖ ਸਦਾ ਰਹੇ ਰੰਗ ਰਾਤੀ ਮੇਰੇ ਸੱਚੇ ਸੁਭਾ ਪਾਵਣਿਆ ਮਨਮੁਖ ਅਕਰਮ ਕਰੇ ਹੰਕਾਰੀ ਦੂਜੇ ਜੂਏ ਜਨ ਸਾਹਿਬ ਬਾਜੀ ਹਾਰੀ ਅੰਤਰ ਲੋ ਮਹਾ ਗੁਬਾਰਾ ਫਿਰ ਫਿਰਿਆ ਮਨ ਜਾਵਣਿਆ ਆਪੇ ਕਰਤਾ ਜੇ ਵਡਿਆਈ ਜਿਨ ਕੋ ਆਪ ਲਿਖ ਤੁਰ ਪਾਈ ਨਾਨਕ ਨਾਮ ਮਿਲੇ ਭਉ ਭੰਜਨ ਗੁਰ ਸਬਦੀ ਸੁਖ ਪਾਵਣਿਆ ਮਾਝ ਮਹੱਲਾ ਪੰਜਵਾਂ ਘਰ ਪਹਿਲਾ ਅੰਤ ਰਖਣ ਜਾਈ ਲਖਿਆ ਨਾਮ ਗੁੱਜਾ ਰੱਖਿਆ ਅਗਮ ਅਗੋਚਰ ਸਭ ਤੇ ਉੱਚਾ ਗੁਰ ਕੇ ਸ਼ਬਦ ਲਿਖਾਵਣਿਆ ਉਹ ਵਾਰੀ ਜੀਓ ਵਾਰੀ ਕੱਲ ਮੈਂ ਨਾਮ ਸੁਣਾਵਣਿਆ ਸੰਤ ਪਿਆਰੇ ਸੱਚ ਸੱਚੇ ਧਾਰੇ ਵਿਭਾਗੀ ਦਰਸ਼ਨ ਪਾਵਣਿਆ ਰਾਜ ਸਾਧਕ ਸਿੱਧ ਜਿਸ ਕੋ ਫਿਰਦੇ ਹਮੇ ਇੰਦਰ ਧਿਆਨ ਹਿਰਦੇ ਕੋਟੇ ਸਾਜ ਖੋਜੇ ਤਾਂ ਕੋ ਗੁਰਮਿਲ ਹਿਰਦੇ ਗਾਵਣੇ ਆਠ ਪੈ ਤੁਦ ਜਾਪੇ ਪਾਵਣਾ ਧਰਤੀ ਸਿਵ ਪਾਇਕ ਚਰਨਾ ਖਾਣੀ ਬਾਣੀ ਸਰਬਨਵਾਸੀ ਆਪਣਾ ਕੇ ਮਨ ਭਾਵਣਿਆ ਸਾਚਾ ਸਾਹਿਬ ਗੁਰਮੁਖ ਜਾਪੇ ਪੂਰੇ ਗੁਰ ਕੇ ਜਾਪੇ ਜਿਨ ਪੀਜਾ ਸਹੀ ਤ੍ਰਿਪਤਾ ਸੇ ਸੱਚੇ ਸੱਚ ਅਕਾਵਣਿਆ ਤਿਸਕਾਰ ਸਹਿਸਾ ਸਹਿਜਾ ਸੋਈ ਸੇਲਾ ਆਨੰਦਮੁਲ ਕਰੇ ਸਦਕੇਲਾ ਸੁਤਨੰਤਾ ਸੁਬੜ ਸਾਹਾ ਜੋ ਗੁਰ ਚਰਨੀ ਮਦਲਾਵਣਿਆ ਪਹਿਲੋ ਦੇ ਤਰਿ ਸਮਾਹ ਪਿਛੋ ਦੇ ਤੈ ਜੰਤ ਉਪਾਹਾ ਤੁਧ ਜੇਵੜ ਦਾਤਾ ਅਵਰਨਾ ਸਵਾਮੀ ਲਵੇ ਨਾ ਕੋਈ ਲਾਵਣਿਆ ਜਿਸ ਨੂੰ ਟੁੱਠਾ ਸੋ ਤੁਧ ਧਿਆਏ ਸਾਜਨਾ ਮੰਤਰ ਕਮਾਏ ਆਪ ਤਰੇ ਸਗਲੇ ਕੁੜ ਤਾਰੇ ਤਿਸ ਦਰਗੇ ਠਾਕਨ ਪਾਵਣਿਆ ਤੂੰ ਵੱਡਾ ਤੂੰ ਉੱਚੋ ਉੱਚਾ ਤੂੰ ਬਿੰਤ ਅੱਜ ਤੂੰ ਉੱਚੋ ਮੂਚਾ ਹੋ ਕੁਰਬਾਨੀ ਤੇਰੇ ਮੰਜਾ ਨਾਨਕ ਦਾਸ ਛਾਵਣਿਆ ਮਾਝ ਮਹੱਲਾ ਪੰਜਵਾਂ ਕੌਣ ਸਮੁਖਤਾ ਕੌਣ ਸੁਜੁਗਤਾ ਕੌਣ ਸਮੁਖਤਾ ਕੌਣ ਸੁਜੁਗਤਾ ਕੌਣ ਸੁਗਿਆਨੀ ਕੌਣ ਸੁਭਗਤਾ ਕੌਣ ਸੁਗਿਰੀ ਕੌਣ ਉਦਾਸੀ ਕੌਣ ਸੁਕੀਮਤ ਪਾਏ ਜੀਓ ਕਿਨ ਬਿਦ ਬਾਦਾ ਕਿਵੇਂ ਛੁੱਟਾ ਕਿਵੇਂ ਆਵਣ ਜਾਵਣ ਟੂਟਾ ਕੌਣ ਕਰਮ ਕੌਣ ਨੇ ਕਰਮਾ ਕੌਣ ਸੁਕਹੇ ਕਹਾਏ ਜੀਓ ਕੌਣ ਸੁਖੀਆ ਕੌਣ ਵੇ ਦੁਖੀਆ ਕੌਣ ਸੁਖ ਸਨਮੁਖ ਵੇਮੁਖ ਕੌਣ ਵੇਮੁਖੀਆ ਕਿਨ ਬਿਦ ਮਿਲੀਏ ਕਿਨ ਬਿਦ ਵਿਛਰੇ ਇਹ ਬਿਦ ਕੌਣ ਪ੍ਰਗਟਾਏ ਜੀਓ ਕੌਣ ਸੁ ਅੱਖਰ ਜਿਤ ਧਾਵਤ ਰਹਿਤਾ ਕੌਣ ਦੇਹ ਜਿਤ ਦੁੱਖ ਸੁਖ ਸਮ ਸਹਿਤਾ ਕੌਣ ਸਾਜ ਪਰਮ ਧਿਆਏ ਕਿਨ ਬਿਦ ਕੀਰਤਨ ਗਾਏ ਜੀਓ ਗੁਰਮੁਖ ਗੁਤਾ ਗੁਰਮੁਖ ਜੁਗਤਾ ਗੁਰਮੁਖ ਗਿਆਨੀ ਗੁਰਮੁਖ ਭਗਤਾ ਧਨ ਗਿਰਿ ਉਦਾਸੀ ਗੁਰਮੁਖ ਗੁਰਮੁਖ ਕੀਮਤ ਪਾਏ ਜੀਓ ਹੋਮੇ ਬਾਦਾ ਗੁਰਮੁਖ ਛੁੱਟਾ ਗੁਰਮੁਖ ਆਵਣ ਜਾਣ ਟੂਟਾ ਗੁਰਮੁਖ ਕਰਮ ਗੁਰਮਨ ਹੈ ਕਰਮਾ ਗੁਰਮੁਖ ਕਰੇ ਸੁਭਾਏ ਜੋ ਗੁਰਮੁਖ ਸੁਖੀਆ ਮਨਮੁਖ ਦੁਖੀਆ ਗੁਰਮੁਖ ਸਨਮੁਖ ਮਨਮੁਖ ਵੇ ਮੁਖੀਆ ਗੁਰਮੁਖ ਮਿਲੀਏ ਮਨਮੁਖ ਵਿਛੜੇ ਗੁਰਮੁਖ ਅਭਿਦ ਪ੍ਰਗਟਾਏ ਜੋ ਗੁਰਮੁਖ ਅੱਖਰ ਧਾਵਤ ਰਹਿਤਾ ਗੁਰਮ ਦੇਸ ਦੁੱਖ ਸੁਮ ਸਮ ਸਹਿਤਾ ਗੁਰਮੁਖ ਚਾਜ ਪਰਮ ਧਿਆਏ ਗੁਰਮੁਖ ਕੀਰਤਨ ਗਾਏ ਜੀਓ ਸਗਰੀ ਬਣਾਈ ਆਪੇ ਕਰੇ ਕਰਾਏ ਆਪ ਕਰਾਏ ਥਾਪੇ ਆਪੇ ਕਰੇ ਕਰਾਏ ਥਾਪੇ ਇਕੱਠੇ ਹੋਈਏ ਅਨੰਤਾ ਨਾਨਕ ਇੱਕ ਸਮਾਏ ਸਮਾਏ ਜੀਓ ਮਾਝ ਮਹੱਲਾ ਪੰਜਵਾਂ ਪ੍ਰਭ ਅਬਨਾਸੀ ਤਾਂ ਕਿਆ ਕਾੜਾ ਹਰ ਭਗਵੰਤਾ ਤਾਂ ਜਨ ਖਰਾ ਸੁਖਾਲਾ ਜੀ ਪ੍ਰਾਣ ਮਾਂ ਸੁਖਦਾਤਾ ਤੂੰ ਕਰੇ ਸੁਖ ਸੁਖ ਪਾਵਣਿਆ ਵਾਰੀ ਜਿਉਂ ਵਾਰੀ ਗੁਰਮੁਖ ਮਨ ਤਨ ਭਾਵਣਿਆ ਤੂੰ ਮੇਰਾ ਪ੍ਰਭ ਤੂੰ ਮੇਰਾ ਓਲਾ ਤੂੰ ਸੰਗ ਲਵੇ ਨਾ ਲਾਵਣਿਆ ਰਾਹ ਤੂੰ ਕਿ ਤੂੰ ਤੇਰਾ ਕੀਤਾ ਜੇ ਲਾਗੇ ਮੀਠਾ ਘੜ ਘੜ ਪਰਮ ਤਿੰਨ ਜਾਂ ਡੀਠਾ ਥਾਂ ਥਰੰਤਰ ਤੁਹੇ ਤੁਹੇ ਇੱਕੋ ਇੱਕ ਵਰਤਾਵਣਿਆ ਸਾਨੂੰ ਤੂੰ ਦੇਵਨਹਾਰਾ ਭਗਤੀ ਭਾਏ ਭਰੇ ਭੰਡਾਰਾ ਦਿਆ ਧਾਰ ਰੱਖੇ ਤੁਧ ਸੇ ਹੀ ਪੂਰੇ ਕਰਮ ਸਮਾਵਣਿਆ ਅੰਧ ਗੁਪ ਦੇ ਕੱਢੇ ਚਾੜੇ ਕਰ ਕਿਰਪਾ ਦਸ ਨਿੱਤਰ ਨਿਹਾਲੇ ਗੁਣ ਗਾਵੇ ਪੂਰਨ ਅਭਨਾਸੀ ਕਹਿ ਟੁੱਟਣੇ ਆਵਣਿਆ ਇੱਥੇ ਉੱਥੇ ਤੁਹੇ ਰਖਵਾਲਾ ਮਾਧ ਗਰਮੇ ਤੁਮੇ ਪਾਲਾ ਮਾਇਆ ਅਗਨ ਪੋਹੇ ਤਿੰਨ ਕੋ ਰੰਗ ਰਤੇ ਗੁਣ ਗਾਵਣਿਆ ਕਿਆ ਗੁਣ ਤੇਰੇ ਆਖ ਸੰਭਾਲੀ ਮੰਤਰ ਅੰਤਰ ਤੁਧ ਨਿਹਾਲੀ ਤੂੰ ਮੇਰਾ ਮੀਤ ਸਾਜਨ ਮੇਰਾ ਸਵਾਮੀ ਤੁਧ ਬਿਨਾ ਅਵਰ ਨਾ ਜਾਣਨੇ ਆ ਜਿਸ ਕੋ ਤੂੰ ਪ੍ਰਤ ਐਸ ਆਈ ਤਿਸ ਦਿੱਤੀ ਵਾਵਨ ਲੱਗੇ ਕਾਇ ਤੂੰ ਸਹਿਬ ਸਰਨ ਸੁਖਦਾਤਾ ਸਤਸੰਗਤ ਜਪ ਪ੍ਰਗਟਾਵਣਿਆ ਤੂੰ ਊਚ ਅਥਾ ਅਪਾਰ ਮੋਲਾ ਤੂੰ ਸਹਿਬ ਸਾਹਿਬ ਦਾਸ ਤੇਰਾ ਗੋਲਾ ਤੂੰ ਮੇਰਾ ਸਾਚੀ ਠਾਈ ਨਾਨਕ ਬਲ ਬਲ ਜਾਵਣਿਆ ਮਾਝ ਮਹੱਲਾ ਪੰਜਵਾਂ ਕਰ ਦੂਜਾ ਦਇਆ ਸੰਭਾਲੀਆਂ ਨੂੰ ਮੂਲ ਨਾ ਮਨੋ ਵਿਸਾਰੀਏ ਰਹਾਓ ਸੰਤਾ ਸੰਗਤ ਪਾਈਏ ਜਿੱਤ ਜਮਕੇ ਪੰਥਨ ਜਾਈ ਤੂੰ ਸਾਰ ਕਾ ਨਾਮ ਲਏ ਤੇਰੇ ਕੁਲਨ ਲਾਗੇ ਗਾਲ ਜੋ ਜੋ ਸਮਰਿੰਦੇ ਸਾਈਆਂ ਨਰਕਣ ਸਹੀ ਪਾਈਆਂ ਤੱਤੀ ਵਣ ਲੱਗੇ ਜਿਨ ਮਨ ਉੱਠਾ ਹੈ ਜੀ ਸਹੀ ਸੰਦਰ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਹਰ ਧਨ ਜਿਨੀ ਸੰਜਿਆ ਸਹੀ ਅੰਗੀਰ ਅਪਾਰ ਜੋ ਹਰ ਰਸਾਇਣ ਪੀਵੇ ਮੁੰਡਿੱਠੇ ਜਨ ਕੇ ਜੀਵੇ ਕਾਰ ਸਭ ਸਵਾਰ ਲੈ ਨਿਤ ਪੂਜੋ ਗੁਰ ਕੇ ਪਾਪ ਜੀਓ ਜੋ ਹਰ ਕੀਤਾ ਆਪਣਾ ਤਿੰਨੇ ਗੁਸਾਈ ਜਾਪਣਾ ਸੋ ਸੂਰਾ ਪ੍ਰਧਾਨ ਜੋ ਸੋ ਮਸਤਕ ਜਿਸਕੇ ਭਾਗ ਜੋ ਮਨ ਪਧਿਆ ਅਵਗਾਈਆਂ ਇਹ ਰਸ ਭੋਗਣ ਪਾਸ਼ਾਈਆਂ ਮੰਦਾ ਮੂਲ ਉਪਜੋ ਤਰੇ ਸੱਚੀ ਕਾਰੇ ਲਾਗ ਜੀਓ ਕਰਤਾ ਮਨ ਵਿਸਾਇਆ ਜਨਮ ਕਾ ਫਲ ਪਾਇਆ ਮਨ ਭਵੰਦਾ ਕੰਤ ਹਰ ਤੇਰਾ ਥਰੂ ਸੁਭਾਗ ਜੀਓ
ਤਨ ਪਦਾਰਥ ਪਾਇਆ ਪੈ ਭਜਨ ਕੀ ਸਰਨਾਇ ਲਾਏ ਅੰਤਰ ਨਾਨਕ ਤਾਰੀ ਜਿੱਤਾ ਜਨਮ ਅਪਾਰ ਜੀਓ ਓਂਕਾਰ ਸਤਿਗੁਰ ਪ੍ਰਸਾਦ ਮਾਝ ਮਹੱਲਾ ਪੰਜਵਾਂ ਕਰ ਤੀਜਾ ਹਰ ਜਪ ਜਪੇ ਮਨ ਧੀਰੇ ਰਹਾ ਸਿਮਰ ਸਿਮਰ ਮਿਟ ਗਏ ਭੈ ਦੂਰੇ ਸਰਨ ਆਏ ਆਵੇ ਪਰਮਗਤਾਂ ਫਿਰ ਕਾਹੇ ਝੂਰੇ ਚਰਨ ਸੇਵ ਸੰਤ ਸਾਧ ਕੇ ਸਗਲ ਮਨੋਤ ਪੂਰੇ ਕਟਕੜੇ ਵਰਤਦਾ ਜਲ ਥਲ ਮਈ ਜਲ ਪੂਰੇ ਪਾਵਨਾ ਸੰਸੇਵ ਪਵਿੱਤਰ ਸੰਤ ਕੀ ਧੂਰੇ ਸਭ ਛਡਾਈ ਖਸਮ ਆਪ ਜਪ ਹਰ ਜਪ ਭਈ ਠਰੂਰੇ ਕਰਤੇ ਗਿਤ ਪਾਪ ਸੁਨ ਦੁਸ਼ਟ ਹੋਏ ਮੂਹੇ ਹੋਏ ਮੂਹਰੇ ਦੁਸ਼ਟ ਮੋਏ ਹੋਏ ਮੂਹਰੇ ਨਾਨਕ ਰਤਾ ਸਤਨਾ ਹਰ ਵੇਖੇ ਸਦਾ ਹਜੂਰੇ ਬਾਰਾਂ ਮਹਾਂ ਮਾਝ ਮਹੱਲਾ ਪੰਜਵਾਂ ਕਰ ਤੁਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਿਤ ਵਿਸੜੇ ਕਰ ਕਿਰਪਾ ਮੇਲੋ ਰਾਮ ਚਾੜ ਕੁੰਡ ਦਾ ਦਿਸ ਭਰਵੇਂ ਥਾ ਕਾਏ ਪ੍ਰਭ ਕੇ ਸਾਮ ਤੇਨ ਦੁ ਤੇ ਬਾਰੀ ਕਿਤਨਾ ਵੇ ਕਾਮ ਜਲ ਬਿਸਾ ਕੁਮਰਾ ਦੇ ਨਾਹੀ ਦਮ ਹਰ ਨਾਹਿਨ ਮਿਲੀ ਸਾਜਨਾ ਕਤ ਪਈ ਬਿਸ ਰਾਮ ਜਿਤਰ ਕੰਤਨ ਪ੍ਰਗਟੀ ਪਾਠਣ ਕਿਸੇ ਗ੍ਰਾਮ ਹੋਏ ਸਰਬ ਸਿੰਗਾਰ ਤੋਰ ਸਣ ਦੇ ਸਭ ਖਾਮ ਰੱਬ ਸਵਾਮੀ ਕੰਤ ਵਿਹੁਣਿਆ ਮੀਤ ਸਜਣੇ ਸਭ ਜਾਮ ਨਾਨਕੀ ਬੇਨਤੀਆ ਕਰਕੇ ਬਦੀਜੇ ਨਾਮ ਵਰ ਮੇਲ ਸੰਗ ਜਿਸ ਕਾ ਨਿਤ ਧਾਮ ਚਿਤ ਕਵਿੰਦ ਅਰਾਧੇ ਹੋਏ ਆਨੰਦ ਘਣਾ ਸੰਤ ਜਲਾ ਪਾਈ ਰਚਨਾ ਨਾ ਭਣਾ ਜਿਨ ਭਾਈ ਆਪਣਾ ਆਏ ਤਿਸੇ ਗਣਾ ਇੱਕ ਤੇ ਵਿਦੇਸ਼ਣਾ ਬਿੱਥਾ ਜਨਮ ਜਣਾ ਜਲ ਥਲ ਮਜਲ ਪੂਰਾ ਰਵਿਆ ਵਿੱਚ ਬਣਾ ਸੁਪਰ ਚੇਤਨਾ ਕਿਤਰਾ ਦੁਹ ਗਣਾ ਜਿਨੀ ਰਾਵੇ ਸੁਪ ਤਿੰਨਾ ਭਾਗ ਬਣਾ ਦਰਸ਼ਨ ਮਿਲੋ ਨਾਨ ਪਿਆਸ ਮਨਾ ਚੇਤ ਮਲਾਏ ਸੁਪਰੂਪ ਤਿਸਕੇ ਪਾਏ ਲਗਾ ਵਿਸਾਖ ਧਿਨ ਕੋ ਵੜ ਜਿੰਨਾ ਪ੍ਰੇਮ ਬਿਸੋਹਰ ਸਾਜ ਪੁਰਖ ਸਾਰ ਕੇ ਲੱਗੀ ਮਾਇਆ ਧੋ ਪੁੱਤਰ ਨੱਸੀ ਹੋ ਪਚ ਪੈ ਸਕਲੀ ਝੂਠੇ ਧੰਦੇ ਮੋ ਇਕਸਰ ਕਹਿੰਦਾ ਅੱਗੇ ਲਈ ਖੋ ਦਹਿ ਵਿਸਾਰ ਬੂਚਨਾ ਪਰ ਅਵਰਨਾ ਕੋਏ ਪ੍ਰੀਤਮ ਚਰਨੀ ਜੋ ਲਗੇ ਤਿਨ ਕੀ ਨਿਰਮਲ ਸੋਏ ਨਾਨਕੀ ਭਰਾ ਬੇਨਤੀ ਭਰਾ ਮਿਲੋ ਪ੍ਰਾਪਤ ਹੋਏ ਵਿਸਾਖ ਸਵਾਵਾਂ ਤਾਂ ਲੱਗੇ ਜਾਂ ਸੰਤ ਪੇਟਿਆ ਸੋਏ ਹਰ ਜੇਠ ਜੁੜਨ ਦਾ ਲੋੜੀ ਜਿਸ ਅੱਗੇ ਸਬਦ ਮਨ ਸੱਜਣ ਦਾ ਲੱਗਿਆ ਕਿਸ ਨੇ ਦੇਈ ਬਨ ਮਾਨਕ ਮੋਤੀ ਨਾ ਲੱਗੇ ਨਾ ਹੀ ਸਨ ਰੰਗ ਸਭੇ ਨਰਾਇਣ ਜਿੱਤੇ ਮਨ ਭਵਾਨ ਜੋਹਰ ਲੋੜੇ ਛੋਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸੇ ਹੀ ਕਹੀਏ ਧਨ ਆਪਣੇ ਲਈ ਆ ਜੇ ਮਿਸੜ ਗੋਰਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮੜਨ ਹਰ ਜੇਠ ਰੰਗੀ ਲਾਤੇ ਤਨ ਜਿਸਕੇ ਭਾਗ ਮਥਾਨ ਅਸਾਰਥ ਪੰਧਾ ਤੇ ਲਾਉਣ ਜਿੰਨਾ ਬਾਦ ਜਗ ਜਿਨ ਪੁਰਖ ਤਿਆਗ ਕੇ ਮਾਨ ਸੰਧੀ ਆਹ ਦੋਏ ਭਾਈ ਗੁੱਚੇ ਗੱਲ ਪਈ ਸਜਮ ਕੀ ਫਾਂਸ ਜਿਹਾ ਵੀ ਜੈ ਛੋਲਣੇ ਮੱਥੇ ਜੋ ਲਿਖਿਆ ਰਹਿਣ ਬਣੀ ਪਛਤਾਣੀ ਸਾਰੀ ਕਹਿੰਦਾ ਰਾਜ ਜਿਨ ਕੋ ਸਾਧੂ ਭੇਟੀਏ ਸੁਧਰਗੇ ਹੋਏ ਖਲਾਸ ਕਰਕੇ ਆਪਣੀ ਦੇ ਦਰਸ਼ਨ ਹੋਏ ਪਿਆਸ ਪ੍ਰਭ ਤੁਦਬੇ ਜਾ ਕੋਈ ਨਾਨਕੀ ਅਰਦਾਸ ਅਸਾੜ ਸੁਹੰਦਾ ਤਿਸ ਲੱਗੇ ਜਿਸ ਹਰ ਮਨ ਚਰਨਵਾਸ ਸਾਵਣ ਸਰਚੀ ਕਾਮਣੀ ਚਰਨ ਕਮਲ ਛੋ ਪਿਆਰ ਮਨ ਤਰਤਾ ਸਤ ਰੰਗ ਕੋ ਨਾ ਆਧਾਰ ਵਿਖਿਆ ਰੰਗ ਕੁੜਾਵੇ ਦਿੱਤਨ ਸਭੇ ਸਾਰ ਹਰਬਤ ਪੂਰ ਸਹਾਣਵੇ ਸਾਧੂ ਪੀਵਣ ਹਾਰ ਬਣਤਰ ਪ੍ਰਭ ਸਾ ਮੋਲਿਆ ਸਮਤ ਪੁਰ ਕੇ ਅਪਾਰ ਹਰ ਮਿਲਣੇ ਨੂੰ ਮਨ ਲੋਜਦਾ ਕਰਮ ਲਾਵਣ ਹਾਰ ਜਿੰਨੀ ਸਖੀਏ ਪ੍ਰਭ ਪਾਇਆ ਹੋ ਤਿਨਕੇ ਸਤਬਰਹਾਰ ਨਰ ਕਰ ਜੀ ਮਾਇਆ ਕਰ ਸਬਦ ਸੁਭਾ ਨਹਾਰ ਸਾਵਣ ਤਿੰਨਾ ਸੁਹਾਗਿ ਰਾਮ ਔਰ ਹਾਰ ਪਾਦੋ ਭਰ ਭਲਾਣੀਆ ਦੂਜੇ ਲੱਗਾ ਹੇਤ ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੇਤ ਜਿਤ ਦਿਨ ਦੇ ਬਿਨ ਸੀ ਤਵੇਲੇ ਕਹਿ ਪ੍ਰੇਤ ਪਕ ਚਲਾਏ ਦੂਰ ਨੇ ਕਿਸ ਨਾ ਦੇਨੀ ਭੇਦ ਆ ਛੱਡ ਖਲੋਤੇ ਖਿਨੇ ਮਾਏ ਜਿਨ ਛੋ ਲੱਗਾ ਹੇਤ ਹੱਥ ਮਰੋੜੇ ਤਨ ਕਪੇ ਸਿਆ ਹੋਆ ਸੇਤ ਜਿਹਾ ਵੀ ਜੈ ਸੋਲ ਨੇ ਕਰਮਾ ਸੰਦਰਾ ਖੇਤ ਨਾਨਕ ਪ੍ਰਭ ਸਰਨਾਗ ਦੀ ਚਰਨ ਬੋਤ ਦੇਤ ਸੇ ਭਾਦੋ ਅੰਦਰ ਕਨਪਾਈ ਹੈ ਗੁਰ ਰੱਖਣ ਵਾਲਾ ਹੇਤ ਅਸੁਨ ਪ੍ਰੇਮ ਅਮਾੜਾ ਕਿਉਂ ਮੇਰੀ ਹਰ ਜਾਏ ਮੰਤਰ ਪਿਆ ਦਰਸ਼ਕਿਨ ਕੋਈ ਆਨ ਮਲਾਵੇ ਮਾਏ ਸੰਤ ਸਹਾਈ ਪ੍ਰੇਮ ਕਿਉ ਤਿਨਕੇ ਲਾਗਾ ਪਾਏ ਬਿਨ ਪ੍ਰਭ ਕਿਉਂ ਸੁਖ ਪਾਈਏ ਦੂਜੀ ਨਾਹੀਂ ਜਾਏ ਜਿਨੀ ਚੱਕਿਆ ਪ੍ਰੇਮ ਰਾਸ਼ਾ ਤ੍ਰਿਪਤਰ ਅਕਾਏ ਅਵ ਤਿਆਗ ਬੇਨਤੀ ਕਰੇ ਲਿਹੋ ਪ੍ਰਭ ਲਾਏ ਜੋ ਹਰ ਕੰਤ ਮਲਾਈਆਂ ਸੇ ਵਿਚਰ ਘਤ ਨਾ ਜਾਏ ਪ੍ਰਭ ਨੇ ਦੂਜਾ ਕੋਰੀ ਨਾਨਕ ਹਰਿ ਸਰਨ ਆਏ ਅਸੂ ਸੁਖੀ ਵਸੰਧੀਆਂ ਜਿੰਨਾ ਮਿਆ ਹਰ ਆਏ ਕਤ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਵੇਮੁਖ ਹੋਏ ਰਾਮ ਤੇ ਲੱਗਣ ਜਨਮ ਜੋ ਖਿਨ ਮੈਂ ਘੋੜੇ ਹੋਏ ਗਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੇ ਕਿਸ ਠਹਿਰੋ ਵੇ ਰੋਜ ਕੀਤਾ ਕਿਸ ਨੂੰ ਅਭ ਲਿਖਿਆ ਤੁਰ ਸੰਯੋਗ ਵਟ ਭਾਗੀ ਮੇਰਾ ਪ੍ਰਭ ਨੇ ਤਾਂ ਉਤਰੇ ਸਭ ਵਿਯੋਗ ਨਾਨਕ ਉਭਰਾ ਰੱਖ ਲੈ ਮਿਰ ਸਹਿ ਬੰਦੀ ਮੋਚ ਕੱਤਕ ਹੋਵੇ ਸਾਹਸਾ ਮਿਰਛੇ ਸਭੇ ਸੋਚ ਮਗਰ ਮਾਹੇ ਸੁਹੰਦੀਆਂ ਪਿੱਠ ਸੰਗ ਬੈਠਣੀਆਂ ਤਿਰਕੇ ਸੋ ਬਾਕਿਆ ਗਣੀ ਸਹਿ ਮੈਂ ਸਹਿ ਮੇਲਣੀਆਂ ਤਨ ਮਨ ਬੋਲਿਆ ਰਾਮ ਸਿਵ ਸੰਗ ਸਾਧ ਛੇਲਣੀਆਂ ਸਾਜਣਾ ਤੇ ਬਾਰੀ ਸਹਿ ਰਹਿਣ ਅਕੇਲਣੀਆਂ ਤਿੰਨ ਦੁੱਖ ਨ ਕਬ ਉਤਰੇ ਸੇ ਜਮ ਕੇ ਵਸ ਪੜੀਆਂ ਜਿੰਨੀ ਰਾਵਿਆ ਪ੍ਰਭ ਆਪਣਾ ਸੇ ਦਿਸਣ ਰਿਤ ਖੜੀਆਂ ਰਤਨ ਜਵੇ ਲਾੜ ਕੰਠਤ ਨਾ ਜੜੀਆਂ ਨਾਨਕ ਸੇ ਧੂੜਤਨ ਪ੍ਰਭ ਸਰਨੀ ਦਰ ਪੜੀਆਂ ਮਗਰ ਪ੍ਰਭ ਆਰਾਧਨਾ ਬਹੁ ਨ ਜਨਮੜੀਆ ਪੋਖਤ ਕਾਰ ਨਵਿਆ ਪਈ ਕੰਠ ਮਿਲਿਆ ਹਰੁਨਾ ਮਨ ਵੇਦਿਆ ਚਰਨਾਰ ਵੀ ਦਰਸ਼ਨ ਲੱਗਣਾ ਸਾਹੁ ਓਟ ਗੋਬਿੰਦ ਗੋਪਾਦ ਰਾਏ ਸੇਵਾ ਸਵਾਮੀ ਲਾਹੋ ਵਿਖਿਆ ਵਿਖਿਆ ਪੁਨ ਸਕਈ ਮੇਰੇ ਸਾਧੂ ਗੁਣ ਗਾਓ ਜੈਤੇ ਉਪਜੀ ਤੈਮ ਸੱਚੀ ਪ੍ਰੀਤ ਸਮਾਓ ਕਰ ਗਲੀ ਨੀ ਭਰ ਬਹੁ ਨ ਵਿਛੜੀ ਆਓ ਬਾਹਰ ਜਾਓ ਲਖਬੇਰੇ ਸੱਜਣ ਅਗ ਮੰਗਾਓ ਸਰ ਪਈ ਨਰਾਇਣੇ ਨਾਨਕ ਦਰ ਪਈ ਆਓ ਪੁਖ ਸੰਦਾ ਸਬਜ਼ ਬਖਸ਼ੇ ਵੇ ਪ੍ਰਵਾਹ ਮਾਘ ਮੰਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਇ ਸਭਨਾਂ ਨੂੰ ਕਰਦਾਨ ਜਨਮ ਕਰਮ ਉਤਰੇ ਮਨ ਤੇ ਜਾਏ ਗਵਾਰ ਕਾਮ ਕ੍ਰੋਧ ਨ ਮੋਹੀਏ ਬਿਨ ਸੇ ਲੋ ਸੁਭਾ ਸੱਚੇ ਮਾਰਗ ਚੱਲਦਿਆਂ ਉਸਤਰ ਕਰੇ ਜਹਾਨ ਅੜ ਸਹਿ ਸ਼੍ਰੀ ਸਾਗਰ ਬਨ ਜੀ ਦਿਆ ਪ੍ਰਵਾਨ ਜਿਸ ਨੂੰ ਦੇਵੇ ਦਿਆ ਕਰ ਸੋਈ ਪੁਰਸ਼ ਜਹਾਨ ਜਿਨ੍ਹਾਂ ਮਿਲਿਆ ਪਰ ਆਪਣਾ ਨਾਮ ਤਿੰਨ ਕੁਰਬਾਨ ਮਾਘ ਸੋਚ ਕਾਢੀ ਜਨ ਪੂਰਾ ਗੁਰ ਮਿਹਰਬਾਨ ਫਲ ਗੁਣ ਆਨੰਦ ਅਪਾਰ ਦਾ ਸਰਜਨ ਪ੍ਰਗਟਾਏ ਸੰਤ ਸ਼ਾਹੀ ਰਾਮ ਕੇ ਕਰ ਵਧੀਆ ਮਲਾਏ ਸੇ ਸੁਹਾਵੀ ਸਰਬ ਦੁੱਖਾ ਨਾਹੀ ਜਾਏ ਇਸ ਪੁਨੀ ਵਟ ਭਾਗਣੀ ਵਰ ਪਾਇਆ ਹਰ ਰਾਏ ਮਿਰਸਈਆਂ ਮੰਗੜ ਗਾਵੀ ਗੀਤ ਗੋਬਿੰਦ ਅਲਾਏ
ਹਰ ਜਿਹਾ ਅਵਨ ਦਿਸੇ ਇੱਕ ਦੂਜਾ ਲਵੇ ਨਾ ਲਾਏ ਹਲਤ ਪਲਤ ਸਵਾਰ ਰਹਿੰਦੇ ਚ ਦਿੱਤੀਆਂ ਜਾਏ ਸੰਸਾਰ ਸਾਹਿਬ ਤੇ ਰੱਖਿਆ ਬਹੁ ਨ ਜਨਮੇ ਧਾਏ ਦੇਵਾ ਇੱਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਫਲ ਗੁਣ ਨਿਤ ਚਲਾਈਏ ਜਿਹਨੂੰ ਤਿਲ ਤਮਾਏ ਜਿਨ ਜਿਨ ਨਾਮ ਧਿਆਇਆ ਤਿਨਕੇ ਕਾਜ ਸਰੇ ਹਰ ਗਰ ਪੂਰਾ ਰਾਧਿਆ ਦਰਗੇ ਸੱਚ ਖਰੇ ਸਰਬ ਸੁਖਾ ਨਿਤ ਚਰਨਾਰ ਭਵਜਲ ਬਿਖਮ ਧਰੇ ਪ੍ਰੇਮ ਭਗਤ ਨ ਪਾਈਆਂ ਬਿਖਿਆ ਨਾਹੀਂ ਜਰੇ ਕੂੜ ਗਏ ਦੁਬਦਾ ਨਸੀ ਪੂਰਨ ਸੱਚ ਭਰੇ ਪਾਰਵਨ ਪਰਮ ਸਿੰਘ ਦੇ ਮੰਦ ਅੰਦਰ ਇੱਕ ਧਰੇ ਮਹਾਂਦਿਸ ਬੁੱਧ ਭਰੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਮਾਜ ਮਹੱਲਾ ਪੰਜਵਾਂ ਦਿਨ ਰਹਿਣ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੇਵੀ ਸਤਿਗੁਰ ਆਪਣਾ ਹਰ ਸਿਮਰੀ ਦਿਨ ਸਭ ਰਹਿਣ ਆਪ ਤਿਆਗ ਸਰਨੀ ਪਵਾ ਮੁੱਖ ਬੋਲੀ ਮਿੱਠੜੇ ਵਹਿਣ ਜਨਮ ਜਨਮ ਕਾ ਵਿਛੜਿਆ ਹਰ ਮੇਲੋ ਸੱਜਣ ਸੈਣ ਜੋ ਜੀ ਹਰ ਤੇ ਵਿਛੜੇ ਸੇ ਸੁੱਖ ਨ ਵਿਛਣ ਭੈਣ ਹਰ ਪੀਰ ਬਿਨ ਚੈਨ ਨ ਪਾਈਏ ਖੋਜ ਡਿੱਠੇ ਸਭ ਗਹਿਣ ਆਪ ਘੁਮਾਣੇ ਵਿਛੜੀ ਦੋਸ਼ ਨਾ ਕਾਬੂ ਦੇਣ ਕਰ ਕਿਰਪਾ ਬਿਨ ਰੱਖ ਲਿਓ ਹੋਰ ਨਾ ਹੀ ਕਰਨ ਕਰੇਣ ਹਰ ਤੁਧ ਬਿਨ ਖਾਕੂ ਰੋੜ ਨਾ ਕਹੀਏ ਕਿੱਥੇ ਵਹਿਣ ਨਾਨਕੀ ਬੇਨਤੀ ਆ ਹਰ ਦੇ ਹਰ ਸੁਰਜਣ ਦੇਖਾ ਨੈਣ ਜੀ ਕੀ ਬਿਰਤਾ ਸੋਸ਼ਣ ਸਮਤ ਪੁਰਖਿਆ ਪਾਰ ਮਰਨ ਜੀਵਨ ਅਰਾਧਨ ਸਭਨਾ ਕਾ ਦਾਸ ਸੁਸਰੇ ਪਈਏ ਤਿਸ ਕੰਤ ਕੀ ਵੱਡਾ ਜਿਸ ਪਰਿਵਾਰ ਉੱਚਾ ਅਗਮ ਅਗਾਧ ਬੋਧ ਕਿਸ ਅੰਤ ਨ ਭਾਰਾ ਵਾਰ ਸੇਵਾ ਸੰਤ ਭਾਵ ਸੀ ਸੰਤਾਂ ਕੀ ਸਾਰ ਦੀਨਾ ਨਾਥ ਦਿਆਲ ਦੇ ਪਤ ਪਧਾਰ ਨਹਾਰ ਆਦਿ ਜੁਗਾ ਦੀ ਰੱਖਦਾ ਸੱਚ ਨਾਮ ਕਰਤਾਰ ਕੀਮਤ ਕੋਈ ਨਾ ਜਾਣੀ ਕੋਈ ਨਾ ਹੀ ਤੁਲਣ ਹਾਰ ਮੰਤਨ ਅੰਤਰ ਵਸਰੇ ਨਾਨਕ ਨਹੀਂ ਸਮਾਰ ਜੇ ਦਿੰਦ ਰਹਿਣ ਜੇ ਪ੍ਰਭ ਕੋ ਸੇਵਦੈ ਤਿਨਕੇ ਸਦ ਬਲਹਾਰ ਸੰਤ ਅਰਾਧਨ ਸਦ ਸਦਾ ਸਭਨਾ ਕਾ ਬਖਸੰਦ ਜੀਵ ਪਿੰਡ ਜਿਨ ਸਾਜਿਆ ਕਰ ਕਿਰਪਾ ਦਿੱਤੀਆਂ ਜਿੰਦਾ ਗੁਰਸਭ ਦੀ ਅਰਾਧੀਏ ਜਪੀਏ ਨਿਰਮੰਤ ਕੀਮਤ ਕਹਿਣ ਨਾ ਜਾਈਏ ਪਰਮੇਸ਼ਰ ਬੇਅੰਤ ਜਿਸ ਮਨ ਵਸੇ ਨਰਾਇਣੋ ਸੋ ਕਹੀਏ ਭਗਵੰਤ ਜੀ ਕੀ ਲੋਚਾਂ ਪੂਰੀਆਂ ਮਿਲੇ ਸਵਾਮੀ ਕੰਤਾ ਨਾਨਕ ਜੀ ਵੇ ਜਪ ਹਾਰ ਦੁੱਖ ਸਭੇ ਹੀ ਹੰਤਾ ਦਿਨ ਰਹਿਣ ਜਿਸ ਨ ਵਿਸਰੇ ਸੁਹਰਿਆ ਹੋਵੇ ਜਨਤਾ ਸਰਬ ਕਲਾ ਪ੍ਰਭੂ ਪੂਰਨ ਨਵਾਣੀ ਥਾਓ ਹਰ ਉੱਠ ਗਈ ਮਨ ਅੰਦਰੇ ਜਪ ਜਾ ਜੀਵਾਂ ਦਾ ਕਰ ਕਰੋ ਆਪਣੀ ਜਨ ਧੂੜੀ ਸੰਗ ਸਮਾਓ ਜੋ ਤੋ ਰਾਖੋ ਤਿਉ ਰਾਤ ਦਿੱਤਾ ਭੈਣੇ ਖਾਓ ਉਦਮ ਸੋਈ ਕਰਾਏ ਪ੍ਰਭ ਮਿਲ ਸਾਧੂ ਗੁਣ ਗਾਓ ਦੂਜੀ ਜਾਏ ਨਸੂਜੀ ਕਿੱਥੇ ਕੂਕਣ ਜਾਓ ਅਗਿਆਨ ਬਿਨਾ ਚਿੰਤਾ ਮਹਰ ਉੱਚੇ ਅਗਮਾਓ ਮਨ ਵਿਛੜਿਆ ਹਰ ਮੇਲੀਏ ਨਾਨਕ ਇਹੋ ਸੁਆਓ ਸਰਬ ਕਲਿਆਣ ਅਤਿਤ ਦਿਨ ਹਰ ਪਸਰੀ ਗੁਰ ਕੇ ਪਾਓ ਵਾਰ ਮਾਝ ਮਹੱਲਾ ਤੀਜਾ ਵਾਰ ਮਾਝ ਕੀ ਤੱਥਾ ਸ਼ਲੋਕ ਮਹੱਲਾ ਪਹਿਲਾ ਮਲਕਮਰੀ ਤੱਥਾ ਚੰਦਰਾ ਸੋਈਆਂ ਕੀ ਧੁਨੀ ਗਾਵਣੀ ਇੱਕ ਓਂਕਾਰ ਸਤਨਾਮ ਕਰਤਾਪੁਰ ਗੁਰ ਪ੍ਰਸਾਦ ਸ਼ਲੋਕ ਮਹੱਲਾ ਪਹਿਲਾ ਗੁਰਦਾਤਾ ਗੁਰ ਹੇਵੇ ਘਰ ਦੀਪ ਘਰ ਗੁਰ ਦੀਪ ਤਿਹ ਲੋਏ ਅੰਮ੍ਰਿਤ ਪਦਾਰਥ ਨਾਨਕਾ ਮਨ ਮਾਨੀਏ ਸੁਖ ਹੋਏ ਮਹੱਲਾ ਪਹਿਲਾ ਪਹਿਲੇ ਪਿਆਰ ਲਗਾ ਥਣ ਦੁੱਧ ਦੂਜੇ ਮਾਈ ਬਾਪ ਕੀ ਸੁੱਧ ਤੀਜੇ ਭਈਆ ਭਾਬੀ ਬੇਬ ਚੌਥੇ ਪਿਆਰ ਅਪੰਨੀ ਖੇਡ ਪੰਜਵੇਂ ਖਾਣ ਪੀਣ ਕੀ ਧਾਤ ਛੇਵੇਂ ਕਾਮ ਨ ਪੁੱਛੇ ਜਾਤ ਸੱਤਵੇਂ ਸਾਂਝ ਕੀਆ ਕਰਵਾਟ ਅੱਠਵੇਂ ਕ੍ਰੋਧ ਹੋਆ ਤਨਾਸ ਨਾਵੇਂ ਧੌਲੇ ਉਬੇ ਸਾ ਦਸਵੇਂ ਦੱਦਾ ਹੋਆ ਸਵਾ ਗਏ ਸੰਗੀਤ ਪੁਕਾਰੀ ਧਾ ਉੱਡਿਆ ਹੰਸ ਦਿਸਾਏ ਰਾਹ ਆਇਆ ਗਇਆ ਮੋਇਆ ਨਾਉ ਪਿੱਛੇ ਪੱਤਰ ਸਦੋ ਕਾਵ ਨਾਨਕ ਮਨ ਅੰਧ ਪਿਆਰ ਵਾਹਿਗੁਰੂ ਡੁੱਬਾ ਸੰਸਾਰ ਮਹੱਲਾ ਪਹਿਲਾ ਦਸ ਬਾਲਤਨ ਬੀਸ ਰਮਨ ਤੀਸਾਂ ਕਾ ਸੁੰਦਰ ਕਹਾਵੇ ਚਾਲੀਸ ਪੁਰ ਹੋਏ ਪਚਾਸੀ ਪਾ ਖਿੱਸੇ ਸੱਠੀ ਪੇ ਬੁਢਾਪਾ ਆਵੇ ਸੱਤਰ ਕਾ ਮਤਹੀਣ ਅੱਸੀਹਾਂ ਕਾ ਵਿਹਾਰ ਨ ਪਾਵੇ ਨਵੇਂ ਕਾ ਸਿਰ ਜਾਛਨੀ ਮੂਲ ਨ ਜਾਣੇ ਅਪ ਬਲ ਢੰਡੋਲਮ ਢੂੰਡਮ ਡਿੱਠਵੇਂ ਨਾਨਕ ਜਗ ਧੋਏ ਕਾ ਧਵਲ ਹਰ ਪੌੜੀ ਤੂੰ ਕਰਤਾ ਪੁਰਖ ਅਗਮ ਹੈ ਆਪ ਸ੍ਰਿਸ਼ਟ ਅਪਾਤੀ ਰੰਗ ਰੰਗ ਉਪਾਰ ਜਨਾ ਬਹੁ ਵਿਧ ਭਾਤੀ ਤੂੰ ਜਾਣੇ ਜਿੰਦ ਪਾਈਆਂ ਸਭ ਖੇਲ ਤਮਾਤੀ ਇੱਕ ਆਵੇ ਇੱਕ ਜਾਏ ਉੱਠ ਬਿਰਨਾਵੇ ਮਰ ਜਾਤੀ ਗੁਰਮੁਖ ਰੰਗ ਚੂੜਿਆਂ ਰੰਗ ਹਰ ਰੰਗ ਰਾਤੀ ਜੋ ਸੋ ਸੇਵੇ ਸਤ ਨਿਰੰਜਨ ਹਰ ਪੁਰਖ ਵਧਾਤੀ ਤੂੰ ਆਪੇ ਆਪਸ ਜਾਣ ਹੈ ਵੱਡ ਪੁਰਖ ਵਡਾਤੀ ਜੋ ਮਨ ਇੱਕ ਜੋ ਮਨ ਚਿੱਤ ਤੁਧ ਧਿਆਈ ਦੇ ਮੇਰੇ ਸੱਚਿਆ ਬਲ ਬਲ ਹੋ ਤਿੰਨ ਜਾਤੀ ਸ਼ਲੋਕ ਮਹੱਲਾ ਪਹਿਲਾ ਜਿਉ ਪਾਏ ਤਨ ਸਾਜਾ ਰੱਖਿਆ ਬਣਤ ਬਣਾਏ ਅੱਖੀ ਦੇਖੇ ਜੀਵਾਂ ਬੋਲੇ ਕੰਨੀ ਸੁੱਤ ਸਮਾਏ ਪੈਰੀ ਚੱਲੇ ਹੱਥੀ ਕਰਨਾ ਦਿੱਤਾ ਪੈਨੇ ਖਾਏ ਜਿਨ ਰਚ ਰਚਿਆ ਤਿਸ ਨ ਜਾਣੇ ਅੰਧਾ ਅੰਧ ਕਮਾਏ ਜਾਂ ਭੱਜੇ ਦਾ ਠੀਕਰ ਹੋਵੇ ਘਾੜਤ ਘੜੀ ਨ ਜਾਏ ਨਾਨ ਗੁਰ ਬਿਰਨਾਹੇ ਪੱਤ ਪੱਤ ਵਿਣ ਭਾਰ ਨ ਪਾਏ ਮਹੱਲਾ ਦੂਜਾ ਦਿੰਦੇ ਥਾਂ ਦਿੱਤਾ ਚੰਗਾ ਮਨਮੁਖ ਐਸਾ ਜਾਣੇ ਸੁੱਤ ਮਤ ਤਰਾਈ ਤਾਂ ਕਿ ਕਿਆ ਕਰਿਆ ਅੱਖ ਵਿਖਾਣੀ ਅੰਦਰ ਅੰਤਰ ਬਹਿ ਕੇ ਕਰਮ ਕਮਾਵੇ ਸੋਚੋ ਘੁੰਡੀ ਜਾਣੀਏ ਜੋ ਧਰਮ ਕਮਾਵੇ ਤਿਸ ਧਰਮ ਨਾ ਹੋਵੇ ਪਾਪ ਕਮਾਵੇ ਪਾਪੀ ਜਾਣੀਏ ਤੂੰ ਆਪੇ ਖੇਲ ਕਰੇ ਸਭ ਕਰਤੇ ਕਿਆ ਦੂਜਾ ਅੱਖ ਵਿਖਾਣੀਏ ਜਿੱਚਰ ਤੇਰੀ ਜੋਤ ਤਿੱਚਰ ਜੋਤੀ ਵਿੱਚ ਤੂੰ ਬੋਲੇ ਵਿਣ ਜੋਤੀ ਕੋਈ ਕਿਸੋਂ ਕਰੋ ਦਿਖਾ ਸਿਆਣੀਏ ਨਾਨ ਗੁਰਮ ਨਦਰੀ ਆਇਆ ਹਰ ਇੱਕੋ ਸੁਗੁਰ ਸਜਾਣੀਏ ਪੌੜੀ
तुद आपे जगत पाए के तुद आपे धंधे लाया मोह ठगौरी पाए के तुद आपो जगत खवाया तृष्णा अंदर अग है न तृप्ते भुखा तिहाया संसाय संसार है मर जमे आया जाया बिन सतगुर मोह न टुटाई सब थके कर्म कमाया गुरमति नाम त्याई सुख रजा जा तुद पाया कुल अधारे अपना धन जने दी माया शोभा सुरत सुहावनी जैन हर सिर चलाया श्लोक महला दूजा अखी बाजो वेखना विण करना सुनना पैरा बाजो चलना विण हथा करना जीबे बाजो बोलना एवं जीवत मरना नानक पछाण के तो कसम मिलना महला दूजा दिसे सुनिया जानी साव न पाया जाए रोला टुंडा अंधला क्यों गल लगे ताए पै के चरण कर भाव के लोहन सुत करे नानक सियाणी एवं कंत मलावा होए पौड़ी सदा सदा तू एक है तुदा दूजा के दरचाया हो मैं गर्भ पाए के लोग अंतर जनता पाया जो पावे तू रख तू सब करे तेरा कराया एक ना बक्से मेल लै गुरमति तुझ लाया एक खड़े करे तेरी चाकरी विनदावे होर न पाया होर कार वकारे सच्ची कारे लाया पुत कलत कुटांब है एक आ लिपत रहे तुद पाया ओह अंदरों बारों निर्मले सच्चे नाय समाया श्लोक महला पहला सोने के पर्वत गुफा करी के पानी पह आल के धरती के आकाशी उधर सरपार पुर कर काया कपड़ पैरा तोवा सदा कार बग्गा रत्ता पिया ला काला बेदी करी पकार होई कुचि रह मल धारी दुर्मत मतवकार ना हो ना मैं ना होवा नानक शब्द विचार महला पहला वहत प्रकार पखाले काया आपे संजम होवे अंतर मैल लगे नहीं जाने बारो मल मल धोवे अंधा भूल पया जम जाले वस्त पराई अपनी कर जाने होमे विच दुख काले नानक गुरमुख होमे टुटे ता हर नाम ते आवे नाम जपे नाम अरादे नामो सुख समावे पवड़ी काया हंस जोग मेल मिलाया तिन्ही किया वे जोगा जिन पाया मूर्ख भोगे भोग दुख चबाया सुख उठे रोग पा कमाया हर खो सुख वजोग उपाय खपाया मूर्ख गणत गणाए झगड़ा पाया सतगुरु हथ नबेड़ झगड़ चुकाया करता करत होग न चले चलाया श्लोक महला पहला कूड़ बोल मुरदार खाए अवरी नु समझा मन जाए मुठा आ मुहाए साथे नानक ऐसा आगू जापे महला चौथा जिहदे अंदर सच है सो सच्चा नाम मुख सच अलाए ओ हर मार्ग आप चलदा होरना नु हर मार्ग पाए जे अगे तीर्थ होवे ता मल लाहे सप्पड़ नाते सगवी मल लाए तीर्थ पूरा सतगुरु जो अंजन हर नाम ते आए ओह आप छुट्टा प्रभ सों दे हर हर नाम सब श्रेष्ठ छाए जा नान तिस बहाने जो हर जो आप जपे अवरा नाम जपाए पौड़ी एक कंद मूल चुन खाए वन खंड वासा एक भगवा विस्कार फिरे जोगी सन्यासा अंदर अंदर अंतरिशना बहुत साधन भोजन की आसा मिर्था जन गवाए ना गिरी ना उदासा जमकाल सन उतरे तिविध मनसा गुरमति काल न आवे नेड़े जो होवे दासन दासा सच्चा शब्द सच मन कर ही माए उदासा नान सतगुरु सेवन अपना से आसा ते निराशा श्लोक महला पहला जे रत लगे कपड़े जामा होए पलीता जो रत पीवे मारचा तिनको निर्मल चीत नानक ना खुदाए का दिल अच्छे मुखले हम अवर दवाजे दुनी दे झूठे अमर करे हम महला पहला जा हो ना ही ता क्या हो वा जा हो ना ही ता क्या आखा क्या ना ही क्या हो वहां किता करना कह या कथना भरया पर पत्तो वा आप न बुझा लोक बजाई ऐसा या गु हो वा नानक अंधा हो एक दसे राहे सब सुहाये साथे अगे गया मुह मुह पाए सो ऐसा गु जापे पौड़ी महारुति सब तू करी उर्त विचारा तू गणते कह न पायो सत्य लख पारा पढ़िया मूर्त आखिए जलब लोभ हंकार न पढ़िए न बूझिए गुरमति विचारा गुरमति नाम तन खटिया भगति भरे भंडारा निर्मल नाम मनिया दर सचे सचियारा जिहदा जीव प्राण है अंतर जोत अपारा सच्चा सौ एक तो होर जगत बन जारा श्लोक महला पहला मेर मसीर सिद्क मुसल्ला हक हलान कुरान सर्म सुनत सिरोजा हो मुसलमान करनी काबा सच पीर कलमा करम नवाज तस्वी तस भाव सी नानक रखे लाज महला पहला हक पराया नानका ओ सुर उस गाए गुर पीर हामा ता भरे जामरदार न खाए गली पीस न जाए सुटे सच कमाए मार न पाए हराम मैं होए हलाल न जाए कर नानक गली कूड़ी जाए कूड़ो भले पाए महला पहला पंज नवाजा वक्त पंज पंजा पंजे नाओ पहला सच हलाल होए दूजा दो तीजा खैर खुदाए
ਚੌਥੀ ਨੀਤ ਰਾਜਮਨ ਪੰਜਵੀਂ ਸਿਫਤ ਸਦਾਇ ਕਰਨੀ ਕਾਲਮਾ ਆ ਕੇ ਤੈ ਮੁਸਲਮਾਨ ਸਦਾਇ ਨਾਨਕ ਜਿਤ ਕੂੜੇ ਹਾੜ ਕੂੜੇ ਕੂੜੀ ਪਾਏ ਪੌੜੀ ਇੱਕ ਰਤਨ ਪਦਾਰਥ ਵਣਜ ਦੇ ਇੱਕ ਕੱਚੇ ਦੇਵ ਪਾਰਾ ਸਤਿਗੁਰ ਟੁੱਠੇ ਪਾਈਨ ਅੰਦਰ ਰਤਨ ਭੰਡਾਰਾ ਵਿਣ ਗੁਰ ਕਿਰਨ ਲੱਦਿਆ ਅੰਧੇ ਭੌਂਕੇ ਮੋਹ ਕੁੜੇ ਆਰਾ ਮਨੁੱਖ ਦੂਜੇ ਪਤਮੇ ਨਾ ਬੂਝੇ ਵਿਚਾਰਾ ਇੱਕ ਸਭਾਜੋ ਦੂਜਾ ਕੋਨੀ ਕਿਸ ਅੱਗੇ ਕਰੇ ਪਕਾਰਾ ਇੱਕ ਨਿਰਤਨ ਸਦਾ ਭੌਂਕਦੇ ਇੱਕ ਨਾ ਭਰੇ ਤੁਜਾਰਾ ਵਿਣਦਾ ਵੇ ਹੋਰ ਧਨ ਨਾ ਹੀ ਹੋਰ ਵਿਖਿਆਰ ਸਭ ਸਾਰਾ ਨਾਨਕ ਆਪ ਕਰੇ ਕਰੇ ਆਪ ਨਾਨਕ ਆਪ ਕਰਾਏ ਕਰੇ ਆਪ ਹੁਕਮ ਸਵਾਰ ਨਹਾਰਾ ਸਲੋਕ ਮਹੱਲਾ ਪਹਿਲਾ ਮੁਸਲਮਾਨ ਮੁਸਲਮਾਨ ਕਹਾਵਣ ਮੁਸ਼ਕਿਲ ਜਾਂ ਹੋਏ ਤਾਂ ਮੁਸਲਮਾਨ ਕਹਾਵੈ ਅਵਲ ਔਲ ਦੀਨ ਕਰ ਮਿੱਠਾ ਮੁਸ਼ਕਿਲ ਮਾਨਾ ਮਾਲ ਸਮਾਵੈ ਹੋਏ ਮੁਸਲਮ ਦੀਨ ਮੁਹਾਣੇ ਮਨ ਜੀਵਨ ਕਾ ਭਰਮ ਚਕਾਵੇ ਰੱਜ ਕੀ ਰਾਏ ਮੰਨੇ ਸਿਰ ਉੱਪਰ ਕਰਤਾ ਮੰਨੇ ਆਪ ਗਵਾਵੈ ਤੋ ਨਾਨਕ ਸਰਬ ਜੀਆਂ ਮਿਹਰ ਮਤ ਹੋਏ ਤਾਂ ਮੁਸਲਮਾਨ ਕਹਾਵੈ ਮਹੱਲਾ ਚੌਥਾ ਪਰ ਕਾਮ ਕ੍ਰੋਧ ਝੂਠ ਨਿੰਦਾ ਤਜ ਮਾਇਆ ਹੰਕਾਰ ਚੁਕਾਵੇ ਤਜ ਕਾਮ ਕਾਮਨੀ ਮੋਹ ਤਜੇ ਤਾਂ ਅੰਜਨ ਮਾਹੇ ਨਿਰੰਜਨ ਪਾਵੈ ਤਜ ਮਾਨ ਅਭਿਮਾਨ ਪ੍ਰੀਤ ਸੁਧਾਰਾ ਤਜ ਪਿਆਸ ਆਸ ਰਾਮ ਲਿਵਲਾਵੈ ਨਾਨਕ ਸਾਚਾ ਮਨ ਵਸੇ ਸਾਚ ਸ਼ਬਦ ਹਰ ਨਾਮ ਸਮਾਵੇ ਪੌੜੀ ਰਾਜੇ ਰਜਿਤ ਸਿਦਾਰ ਕੋਹੇ ਨਰਸਿਓ ਹੱਟ ਪਟਨ ਬਜ਼ਾਰ ਹੁਕਮੀ ਟੈਸੀਓ ਪੱਕੇ ਬੰਕ ਦੁਆਰ ਮੂਰਖ ਜਾਣੇ ਆਪਣੇ ਦਰਬ ਭਰੇ ਭੰਡਾਰ ਕੀ ਰੀਤੇ ਇੱਕ ਖਣੇ ਤਾਜੀ ਰਤ ਤੁਖਾਰ ਹਾਥੀ ਪਾਖਰੇ ਬਾਗ ਮਿਲਖ ਘਰ ਬਾਰ ਕਿੱਥੇ ਸੇ ਆਪਣੇ ਤੰਬੂ ਪਲੰਘ ਨਵਾਰ ਸਰਾਜ ਚੇ ਲਾਲਤੀ ਨਾਨਕ ਸੱਚ ਦਤਾਰ ਨਿਖਾ ਖਤ ਕੁਦਰਤੀ ਸ਼ਲੋਕ ਮਹੱਲਾ ਪਹਿਲਾ ਨਦੀਆਂ ਹੋਵਣ ਤੇਵਣਾ ਸੁਮ ਹੋਵੇ ਦੁੱਧ ਕੀਓ ਸਗਲੀ ਧਰਤੀ ਸ਼ੱਕਰ ਹੋਵੇ ਖੁਸ਼ੀ ਕਰੇ ਜੀਓ ਪਰਬਤ ਸੋਨੇ ਰੂਪਾ ਹੋਵੇ ਹੀਰੇ ਲਾਲ ਜੜਾਓ ਪੀ ਤੇਰੀ ਪੀ ਤੁਸੀਂ ਛਲਾਹੀਣਾ ਆਖਣ ਲਹੇ ਨਚਾਓ ਮਹੱਲਾ ਪਹਿਲਾ ਭਾਰ ਅਠਾਰਾਂ ਮੇਵਾ ਹੋਵੇ ਹੁੜਾ ਹੋਵੇ ਸੁਆਓ ਚੰਦ ਸੂਰਜ ਦੋਵੇਂ ਫਿਰਦੇ ਰੱਖੀਏ ਨਿਚਲ ਹੋਵੇ ਥਾਓ ਪੀ ਤੁਸੀਂ ਛਲਾਹਣਾ ਆਖਣ ਲਹੇ ਨਚਾਓ ਮਹੱਲਾ ਪਹਿਲਾ ਚੰਦ ਸੂਰਜ ਦੋਵੇਂ ਫਿਰਦੇ ਰੱਖੀਏ ਨਿਚਲ ਹੋਵੇ ਥਾਓ ਪੀ ਤੁਸੀਂ ਛਲਾਹਣਾ ਆਖਣ ਲਹੇ ਨਚਾਓ ਮਹੱਲਾ ਪਹਿਲਾ ਜੇ ਦੇਹ ਦੁੱਖ ਲਾਈਏ ਪਾਪ ਕਰੇ ਦੋਵੇਂ ਰਾਹੋ ਰਤ ਪੀਣੇ ਰਾਜੇ ਸਿਰ ਉੱਪਰ ਰੱਖੀਏ ਐਵੇਂ ਜਾਪੇ ਭਾਓ ਪੀ ਤੁਸੀਂ ਛਲਾਹਣਾ ਆਖਣ ਲਹੇ ਨਚਾਓ ਮਹੱਲਾ ਪਹਿਲਾ ਅੱਗੀ ਪਾਲਾ ਕੱਪੜ ਹੋਵੇ ਖਾਣਾ ਹੋਵੇ ਵਾਓ ਸੁਰਗੇ ਦੀਆਂ ਮੋਹਣੀਆਂ ਇਸਤਰੀਆਂ ਹੋਣ ਨਾਨਕ ਸਭੋ ਜਾਓ ਭੀ ਤੁਸੀਂ ਛਲਾਣ ਆਖਣ ਲਹੇ ਨਚਾਓ ਅਵੜੀ ਵੱਧ ਫੈਲੀ ਗਏ ਬਾਨਾ ਖਚਮ ਨ ਜਾਣੀ ਸੋ ਕਹੀਏ ਦਵਾਨਾ ਆਪ ਨ ਪਛਾੜੀ ਕੱਲਰ ਬੁਰੀ ਸੰਸਾਰ ਵਾਧੇ ਖੱਪੀਏ ਵਿਣਦਾ ਵੇ ਵਿਕਾਰ ਭਰਮੇ ਪੱਚੀਏ ਰਾਹ ਦੋਵੇਂ ਇੱਕ ਜਾਣੇ ਸੋਹੀ ਸਿਜਸੀ ਕੁਫਰ ਗੋਹਾ ਕੁਫਾਣੇ ਪਏ ਆਦਜਸੀ ਸਭ ਦੁਨੀਆਂ ਸੁਭਾਨ ਸੱਚ ਸੰਭਾਈਏ ਜੇ ਦਰ ਦੀਵਾਨ ਆਪ ਗਵਾਈਏ ਮਹੱਲਾ ਪਹਿਲਾ ਸਲੋਕ ਆ ਜੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨ ਜੀਵੇ ਕੋਏ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਸਕਾਏ ਰਾਜ ਰੰਗ ਮਲ ਰੰਗ ਰੰਗ ਰੱਤਾ ਨੱਚੇ ਨੰਗ ਨਾਨਕ ਠੱਗਿਆ ਮੁੱਠਾ ਜਾਏ ਵਿਣਦਾ ਵੇ ਪਤ ਗਿਆ ਗਵਾਏ ਮਹੱਲਾ ਪਹਿਲਾ ਕਿਆ ਖਾਂਦੇ ਕਿਆ ਪੈਂਦੇ ਹੋਏ ਜਾਂ ਮਨ ਨਾ ਹੀ ਸੱਚਾ ਸੋਏ ਕਿਆ ਮੇਵਾ ਕਿਆ ਘਿਓਗੜ ਮਿੱਠਾ ਕਿਆ ਮੈਦਾ ਕਿਆ ਮਾਸ ਕਿਆ ਕੱਪੜ ਕਿਆ ਸੇ ਸੁਖਾਲੀ ਕੀਜੇ ਭੋਗੇ ਬਲਾਸ ਕਿਆ ਲਸ਼ਕਰ ਕਿਆ ਨਿਬ ਖਵਾਸੀ ਆਵੇ ਮਹਿਲੀ ਵਾਸ ਨਾਨਕ ਸੱਚੇ ਨਾਮ ਸਭੇ ਸਭੇ ਢੋਲ ਵਣਾਸ ਅਵੜੀ ਜਾਤੀ ਦੇਹ ਕਿਆ ਹੱਥ ਸੱਚ ਪਰਖੇ ਮੋਹਰਾ ਹੋਏ ਸੋ ਹੱਥ ਬਰੀਏ ਚੱਖੀਏ ਸੱਚੇ ਕਿ ਸਿਰਕਾਰ ਜੁਗ ਜੁਗ ਜਾਣੀਏ ਹੁਕਮ ਮੰਨੇ ਸਿਰਦਾਰ ਦਰ ਦਬਾਣੀ ਫੁਰਮਾਨੀ ਹੈ ਕਾਰ ਖਸਮ ਬਿਠਾਇਆ ਤਲ ਬਾਜ ਵਿਚਾਰ ਸ਼ਬਦ ਸੁਣਾਇਆ ਇੱਕ ਹੋਏ ਅਸਵਾਰ ਇੱਕ ਨਾ ਸਾਖਤੀ ਇੱਕ ਨਾ ਬੰਦੇ ਭਾਰ ਇੱਕ ਨਾ ਤਾਖਤੀ ਸਲੋਕ ਮਹੱਲਾ ਪਹਿਲਾ ਜਾ ਪੱਕਾ ਤਾਂ ਕੱਟਿਆ ਰਹੀ ਨ ਭੱਲਰ ਵਾੜ ਸਣ ਕਿਸਾਰਾ ਚਿੱਥਿਆ ਕਣ ਲਾਇਆ ਤਨ ਝਾੜ ਦੋਏ ਪੁਰ ਚੱਕੀ ਜੋੜ ਕੇ ਪਿਛਣ ਆਏ ਬਹਿਠ ਜੋ ਦਰ ਰਹੇ ਉਭਰੇ ਨਾਨਕ ਅਜਬ ਡੇਠ ਮਹੱਲਾ ਪਹਿਲਾ ਵੇਖੇ ਜੇ ਮਿੱਠਾ ਕੱਟਿਆ ਕੱਟ ਕੁੱਟ ਬੱਧਾ ਖਾਏ ਖੁੱਡਾਂ ਅੰਦਰ ਰੱਖ ਕੇ ਦਿਨ ਜਮਲ ਸਜਾਏ ਰਸਕਸ ਟੱਟਰ ਪਾਈਏ ਤਪੇ ਪੇ ਤਹਿ ਵਲਾਏ ਪੀ ਸੋ ਫੋਗ ਸੰਭਾਲੀਏ ਦਿੱਚੇ ਅੱਗ ਜਲਾਏ ਨਾਨਕ ਮਿੱਠੇ ਪੱਤਰੀ ਵੇਖੋ ਲੋਕਾਂ ਆਏ ਪਵੜੀ ਇੱਕ ਨਾ ਮਰ ਨ ਚਿੱਤ ਆਸਕ ਨੇਰੇ ਆ ਮਰ ਮਰ ਜੰਮੇ ਨਿੱਤ ਕਿਸੇ ਨ ਕੇਰੇ ਆ ਆਪਣੇ ਮਨ ਚੇਤਾ ਕਹਿਣ ਚੰਗੇਰਿਆ ਜਮਰਾ ਜੇ ਨਿਤ ਨਿਤ ਮਨ ਮੁਖੇਰਿਆ ਮਨ ਮੁਖ ਲੂਣ ਹਰਾਮ ਕਿਆ ਨਾ ਜਾਣਿਆ ਬੱਧੇ ਕਰਨ ਸਲਾਮ ਖਸਮ ਨ ਭਾਣਿਆ ਸੱਚ ਮਿਲੇ ਮੁਖ ਨਾਮ ਸਹਿ ਭਾਵਸੀ ਕਰਨ ਸਤਖਤ ਸਲਾਮ ਲਿਖਿਆ ਪਾਵਸੀ
महला पहला श्लोक। मसी तारू क्या करे, पंखी क्या आकाश, पत्थर पाला क्या करे, खुचरे क्या करवास, कुत्ते चंद्र लाइये, पीसो कुत्ती ता, तो बोला जे समझाइये, पढ़िए शब्द पाठ, अंधा चांदन रखिए, दीवे बड़े पचास, सोने रूपा पाइये, चौने सोना पाइये, चुन चुन खावे घास, लोहा मारन पाइये, ढहे न हो एक पास, नानक मूर्ख एह गुण, बोले सदा विनाश, महला पहला, कह कंचन।

ਛੁੱਟੀ ਜਾਏ ਕਿਸ ਆਗੇ ਕਰੇ ਪਕਾਰ, ਸਤਿਗੁਰ ਪਿੱਛੇ ਭੱਜ ਪਵੇ ਇਹ ਕਰਨੀ ਸਾਰ, ਸਤਿਗੁਰ ਖੋਟਿਓ ਖਰੇ ਘਰੇ ਸ਼ਬਦ ਸਵਾ ਨਿਹਾਰ, ਸੱਚੀ ਦਰ ਗੈ ਮੰਨੀ ਅਨ ਗੁਰ ਕੈ ਪ੍ਰੇਮ ਪਿਆਰ, ਗਣਤ ਤਿੰਨਾ ਦੀ ਕੋ ਕਿਆ ਕਰੇ ਜੋ ਆ ਬਖਸੇ ਕਰਤਾਰ। ਸਲੋਕ ਮਹੱਲਾ ਪਹਿਲਾ। ਹਮ ਜੇਰ ਜਿਮੀ ਦੁਨੀਆ ਪੀਰਾਂ ਸਾਇਕਾ ਰਾਇਆ, ਮੇਰ ਅਦ ਬਾਦਸ਼ਾਹ ਅਫਜੁਖਦਾਏ, ਏਕ ਤੂੰ ਹੀ ਏਕ ਤੂੰ ਹੀ। ਮਹੱਲਾ ਪਹਿਲਾ। ਨਾ ਦੇਵ ਦਾਨ ਵੰਦਰਾ, ਨਾ ਸਿੱਧ ਸਾਧਕਾ ਤਰਾ, ਅਸ਼ਤ ਏਕ ਦਿਗਰ ਕੁਈ, ਏਕ ਤੂੰ ਹੀ ਏਕ ਤੂੰ ਹੀ। ਮਹੱਲਾ ਪਹਿਲਾ। ਨਾ ਦਾਦੇ ਦੇਹੰਦ ਆਦਮੀ, ਨਾ ਸਪਤ ਜੇਰ ਜਿਮੀ, ਅਸ਼ਤ ਏਕ ਦਿਗਰ ਕੂਹੀ, ਏਕ ਤੂੰ ਹੀ ਏਕ ਤੂੰ ਹੀ। ਮਹੱਲਾ ਪਹਿਲਾ। ਨਾ ਸਤਸੂਰ ਮੰਡਲੋ, ਨਾ ਸਪਤ ਦੀਪ ਨੈ ਜਲੋ, ਅੰਨ ਪੌਣ ਥਿਰ ਨਾ ਕੂਈ, ਏਕ ਤੂੰ ਹੀ ਏਕ ਤੂੰ ਹੀ। ਮਹੱਲਾ ਪਹਿਲਾ। ਨਾ ਰਿਜਕ ਦਸਤ ਆ ਕਸੇ, ਹਮਾਰਾ ਏਕ ਆਸ ਵਛੇ, ਅਸ਼ਤ ਏਕ ਦਿਗਰ ਕੂਈ, ਏਕ ਤੂੰ ਹੀ ਏਕ ਤੂੰ ਹੀ। ਮਹੱਲਾ ਪਹਿਲਾ। ਹੰਦੇ ਨਾ ਗਰਾ ਜਰ ਦਰਖਤ ਆਪ ਆਸ ਕਰ, ਦਿਹੰਦ ਸੂਈ, ਏਕ ਤੂੰ ਹੀ ਏਕ ਤੂੰ ਹੀ। ਮਹੱਲਾ ਪਹਿਲਾ। ਨਾਨਕ ਦਾ ਲਿਖਿਆ ਸੋਏ ਮੇਟ ਨਾ ਸਾਕੇ ਕੋਏ, ਕਲਾ ਧਰੇ ਹੀਰੇ ਸੂਈ, ਏਕ ਤੂੰ ਹੀ ਏਕ ਤੂੰ ਹੀ। ਪੌੜੀ ਸੱਚਾ ਤੇਰਾ ਹੁਕਮ ਗੁਰਮਹਿ ਜਾਣਿਆ, ਗੁਰਮਤੀ ਆਪ ਗਵਾਏ ਸੱਚ ਪਛਾਣਿਆ, ਸੱਚ ਤੇਰਾ ਦਰਬਾਰ ਸ਼ਬਦ ਨਿਸ਼ਾਣਿਆ, ਸੱਚਾ ਸ਼ਬਦ ਵਿਚਾਰ ਸੱਚ ਸਮਾਣਿਆ, ਮਨਮੁਖ ਸਦਾ ਕੁੜਿਆਰ ਭਰਮ ਭੁਲਾਣਿਆ, ਵਿਸ਼ਟਾ ਅੰਦਰ ਵਾਸ ਸਾਧਨ ਜਾਣਿਆ, ਵਿਣ ਨਾਵੇ ਦੁੱਖ ਪਾਏ ਆਮਣ ਜਾਣਿਆ, ਨਾਨਕ ਪਾਰਖ ਆਪ ਜਨ ਖੋਟਾ ਖਰਾ ਪਛਾਣਿਆ। ਸਲੋਕ ਮਹੱਲਾ ਪਹਿਲਾ। ਸਿੰਹਾਂ ਬਾਜਾਂ ਝਗਰਾ ਕੁਹੀਆਂ, ਇੰਨਾ ਖਵਾਲੇ ਘਾਹ ਘਾਹ ਖਾਨ, ਤਿੰਨ ਮਾਸ ਖਵਾਲੇ ਇਹ ਚਲਾਏ ਰਾਹ, ਨਦੀਆਂ ਵਿੱਚ ਟਿੱਬੇ ਦਿਖਾਲੇ, ਥਲੀ ਕਰੇ ਅਸਗਾ, ਕੀੜਾ ਥੱਪ ਦੇ ਪਾਤਸ਼ਾਹੀ, ਲਸ਼ਕਰ ਕਰੇ ਸਵਾਹ, ਜੇਤੇ ਜੀ ਜਵਾਲ ਲੈ ਸਾਹਾਂ ਜਵਾਲੇ, ਤਾਂ ਕਿਆ ਅਸਾ, ਨਾਨਕ ਜਿਉਂ ਜੋ ਸੱਚੇ ਭਾਵੇ ਤਿਉਂ ਤਿਉਂ ਦੇ ਗਰਾ। ਮਹੱਲਾ ਪਹਿਲਾ। ਇੱਕ ਮਾਸਾ ਹਰੀ ਇੱਕ ਤ੍ਰਿਣਖਾਏ, ਇੱਕ ਨਾ ਸਤੀਸ ਅੰਮ੍ਰਿਤ ਪਾਏ, ਇੱਕ ਮਿੱਟੀਆਂ ਮੈਂ ਮਿੱਟੀਆਂ ਖਾਏ, ਇੱਕ ਪੌਣ ਸੰਭਾਰੀ ਪੌਣ ਸੰਭਾਰ, ਇੱਕ ਨਾ ਨਿਰੰਕਾਰੀ ਨਾ ਆਧਾਰ, ਜੀਵੇ ਦਾਤਾ ਮਰੇ ਨਾ ਕੋਏ, ਨਾਨਕ ਮੁੱਠੇ ਜਾਏ ਨਾਹੀ ਮਨ ਸੋਏ। ਪੌੜੀ। ਪੂਰੇ ਗੁਰ ਕੀ ਘਰ ਕਰਮ ਕਮਾਈਏ, ਗੁਰਮਤੀ ਆਪ ਗਵਾਏ ਨਾਮ ਧਿਆਈਏ, ਦੂਜੇ ਘਰ ਏ ਲੱਗ ਜਨਮ ਗਵਾਈਏ, ਵਿੜਨਾਵੇ ਸਾ ਵਿਸ ਪੈਂਦੇ ਖਾਈਏ, ਸੱਚਾ ਸ਼ਬਦ ਸਲਾਹੇ ਸੱਚ ਸਮਾਈਏ, ਵਿਣ ਸਤਿਗੁਰ ਸੇਵੇ ਨਾਹੀ ਸੁੱਖ ਨਿਵਾਸ ਫਿਰ ਫਿਰ ਆਈਏ, ਦੁਨੀਆਂ ਖੋਟੀ ਰਾਸ ਕੂੜ ਕਮਾਈਏ, ਨਾਨਕ ਸੱਚ ਖਰਾ ਸਰਾਏ ਪਤ ਸੁਣ ਜਾਈਏ। ਸ਼ਲੋਕ ਮਹੱਲਾ ਪਹਿਲਾ। ਤੁਦ ਭਾਵੇ ਤਾਂ ਵਾਹਵੇ ਗਾਵੇ, ਤੁਦ ਭਾਵੇ ਜਲ ਨਹਾਵੇ, ਜਾ ਤੂੰ ਭਾਵੇ ਤਾਂ ਕਰੇ ਉਤਾ ਸਿੰਘੀ ਨਾਦ ਵਜਾਵੇ, ਜਾ ਤੂੰ ਭਾਵੇ ਤਾਂ ਪੜੇ ਕਿਤੇਬਾ ਮੁੱਲਾ ਸਿੱਖ ਕਹਾਵੇ, ਜਾ ਤੂੰ ਭਾਵੇ ਤਾਂ ਹੋਵੇ ਰਾਜੇ ਰਸਕਤ ਬਹੁਤ ਕਮਾਵੇ, ਜਾ ਤੂੰ ਭਾਵੇ ਤਾਂ ਤਿਗ ਵਗਾਵੇ ਸਿਰ ਮੁੰਡੀ ਕੱਟ ਜਾਵੇ, ਜਾ ਤੂੰ ਭਾਵੇ ਤਾਂ ਜਾਏ ਦਸੰਤਰ ਛੁਣ ਗੱਲਾਂ ਕਰੇ ਆਵੇ, ਜਾ ਤੁਦ ਭਾਵੇ ਤਾਂ ਨਾ ਰਚਾਵੇ ਤੁਦ ਪਾਣੀ ਨੂੰ ਭਾਵੇ, ਨਾਨਕ ਇਹ ਕਹੇ ਬੇਨਤੀ ਹੋਰ ਸਗਲੇ ਕੂੜ ਕਮਾਵੇ। ਮਹੱਲਾ ਪਹਿਲਾ। ਜਾਂ ਤੂੰ ਵੱਡਾ ਸਭ ਡਿਆਈਆਂ ਚੰਗੇ ਚੰਗਾ ਹੋਈ, ਜਾਂ ਤੂੰ ਸੱਚਾ ਤਾਂ ਸਭ ਕੁਝ ਸੱਚਾ, ਕੂੜਾ ਕੋਈ ਨਾ ਕੋਈ, ਆਖਣ ਵੇਖਣ ਬੋਲਣ ਚੱਲਣ ਜੀਵਨ ਵਰਨਾ ਧਾਤ, ਹੁਕਮ ਸਾਜ ਹੁਕਮ ਦੱਸੇ ਨਾਨਕ ਸੱਚਾ ਆ ਪੌੜੀ, ਸਤਿਗੁਰ ਸੇਵਨ ਸੰਗ ਭਰਮ ਚੁਕਾਈ, ਇਹ ਸਤਿਗੁਰ ਆਖੇ ਕਾਰ ਸੁਕਾਰ ਕਮਾਈਏ, ਸਤਿਗੁਰ ਹੋਏ ਦਿਆਲ ਤਾਂ ਨਾਮ ਧਿਆਈਏ, ਲਾਹਾ ਭਗਤ ਸਾਰ ਗੁਰਮਹਿ ਪਾਈਏ, ਮਨਮੋਹ ਕੂੜ ਗੁਬਾਰ ਕੂੜ ਕਮਾਈਏ, ਸੱਚੇ ਦੇਹ ਦਰ ਜਾਏ ਸੱਚ ਸਵਾਈਏ, ਸੱਚੇ ਅੰਦਰ ਮਹਿਲ ਸੱਚ ਬੁਲਾਈਏ, ਨਾਨਕ ਸੱਚ ਸੱਚਾ ਸਦਾ ਸਰਾਹ, ਨਾਨਕ ਸੱਚ ਸੱਚਾ ਸਚਿਆ ਸੱਚ ਸਵਾਈਏ। ਸਲੋਕ ਮਹੱਲਾ ਪਹਿਲਾ। ਕਲਕਾਤੀ ਰਾਜਕ ਸਾਈ ਧਰਮ ਪੰਖ ਕਰ ਉੱਡਰਿਆ, ਕੂੜ ਅਮਾਵਸ ਸੱਚ ਚੰਦਰਮਾ ਦਿਸੇ ਨਾਹੀਂ ਕਹਿ ਚੜਿਆ, ਹਉ ਭਾਲ ਕੁੰਨੀ ਹੋਈ ਅੰਧੇਰੇ ਰਾਹੋ ਨਾ ਕੋਈ, ਵਿੱਚ ਹੋਮੇ ਕਰ ਦੁਖਰੋਈ, ਕਹੋ ਨਾਨਕ ਕਿਨ ਬਿਧਗਤ ਹੋਈ। ਮਹੱਲਾ ਪਹਿਲਾ। ਕਲ ਕੀਰਤ ਪ੍ਰਗਟ ਚਾਨਣ ਸੰਸਾਰ, ਗੁਰਮੁਖ ਕੋਈ ਉਤਰੇ ਪਾਰ, ਜਿਸਨੂੰ ਨਦਰ ਕਰੇ ਤਿਸ ਤਿਸ ਦੇਵੈ, ਨਾਨਕ ਗੁਰਮੁਖ ਰਤਨ ਕੋ ਲੇਵੇ। ਪੌੜੀ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਕਰਤਾ ਆਪ ਭੁੱਲ ਹੈ ਨਾ ਭੁੱਲੇ ਕਿਸੇ ਦਾ ਭੁਲਾਇਆ, ਭਗਤਾਂ ਆਪੇ ਮੇਰੀਆਂ ਜਿੰਨੀ ਸੱਚੋ ਸੱਚ ਕਮਾਇਆ, ਸੰਸਾਰੀ ਆਪ ਖੁਆਈ ਨਾ ਜਿੰਨੀ ਕੂੜ ਬੋਲ ਬੋਲ ਵਿਕ ਖਾਇਆ, ਚੱਲਣ ਸਾਹ ਨਾ ਜਾਣੀ ਕੰਮ ਕ੍ਰੋਧ ਵਿੱਚ ਵਧਾਇਆ, ਭਗਤ ਕਰਨ ਹਰ ਚਾਕਰੀ ਨੀ ਅੰਦਰ ਨਾਮ ਧਿਆਇਆ, ਦਸ ਅੰਦਾਜ਼ ਹੋਏ ਕਿ ਜਿੰਨੀ ਵਿੱਚੋਂ ਆਪ ਗਵਾਇਆ, ਉਹਨਾਂ ਖਸਮੇ ਕੇ ਦਰ ਮੁੱਖ ਉਜਲੇ ਸੱਚੇ ਸ਼ਬਦ ਸੁਹਾਇਆ। ਸਲੋਕ ਮਹੱਲਾ ਪਹਿਲਾ। ਸਬਾਹੀ ਸਲਾਹ ਜਿੰਨੀ ਧਿਆਇਆ ਇੱਕ ਮਾਨਾ, ਸਹੀ ਪੂਰੇ ਸਾ ਵਖਤੇ ਉੱਪਰ ਲੜ ਬੋਏ, ਦੂਜੇ ਬਹੁਤੇ ਰਾ ਮਨਕੀਆਂ ਮੱਤੀ ਖਿੰਡੀਆਂ, ਬਹੁਤੇ ਪਵੇ ਅਸਗਾਹ ਗੋਤੇ ਖਾਏ ਨਾ ਨਿਕਲੇ, ਤੀਜੇ ਮੋਹੇ ਰਾ ਭੁੱਖ ਤਿੱਖਾ ਦੋਹੇ ਭੌਂਕੀਆਂ, ਖਾਧਾ ਹੋਏ ਸੁਆ ਪੀ ਖਾਣੇ ਸੋ ਦੋਸ਼ਤੀ,
चौथे आई उग अट

ਅੱਖੀਂ ਅੱਖੀਂ ਮੀਟ ਪਵਾਰ ਗਿਆ ਵੀ ਉੱਠ ਰਚਣ ਵਾਦ ਸਹਿ ਵਰਿਆ ਕੀ ਪਿੜ ਬੱਧੀ ਸਭੇ ਵੇਲਾ ਵਖਤ ਸਭ ਜੇ ਅੱਠੀਂ ਪੋ ਹੋਏ ਨਾਨਕ ਸਹਿ ਮਨ ਵਸੇ ਸੱਚਾ ਨਾਮਣ ਹੋਏ ਮਹੱਲਾ ਦੂਜਾ ਸਹੀ ਪੂਰੇ ਸਾ ਜਿੰਨੀ ਪੂਰਾ ਪਾਇਆ ਅੱਠੀਂ ਵੇ ਪਰਵਾ ਰਹਿਣ ਅਕੱਤੇ ਰੰਗ ਦਰਸ਼ਨ ਰੂਪ ਅਥਾ ਵਿਰਲੇ ਪਾਈਏ ਕਰਮ ਪੂਰੇ ਪੂਰਾ ਗੁਰੂ ਪੂਰਾ ਜਾਂ ਕਾਬੋਲ ਨਾਨਕ ਪੂਰਾ ਜੇਕਰ ਘਟੇ ਨਾਹੀਂ ਤੋਲ ਪੌੜੀ ਜਾਂ ਤੂੰ ਤਾਂ ਕਿਆ ਹੋਰ ਮੈਂ ਸੱਚ ਸੁਣਾਈਏ ਮੁੱਠੀ ਧੰਦੇ ਚੋਰ ਮਹਿਲ ਨ ਪਾਈਏ ਇਤੇ ਚਿੱਤ ਕਠੋਰ ਸੇਵ ਗਵਾਈਏ ਜਿਤ ਘੱਟ ਸੱਚ ਨ ਪਾਏ ਸੋ ਭੰਨ ਕਢਾਈਏ ਕਿਉਂ ਕਰ ਪੂਰੇ ਵੱਟ ਤੋਲ ਤਲਾਈਏ ਕੋਈ ਨ ਆਖੇ ਘੱਟ ਹੋਵੇ ਜਾਈਏ ਲਈਨ ਖਰੇ ਪਰਖ ਦਰ ਬਣਾਈਏ ਸੌਦਾ ਇਕਤ ਹੱਟ ਪੂਰੇ ਗੁਰ ਪਾਈਏ ਸ਼ਲੋਕ ਮਹੱਲਾ ਦੂਜਾ ਅੱਠੀ ਪੈਰੀ ਅੱਠ ਖੰਡ ਨਾਵਾਂ ਖੰਡ ਸਰੀਰ ਤਿਸ ਨੌ ਨਿਦਨਾਮ ਏਕ ਭਾਲੇ ਗੁਣੀ ਗਹੀਰ ਕਰਵੰਤੀ ਸਲਾਹਿਆ ਨਾਨਕ ਕਰ ਗੁਰ ਪੀਰ ਚੌਥੇ ਪੈ ਸੁਹਾਦੇ ਸੁੱਤਿਆਂ ਉਪਜੇ ਚਾਓ ਤਿੰਨਾਂ ਦਰਿਆ ਸੰਦੋਸ਼ ਧੀ ਮਨਮੁਖ ਸੱਚਾ ਨਾਓ ਉੱਥੇ ਅੰਮ੍ਰਿਤ ਵੰਡੀਏ ਕਰਮੀ ਹੋਏ ਪਿਛਾਓ ਕੰਚਨ ਕਾਇਆ ਕੱਸੀਏ ਵੰਨੀ ਚੜੇ ਚੜਾਓ ਜੇ ਹੋਵੇ ਨਦਰ ਸ਼ਰਾਪ ਕੀ ਬੁੜ ਨ ਭਾਈ ਤਾਓ ਸੱਤੀ ਪੈਰੀ ਸੱਤ ਪੱਲਾ ਬਈਏ ਪੜਿਆ ਪਾਸ ਉੱਥੇ ਪਾਪੁੰਨ ਵਿਚਾਰੀਏ ਕੂੜੇ ਘੱਟੇ ਰਾਸ ਉੱਥੇ ਖੋਟੇ ਸੱਟੀਏ ਖਰੇ ਕਿਚੇ ਸਵਾਸ ਬੋਲਣ ਫਾਦੜ ਨਾਨਕਾ ਦੁੱਖ ਸੁੱਖ ਖਸਮੇ ਪਾਸ ਮਹੱਲਾ ਦੂਜਾ ਪੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਨ ਸ਼ਰਾ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁੱਟੀ ਨਾਲ ਪੌੜੀ ਸੱਚਾ ਭੋਜਨ ਪਾਓ ਸਤਿਗੁਰ ਦੱਸਿਆ ਸੱਚੇ ਹੀ ਪਤਿਆਏ ਸੱਚ ਵਿਕਸਿਆ ਸੱਚੇ ਕੋਟ ਗਰਾਏ ਨਿਜ ਕਰ ਵਸਿਆ ਸਤਿਗੁਰ ਟੁੱਠੇ ਨਾਮ ਪ੍ਰੇਮ ਰਹੱਸਿਆ ਸੱਚੇ ਦੇ ਦੀਵਾਨ ਕੂੜ ਨਾ ਜਾਈਏ ਝੂਠੋ ਝੂਠ ਵਖਾਣ ਮਹਿਲ ਖਵਾਈਏ ਸੱਚੇ ਸ਼ਬਦ ਨਿਸ਼ਾਨ ਠਾਕ ਨ ਪਾਈਏ ਸੱਚ ਸੁਣ ਬੁੱਝ ਵਖਾਣ ਮਹਿਲ ਪਲਾਈਏ ਸ਼ਲੋਕ ਮਹੱਲਾ ਪਹਿਲਾ ਪਹਿਰਾ ਅਗਨ ਹਿਵੇ ਕਰ ਬਾਂਦਾ ਭੋਜਨ ਸਾਰ ਕਰਾਈ ਸਗਲੇ ਦੁੱਖ ਪਾਣੀ ਕਰ ਪੀਵਾਂ ਧਰਤੀ ਹਾਕ ਚਲਾਈ ਤਰਾਜੀ ਅੰਬਰ ਤੋਲੀ ਪਿੱਛੇ ਟੰਕ ਚੜਾਈ ਇਹ ਵੱਡਾ ਮਾਵਾ ਨਾਹੀ ਸਭਸੇ ਨੱਤ ਚਲਾਈ ਇਹ ਤਾਂ ਤਾਣ ਹੋਵੇ ਮਨ ਅੰਦਰ ਕਰੀ ਆਪ ਕਰਾਈ ਜੇ ਵੱਡ ਸਾਹਿਬ ਤੇ ਵੱਡ ਦਾਤੀ ਦੇ ਦੇ ਘਰੇ ਰਜਾਈ ਨਾਨਕ ਨਦਰ ਕਰੇ ਉੱਪਰ ਸੱਚ ਨਾ ਵੜਿਆਈ ਮਹੱਲਾ ਦੂਜਾ ਆਖਣ ਆਖਣ ਰੱਜਿਆ ਸੁਣਨ ਰੱਜੇ ਕੰਨ ਅੱਖੀਂ ਦੇਖਣ ਰੱਜੀਆਂ ਗੁਣ ਗਾਇਕ ਵਨ ਭੁੱਖਿਆ ਭੁੱਖ ਨਾ ਉਤਰੇ ਗੱਲੀ ਭੁੱਖ ਨਾ ਜਾਏ ਨਾਨ ਭੁੱਖਾ ਤਾਰਜੇ ਜਾਂ ਗੁਣ ਕਹਿ ਗੁਣੀ ਸਮਾਏ ਪੌੜੀ ਵਿਣ ਸੱਚੇ ਸਭ ਕੂੜ ਕੂੜ ਕਮਾਈਏ ਵਿਣ ਸੱਚੇ ਕੁੜਿਆਰ ਬੰਨ ਚਲਾਈਏ ਵਿਣ ਸੱਚੇ ਤਨ ਸਾਰ ਸਾਰ ਲੜਾਈਏ ਵਿਣ ਸੱਚੇ ਸਭ ਭੁੱਖ ਚ ਪਹਿੰਦੇ ਖਾਈਏ ਵਿਣ ਸੱਚੇ ਦਰਬਾਰ ਕੂੜ ਨਾ ਪਾਈਏ ਕੂੜੇ ਲਾਲਚ ਲੱਗ ਮਹਿਲ ਖਵਾਈਏ ਸਭ ਜੱਗੇ ਠੱਗਿਓ ਠੱਗ ਆਈਏ ਜਾਈਏ ਤਨ ਮੈਂ ਤ੍ਰਿਸ਼ਨਾ ਅੱਗ ਸ਼ਬਦ ਵਜਾਈਏ ਸ਼ਲੋਕ ਮਹੱਲਾ ਪਹਿਲਾ ਨਾਨਕ ਗੁਰ ਸੰਤੋਖ ਰੁੱਖ ਧਰਮ ਫੁੱਲ ਫਲ ਗਿਆਨ ਰਸ ਰਸਿਆ ਹਰਿਆ ਸਦਾ ਪੱਕੇ ਕਰਮ ਧਿਆਨ ਪਤ ਕੇ ਸਾਧ ਖਾਂਦਾ ਲੈ ਦਾਨਾ ਕੇ ਸਰਦਾਨ ਮਹੱਲਾ ਪਹਿਲਾ ਸੋਨੇ ਕਾ ਪਰਬਤ ਸੋਨੇ ਕਾ ਬਿਰਖ ਪਤ ਪਰਵਾਲਾ ਫੁੱਲ ਜਵੇਹਰ ਲਾਲ ਤਿਤ ਫਲ ਰਤਨ ਲੱਗੇ ਮੁਖ ਭਾਖਤ ਹਿਰਦੇ ਹਿਰਦੇ ਨਿਹਾਲ ਨਾਨਕ ਕਰਮ ਹੋਏ ਮੁਖ ਮਸਤਕ ਲਿਖਿਆ ਹੋਵੇ ਲੇਖ ਅੜ ਸਤ ਗੁਰ ਕੀ ਚਰਨੀ ਪੂਜੇ ਸਦਾ ਵਿਸੇਖ ਹੰਸੇਤ ਲੋਭ ਕੋਪ ਚਾਰੇ ਨਦੀਆ ਅੱਗ ਪਵੇ ਦੱਜੇ ਨਾਨਕਾ ਧਰੀਏ ਕਰਮੀ ਲੱਗ ਪੌੜੀ ਜੀਵਦਿਆਂ ਮਰ ਮਾਰਨ ਪਛੋ ਤਾਈ ਝੂਠਾ ਉਸ ਅਨੁਸਾਰ ਕਿਨ ਸਮਝਾਈਏ ਸੱਚ ਨ ਧਰੇ ਪਿਆਰ ਧੰਦੇ ਧਾਈਏ ਕਾਲ ਬੁਰਾ ਖੈ ਕਾਲ ਸਿਰ ਦੁਨਿਆਈਏ ਹੁਕਮੀ ਸਿਰ ਜਿੰਦਾਰ ਮਾਰੇ ਦਾਈਏ ਆਪੇ ਦੇ ਪਿਆਰ ਮਨ ਵਸਾਈਏ ਮੰਤਰ ਜੱਸਾ ਵੇ ਲਾਮ ਭਰੀਏ ਪਾਈਏ ਗੁਰਪ੍ਰਸਾਦੀ ਬੁੱਝ ਸੱਚ ਸਮਵਾਈਏ ਸ਼ਲੋਕ ਮਹੱਲਾ ਪਹਿਲਾ ਤੁਮੀ ਤੁਮਾਂ ਵਿੱਚ ਅੱਕ ਧਤੂਰਾ ਫਲ ਮਨ ਮੁਖ ਵਸੇ ਤਿਸ ਜੈਸ ਤੂੰ ਚਿਤਨ ਆਵੀ ਨਾਨਕ ਹੀ ਕੇਸ ਹੰਡਣ ਕਰਮਾ ਬਾਰੇ ਮਹੱਲਾ ਪਹਿਲਾ ਮਤ ਪਖੇਰੂ ਕਿਤ ਸਾਥ ਕਬ ਉੱਤਮ ਕਾ ਨੀਚਾ ਕਬ ਕਬ ਚੰਦਨ ਕਬ ਅੱਕ ਡਾਲ ਕਬ ਉੱਚੀ ਪਰੀਤ ਨਾਨਕ ਹੁਕਮ ਚਲਾਈਏ ਸਾਹਿਬ ਲੱਗੀ ਰੀਤ ਪੌੜੀ ਕਿਤੇ ਕਹੇ ਵਖਾਣ ਕਹਿ ਕਹਿ ਜਾਵਣਾ ਵੇਦ ਕਹੇ ਵਖਿਆਣ ਅੰਤ ਨ ਪਾਵਣਾ ਪੜੀਏ ਨਾਹੀ ਬੁੱਝ ਭੇਦ ਬੁੱਝੀਏ ਪਾਵਣਾ ਖੱਟ ਦਰਸ਼ਨ ਕੇ ਭੇਖ ਕਿਸੇ ਸੱਚ ਸਮਾਵਣਾ ਸੱਚਾ ਪੁਰਖ ਆਪ ਸੱਚਾ ਪੁਰਖ ਅਲੱਖ ਸ਼ਬਦ ਸੁਹਾਵਣਾ ਮੰਨੇ ਨਾਮ ਸੰਗ ਦਰ ਗਏ ਪਾਵਣਾ ਲੱਖ ਖਾਲਕੋ ਆਦੇਸ਼ ਢਾਡੀ ਗਾਵਣਾ ਨਾਨਕ ਜੁਗ ਜੁਗ ਏਕ ਮਨ ਵਸਾਵਣਾ
ਸਲੋਕ ਮਹੱਲਾ ਦੂਜਾ ਮੰਤਰੀ ਉਠੋਹਿਆ ਨਾ ਕੀ ਲੱਗੇ ਜਾਏ ਆਪਣਾ ਹੱਥੀ ਆਪਣੇ ਦੇ ਕੂਚਾ ਆ ਪੇ ਲਾਏ ਹੁਕਮ ਪਿਆ ਤੁਰਖਤ ਮੁਕਾ ਅਤੀ ਹੁਤੱਕਾ ਖਾਏ ਗੁਰਮੁਖ ਸਿਉ ਮਨਮੁਖ ਅੜੇ ਡੁੱਬੇ ਹੱਕ ਨੇ ਆਏ ਦੋ ਸਿਰਿਆਂ ਆਪੇ ਖਸਮ ਵੇਖੇ ਕਰ ਉਪਾਏ ਨਾਨਕ ਇਵੇਂ ਜਾਣੀਏ ਸਭ ਕਿਸ ਸਿਰ ਜਾਏ ਮਹੱਲਾ ਦੂਜਾ ਨਾਨਕ ਪਰਖੇ ਆਪਕ ਤੋਂ ਪਾਰਖ ਜਾਣ ਰੋਗ ਦਾਰੂ ਦੋਵੇਂ ਬੁੱਝੇ ਤਾਂ ਵੈਦ ਸਜਾਣ ਵਾਟਨ ਘਰੀ ਮਾਮਲਾ ਜਾਣੇ ਮਾਣ ਮੂਲ ਜਾਣ ਗੱਲਾਂ ਕਰੇ ਹਾਣੇ ਲਾਏ ਹਾਣ ਲੱਭ ਨ ਚੱਲੀ ਸੱਚ ਰਹੇ ਸੋਵਿਟ ਪਰਵਾਨ ਸਰ ਸੰਧਿਆ ਗਸ ਕੋ ਕਿਉਂ ਪਹੁੰਚੇ ਬਾਣ ਅੱਗੇ ਉਹ ਗਮ ਹੈ ਵਾਹੇ ਦੜ ਜਾਣ ਪੌੜੀ ਨਾਰੀ ਪੁਰਖ ਪਿਆਰ ਪ੍ਰੇਮ ਸਿੰਗਾਰੀਆਂ ਕਰਨ ਭਗਤ ਦਿਨ ਰਾਤ ਨ ਰਹੇ ਨੀ ਵਾਰੀਆਂ ਮਹਿਲਾ ਮੱਝ ਨਿਵਾਸ ਸ਼ਬਦ ਸਵਾਰੀਆਂ ਸੱਚ ਕਰ ਅਰਦਾਸ ਵਿਚਾਰੀਆਂ ਸੋਈ ਨਖਸਵੇਂ ਪਾਸ ਸੁਧਾਰੀਆਂ ਸਖੀ ਕਰਨ ਅਰਦਾਸ ਮਨੋ ਪਿਆਰੀਆਂ ਬਿਨਧਾਵੇ ਤ੍ਰਿਗ ਵਾਸ ਫਿੱਟ ਸੁਜੀਵਿਆ ਸ਼ਬਦ ਸਵਾਰੀ ਆਸ ਅਮਤ ਪੀਵਿਆ ਸ਼ਲੋਕ ਮਹੱਲਾ ਪਹਿਲਾ ਮਾਰੂ ਮਿਹੀ ਨਾ ਤ੍ਰਿਪਤਿਆ ਅੱਗੀ ਲਹੇ ਨਾ ਭੁੱਖ ਰਾਜਾ ਰਾਜ ਨਾ ਤ੍ਰਿਪਤਿਆ ਸਾਹਿਰ ਭਰੇ ਅਸ਼ੋਕ ਨਾਨਕ ਸੱਚੇ ਨਾਮ ਕੀ ਕੇਤਾਂ ਪੁੱਛਾਂ ਪੁੱਛ ਮਹੱਲਾ ਦੂਜਾ ਨੇ ਫਲਿੰਗ ਤਸ ਜਨਮ ਜਾਵਤ ਬ੍ਰਹਮ ਨਬਿਤ ਤੇ ਸਾਗਰ ਸੰਸਾਰ ਗੁਰਪ੍ਰਸਾਦੀ ਤਰੇ ਕੇ ਕਨਕ ਸਮਰਾਥਿਆ ਕੋ ਨਾਨਕ ਵਿਚਾਰ ਕਾਨ ਕਰਤੇ ਵਾਸਾ ਜਿਨ ਕਰ ਰੱਖੀ ਧਾਰ ਪੌੜੀ ਖਸਮ ਕਹਿ ਦਰਬਾਰ ਢਾਡੀ ਵਸਿਆ ਸੱਚਾ ਖਸਮ ਕਲਾਣ ਕਮਲ ਵਿਕਸਿਆ ਖਸਮ ਪੂਰਾ ਪਾਏ ਮਨੋ ਰਸਿਆ ਦੁਸ਼ਮਣ ਕੱਢੇ ਮਾਰ ਸੱਜਣ ਸੱਸਿਆ ਸੱਚਾ ਸਤਿਗੁਰ ਸੇਵਨ ਸੱਚਾ ਮਾਰਗ ਦੱਸਿਆ ਸੱਚਾ ਸ਼ਬਦ ਵਿਚਾਰ ਕਾਲ ਉਤਸਿਆ ਢਾਡੀ ਕਥੇ ਅਕਥ ਸ਼ਬਦ ਸਵਾਰਿਆ ਨਾਨਕ ਗੁਣ ਗਹਿਰਾਸ ਅਜਿਓ ਮਿਲੇ ਪਿਆਰਿਆ ਸ਼ਲੋਕ ਮਹੱਲਾ ਪਹਿਲਾ ਖੱਤਿਓ ਜੰਮੇ ਖੱਤੇ ਕੰਨ ਤਾਂ ਖੱਤਿਆਂ ਵਿੱਚ ਪਾਏ ਧੋਤੇ ਮੂਲ ਨਾ ਉਤਰੇ ਜਿਸੋ ਧੋਵਣ ਪਾਏ ਨਾਨਕ ਬਖਸ਼ੇ ਬਖਸ਼ਿਆ ਨਾ ਤਾਂ ਪਾਈ ਪਾਏ ਮਹੱਲਾ ਪਹਿਲਾ ਨਾਨਕ ਬੋਲਣ ਚੱਖਣਾ ਦੁੱਖ ਛੱਡ ਮੰਗੀਏ ਸੁੱਖ ਸੁੱਖ ਦੋ ਦੁਹਿੰਦਰ ਕੱਪੜੇ ਪਹਿਰੇ ਜਾਏ ਮਨੁੱਖ ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ ਪੌੜੀ ਚਾਰੇ ਕੁੰਡਾ ਦੇਖ ਅੰਦਰ ਭਾਲਿਆ ਸੱਚੇ ਪੁਰਖ ਅਲੱਖ ਸਿਰਜ ਨਿਹਾਲਿਆ ਉੱਜਰ ਬੁੱਲੇ ਰਹਾ ਗੁਰ ਵਿਖਾਲਿਆ ਸਤਿਗੁਰ ਸੱਚੇ ਸਾਹੋ ਸਤਿਗੁਰ ਸੱਚੇ ਵਾਹੋ ਸੱਚ ਸੰਭਾਲਿਆ ਪਾਇਆ ਰਤਨ ਕਰਾਓ ਦੀਵਾ ਬਾਲਿਆ ਸੱਚੇ ਸ਼ਬਦ ਸਲਾਹ ਸੁਖੀਏ ਸਚ ਬਾਲਿਆ ਨੀ ਡਰਿਆ ਲੱਗ ਡਰ ਗਰਬ ਸਗਾਲਿਆ ਨਾ ਭੁੱਲਾ ਜਗ ਫਿਰੇ ਬਤਾਲਿਆ ਸਲੁੱਖ ਮਹਲਾ ਤੀਜਾ ਭੈ ਵਿੱਚ ਜੰਮੇ ਭੈ ਮਰੇ ਭੀ ਪਉ ਮਨ ਮੇ ਹੋਏ ਨਾਨਕ ਭੈ ਵਿੱਚ ਜੇ ਮਰੇ ਸਹਿਲਾ ਆਇਆ ਸੋਏ ਮਹੱਲਾ ਤੀਜਾ ਭੈ ਵਿਣ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਭੈ ਵਿਣ ਜੇ ਮਰੇ ਮੂੰਹ ਕਾਲੇ ਉੱਠ ਜਾਏ ਪੌੜੀ ਸਤਿਗੁਰੂ ਹੇ ਦਿਆਲ ਤਾਂ ਸਰਦਾ ਪੂਰੀਏ ਸਤਿਗੁਰੂ ਹੇ ਦਿਆਲ ਤਾਂ ਕਬੂ ਨਾ ਝੂਰੀਏ ਸਤਿਗੁਰੂ ਹੇ ਦਿਆਲ ਤਾਂ ਦੁੱਖ ਨਾ ਜਾਣੀਏ ਸਤਿਗੁਰੂ ਹੇ ਦਿਆਲ ਤਾਂ ਹਰ ਰੰਗ ਮਾਣੀਏ ਸਤਿਗੁਰੂ ਹੇ ਦਿਆਲ ਤਾਂ ਜਮ ਘਾ ਡਰ ਕਿਹਾ ਸਤਿਗੁਰੂ ਹੇ ਦਿਆਲ ਤਾਂ ਸਾਧੀ ਸੁੱਖ ਦੇਹਾ ਸਤਿਗੁਰੂ ਹੇ ਦਿਆਲ ਤਾਂ ਨਿੰਦ ਪਾਈਏ ਸਤਿਗੁਰੂ ਹੇ ਦਿਆਲ ਤਾਂ ਸੱਚ ਸਮਾਈਏ ਸ਼ਲੋਕ ਮਹੱਲਾ ਪਹਿਲਾ ਸਿਰੋਂ ਖੁਆਏ ਪੀਵੇ ਮਲਵਾਣੀ ਜੂਠਾ ਮੰਗ ਮਖਾਈ ਫੋਲ ਦੇਹਤ ਮੂੰਹ ਲੈਣ ਪੜਾਸਾ ਪਾਣੀ ਦੇਖ ਸਗਾਈ ਭੇਡਾਂ ਵਾਂਗੀ ਸਿਰ ਖੁਆਇਨ ਭਰੀਆਂ ਨਾ ਭਰੀਆਂ ਨ ਹੱਥ ਸੁਹਾਈ ਮਾਓ ਪੀਓ ਕਿਰਤ ਗਵਾਉਣ ਟੱਬਣ ਰੋਵਣ ਧਾਈ ਉਹ ਨਾ ਪਿੰਡ ਨ ਪੱਤਲ ਕਿਰਿਆ ਨਾ ਦੀਵਾ ਮੋਹੋ ਮੋਹੇ ਕਥਾ ਉਪਾਈ ਅੱਠ ਸਤਿਰ ਦੇਣ ਨ ਢੋਈ ਬ੍ਰਾਹਮਣ ਅੰਨ ਨ ਖਾਈ ਸਦਾ ਕੁਚੀਤ ਰਹੇ ਦਿਨ ਰਾਤੀ ਮੱਥੇ ਟਿੱਕੇ ਨਾਹੀ ਝੁੰਡੀ ਪਾਏ ਬਹਿਣ ਨਿੱਤ ਮਰਨੇ ਦੜ ਦਬਾ ਨ ਜਾਈ ਲੱਕੀ ਕਾਸੇ ਹੱਥੀ ਫੁੰਮਣ ਅੱਗੋਂ ਪਿੱਸੀ ਜਾਈ ਨਾ ਉਹ ਜੋਗੀ ਨਾ ਉਹ ਜੰਗਮ ਨਾ ਹੋ ਕਾਜੀ ਮੁੱਲਾਂ ਦਹਿ ਬਗੋਏ ਫਿਰੇ ਬਗੁੱਤੇ ਫਿੱਟਾਂ ਵੱਤੇ ਗੱਲਾਂ ਜੀਆਂ ਮਾਰ ਜਵਾਲੇ ਸੋਈ ਅਵਰ ਨਾ ਕੋਈ ਰੱਖੇ ਦਾਨੋ ਤੇ ਅਸ਼ਨਾਨੋ ਵੱਜੇ ਭੱਸ ਪਈ ਸਿਰ ਖੁੱਥੇ ਪਾਣੀ ਵਿੱਚੋਂ ਰਤਨ ਅਪੰਨੇ ਮੇਰ ਕੀਆ ਮਧਾਣੀ ਅਰਸ਼ਾ ਤੀਰ ਦੇਵੀ ਥਾਪੇ ਪੂਰਬ ਲੱਗੇ ਬਾਣੀ ਨਾਏ ਨਵਾਜਾ ਨਾਤੇ ਪੂਜਾ ਨਾਵਣ ਸਦਾ ਸਜਾਣੀ ਮੋਇਆਂ ਜੀਵਤਿਆਂ ਗਤ ਪਾਈਏ ਜੇ ਸਿਰ ਪਾਈਏ ਪਾਣੀ ਨਾਨਕ ਸਿਰ ਖੁੱਤੇ ਸਤਾਨੀ ਇਹਨਾਂ ਗੱਲ ਨਾ ਭਾਣੀ ਉੱਠੇ ਹੋਈਏ ਹੋਏ ਬਲਾਵਰ ਜੀਆਂ ਜੁਗਤ ਸਮਾਣੀ ਉੱਠੇ ਅਨਕ ਪਾਦਕ ਪਾਹਾਂ ਸਭ ਸੇ ਪੜਦਾ ਹੋਵੇ ਉੱਠੇ ਘਾਉ ਚਰੇ ਨਿਤ ਸੁਰੇ ਸਾਹ ਤਨ ਦਹੀਂ ਬਲੋਵੈ ਤਿਤ ਘੇਰ ਹੋਮ ਜਗ ਸਭ ਪੂਜਾ ਅਹੀਏ ਕਾਰਜ ਸੋਏ ਗੁਰੂ ਸਮੁੰਦਰ ਨਦੀ ਸਭ ਸਿੱਖੀ ਨਾਤੇ ਜਿਤ ਵਡਿਆਈ ਨਾਨਕ ਜੇ ਸਿਰ ਖੁੱਥੇ ਨਾਮਨ ਨਾਹੀ ਤਾਂ ਸੱਤ ਚਟੇ ਸਿਰਸਾਈ ਮਹੱਲਾ ਦੂਜਾ ਅੱਗੀ ਭਾਲਾ ਕਿਆ ਕਰੇ ਸੂਰਜ ਕੇ ਹੀ ਰਾਤ ਚੰਦ ਹਨੇਰਾ ਕਿਆ ਕਰੇ ਪੌਣ ਪਾਣੀ ਕਿਆ ਜਾਤ ਧਰਤੀ ਚੀਜੀ ਕਿਆ ਕਰੇ ਜਿਸ ਵਿੱਚ ਸਭ ਕੁਛ ਹੋਵੇ ਨਾਨਕ ਤਾਂ ਪਤ ਜਾਣੀਏ ਜਾਂ ਪਤ ਰੱਖੇ ਸੋਏ ਪੌੜੀ ਤੁਧ ਸੱਚੇ ਸੁਭਾਨ ਸਦਾ ਕਲਾਣਿਆ ਤੂੰ ਸੱਚਾ ਜਵਾਨ ਹੋਰ ਆਵਣ ਜਾਣੇ ਸੱਚ ਮੰਗੇ ਦਾਨ ਸੇ ਤੁਦੇ ਜਿਹਾ ਸੱਚ ਤੇਰਾ ਫਰਮਾਨ ਸ਼ਬਦੇ ਸੋਇਆ ਮੰਨੀਏ ਗਿਆਨ ਧਿਆਨ ਤੂੰ ਤੇ ਪਾਇਆ
ਕਰਮ ਪਵੇ ਨਿਸ਼ਾਨ ਨ ਚਲੇ ਚਲਾਇਆ, ਤੂੰ ਸੱਚਾ ਦਿੱਤਾ ਨਿਤ ਦੇਵੇ ਚੜੇ ਸਵਾਇਆ, ਨਾਨਕ ਮੰਗੇ ਦਾਨ ਜੋ ਤੁਧ ਭਾਇਆ। ਸਲੋਕ ਮਹੱਲਾ ਦੂਜਾ। ਦਿਖਿਆ ਆਪ ਬੁਝਾਇਆ ਸਿਵਤੀ, ਸੱਚ ਸਿਮਿਓ ਤਿਨਕੋ ਕਿਆ ਉਪਦੇਸੀਏ, ਜਿਨ ਗੁਰ ਨਾਨਕ ਦਿਓ। ਮਹੱਲਾ ਪਹਿਲਾ। ਆਪ ਬੁਝਾਏ ਸੋਈ ਬੂਝੇ, ਜਿਸ ਆਪ ਸਜਾਏ ਤੇ ਸਭ ਕੇ ਸੂਝੇ, ਕਹਿ ਗਏ ਕਥਨ ਨਾ ਮਾਇਆ ਲੂਝੇ, ਹੁਕਮੀ ਸਗਲ ਕਰੇ ਆਕਾਰ, ਆਪੇ ਜਾਣੇ ਸਰਬ ਵਿਚਾਰ, ਅੱਖਰ ਨਾਨਕ ਆਖਿਓ ਆਪ ਲਹੇ ਭਰਾਤ ਹੋਏ, ਜਿਸ ਦਾਤ ਪੌੜੀ ਖੋ ਢਾਡੀ ਵਿਕਾਰ ਘਾਰੇ ਲਾਇਆ, ਰੱਤ ਦੇਹ ਕੇ ਵਾਰ ਧੁਰੋ ਫਰਮਾਇਆ, ਢਾਡੀ ਸੱਚੇ ਮਹਿਲ ਕਚਮ ਬੁਲਾਇਆ, ਸੱਚੀ ਸਿਫਤ ਸਲਾਵ ਕੱਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਗੁਰਮਤੀ ਖਾਧਾ ਰੱਜ ਤਿੰਨ ਸੁਖ ਪਾਇਆ, ਢਾਡੀ ਕਤ ਕਰੇ ਪਸਾਵ ਸ਼ਬਦ ਵਜਾਇਆ, ਨਾਨਕ ਸੱਚ ਸਦਾਏ ਪੂਰਾ ਪਾਇਆ, ਸੁਧ ਰਾਗ ਗੌੜੀ ਗੁਆਰੇਰੀ। ਮਹੱਲਾ ਪਹਿਲਾ। ਚੌਪਦੇ ਦੁਪਦੇ ਇੱਕ ਓਂਕਾਰ, ਸਤਨਾਮ ਕਰਤਾ ਪੁਰਖ ਨਿਰਭਉ, ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਅੰਗੁਰ ਪ੍ਰਸਾਦ, ਭਉ ਮੁੱਚ ਭਾਰਾ ਵੱਡਾ ਤੋਲ, ਮਨ ਮਤ ਹੌਲੀ ਬੋਲੇ ਬੋਲ, ਸਿਰ ਧਰ ਚਲੀਏ ਸਰੀ ਫਈਏ ਭਾਰ, ਨਦਰੀ ਕਰਮੀ ਵਰ ਵਿਚਾਰ, ਭੈ ਬਿਨ ਕੋਈ ਨ ਲੰਘ ਸਪਾਰ, ਭੈ ਭਉ ਰਾਖਿਆ ਭਾਏ ਸਵਾਰ, ਰਹਾਓ ਭੈ ਤਨ ਅਗਨ ਭਖੇ ਪੈ ਨਾਲ, ਭੈ ਭਉ ਘੜੀਏ ਸ਼ਬਦ ਵਿਸਵਾਰ, ਭੈ ਬਿਨ ਘਾਟ ਕਾਚਨ ਕਾਚ, ਅੰਧਾ ਸੱਚਾ ਅੰਧੀ ਸੱਟ, ਬੁੱਧੀ ਬਾਜੀ ਉਪਜੇ ਚਾਰ, ਸਹਿਸਰ ਭਵੇ ਨ ਤਾਉ, ਨਾਨਕ ਮਨੁੱਖ ਬੋਲਣ ਵਾਓ, ਅੰਧਾ ਅੱਖਰ ਵਾਓ ਦਵਾਓ ਗੌੜੀ। ਮਹੱਲਾ ਪਹਿਲਾ। ਡਰ ਘਰ ਘਰ ਡਰ ਡਰ ਡਰ ਜਾਏ, ਸੋ ਡਰ ਕਿਹਾ ਜਿਤ ਡਰ ਡਰ ਸਪਾਏ, ਤੁਧ ਬਿੰਦੂ ਜੀ ਨਾਹੀ ਜਾਏ, ਜੋ ਕਿਸ ਵਰਤੇ ਸਭ ਤੇਰੀ ਜਾਏ, ਡਰੀਏ ਜੇ ਡਰ ਹੋਵੇ ਹੋਰ, ਡਰ ਡਰ ਡਰਨਾ ਮਨ ਕਾ ਸੋਰ, ਰਾਹਾਓ ਨਾ ਜਿਉ ਮਰੇ ਨਾ ਡੂਬੇ ਤਰੇ, ਜਿਨ ਕਿਸ ਕੀ ਆ ਸੋ ਕਿਸ ਕਰੇ, ਹੁਕਮੇ ਆਵੇ ਹੁਕਮੇ ਜਾਏ, ਆਗੇ ਪਾਸੇ ਹੁਕਮ ਸੰਭਾਏ, ਹੰਸ਼ ਹੇਤ ਆਸਾ ਅਸਮਾਨ, ਤਿਸ ਵਿੱਚ ਭੁੱਖ ਬਹੁਤ ਨਿਸਾਨ, ਪਉ ਖਾਣਾ ਪੀਣਾ ਆਧਾਰ, ਵਿਣ ਖਾਧੇ ਮਰ ਹੋਏ ਗਵਾਰ, ਜਿਸ ਕਾ ਕੋਏ ਕੋਏ ਕੋਏ, ਤਿਸ ਕਾ ਸਭ ਸਭ ਕੋ ਤੇਰਾ, ਤੂੰ ਸਭਨਾ ਕਾ ਸੋਏ, ਜਾਂ ਕਹਿ ਜੀ ਜੰਤ ਧਨਮਾਲ, ਨਾਨਕ ਆਖਣ ਵਿਖ ਵਿਚਾਰ। ਗੌੜੀ ਮਹੱਲਾ ਪਹਿਲਾ। ਮਤ ਮਤ ਮਾ ਮਾਤਾ ਮਤ ਪਿਤਾ ਸੰਤੋਖ, ਸਤ ਭਾਈ ਕਰ ਇਹੋ ਵਿਸੇਖ, ਕਹਿਣਾ ਕਿਸ ਕਹਿਣ ਨਾ ਜਾਏ, ਤੋ ਕੁਦਰਤ ਕੀਮਤ ਨਹੀਂ ਪਾਏ, ਰਹਾਓ ਸਰਮ ਸੁਰਤ ਦੋਏ ਸਰ ਭਏ, ਕਰਨੀ ਕਾਮਣ ਕਰਮਨ ਲਏ, ਸਾਹਾ ਸੰਜੋਗ ਵਿਆਹ ਵਜੋਗ, ਸਤ ਸੰਤੋ ਕਹੋ ਨਾਨਕ ਜੋਗ। ਗੌੜੀ ਮਹੱਲਾ ਪਹਿਲਾ। ਪੌਣ ਪਾਣੀ ਅਗਨੀ ਕਾ ਮੇਲ, ਚੈਂਚਲ ਚੱਪਲ ਬੁੱਧ ਕਾ ਖੇਲ, ਨੌ ਦਰਵਾਜੇ ਦਸਵਾਂ ਦੁਆਰ, ਬੁਜਰੇ ਗਿਆਨੀ ਹੋ ਵਿਚਾਰ, ਕਹਤਾ ਬਖਤਾ ਸੁਨਤਾ ਸੋਈ, ਆਪ ਵਿਚਾਰੇ ਸੋ ਗਿਆਨੀ ਹੋਈ, ਰਹਾਓ ਦੇਹੀ ਮਾਟੀ ਬੋਲੇ ਪੌਣ, ਬੁਜਰੇ ਗਿਆਨੀ ਮੋਹੈ ਕੌਣ, ਮੋਹੀ ਪ੍ਰੀਤ ਮੋਹੀ ਸੁਰਤ ਬਾਦ ਹੰਕਾਰ, ਨਾ ਉਹ ਨਮੂਆ ਜੋ ਦੇਵਣ ਹਾਰ, ਉਹ ਨਮੂਆ ਜੋ ਦੇਖਣ ਹਾਰ, ਜੈਤ ਕਾਰ ਦਟ ਤੀਰਥ ਜਾਈ, ਰਤਨ ਪਦਾਰਥ ਘਟੀ ਮਾਹੀ, ਪੜ ਪੜ ਪੰਡਿਤ ਬਾਦ ਵਖਾਣੇ, ਭੀਤਰ ਹੁੰਦੀ ਵਸ਼ਤ ਨ ਜਾਣੇ, ਹਉ ਨਮੂਆ ਮੇਰੀ ਮੋਹੀ ਬਲਾਏ, ਉਹ ਨਮੂਆ ਜੋ ਰਿਹਾ ਸਮਾਏ, ਕਹੋ ਨਾਨਕ ਗੁਰ ਬ੍ਰਹਮ ਦਿਖਾਇਆ, ਮਰਤਾ ਜਾਤਾ ਨਦਰ ਨ ਆਇਆ। ਗੌੜੀ ਮਹੱਲਾ ਪਹਿਲਾ। ਦੱਖਣੀ ਸੁਣ ਸੁਣ ਬੂਝੇ ਮਾਨੇ, ਨਾਉ ਤਾਂ ਕੇ ਸਦ ਬਲਹਾਰੇ ਜਾਉ, ਆਪ ਲਾਏ ਠੋਰ ਨਾ ਥਾਉ, ਤੂੰ ਸਮਝਾਵੇ ਮੇਲ ਮਿਲਾਉ, ਨਾ ਮਿਲੇ ਚੱਲੇ ਮੈਂ ਨਾਲ, ਬਿਨ ਨਾਵੇ ਬਾਂਧੀ ਸਭ ਕਾਲ, ਰਹਾਉ ਖੇਤੀ ਬਣ ਜਾਂਦਾ ਵੇ ਕੀ ਓਟ, ਪਾ ਪੁੰਨ ਬੀਜ ਕੀ ਪੋਟ, ਕਾਮ ਕ੍ਰੋਧ ਜੀਆਂ ਮੈਂ ਚੋਟ, ਨਾ ਵਿਸਾਰ ਚੱਲੇ ਮਨ ਖੋਟ, ਸੱਚੇ ਗੁਰ ਕੀ ਸਾਚੀ ਸੀਖ, ਮੰਤਨ ਸੀਤਲ ਸੱਚ ਪ੍ਰੀਖ, ਜਲ ਪ੍ਰੈਨ ਰਸ ਕਮਲ ਪ੍ਰੀਖ, ਸ਼ਬਦ ਰਤੇ ਮੀਠੇ ਰਸ ਈਖ, ਹੁਕਮ ਜੋਗੀ ਗੜ ਦਸ ਦੁਆਰ, ਪੰਚ ਵਸੇ ਮਿਲ ਜੋਤ ਅਪਾਰ, ਆਪ ਤੁਲੇ ਆਪੇ ਵਣਜਾਰ, ਨਾਨਕ ਨਾਮ ਸਵਾਰ ਨਹਾਰ। ਗੌੜੀ ਮਹੱਲਾ ਪਹਿਲਾ। ਆਪ ਤੁਲੇ ਆਪੇ ਵਣਜਾਰ, ਨਾਨਕ ਨਾਮ ਸਵਾਰ ਨਹਾਰ। ਗੌੜੀ ਮਹੱਲਾ ਪਹਿਲਾ। ਜਾਤੋ ਜਾਏ ਕਹਾਂ ਤੇ ਆਵੇ, ਕਹਿ ਬੁਜੇ ਕਹਿ ਜਾਏ ਸਮਾਵੇ, ਕਿਉਂ ਬਾਂਧਿਓ ਕੋ ਮੁਕਤੀ ਪਾਵੇ, ਕਿਉਂ ਅਵਨਾਸ਼ੀ ਸਹਿ ਸਮਾਵੇ, ਨਾਮ ਰਿਤੇ ਅੰਮ੍ਰਿਤ ਮੁਖ ਨਾਮ, ਨਰਹ ਨਾਮ ਨਰਹ ਕਾਮ, ਰਾਜ ਸਹਿਜੇ ਆਵੇ ਸਹਿਜੇ ਜਾਏ, ਮੰਤੇ ਬੁਜੇ ਮਨ ਮਹਿਜ ਸਮਾਏ, ਗੁਰਮੁਖ ਮੁਖ ਤੋਂ ਬੰਧ ਨ ਪਾਏ, ਸ਼ਬਦ ਵਿਚਾਰ ਛੁੱਟੇ ਹਰਨਾਏ, ਧਰਵਰ ਪੰਖੀ ਬਹੁ ਨਿਸਬਾਸ, ਸੁਖ ਦੁਖੀਆ ਮਨ ਮੋਹ ਵਿਨਾਸ਼, ਸਾਂਝ ਵਿਹਾਗ ਤੱਕੇ ਅਗਾਸ਼, ਦਹਿਜ ਧਾਵੇ ਕਰਮ ਲਿਖਿਆਸ, ਨਾਮ ਸੰਜੋਗੀ ਗੋਲ ਥਾਟ, ਕਾਮ ਕ੍ਰੋਧ ਫੂਟੇ ਬਿਖਮਾਟ, ਬਿਨ ਵੱਖਰ ਸੂਨੋ ਕਰਹਾਟ, ਗੁਰ ਮਿਲ ਖੋਲੇ ਬਜ ਗਰਵਾਟ, ਸਾਧ ਮਿਲੇ ਪੂਰਵ ਸੰਜੋਗ, ਸੱਚ ਰਹੇ ਪੂਰੇ ਹਰ ਲੋਕ, ਤਨ ਮਨ ਤਨ ਦੇਹ ਲੈ ਸਹਿ ਸੁਭਾਏ, ਨਾਨਕ ਤਿਨਕੇ ਲਾਗੋ ਪਾਏ। ਗੌੜੀ ਮਹੱਲਾ ਪਹਿਲਾ। ਕਾਮ ਕ੍ਰੋਧ ਮੈਂ ਕਾਮ ਕ੍ਰੋਧ ਮਾਇਆ ਮੈਂ ਚੀਤ, ਝੂਠ ਵਕਾਰ ਜਾਗੇ ਹਿਤ ਚੀਤ, ਪੂੰਜੀ ਪਾਪ ਲੋਭ ਕੀ ਕੀਤ, ਤਰ ਤਾਰੀ ਮਨ ਨਾਮ ਸੁਚੀਤ, ਵਾਹ ਵਾਹ ਸਾਚੇ ਮੈਂ ਤੇਰੀ ਟੇਕ, ਹੋ ਪਾਪੀ ਤੂੰ ਨਿਰਮਲ ਏਕ, ਰਹਾਓ ਅਗਨ ਪਾਣੀ ਬੋਲੇ ਪੜਵਾਓ, ਜੀਬਾ ਇੰਦਰੀ ਏਕ ਸੁਆਓ, ਦਿਸ਼ਟ ਵਕਾਰੀ ਨਾਹੀ ਭਉ ਭਾਓ, ਆ ਮਾਰੇ ਤਾਂ ਭਾਰੇ ਪਾਏ ਨਾਓ, ਸ਼ਬਦ ਮਰੇ ਫਿਰ
मर न हुए बिन मुए क्यों पूरा हुए परपंच व्यापरिया मन दुए थिर नैन करे सो होए बोहित चढ़ो न आवे वा ठाके बदर गए मार सच रहे धन गुरुद्वार नानक दर कर ओंकार गौड़ी महला पहला उल्ट्यो कमल ब्रह्म विचार अमृतार दुगन दस द्वार तिरपन बे दया मरा रे मन मेरे भरम न कीजे मन मानिया अमृत पीज रहा जन्म जीत मरन मन मानिया आप मुआ मन मन ते जानिया नजर भई कर का ते जानिया जत सत तीर्थ मंजर नाम अधिक विस्थार करो किस काम नंदरण अंतर जाम आन मनु तो पर कर जाओ किस जातु नाही को था नान गुरमत सह समाव गौड़ी महला पहला सतगुर मिले ता सतगुर मिले सुमर न दिखाए मन रहन रस अंतर पाए गर्भ निवार गगन पुर पाए मन दिखाए आए नहीं रहना हर जाप जाप रहन हर सन रहा सतगुर मिले तदु दा भागे कमल विगास मन हर प्रभ लागे जीवत मरे महारथ आगे सतगुर मिलिये सत संजम छूचा गुर की पौड़ी ऊंचो ऊंचा कर मिले जम का बोमूचा गुर मिलिये मिल अंक समाया कर कृपा कर मेल दिखाया नानक हो में मार मलाया गौड़ी महला पहला किरत पिया नह मिटे कोय क्या जाना क्या आगे होए ज्योत छपाणा सोई हुआ अवरना करने वाला दुआ ना जाना कर्म केवट तेरी दात कर्म धर्म तेरे नाम की जात रहा तू एवट दाता देव नहा टूटना ही तुझ भगत भंडार किया गर्म आवे राज जो पिंड सब तेरे पास तू मार जवाल सबक्ष मिलाए जो पावी त्यों नाम जपाए तू दाना बीना छाचा सिर मेरे गुरमदे भरोसे तेरे तन मैं मैल नाही मंदराता गुरबचनी सच शब्द पछाता तेरा तान नाम की वडे आई नानक रहना भगत शरण आई गौड़ी महला पहला जिन कथ कहाया पियाया अन पै विसरे नाम समाया क्या डरिए डर डरे समाना पूरे गुर के शब्द पछाना रहा जिस नार राम हृदय हर रास सह सवाय मिले सबास जाय सवारे सांझ याल इत उत्तमन मुख बांधे काल आनिस राम हृदय से पूरे नानक राम मिले भरम दूरे गौड़ी महला पहला जन्म रे त्रै गुण हित कार चारे वेद कथे अकार तीन अवस्था कहे वख्यान तुरी अवस्था सतगुर ते हर जान राम भगत गुर सेवा तरना बहुर न जन्म हो मरना राव चार पदार्थ कहे सब कोई सिमत शास्त्र पंडित मुख होई जिस पंडित मुख छोई बिन गुर अर्थ विचार न पाया मुक्त पदार्थ भगत हर पाया जाके हृदय विचार छोई गुरमह भगत प्राप्त होई हर की भगत मुक्त आनंद गुर पाए परमानंद जिन पाया सो गुर देख दिखाया अच्छा महिंद्राज बजाया दीना ना सर्व सुख दाता नानक चनी मंदराता गौड़ी चेती महला पहला अमृत काया रहे सुखाली बाजी ए संसार रब लोग बुझ कूट कमावे बहुत उठावे भारो तू काया में रुल दी देखी ज्यो तर उपर सारो सुन सुन सिख हमारी सुख इरत कीता रसी मेरे जीड़े उड़न आवे वारी रहाओ हो तुद आखा मेरी काया तू सुन सिख हमारी निंदा चिंदा करे पराई झूठी लाए तबारी वे पराई जो है जीड़े करे चोरी बरे आई हं चलिया तू पिछे रहसी छुट्टड़ होइए नारी तू काया रही सुपनंतर तुद क्या कर्म कमाया कर चोरी मैं जा किस लिया तामन भला पाया हलतन सो बा पलतन टोई अला जन्म गवाया हो खरीली होई बाबा नानक मेरी बात ना पुछे कोई राह ताजी तुरके उन्हें रूपा कपड़ केड़े भारा किस नाल चले नान चढ़ चढ़ पे गवारा कुजा मेवा मैं सब किस चाख्या एक अमृत नाम तुम्हारा दे दे नीब दवाल वसारी पश्चिम की ढेरी संचय सजना देह किसी अंध जाने स मेरी सोई ने लंका सोई न माड़ी छंपे किसी न केरी सुन मूर्ख मन अजाना हो तिसे का भाणा रहाओ साओ हमारा ठाकर पारा हम तुझ केवन जा रहे जियो पिंड साव रास्ते की मारे अपे जवाले गौड़ी चेती महला पहला अवर पंच हम एक जना को राखो कर बार मना मारे लूटे नित किस आगे करे पुकार जना श्री राम नाम उच्चर मना आगे जम दाल बिखम घना रहाओ उसार रोली राखे द्वारा पीतर बैठी सात ना अमृत केल करे नित कामन अवलटेन सो पंच जना टाए रोली लुटिया देहरा सा धन पकड़ी एक जना जप डंडा गल संगर पड़िया भा गए से पंच जना कामन लोड़े सोने रूपा मित्र टेन सुख दादा दादा नानक पाप करे तनकान जासी जप दाता गौड़ी चेती महला पहला मुंद्रा तेकड़ पीतर मुंदना काया खिचाता पंच चेले वच की जय रावल एहो मन की जय डाता जोग जुगत एवं पाप सता एक शब्द दूजा हो ए नाशत कंध मूल मन लाभ सता राहो मुंड मंडाइए जय गुर पाइये हम गुर कीने गंगाता त्रिपन तार नहार स्वामी एक नचे अंधाता कार पटाम गली मन लाभ संसा मूल ना
ਜਾਪਛਤਾ ਇੱਕ ਜਨੀ ਜਿੱਤ ਲਾਵੇ ਲੱਭ ਲੁਭ ਕੀ ਧਾਪਛਤਾ ਜਪਤ ਨੰਜਨ ਰਸ ਚਮਨਾ ਕਾਹੇ ਬੋਲੇ ਜੋਗੀ ਕਪਟ ਘਨਾ ਰਹਾਉ ਕਾਇਆ ਹੰਸ ਕਾਇਆ ਕਮਲੀ ਹੰਸ ਇਆਣਾ ਮੇਰੀ ਮੇਰੀ ਕਤ ਵਿਹਾਣੀਤਾ ਪ੍ਰਤ ਨਾਨਕ ਦਾਗੀ ਦਾਜੇ ਫਿਰ ਪਾਸੇ ਪਛਾਣੀਤਾ ਗੌੜੀ ਚਿੱਤੀ ਮਹਲਾ ਪਹਿਲਾ ਔਗਤ ਮੰਤਰ ਮੂਲ ਮਨ ਏਕੇ ਜੇ ਕਰ ਜਿਲ ਚਿਤ ਕੀ ਜੇ ਰੇ ਜਨਮ ਕੇ ਪਾਪ ਕਰਮ ਹੈ ਕਾਟਣਾ ਲੀਜੇ ਰੇ ਏਕੋ ਮਨ ਏਕੋ ਸਹਿ ਭਾਈ ਰੇ ਤੇਰੇ ਤੀਨ ਗੁਣਾ ਸਵਾਰਸ ਲਖਣ ਲਖਣਾ ਜਾਈ ਰੇ ਰਹਾਓ ਖਾ ਸ਼ੱਕਰ ਖੰਡ ਮਾਇਆ ਤਿੰਨ ਤਨ ਮਿੱਠੀ ਹਮ ਤੋ ਪੰਡ ਉਚਾਈ ਰੇ ਰਤ ਹੇਰੀ ਸੂ ਜਸ਼ਨਾਈ ਲੱਜ ਟੁਕ ਸਮੂਸਾ ਭਾਈ ਰੇ ਮਨਮੁਖ ਕਰੇ ਤੇਤਾ ਦੁਖ ਲਾਗੇ ਮਨਮੁਖ ਗੁਰਮੁਖ ਮਿਲੇ ਵਡਾਈ ਰੇ ਜੋ ਤਿਨ ਕੀ ਆ ਸੋਈ ਹੋਵਾ ਕਿਰਤਨ ਮਿਟਿਆ ਜਾਈ ਰੇ ਸੁਭਰ ਭਰੇ ਨਾ ਹੋਵੇ ਊਣੇ ਜੋਰਾ ਤਰਲਾਈ ਤਿਨੇ ਪੰਖ ਹੋਵੇ ਜੇ ਨਾਨਕ ਤੋਂ ਮੂੜਾ ਕਿਸ ਪਾਈ ਰੇ ਗੌੜੀ ਚਿੱਤੀ ਮਹਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇ ਰੱਖ ਜੋ ਥਾਓ ਹਮ ਆਏ ਅਗਨ ਬਿਬ ਜਲ ਪੀਤਰ ਜੈ ਕਾਹੇ ਕਮ ਅਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੀ ਨਾ ਜਾਣੀ ਅਵਗਣ ਮੇਰਾ ਕਿਤੇ ਰੁੱਖ ਬਿਖਰ ਹਮ ਬਿਰਖ ਹਮ ਚੀਨੇ ਕਿਤੇ ਪਸ਼ੂ ਪਾਏ ਕਿਤੇ ਨਾਕੁਲੀ ਮੈਂ ਆਏ ਕਿਤੇ ਪੰਖ ਉਡਾਏ ਹੱਟ ਪਟਨ ਬਿਜ ਮੰਦਰ ਭੰਨੇ ਕਰ ਚੋਰੀ ਕਰ ਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਝਤੇ ਕਹਾਂ ਸਪਾਵੇ ਟੱਟ ਤੀਰਥ ਹਮ ਨਵ ਖੰਡ ਦੇਖੇ ਹੱਟ ਪਟਨ ਮਜਾਰਾ ਲੈ ਕੇ ਤਕੜੀ ਤੋਲਣ ਲਾਗਾ ਕਾਟੀ ਹਿਵੇਂ ਮਨਜਾਰਾ ਜੇਤਾ ਸਮੁੰਦਰ ਸਾਗ ਨੀਰ ਭਰਿਆ ਤੇਤੇ ਅਵਗਣ ਹਮਾਰੇ ਦਇਆ ਕਰੋ ਕਿਸ ਮਿਹਰ ਪਾਓ ਡੁੱਬਦੇ ਪੱਥਰ ਤਾਰੇ ਜੀੜਾ ਅਗਨ ਬਰਾਬਰ ਤੱਪੇ ਭੀਤਰ ਵਗੇ ਕਾਂਤੀ ਪ੍ਰੁੰਤ ਨਾਨਕ ਹੁਕਮ ਪਸਾਣੇ ਸੁਖ ਹੋਵੇ ਦਰ ਰਾਤੀ ਗੌੜੀ ਪ੍ਰਾਗਣ ਮਹੱਲਾ ਪਹਿਲਾ ਰਹਿਣ ਗਵਾਈ ਸੋਏ ਕੇ ਦਿਨ ਸਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਨਾਮ ਨ ਜਾਣਿਆ ਰਾਮ ਕਾ ਬੁੜੇ ਫਿਰ ਪਾਛੇ ਪਛਤਾਏ ਰੇ ਰਾਹ ਅਨੰਤਾ ਧਨ ਧਰਨੀ ਧਰੇ ਅਨੰਤ ਨ ਚਾਹਿਆ ਜਾਏ ਅਨੰਤ ਕੋ ਚਾਹੀਨ ਜੋ ਗਏ ਸੇ ਆਏ ਅਨੰਤ ਗਵਾਏ ਆਪਣ ਲੀਆ ਜੇ ਮਿਲੇ ਤਾਂ ਸਭ ਕੋ ਭਾਗ ਠੋਏ ਕਰਮ ਉੱਪਰ ਨਿਬੜੇ ਜਲੋਚੇ ਸਭ ਕੋਏ ਨਾਨਕ ਕਰਨਾ ਜਿਨ ਕੀਆ ਸੋਈ ਸਾਰ ਕਰੇ ਹੁਕਮ ਨਾ ਜਾਪੀ ਖਸਮ ਕਾ ਕਿਸੇ ਵਡਾਈ ਦੇ ਗੌੜੀ ਬਰਾਗਣ ਮਹੱਲਾ ਪਹਿਲਾ ਹਰਨੀ ਹੋਵਾਂ ਬਨਮਸਾ ਕੰਨ ਮੁੜ ਚੁਣ ਖਾਓ ਗੁਰ ਪ੍ਰਸਾਦੀ ਮੇਰਾ ਸੋ ਮਿਲੇ ਹੋ ਵਾਰ ਵਾਰ ਹੋ ਜਾਓ ਜੀਓ ਮੈਂ ਬਨਜਾਰ ਰਾਮ ਕੀ ਤੇਰਾ ਨਾਮ ਅੱਖਰ ਵਪਾਰ ਰਾ ਕੋਈ ਲਹੋਵਾਂ ਅੰਬਸਾਂ ਸਹਿਜ ਸ਼ਬਦ ਵਿਚਾਰ ਸਹਿਜ ਸਬਾਏ ਮੇਰਾ ਸੋ ਮਿਲੇ ਦਰਸ਼ਨ ਰੂਪ ਅਪਾਰ ਮਛਲੀ ਹੋਵਾਂ ਜਲ ਬਸਾਂ ਜੀ ਜੰਤ ਸਭ ਸਾਰ ਉਰਾਰ ਪਰ ਮੇਰਾ ਸੋ ਵਸੇ ਹੋ ਬਾਪ ਸਾਰ ਨਾਕਨ ਹੋਵਾਂ ਧਰ ਵਸਾਂ ਸ਼ਬਦ ਵਸੇ ਭਉ ਜਾਏ ਨਾਨਕ ਸਦਾ ਸੁਹਾਗਣੀ ਜਨ ਜੋਤੀ ਜੋਤ ਸਮਾਏ ਗੌੜੀ ਪੂਰਬੀ ਦਿਪਕੀ ਮਹੱਲਾ ਪਹਿਲਾਂ ਪ੍ਰਸਾਦ ਜਗ ਕੀਤਾ ਕਰਤ ਗਾ ਵਿਚਾਰ ਕਰ ਗਾ ਸੋਲਾ ਸਿਵਰ ਸੁਣਿਆ ਤੁਮ ਗਾ ਮੇਰੇ ਨਿਪਕਾ ਸੋਲਾ ਹੋ ਵਰਜਿਤ ਹੋਏ ਰਹਾ ਮਾਲੀ ਦੇਖੇ ਦੇਵ ਤੇਰੇ ਦਾਨੇ ਕਿਵੇਂ ਤਨਾ ਪਹਿ ਦਾਤੇ ਕਮ ਸਮਾਰ ਸਭ ਦਸਾ ਲਿਆ ਮੇਰੇ ਕਰ ਪਾਓ ਤੇਰੇ ਦੇਵ ਸੱਜਣ ਜੋ ਸੰਮੇਲ ਕਰ ਕਰ ਇਹੋ ਪਹੁੰਚਾ ਸਰੇ ਭਗਵਾਨ ਸੱਜਣਾ ਸ਼ਿਵ ਨਾਨਕ ਸੇ ਦੇ ਅਵਨ ਰਾਗ ਗੌੜੀ ਗੁਆਰੇ ਦੀ ਮਹੱਲਾ ਤੀਜਾ ਸੌਪ ਦੇ ਓਂਕਾਰ ਸਤਿਗੁਰ ਪ੍ਰਸਾਦ ਗੁਰ ਮੇਰੀ ਹਰ ਮੇਲ ਨਾ ਹੋਈ ਆਪੇ ਮੇਲ ਮਿਲਾਵੇ ਸੋਈ ਮੇਰਾ ਪ੍ਰਭ ਸਭ ਵਿਦ ਆਪੇ ਜਾਣੇ ਹੁਕਮੇ ਮੇਲੇ ਸ਼ਬਦ ਪੁਰਾਣੇ ਗੁਰ ਕੇ ਸ਼ਬਦ ਭਾਏ ਭਰਮ ਭਉ ਜਾਏ ਭੈ ਰਾਚੇ ਸੱਚ ਰੰਗ ਸਮਾਏ ਰਾ ਗੁਰ ਮਿਲੀਏ ਹਰ ਮਨ ਵਸੇ

ਪਹਿਲਾ ਦੁਖ ਦਾਰੂ ਸੁਖ ਰੋਗ ਪਿਆ ਜਾਂ ਸੁਖਤਾਮ ਨਾ ਹੋਈ ਤੂੰ ਕਰਤਾ ਕਰਨਾਮੈ ਨਾਹੀ ਜਾਂ ਹੁਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾਲ ਜਾਈ ਲਖਿਆ ਰਾਵ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਗਲ ਕਲਾ ਭਰਪੂਰ ਰਿਹਾ ਤੂੰ ਸੱਚਾ ਸਾਹਿਬ ਸਿਵਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ

ਪਹਿਲਾ ਸੁਣ ਵੱਡਾ ਆਖੈ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੈ ਤੇਰਾ ਕੇਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਊ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੁੱਖ ਉਤ ਭੁੱਖੈ ਖਾਏ ਚਲੀਐ ਦੁੱਖ